ਸਮਾ ਹੈ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ ਕੇ ਨਾ ਆਖੀਏ ਜੇ ਲਿਖੇ ਵਰਤੇ ਸੋਏ ਮਹਲਾ।

ਪੌੜੀ ਜਿਤ ਸੇਵਾ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੇ ਜੇ ਲੰਬੀ ਨਜ਼ਰ ਨੇ ਹਾਲੀਐ ਜਿਉਂ ਸਾਹਿਬ ਨਾਲ ਨਹਾਰੀਐ ਤੇ ਵੇਹਿਆ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀਐ।

0: ਵਾਲੇ ਘਰ ਬਾਤ ਗੱਲਾਂ ਕਰੇ ਕਨਹਿਰੀਆਂ ਖਸਮ ਨਾ ਪਾਏ ਸਾਥ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹਲਾ ਦੂਜਾ ਜੋ ਜੀ ਹੋਏ ਸੋ ਗਵੇ ਮੌਕਾ ਕਿਆ ਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਏ ਨਿਆਓ ਮਹਲਾ ਦੂਜਾ
1: ਨਾ ਲਿਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹਲਾ ਦੂਜਾ ਨਾ ਲਿਆਣੇ ਦੋਸਤੀ ਵੱਡਾ ਰੂਸਿਓ ਨੇ ਹੋ ਪਾਣੀ ਅੰਦਰ ਲੀਕ ਜਾ

ਚੱਕ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਔਰ ਮਤਿਸ ਨੂੰ ਅਗਲੀ ਵਜੋ ਵੀ ਦੂਨਾ ਖਾ ਖਸਮੇ ਕਰੇ ਬਰਾਬਰੀ ਵੀਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਭਾਣਾ ਖਾ ਜਿਸਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ ਨਾਨਕ ਨਾ ਚੱਲੇ ਨਾਨਕ।

0: ਨਾਨਕ ਸਾਕਰਮਾ ਸਾਹਿਬ ਤੁਠੇ ਜੋ ਮਿਲੇ ਮਹਲਾ ਦੂਜਾ।
1: ਏਕ ਨਹੀਂ ਚਾਕਰੀ ਜਿਤ ਭਉ ਖਸਮ ਨਾ ਜਾਏ, ਨਾਨਕ ਸੇਵਕ ਕਾਢੀਏ ਜਿਸੇਤੀ।

इच्छा करने वाले को विद्या को त्याग देना चाहिए।

ਜਿਸ ਤਰ੍ਹਾਂ ਧਾਗੇ ਦੇ ਵਿੱਚ ਪਰੋਈ ਗਈ ਸੂਈ ਕਦੇ ਗੁਆਚਦੀ ਨਹੀਂ, ਉਸੇ ਤਰ੍ਹਾਂ ਪਰਮਾਤਮਾ ਦੇ ਨਾਮ ਤੇ ਧਿਆਨ ਦੇ ਵਿੱਚ ਪਰੋਇਆ ਹੋਇਆ ਮਨ ਕਦੇ ਵੀ ਸੰਸਾਰਿਕ ਦੁੱਖਾਂ ਦੇ ਵਿੱਚ ਨਹੀਂ ਗੁਆਚਦਾ। ਪ੍ਰਭੂ ਦਾ ਸਿਮਰਨ ਹੀ ਜੀਵਨ ਦਾ ਸਭ ਤੋਂ ਸੁਰੱਖਿਅਤ ਕਵਚ ਹੁੰਦਾ ਹੈ।

0: ਕਈ ਵਾਰ ਪਾਪ ਦੀ ਪੀੜ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਪਹੁੰਚਾ ਦਿੰਦੀ ਹੈ ਅਤੇ ਬਹੁਤੀ ਵਾਰੀ ਪੁੰਨ ਦਾ ਅਹੰਕਾਰ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦਾ ਹੈ।
1: ਸੁਮਰ ਮਨਵਾ

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ।
1: ਹਾਂ, ਕਈ ਵਾਰ ਦੇਖੋ ਆਪਾਂ ਰੁੜੀਆ ਰਾਮ ਜੀ ਕੀ ਕੰਮ ਦਾ ਕਰਦੇ ਹੈਗੇ ਹਾਂ, ਵੀ

0: ਆਪਾਂ ਨੂੰ ਫਾਇਦਾ ਹੋਵੇ। ਪਰ
1: ਅਣਜਾਣ
0: ਪੁਣੇ 'ਚ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਆ ਜੀ ਉਹਦਾ।
1: ਦੇਖੋ ਜੀ, ਇਹ ਤਾਂ ਆਪਾਂ ਪਹਿਲਾਂ ਬਹੁਤ ਵਾਰੀ ਗੱਲ ਕੀਤੀ ਆ ਵੀ ਹਰ ਕੰਮ ਦੀ ਇੱਕ ਸਾਇੰਸ ਹੈ ਤੇ ਬਿਨਾਂ ਸਾਇੰਸ ਤੋਂ ਕੋਈ ਕੰਮ ਨਹੀਂ ਹੈ ਦੁਨੀਆਂ ਦੇ ਵਿੱਚ, ਹੈ ਨਾ। ਇਸੇ ਕਰਕੇ ਕਹਿੰਦੇ ਵੀ ਜਿਸ ਕਾ ਕਾਮ ਉਸੀ ਕੋ ਸਾਜੇ ਔਰ ਕਰੇ ਤੋ ਠੈਂਗਾ ਬਾਜੀ ਵਾਲੀ ਹਿਸਾਬ ਹੋ ਜਾਂਦਾ ਹੈ। ਹਰ ਕੰਮ ਦੀ ਸਾਇੰਸ ਹੋਣ ਦਾ ਮਤਲਬ ਇਹੀ ਹੈ ਕਿ ਹਰ ਇੱਕ ਕੰਮ ਦਾ ਇੱਕ ਤਰੀਕਾ ਹੈ, ਇੱਕ ਸਲੀਕਾ ਹੈ, ਔਰ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ।
0: ਬਿਲਕੁਲ ਜੀ, ਦੇਖੋ ਹੁਣ ਆਪਣੇ ਘਰਾਂ ਦੇ ਵਿੱਚ ਕਿੰਨੇ ਜ਼ਿਆਦਾ ਖੇਤੀ ਰਸਾਇਣ ਹੈ, ਜੇ ਖਾਦਾਂ ਲੈ ਲਓ ਜਾਂ ਕੀੜੇ ਮਾਰ ਦਵਾਈਆਂ ਲੈ ਲਓ, ਇਹਨਾਂ ਦੀ ਬੜੀ ਸਾਵਧਾਨੀ ਨਾਲ ਅਤੇ ਜੋ ਹਿਦਾਇਤਾਂ ਲਿਖੀਆਂ ਹੁੰਦੀਆਂ ਉਹਦੇ ਮੁਤਾਬਕ ਹੀ ਸਾਨੂੰ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੀ।
1: ਔਰ ਸੰਧੂ ਸਾਹਿਬ, ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਨਾ, ਚਾਹੇ ਆਪਾਂ ਕੀਟਨਾਸ਼ਕਾਂ ਦੀ ਗੱਲ ਕਰੀਏ ਜਾਂ ਰਸਾਇਣਿਕ ਖਾਦਾਂ ਦੀ ਗੱਲ ਕਰ ਲਈਏ, ਦੋਨਾਂ ਚੀਜ਼ਾਂ ਦੀ ਬੇਲੋੜੀ ਵਰਤੋਂ ਬਿਲਕੁਲ ਨਹੀਂ ਕਰਨੀ। ਸਭ ਤੋਂ ਪਹਿਲਾਂ ਅਹਿਮ ਜਿਹੜਾ ਮੁੱਢਲਾ ਕੰਮ ਇਹ ਆ ਜਾਂਦਾ ਹੈ ਕਿ ਬਿਨਾਂ ਲੋੜ ਤੋਂ, ਕਿਉਂਕਿ ਅੱਜ ਕੱਲ੍ਹ ਖੋਜਾਂ ਨੇ ਬਹੁਤ ਕੁਝ ਸਾਡੇ ਸਾਹਮਣੇ ਸਿੱਧ ਕਰਤਾ ਹੈ ਕਿ ਇਹਨਾਂ ਤੋਂ ਬਿਨਾਂ ਵੀ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਰਸਾਇਣਿਕ ਖਾਦਾਂ ਦਾ, ਰਸਾਇਣਿਕ ਦਵਾਈਆਂ ਦਾ, ਇਹਨਾਂ ਬਿਨਾਂ ਵੀ ਸਾਡਾ ਕੰਮ ਚੱਲ ਜਾਂਦਾ ਹੈ। ਸੋ ਇਸ ਕਰਕੇ ਛੇਤੀ ਕਿਤੇ, ਜਿੱਦਾਂ ਅਸੀਂ ਕਹਿੰਦੇ ਹਾਂ ਆਸਾਨ ਤਰੀਕਾ ਹੁੰਦਾ, ਜਾਓ ਦੁਕਾਨ ਤੋਂ ਦਵਾਈ ਲਓ ਜਾਂ ਰਸਾਇਣਿਕ ਖਾਦ ਲਓ, ਪਾ ਦਿਉ। ਇਸ ਕਰਕੇ ਬਹੁਤ ਸਾਰੇ ਦੇਸੀ ਤਰੀਕੇ, ਦੇਸੀ ਨੁਸਖੇ ਵੀ ਹੈ ਜਿਨ੍ਹਾਂ ਨੂੰ ਅਮਲ ਦੇ ਵਿੱਚ ਲਿਆ ਕੇ ਆਪਾਂ, ਕਿਉਂਕਿ ਦੇਖੋ ਇਹਨਾਂ ਦਾ ਕਿਤੇ ਨਾ ਕਿਤੇ ਮਨੁੱਖਤਾ 'ਤੇ ਵੀ, ਸਾਡੇ ਆਲੇ ਦੁਆਲੇ 'ਤੇ, ਵਾਤਾਵਰਨ 'ਤੇ, ਹਰ ਜੀਆ ਜੰਦ 'ਤੇ ਪ੍ਰਭਾਵ ਮਾੜਾ ਪੈਣਾ ਹੀ ਪੈਣਾ।
0: ਪੈਂਦਾ ਪੈਂਦਾ ਜੀ, ਬਿਲਕੁਲ ਜੀ। ਜਿਹੜੀ ਹੁਣ ਦੀ ਕੋਈ ਆਪਾਂ ਇਸਤੇਮਾਲ ਕਰਦੇ ਹਾਂ ਉਹਦੀ ਰਹਿੰਦ ਖੂੰਹਦ ਦਾ ਅਸਰ ਤਾਂ ਆਉਣਾ ਹੀ ਹੈ ਜੀ,
1: ਰਹਿੰਦ ਖੂੰਹਦ ਦਾ ਅਸਰ।
0: ਸੋ ਇਸ ਕਰਕੇ ਜਿਸ ਤਰ੍ਹਾਂ ਆਪਾਂ ਨੂੰ ਮਾਹਰ ਇੱਕ ਇਹ ਕਹਿੰਦੇ ਆ ਵੀ ਫਸਲ ਦਾ ਆਪਾਂ ਲਗਾਤਾਰ ਸਰਵੇਖਣ ਕਰੀਏ।
1: ਹਾਂ,
0: ਇੱਕ ਆਰਥਿਕ ਆਗਾਰ ਹੁੰਦਾ ਜੀ ਹਰ ਕੀੜੇ ਦਾ, ਉਹ ਦੇਖ ਕੇ ਜੇ ਉਸ ਹਿਸਾਬ ਨਾਲ ਆਪਾਂ ਕੋਈ ਅੰਦਾਜ਼ਾ ਲਾਈਏ ਵੀ ਹੁਣ ਜੇ ਆਖਰੀ ਹਥਿਆਰ ਆਪਣੇ ਕੋਲ ਕਿ ਜਿਹੜੀ ਦਵਾਈਆਂ, ਦਵਾਈਆਂ ਵੀ ਉਹ
1: ਜਿਹੜੀ
0: ਸਿਫਾਰਿਸ਼ ਕੀਤੀਆਂ ਹੈ,
1: ਬਿਲਕੁਲ।
0: ਕਿਉਂਕਿ ਦੇਖੋ ਰੁਲੀਆ ਰਾਮ ਜੀ, ਆਪਾਂ ਜਾਣ ਦਵਾਈ ਦੇ ਉੱਪਰ ਨਾ ਵੱਖਰੇ ਵੱਖਰੇ ਨਿਸ਼ਾਨ ਲੱਗੇ ਹੁੰਦੇ ਆ, ਜਿੱਦਾਂ ਹਰਾ ਨਿਸ਼ਾਨ ਲੱਗਿਆ ਹੁੰਦਾ ਜੀ, ਇਹ ਮਤਲਬ ਹੈ ਕਿ ਇਹ ਥੋੜ੍ਹੀ ਆਪਣੇ ਵਾਸਤੇ ਸੁਰੱਖਿਅਤ ਹੈਗੀ ਹੈ। ਲਾਲ ਨਿਸ਼ਾਨ ਲੱਗਿਆ ਉਹਦੇ ਬਹੁਤ ਹੀ ਖਤਰਨਾਕ, ਬਹੁਤ ਸਾਵਧਾਨੀ ਰੱਖਣ ਦੀ ਲੋੜ ਪੈਂਦੀ ਹੈ, ਇਹ ਆਪਾਂ ਜ਼ਰੂਰ ਧਿਆਨ ਰੱਖੀਏ। ਅੱਛਾ, ਦੇਖੋ ਦਵਾਈ ਦੀ ਸ਼ੀਸ਼ੀ ਦੇ ਉੱਪਰ ਲਿਖਿਆ ਹੁੰਦਾ ਵੀ ਇਹਨੂੰ ਬੱਚਿਆਂ ਤੋਂ, ਪਾਲਤੂ ਜਾਨਵਰਾਂ ਤੋਂ ਦੂਰ ਰੱਖੋ, ਬੰਦ ਰੱਖੋ, ਇਹਨੂੰ ਜਿੰਦਰੇ 'ਚ ਰੱਖੋ ਬੰਦ ਕਰਕੇ।
1: ਇੱਕ ਕਈਆਂ ਦੀ ਆਦਤ ਹੈ ਵੀ ਦਵਾਈ ਵਾਲੇ ਡੱਬਾ ਜਦੋਂ ਖਤਮ ਹੋ ਗਿਆ ਨਾ ਤੇ ਉਹਨੂੰ ਘਰੇ ਕੰਮ ਚਲਾ ਲੈਂਦੇ ਨੇ, ਵਰਤੋਂ ਚਲਾ
0: ਲੈਂਦੇ।
1: ਕਿੱਡੀ ਅਣਗਹਿਲੀ ਹੈ ਔਰ ਕਿੱਡੀ ਬੇਗੌਰੀ ਹੈ, ਨਾ ਸਮਝੀ ਹੈ ਕਿ ਇੱਕ ਜ਼ਹਿਰ ਵਾਲੀ ਚੀਜ਼ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਲੈ ਕੇ ਆ ਰਹੇ ਹੋ। ਦੇਖੋ ਇਹ ਬਹੁਤ ਅਹਿਮ ਗੱਲ ਹੈ, ਕਿਉਂਕਿ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ, ਟੈਲੀਵਿਜ਼ਨ ਰੇਡੂਏ 'ਤੇ ਸੁਣਦੇ ਹਾਂ ਵੀ ਭਾਈ ਫਲਾਣੀ ਜਗ੍ਹਾ ਜਿਹੜਾ ਹੈ ਹਾਦਸਾ ਵਾਪਰ ਗਿਆ ਇਸੇ ਅਣਗਹਿਲੀ ਕਰਕੇ, ਜਾਂ ਤਾਂ ਕੋਈ ਪਸ਼ੂ ਜਿਹੜਾ ਹੈ ਉਹ ਦਵਾਈ ਨਿਕਲ ਗਿਆ, ਜਾਂ ਕੋਈ ਤੁਹਾਡਾ ਜੀਆ ਜੰਤ ਜਿਹੜਾ ਘਰ ਦਾ ਜੀ ਹੈ ਉਹਨੇ ਭੁਲੇਖੇ ਨਾਲ ਕੋਈ ਹੱਥ ਲਾ ਲਿਆ, ਉਹਨੂੰ ਚੜ੍ਹ ਗਈ ਦਵਾਈ। ਇੱਕ ਤਾਂ ਦੇਖੋ ਜਿੱਦਾਂ ਪਹਿਲੀ ਗੱਲ ਤਾਂ ਇਹੀ ਹੈ ਕਿ ਬਿਨਾਂ ਲੋੜ ਤੋਂ ਇਹਨਾਂ ਨੂੰ ਵਰਤੋ ਨਾ, ਜੇ ਵਰਤਣੀ ਹੈ ਤਾਂ ਭਾਈ ਪੂਰੀ ਸਾਵਧਾਨੀ ਨਾਲ, ਜਿਸ ਬੰਦੇ ਨੇ ਸਪਰੇਅ ਕਰਨੀ ਹੈ ਪਹਿਲੀ ਗੱਲ ਤਾਂ ਉਹਦੀ ਜਾਨ ਵੀ ਕੀਮਤੀ ਹੈ, ਇਸ ਕਰਕੇ ਉਹਨੂੰ ਉਹਦਾ ਵੀ ਆਪਾਂ ਧਿਆਨ ਰੱਖਣਾ, ਜਿਹੜਾ ਬੰਦਾ ਦਵਾਈ ਛਿੜਕਣ ਜਾ ਰਿਹਾ ਕਿਹੜੀ ਨੋਜ਼ਲ ਵਰਤ ਰਿਹਾ, ਫਿਰ ਦਵਾਈ ਦਾ ਟਾਈਮ ਟੇਬਲ ਕੀ ਹੈ, ਕਿਹੜੇ ਸਮੇਂ 'ਤੇ ਦਵਾਈ ਛਿੜਕ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ, ਜਿੱਦਾਂ ਤੁਸੀਂ ਕਿਹਾ ਸਿਫਾਰਿਸ਼ ਕੀਤੀ ਦਵਾਈ, ਪਾਣੀ ਦੀ ਮਿਕਦਾਰ, ਇਹ ਸਾਰੀਆਂ ਚੀਜ਼ਾਂ ਹੈ, ਕਿਉਂਕਿ ਦਵਾਈਆਂ ਨੂੰ ਆਪਾਂ ਨੇ ਵਰਤੋਂ 'ਚ ਕਰਨਾ, ਸੁਰੱਖਿਅਤ ਵਰਤੋਂ ਕਰਨੀ ਹੈ, ਨਾ ਕਿ ਇਹਨਾਂ ਦੀ ਦੁਰਵਰਤੋਂ ਕਰਨੀ ਹੈ।
0: ਪੂਰੇ ਆਪਣੇ ਆਪਣੇ ਜੋ ਢੰਗ ਤਰੀਕੇ ਵਰਤੋ ਜੀ, ਹੁਣ ਕਈ ਵਾਰ ਨਾ ਆਪਣੇ ਵਧੀਆ ਗਲੋਵਸ ਮਿਲ ਜਾਂਦੇ ਆ,
1: ਮਿਲ ਜਾਂਦੇ ਜੀ,
0: ਉਹ ਪਾ ਲਓ, ਹੈਨੀ। ਮਾਸਕ ਮਿਲਦਾ,
1: ਮਿਲਦਾ ਜੀ, ਮਿਲਦਾ,
0: ਕਿਉਂਕਿ ਜ਼ਿਆਦਾਤਰ ਸਮੱਸਿਆ ਆਉਂਦੀ ਹੈ ਕਿ ਦਵਾਈ ਜਿਹੜੀ ਤੁਹਾਡੇ ਮੂੰਹ ਦੇ ਰਾਹੀਂ ਜਾਂ ਸਾਹ ਦੇ ਰਾਹੀਂ ਅੰਦਰ
1: ਜਾਂਦੀ ਹੈ,
0: ਪਹਿਲਾਂ ਉਹਦਾ ਪ੍ਰਬੰਧ ਕਰੋ, ਤੁਹਾਡੇ ਸਰੀਰ 'ਤੇ ਕੋਈ ਜ਼ਖਮ ਨਾ ਹੋਵੇ, ਕਿਉਂਕਿ ਉਹ ਜ਼ਖਮ ਦੇ ਰਾਹੀਂ ਵੀ ਦਵਾਈ ਜਿਹੜੀ ਹੈ ਅੰਦਰ ਜਾ ਸਕਦੀ ਹੈਗੀ ਹੈ। ਬੰਦਾ ਦੇਖੋ ਆਪਾਂ ਕਹਿੰਦੇ ਵੀ ਤੰਦਰੁਸਤ ਹੋਵੇ ਅਤੇ ਜਦੋਂ ਖਾਲੀ ਪੇਟ ਆਪਾਂ ਛਿੜਕਾਅ ਵੀ ਨਾ ਕਰੀਏ, ਨਾਲ ਇੱਕ ਬੰਦਾ ਜ਼ਰੂਰ ਹੋਵੇ,
1: ਬੜਾ ਜ਼ਰੂਰੀ ਹੈ ਜੀ। ਇੱਕ ਹੋਰ ਸੰਧੂ ਸਾਹਿਬ, ਜਿੱਥੇ ਗਰਜ਼ੀ ਹੁੰਦੀ ਹੈ ਕਿ ਜਿਹੜੇ ਆਲੇ ਦੁਆਲੇ ਸਾਡੀਆਂ ਫਸਲਾਂ ਸੀ ਉਹਨਾਂ ਦਾ ਧਿਆਨ ਨਹੀਂ ਰੱਖਦੇ, ਹਰਾ ਪੱਠਾ ਵੀ ਖੇਤਾਂ ਦੇ ਵਿੱਚ
0: ਲੱਗਾ ਹੁੰਦਾ ਜੀ,
1: ਲੱਗਾ ਹੁੰਦਾ ਕਿ
0: ਹਵਾ ਦਾ ਰੁੱਖ ਦੇਖ ਲਓ,
1: ਹੈ ਨਾ। ਅਤੇ ਇਸ ਕਰਕੇ ਫਲਦਾਰ ਬੂਟੇ ਵੀ ਨੇ ਸਾਡੇ ਕੋਲ, ਹੋਰ ਬੜੀਆਂ ਚੀਜ਼ਾਂ ਹੈ ਜਿਨ੍ਹਾਂ ਦੀ ਘਰਾਂ ਦੇ ਵਿੱਚ ਸਾਡੇ ਵਰਤੋਂ ਹੁੰਦੀ ਹੈ। ਸੋ ਇਸ ਕਰਕੇ ਅਸੀਂ ਜਦੋਂ ਦਵਾਈ ਦਾ ਛਿੜਕਾਅ ਕਰਨਾ ਹੈ ਉਹਦਾ ਕੋਈ ਨਾ ਕੋਈ ਛੱਟਾ ਜਿਹੜਾ ਹੈ ਗੁਆਂਢੀ ਫਸਲ ਤੱਕ ਪਹੁੰਚਦਾ ਜ਼ਰੂਰ ਹੈ। ਇਸ ਕਰਕੇ ਜੇ ਅਸੀਂ ਦਵਾਈ ਛਿੜਕੀ ਆ, ਜਿੱਦਾਂ ਤੁਸੀਂ ਕਿਹਾ ਕਿ ਉਹਦੇ ਉੱਤੇ ਹਦਾਇਤਾਂ ਹੁੰਦੀਆਂ, ਭਾਈ ਇੰਨੇ ਦੇਰ ਕਿਸੇ ਤਰ੍ਹਾਂ ਦੀ ਇਹਦੀ ਵਰਤੋਂ ਨਹੀਂ ਕਰਨੀ,
0: ਨਹੀਂ ਕਰਨੀ ਜੀ। ਕਈ ਵਾਰ ਘਾਹ ਕੱਢਣੇ ਤੁਰ ਪੈਂਦੇ,
1: ਤੁਰ ਪੈਂਦੇ, ਤੁਰ ਪੈਂਦੇ, ਬਿਲਕੁਲ ਬਿਲਕੁਲ।
0: ਹੁਣ ਕਈ ਵਾਰ ਜਿਹੜੀ ਹੁਣ ਦਵਾਈਆਂ ਇਹੋ ਜਿਹੀਆਂ ਹੁੰਦੀਆਂ ਦਾਣੇਦਾਰ, ਬੜੀਆਂ ਖਤਰਨਾਕ

0: ਖੜਾਕ ਹੁੰਦੇ ਆ ਜੀ, ਲੰਮਾ ਸਮਾਂ ਰਹਿੰਦੀਆਂ ਹੈਗੀਆਂ ਤੇ ਉਹਨਾਂ ਦੀ ਵੈਸੇ ਦੂਰੋਂ ਪਤਾ ਲੱਗ ਜਾਂਦਾ ਵੀ ਖੇਜ ਦਵਾਈ ਪਾਈ ਹੋਈ
1: ਪਾਈ ਹੈ ਜੀ ਪਾਈ,
0: ਬਚ ਕੇ ਰਹੋ ਤੇ ਘਾਹ ਵਗੈਰਾ ਉੱਥੋਂ ਕੱਢ ਕੇ ਨਾ ਪਸ਼ੂ ਨੂੰ ਪਾਈਏ ਆਪਾਂ। ਇੱਕ ਦੇਖੋ ਹੋਰ ਕਈ ਗਲਤੀ ਹੋ ਜਾਂਦੀ ਰੁਲੀਆ ਰਾਮ ਜੀ, ਵੀ ਕਈ ਵਾਰ ਢੋਲੀ ਆਪਾਂ ਨੇ ਨਾ ਨਦੀਨ ਨਾਸ਼ਕਾਂ ਵਾਸਤੇ ਵਰਤੀ ਸੀ ਅਤੇ ਗਲਤੀ ਨਾ ਕਿਤੇ ਉਹੀ ਵਰਤ ਗਏ ਆਪਣੇ ਕੋਲ ਕੀਟਨਾਸ਼ਕਾਂ ਵਾਸਤੇ ਅਤੇ ਫਸਲ 'ਤੇ ਮਾੜਾ ਅਸਰ ਪੈ ਜਾਂਦਾ। ਇਸ ਕਰਕੇ ਆਪਾਂ ਨੂੰ ਮਾਹਰ ਕਹਿੰਦੇ ਵੀ ਢੋਲੀ ਜਿਹੜੀ ਨਾ ਵੱਖਰੀ ਰੱਖੋ, ਵੀ ਨਦੀਨ ਨਾਸ਼ਕਾਂ ਵਾਲੀ ਵੱਖਰੀ ਹੋਵੇ ਅਤੇ ਕੀਟਨਾਸ਼ਕਾਂ ਵਾਲੀ ਵੱਖਰੀ ਹੋਵੇ, ਤਾਂ ਕਿ ਇਹ ਗੁੰਜਾਇਸ਼ ਹੀ ਨਾ ਰਹੇ ਵੀ ਕੋਈ ਗਲਤ ਜਿਹੜਾ ਸਾਡੇ ਦਵਾਈ ਦਾ ਜਿਹੜਾ ਨਾ ਰਿਐਕਸ਼ਨ ਹੋ ਜਾਏ।
1: ਇੱਕ ਨਾ ਆਮ ਤੌਰ 'ਤੇ ਸੰਧੂ ਸਾਹਿਬ ਹੋਰ ਵੀ ਹੈ ਕਿ ਅਸੀਂ ਨਾ ਡਾਕਟਰ ਜੀ ਥੋੜ੍ਹੀ ਜਿਹੀ ਆਪਣੀ ਵੀ ਜ਼ਿਆਦਾ ਕਰਦੇ ਹਾਂ ਕਿ ਅਸੀਂ ਦਵਾਈਆਂ ਦਾ ਮਿਸ਼ਰਣ ਵੀ ਤਿਆਰ ਕਰ ਲੈਂਦੇ
0: ਹਾਂ
1: ਵੀ ਚੱਲ ਯਾਰ ਉਹ ਕਿਸੇ ਨੇ ਕਹਿਤਾ ਯਾਰ ਆਹ ਦਵਾਈ ਵਰਤੀ ਸੀ, ਅਗਲਾ ਕਹਿੰਦਾ ਯਾਰ ਫਲਾਣਾ ਸੀ ਉਹਨੇ ਕਿਹਾ ਚੱਲ ਥੋੜ੍ਹੀ ਵਿੱਚ ਇਹ ਵੀ ਪਾ ਲਓ। ਇਹ ਮਿਸ਼ਰਣ ਨਾਲ ਤੁਹਾਡਾ ਕੰਮ ਨਹੀਂ ਚੱਲਣਾ, ਮਿਸ਼ਰਣ ਨੇ ਤੁਹਾਨੂੰ ਖਰਾਬ ਕਰ ਦੇਣਾ। ਇਸ ਕਰਕੇ ਕਿਉਂਕਿ ਹੁਣ ਤਾਂ ਯੂਨੀਵਰਸਿਟੀ ਹੈ, ਮਹਿਕਮਾ ਜ਼ਰਾਇਤ ਹੈ, ਸਾਡੇ ਕੋਲ ਅਦਾਰੇ ਹੈ, ਜਾਣਕਾਰੀ ਦਾ ਸੋਮਾ ਸਾਡੇ ਘਰ ਤੱਕ ਹੈ, ਜੋ ਸਿਫਾਰਸ਼ ਕੀਤਾ ਜਾਂਦਾ, ਜਿੰਨਾ ਸਿਫਾਰਸ਼ ਕੀਤਾ ਜਾਂਦਾ ਔਰ ਜਿਵੇਂ ਸਿਫਾਰਸ਼ ਕੀਤਾ ਜਾਂਦਾ ਉਸ ਲਿਹਾਜ਼ ਦੇ ਨਾਲ ਹੀ ਆਪਾਂ ਛਿੜਕਾਅ ਕਰਨਾ। ਇਹ ਕਿਸੇ ਦੇ ਕਹੇ ਕਹਾਏ ਜਾਂ ਦੁਕਾਨਦਾਰ ਦੇ ਕਹੇ ਕਹਾਏ, ਇਹ ਆਪਾਂ ਆਪੇ ਮਿਸ਼ਰਣ ਕਰ ਲੈਣਾ ਜਾਂ ਆਪੇ ਮਿਕਦਾਰ ਦਵਾਈ ਦੀ ਵਧਾ ਲੈਣੀ, ਪਾਣੀ ਦੀ ਮਾਤਰਾ ਘਟਾ ਲੈਣੀ, ਇਹ ਕਿਤੇ ਨਾ ਕਿਤੇ ਸਾਡੇ ਲਈ ਜਿਹੜਾ ਘਾਤਕ ਸਾਬਿਤ ਹੋ ਸਕਦਾ।
0: ਪੱਕੀ ਗੱਲ ਆ ਜੀ, ਤਾਂ ਹੀ ਆਪਾਂ ਦੇਖੋ ਵਾਰ ਵਾਰ ਇਹੋ ਹੀ ਆਪਾਂ ਨੂੰ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਵੀ ਜੋ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੇ ਨਾ, ਦੇਖੋ ਬੜੇ ਸਾਇੰਸਦਾਨ ਲੰਬੀ ਖੋਜ ਕਰਦੇ ਆ ਜੀ, ਐਵੇਂ ਨਹੀਂ ਵੀ ਇੱਕ ਦਿਨ 'ਚ ਜਾ ਕੇ ਉਹਨਾਂ ਨੇ ਦੇਤਾ ਵੀ ਆਹ ਕਰ ਲਓ ਜੀ ਵਰਤ ਲਓ, ਉਹ ਪੂਰੇ ਹਰ ਪਹਿਲੂ ਨੂੰ ਜਾਂਚ ਪਰਖ ਕੇ ਫਿਰ ਸਾਡੇ ਲਈ ਸਿਫਾਰਿਸ਼ ਕਰਦੇ ਵੀ ਕਿਸ ਢੰਗ ਦੇ ਨਾਲ ਕਦੋਂ ਇਹਦੀ ਵਰਤੋਂ ਕਰਨੀ ਹੈ, ਕਿੰਨੀ ਮਾਤਰਾ 'ਚ ਪਾਣੀ ਲੈਣਾ ਆਪਣਾ, ਨੋਜ਼ਲ ਦਾ ਵੀ ਧਿਆਨ ਰੱਖਣਾ ਪੈਂਦਾ ਜੀ, ਵੱਖਰੀ ਵੱਖਰੀ ਹੁੰਦੀ ਹੈਗੀ ਹੈ। ਅਤੇ ਅੱਛਾ ਜਦੋਂ ਕੰਮ ਖਤਮ ਹੋ ਗਿਆ ਉਦੋਂ ਬਾਅਦ ਵੀ ਰੁੜੀ ਆਰਾਮ ਵੀ ਧਿਆਨ ਰੱਖੋ ਕਿ ਇਹ ਨਹੀਂ ਵੀ ਆਪਣਾ ਹੁਣ ਕੰਮ ਖਤਮ ਹੋ ਗਿਆ, ਉਸ ਤੋਂ ਬਾਅਦ ਆਪਣੇ ਚੰਗੇ ਤਰੀਕੇ ਨਾਲ ਨਹਾ ਧੋ ਕੇ ਕੱਪੜੇ ਚੇਂਜ ਕਰਕੇ ਫਿਰ ਕੋਈ ਆਪਾਂ ਕੁਝ ਖਾਈਏ ਪੀਏ ਜੀ।
1: ਬਿਲਕੁਲ ਜੀ, ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਬੜੀ ਜਾਨ ਹਰ ਬੰਦੇ ਦੀ ਕੀਮਤੀ ਹੈ, ਜਿਹੜਾ ਬੰਦਾ ਛਿੜਕਾਅ ਕਰ ਰਿਹਾ ਤਾਂ ਤੁਸੀਂ ਦੱਸਿਆ ਹੀ ਆ ਵੀ ਜਿੱਦਾਂ ਦਸਤਾਨੇ ਹੈ। ਇੱਕ ਆਮ ਤੌਰ 'ਤੇ ਸੰਧੂ ਸਾਹਿਬ ਜਦੋਂ ਆਪਾਂ ਦਵਾਈਆਂ ਖੋਲ੍ਹਦੇ ਹਾਂ ਨਾ, ਜਦੋਂ ਢੱਕਣ ਖੋਲ੍ਹਦੇ ਹਾਂ ਜਾਂ ਕਈ ਦਵਾਈਆਂ ਬੋਰਿਆਂ ਦੇ ਵਿੱਚ ਵੀ ਹੁੰਦੀਆਂ ਪਾੜਦੇ ਹਾਂ, ਉਦੋਂ ਬਹੁਤ ਤਵੱਜੋ ਆਦਿ ਦੇਣੀ ਜ਼ਰੂਰੀ ਹੈ, ਹੈ ਨਾ। ਅਤੇ ਇਸ ਕਰਕੇ ਉਸ ਸਮੇਂ ਵੀ ਦਵਾਈ ਅੰਦਰ ਜਾਣ ਦਾ ਖਦਸ਼ਾ ਬਹੁਤ ਜ਼ਿਆਦਾ ਰਹਿੰਦਾ ਹੈ। ਇੱਕ ਤਾਂ ਦੇਖੋ ਦਵਾਈ ਕੋਈ ਵੀ ਸਪਰੇਅ ਕਰਨਾ, ਛਿੜਕਾਅ ਸ਼ਾਂਤ ਮੌਸਮ ਦੇ ਵਿੱਚ ਕਰਨਾ ਹੈ।
0: ਹਾਂ,
1: ਆਮ ਤੌਰ 'ਤੇ
0: ਆਪਾਂ ਹੁਣ ਦੇਖੋ ਮਿੱਤਰ ਕੀੜੇ ਵੀ ਆ, ਸ਼ਾਇਦ ਮੱਖੀਆਂ ਦੇ ਬਕਸੇ ਵੀ ਰੱਖੇ ਹੁੰਦੇ,
1: ਬਿਲਕੁਲ ਬਿਲਕੁਲ,
0: ਉਹਨਾਂ ਦਾ ਵੀ ਧਿਆਨ ਰੱਖਣਾ ਹੈਗਾ ਤਾਂ ਕਿ ਨੁਕਸਾਨ ਨਾ ਹੋਵੇ ਜੀ, ਕਿਸੇ ਵੀ ਤਰੀਕੇ ਨਾਲ ਆਪਾਂ ਨੂੰ ਫਾਇਦਾ ਉਠਾਉਣਾ ਆ।
1: ਆਹੋ ਜੀ, ਸ਼ਾਇਦ ਮੱਖੀਆਂ ਤਾਂ ਦੇਖੋ ਹੁਣ ਸਾਰਾ ਦਿਨ ਤਾਂ ਸਰਗਰਮ ਰਹਿੰਦੀਆਂ ਨਹੀਂ, ਉਹਨਾਂ ਦਾ ਵੀ ਇੱਕ ਸਮਾਂ
0: ਹੁੰਦਾ
1: ਅਤੇ ਉਸ ਸਮੇਂ ਦੇ ਵਿੱਚ ਆਉਣਾ ਹੈ, ਅਤੇ ਉਸ ਸਮੇਂ ਜੇ ਆਪਾਂ ਸਪਰੇਅ ਕਰਾਂਗੇ ਤਾਂ ਮਤਲਬ ਤਾਂ ਸਿੱਧਾ ਸਿੱਧਾ ਉਹਨਾਂ 'ਤੇ ਹਮਲਾ ਹੋ ਗਿਆ।
0: ਹਮਲਾ ਹੋ ਗਿਆ।
1: ਚੱਲੀਏ ਆਪਾਂ।
0: ਜੈ ਹਿੰਦ ਜੀ।
1: ਜੈ ਜੀ।

ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਆ ਵੇਵ 347.6 ਮੀਟਰ ਯਾਨੀ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ RAMCHARITMANAS ਚੋਂ ਲੜੀਵਾਰ ਪਾਠ ਮਾਨਸ ਗਾਂਧੀ 89 ਕੜੀ।

ਹੁਣ ਤੁਸੀਂ ਸ਼੍ਰੀ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਕਾਂਤ ਦੀ 99 ਕੜੀ ਸਰਵਨ ਕਰ ਰਹੇ ਸੀ। ਮੀਡੀਆ ਵੇਬ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੇ ਲੋ ਪਰਿਚੇ ਤਾਂ ਹੀ ਤੁਹਾਨੂੰ ਦੱਸ ਦੇਈਏ, ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਸਵੇਰੇ 7:02 ਤੋਂ ਲੈ ਕੇ 8 ਤੱਕ ਤੁਸੀਂ ਸੁਣੋਗੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8:40 'ਤੇ ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ। ਪ੍ਰੋਗਰਾਮ ਹੋਏਗਾ

ਇੱਕ ਮਾਮਲੇ ਵਿੱਚ ਹੋਈਆਂ ਖਾਮੀਆਂ ਦੀ ਜ਼ਿੰਮੇਦਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਨੀਟ ਪੇਪਰ ਲੀਕ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਇਹ ਨਹੀਂ ਹੋਣੀ ਚਾਹੀਦੀ ਸੀ। ਪੰਜਾਬ 'ਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਭਾਰੀ ਜਿੱਤ ਦਰਜ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦਾ ਢੁਕਵਾਂ ਭੰਡਾਰ ਹੈ ਅਤੇ ਸਾਰੇ ਤੇਲ ਸੋਧ ਕਾਰਖਾਨੇ ਵੱਧ ਤੋਂ ਵੱਧ ਪੱਧਰ 'ਤੇ ਕੰਮ ਕਰ ਰਹੇ ਨੇ। ਜਲੰਧਰ ਕਮਿਸ਼ਨਰੇਟ ਪੁਲਿਸ ਨੇ 3 ਮੁਲਜ਼ਮਾਂ ਨੂੰ 5 ਪਿਸਤੌਲਾਂ ਅਤੇ 22 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਗੈਰ ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਮੌਸਮ ਵਿਭਾਗ ਨੇ ਜੂਨ ਤੋਂ ਸਤੰਬਰ ਤੱਕ ਦੱਖਣ ਪੱਛਮੀ ਮਾਨਸੂਨ ਰੁੱਤ ਦੌਰਾਨ ਦੇਸ਼ ਭਰ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਮੌਸਮ ਵਿਭਾਗ ਵੱਲੋਂ ਅੱਜ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਗੜੇਬਾਰੀ ਬਾਰੇ ਔਰੰਜ ਅਲਰਟ ਜਾਰੀ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਨੀ ਸਵੇਰ।

ਜਦੋਂ ਉਸਦਾ ਸਕੂਨ ਦਾ ਅਰਥ ਹਰੇਕ ਵਿਅਕਤੀ ਦੇ ਲਈ ਅਲੱਗ ਹੁੰਦਾ ਹੈ। ਕਿਸੇ ਨੂੰ ਮੰਦਿਰ ਦੀਆਂ ਘੰਟੀਆਂ ਦੇ ਵਿੱਚ ਸਕੂਨ ਮਿਲਦਾ ਹੈ ਤਾਂ ਕਿਸੇ ਨੂੰ ਮਾਂ ਦੀ ਆਵਾਜ਼ ਦੇ ਵਿੱਚ, ਕੋਈ ਭੀੜ ਦੇ ਵਿੱਚ ਖੁਸ਼ ਰਹਿੰਦਾ ਹੈ ਤਾਂ ਕੋਈ ਇਕੱਲੇਪਨ ਨੂੰ ਖੁਦ ਦੇ ਵਿੱਚ ਲੱਭ ਕੇ ਖੁਸ਼ ਹੁੰਦਾ ਹੈ। ਕਿਸੇ ਦੇ ਲਈ ਸਕੂਨ ਪਿਆਰ ਹੈ ਤਾਂ ਕਿਸੇ ਦੇ ਲਈ ਇਹ ਸਕੂਨ ਆਤਮ ਸਨਮਾਨ ਹੈ। ਕੋਈ ਆਪਣਿਆਂ ਦੇ ਨਾਲ ਬੈਠ ਕੇ ਮੁਸਕਰਾ ਲੈਂਦਾ ਹੈ ਅਤੇ ਕੋਈ ਖਾਮੋਸ਼ੀ ਦੇ ਵਿੱਚ ਵੀ ਪੂਰੀ ਦੁਨੀਆ ਜੀ ਲੈਂਦਾ ਹੈ। ਦਰਅਸਲ ਸਕੂਨ ਦੀ ਕੋਈ ਜਗ੍ਹਾ ਨਹੀਂ ਹੁੰਦੀ, ਬਲਕਿ ਇਹ ਇੱਕ ਅਹਿਸਾਸ ਹੁੰਦਾ ਜੋ ਹਰ ਦਿਲ ਆਪਣੇ ਤਰੀਕੇ ਦੇ ਨਾਲ ਮਹਿਸੂਸ ਕਰਦਾ। ਕਦੇ ਕਦੇ ਚੁੱਪ ਰਹਿਣ ਵਾਲੇ ਸ਼ਾਂਤ ਲੋਕ ਸਾਡੇ ਮਨਾਂ ਦੇ ਉੱਤੇ ਬਹੁਤ ਹੀ ਗਹਿਰਾ ਪ੍ਰਭਾਵ ਛੱਡ ਜਾਂਦੇ ਨੇ। ਇਹੋ ਜਿਹੀ ਇੱਕ ਛੋਟੀ ਜਿਹੀ ਬਜ਼ੁਰਗ ਇਨਸਾਨ, ਸ਼ਾਂਤ ਰਹਿਣ ਵਾਲੇ ਇਨਸਾਨ ਦੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦੀ ਸ਼ਖਸੀਅਤ ਤੋਂ ਅਸੀਂ ਸਾਰੇ ਬਹੁਤ ਕੁਛ ਸਿੱਖ ਪਾਵਾਂਗੇ। ਘੱਟੋ ਘੱਟ ਕਹਿ ਰਹੇ ਕਿ 70 ਸਾਲ ਤੋਂ ਵੱਧ ਦੇ ਉਹ ਬਜ਼ੁਰਗ ਅਕਸਰ ਇੱਕ ਸਧਾਰਨ ਜਿਹੇ ਕੈਫੇ ਦੇ ਵਿੱਚ ਜਾਇਆ ਕਰਦੇ ਸੀ। ਬਹੁਤ ਸਾਰੇ ਲੋਕਾਂ ਨੂੰ ਉਹ ਕੈਫੇ ਇਸ ਕਰਕੇ ਪਸੰਦ ਸੀ ਕਿਉਂਕਿ ਉਹ ਇੱਕ ਅਜਿਹੀ ਜਗ੍ਹਾ 'ਤੇ ਸਥਿਤ ਸੀ ਜਿੱਥੋਂ ਕਿ ਦੋ ਸੜਕਾਂ ਇੱਕੋ ਵੇਲੇ ਦਿਸਦੀਆਂ ਸੀ। ਉਹ ਬਜ਼ੁਰਗ ਅਕਸਰ ਦੁਪਹਿਰ 2:30 ਵਜੇ ਆਉਂਦੇ ਅਤੇ 4:30 ਵਜੇ ਤੱਕ ਉੱਥੇ ਹੀ ਬੈਠੇ ਰਹਿੰਦੇ। ਇੱਕ ਵਾਰੀ ਕੈਫੇ ਦੇ ਮਾਲਕ ਥੋੜ੍ਹੇ ਕੁ ਦਿਨ ਤਾਂ ਉਹਨਾਂ ਨੂੰ

ਵੱਜਦੇ ਰਹੇ ਅਤੇ ਕੋਈ ਇੰਨੀ ਜ਼ਿਆਦਾ ਖਾਸ ਉਹਨਾਂ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਉਸ ਸਮੇਂ ਕਹਿੰਦੇ ਕਿ ਗਾਹਕ ਜਿਹੜਾ ਹੈ ਉਹ ਕੈਫੇ ਦੇ ਵਿੱਚ ਘੱਟ ਹੀ ਆਉਂਦਾ ਸੀ ਅਤੇ ਉਸ ਕਰਕੇ ਉਹਨਾਂ ਨੂੰ ਵੀ ਲੱਗਾ ਕਿ ਕੋਈ ਗੱਲ ਨਹੀਂ ਬੈਠਿਆ ਉਹ ਮੈਨੂ ਦਾ ਉੱਥੇ ਦਾ ਸਭ ਤੋਂ ਸਸਤਾ ਜਿਹੜਾ ਆ ਉਹ ਆਈਟਮ ਮੰਗਵਾਉਂਦੇ ਉੱਥੇ ਦੀ ਬਲੈਕ ਕੌਫੀ ਉਹ ਮੰਗਵਾਉਂਦੇ ਅਤੇ ਘੱਟੋ ਘੱਟ 2 ਘੰਟੇ ਆਪਣੇ ਉੱਥੇ ਹੀ ਬਤੀਤ ਕਰਦੇ ਫਿਰ ਉਹ ਰੋਜ਼ ਉਸੇ ਸਮੇਂ 'ਤੇ ਆਉਣ ਲੱਗੇ ਉਹੀ ਔਡਰ ਦਿੰਦੇ ਉਹੀ ਸਮੇਂ 'ਤੇ ਆਉਂਦੇ ਅਤੇ ਉਹੀ ਸਮੇਂ 'ਤੇ ਜਾਂਦੇ ਨਾ ਫੋਨ ਚਲਾਉਂਦੇ ਸੀ ਨਾ ਕਿਤਾਬ ਪੜ੍ਹਦੇ ਸੀ ਬਸ ਰਾਹ ਚੱਲਦੇ ਲੋਕਾਂ ਨੂੰ ਦੇਖਦੇ ਰਹਿੰਦੇ ਸੀ ਕਹਿੰਦੇ ਕਿ ਉਹਨਾਂ ਦੀ ਪਰਸਨੈਲਿਟੀ ਤੋਂ ਉਹਨਾਂ ਦੀ ਸ਼ਖਸੀਅਤ ਤੋਂ ਉਹ ਬੇਘਰ ਤਾਂ ਨਹੀਂ ਲੱਗ ਰਹੇ ਸੀ ਇਸ ਲਈ ਕੈਫੇ ਮਾਲਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਾਣਿਆ ਚਾਹਿਆ ਕਿ ਆਖਿਰ ਮਸਲਾ ਕੀ ਹੈ ਤਾਂ ਪਤਾ ਲੱਗਾ ਕਿ ਉਸ ਆਦਮੀ ਦਾ ਨਾਮ ਵਾਲਟਰ ਹੈ ਅਤੇ ਉਹ ਹਾਲ ਹੀ ਦੇ ਵਿੱਚ ਆਪਣੀ ਪਤਨੀ ਦੇ ਦੇਹਾਂਤ ਉਹਦੀ ਦਾ ਹੋ ਚੁੱਕਾ ਹੈ ਅਤੇ ਉਸ ਦੇ ਲਈ ਉਹ ਹੁਣ ਇਕੱਲਾ ਜਿਹੜਾ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਿਹਾ 1 ਮਹੀਨਾ ਹੋ ਗਿਆ ਨਿਯਮਿਤ ਉਹ ਉਸੇ ਤਰ੍ਹਾਂ ਉਸ ਕੈਫੇ ਦੇ ਵਿੱਚ ਆਉਂਦਾ ਉਸੇ ਟਾਈਮ ਦੇ ਵਿੱਚ ਆਉਂਦਾ ਅਤੇ ਇਸ ਉਸੇ ਤਰ੍ਹਾਂ 2 ਘੰਟੇ

ਤਾਂ ਪਤਾ ਲੱਗਾ ਕਿ ਉਸ ਆਦਮੀ ਦਾ ਨਾਮ ਵਾਲਟਰ ਹੈ ਅਤੇ ਉਹ ਹਾਲ ਹੀ ਦੇ ਵਿੱਚ ਆਪਣੀ ਪਤਨੀ ਦੇ ਦੇਹਾਂਤ ਉਹਦੇ ਦਾ ਹੋ ਚੁੱਕਾ ਹੈ ਅਤੇ ਉਸ ਦੇ ਲਈ ਉਹ ਹੁਣ ਇਕੱਲਾ ਜਿਹੜਾ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਿਹਾ। ਇੱਕ ਮਹੀਨਾ ਹੋ ਗਿਆ ਨਿਯਮਿਤ ਉਹ ਉਸੇ ਤਰ੍ਹਾਂ ਉਸ ਕੈਫੇ ਦੇ ਵਿੱਚ ਆਉਂਦਾ, ਉਸੇ ਟਾਈਮ ਦੇ ਵਿੱਚ ਆਉਂਦਾ ਅਤੇ ਇਸ ਉਸੇ ਤਰ੍ਹਾਂ 2 ਘੰਟੇ ਬੈਠ ਕੇ ਫਿਰ ਜਾਂਦਾ। ਜਦੋਂ ਮਹੀਨੇ ਦੇ ਵਿਜ਼ਿਟਸ ਹੋ ਗਈਆਂ ਤਾਂ ਇੱਕ ਵਾਰੀ ਕੈਫੇ ਦੇ ਮਾਲਕ ਨੇ ਇੱਕ ਕੇਕ ਦਾ ਟੁਕੜਾ ਉਹਨੂੰ ਔਫਰ ਕੀਤਾ। ਵਾਲਟਰ ਨੇ ਕਿਹਾ ਕਿ ਮੈਂ ਇਹ ਔਡਰ ਨਹੀਂ ਕੀਤਾ। ਮਾਲਕ ਨੇ ਜਵਾਬ ਦਿੱਤਾ, ਇਹ ਮੇਰੇ ਵੱਲੋਂ ਹੈ। ਉਹ ਚੁੱਪਚਾਪ ਬੈਠਿਆ ਰਿਹਾ ਅਤੇ ਲੋਕਾਂ ਨੂੰ ਇਸੇ ਤਰ੍ਹਾਂ ਆਉਂਦੇ ਜਾਂਦੇ ਦੇਖਦਾ ਰਿਹਾ। ਇੱਕ ਦਿਨ ਉਸਨੇ ਕਿਹਾ ਕਿ ਮੈਂ ਇੱਥੇ ਇਸ ਲਈ ਆਉਂਦਾ ਹੈ ਕਿਉਂਕਿ ਇੱਥੇ ਮੈਨੂੰ ਕੁਝ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ, ਥੋੜ੍ਹੀ ਜਿਹੀ ਗਰਮਾਹਟ ਮਹਿਸੂਸ ਹੁੰਦੀ ਹੈ, ਇਕੱਲਾ ਨਾ ਹੋਣ ਦਾ ਅਹਿਸਾਸ ਹੁੰਦਾ। ਮਾਲਕ ਹੁਣ ਉਸ ਦੀਆਂ ਗੱਲਾਂ ਸੁਣ ਕੇ ਨਾ ਕੈਫੇ ਦਾ ਮਾਲਕ ਥੋੜ੍ਹਾ ਜਿਹਾ ਗੰਭੀਰ ਵੀ ਹੋ ਗਿਆ, ਥੋੜ੍ਹਾ ਜਿਹਾ ਸੋਚਦੇ ਵਿੱਚ ਪੈ ਗਿਆ ਕਿਉਂਕਿ ਲਗਾਤਾਰ ਇਸੇ ਤਰ੍ਹਾਂ ਉਸਨੂੰ ਆਉਂਦੇ ਉੱਥੇ ਬੈਠਦੇ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਸੀ। ਇਸੇ ਤਰ੍ਹਾਂ ਰੂਟੀਨ ਜਿਹੜੀ ਦਿਨ ਮਹੀਨੇ ਬੀਤਦੇ ਗਏ ਅਤੇ ਇੱਕ ਦਿਨ ਅਜਿਹਾ ਆਇਆ ਕੈਫੇ ਦੇ ਮਾਲਕ ਨੇ ਦੇਖਿਆ ਕਿ ਸਮਾਂ ਹੋ ਚੁੱਕਾ ਹੈ ਪਰ ਉਹ ਬਜ਼ੁਰਗ ਆਪਣੇ ਉਸ ਕੁਰਸੀ ਮੇਜ਼ ਦੇ ਉੱਤੇ ਨਹੀਂ ਆਇਆ, ਅੱਜ ਕੈਫੇ ਦੇ ਵਿੱਚ ਨਹੀਂ ਆਇਆ। ਮਾਲਕ ਦੀ ਨਜ਼ਰ ਬਾਰ ਬਾਰ ਠੀਕ 2:30 ਵਜੇ ਤੋਂ ਬਾਅਦ ਉਸ ਦਰਵਾਜ਼ੇ ਦੇ ਉੱਤੇ ਜਾਂਦੀ ਰਹੀ। ਅਗਲੇ ਦਿਨ ਵੀ ਉਹ ਨਹੀਂ ਆਇਆ। ਫਿਰ ਇਸੇ ਤਰ੍ਹਾਂ ਇੱਕ ਹਫ਼ਤਾ ਬੀਤ ਗਿਆ ਅਤੇ ਵਾਲਟਰ ਦਾ ਕੁਛ ਅਤਾ ਪਤਾ ਨਹੀਂ ਸੀ। 1 ਮਹੀਨੇ ਬਾਅਦ ਇੱਕ ਮਹਿਲਾ ਉਸ ਕੈਫੇ ਦੇ ਵਿੱਚ ਆਈ। ਉਹ ਇੱਧਰ ਉੱਧਰ ਦੇਖ ਰਹੀ ਸੀ, ਮਾਨੋ ਕੁਝ ਲੱਭ ਰਹੀ ਹੋਵੇ। ਉਸਨੇ ਕਾਊਂਟਰ 'ਤੇ ਪੁੱਛਿਆ ਕਿ ਤੁਸੀਂ ਇਸ ਕੈਫੇ ਦੇ ਮਾਲਕ ਹੋ? ਤਾਂ ਮਾਲਕ ਨੇ ਕਿਹਾ ਹਾਂ। ਮਹਿਲਾ ਨੇ ਕਿਹਾ ਕਿ ਮੇਰੇ ਪਿਤਾ ਜੀ ਇੱਥੇ ਆਇਆ ਕਰਦੇ ਸੀ, ਉਹਨਾਂ ਦਾ ਨਾਮ ਵਾਲਟਰ ਸੀ। ਮਾਲਕ ਦਾ ਹੁਣ ਦਿਲ ਥੋੜ੍ਹਾ ਜਿਹਾ ਬੈਠ ਗਿਆ। ਉਹਨੇ ਹੌਲੀ ਦੇ ਨਹੀਂ ਕਿਹਾ, ਹਾਂ ਉਹ ਕੁਝ ਸਮੇਂ ਤੋਂ ਆ ਨਹੀਂ ਰਹੇ, ਮੈਂ ਲਗਾਤਾਰ ਉਹਨਾਂ ਦੀ ਰੋਜ਼ ਉਡੀਕ ਕਰਦਾ। ਮਹਿਲਾ ਨੇ ਹਲਕੀ ਜਿਹੀ ਉਦਾਸੀ ਦੇ ਨਾਲ ਕਿਹਾ ਕਿ ਉਹਨਾਂ ਦਾ ਪਿਛਲੇ ਮਹੀਨੇ ਦੇਹਾਂਤ ਹੋ ਗਿਆ। ਇਹ ਸ਼ਬਦ ਕੈਫੇ ਮਾਲਕ ਨੂੰ ਇੰਨੇ ਗਹਿਰਾਈ ਦੇ ਨਾਲ ਚੁੱਭੇ ਇੰਜ ਕਿ ਜਿਵੇਂ ਉਹਦੇ ਮੂੰਹ ਦੇ ਵਿੱਚ ਬਸ ਇੰਨਾ ਹੀ ਨਿਕਲਿਆ ਕਿ ਸੁਣ ਕੇ ਬਹੁਤ ਦੁੱਖ ਹੋਇਆ। ਤਾਂ ਉਸ ਮਹਿਲਾ ਨੇ ਫਿੱਕੀ ਜਿਹੀ ਮੁਸਕਾਨ ਦੇ ਨਾਲ ਕਿਹਾ ਕਿ ਮੇਰੇ ਪਿਤਾ ਜੀ ਇਸ ਜਗ੍ਹਾ ਦੇ ਬਾਰੇ ਹਮੇਸ਼ਾ ਗੱਲ ਕਰਦੇ ਸੀ ਅਤੇ ਇਹ ਉਹਨਾਂ ਦਾ ਦੂਸਰਾ ਲਿਵਿੰਗ ਰੂਮ ਬਣ ਗਿਆ ਸੀ। ਉਹਨਾਂ ਨੇ ਆਪਣੇ ਪਰਸ ਦੇ ਵਿੱਚੋਂ ਇੱਕ ਲਿਫਾਫਾ ਕੱਢਿਆ ਅਤੇ ਕਿਹਾ ਕਿ ਉਹ ਇਹ ਖੱਤ ਤੁਹਾਡੇ ਲਈ ਛੱਡ ਕੇ ਗਏ ਨੇ। ਕੈਫੇ ਮਾਲਕ ਦੇ ਹੱਥ ਕੰਬਣ ਲੱਗ ਗਏ ਪਰ ਉਸਨੇ ਫਿਰ ਉਸ ਲਿਫਾਫੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਲਿਫਾਫੇ ਦੇ ਵਿੱਚ ਵਾਲਟਰ ਦਾ ਹੱਥ ਨਾਲ ਲਿਖਿਆ ਇੱਕ ਖੱਤ ਸੀ। ਉਸਨੇ ਲਿਖਿਆ ਸੀ ਦਿਆਲੂ ਕੈਫੇ ਦੇ ਮਾਲਕ ਦੇ ਨਾਮ ਦੇ ਉੱਤੇ ਕਿ ਸ਼ਾਇਦ ਤੁਹਾਨੂੰ ਇਹ ਅਹਿਸਾਸ ਨਾ ਹੋਵੇ ਪਰ ਤੁਸੀਂ ਮੈਨੂੰ ਕੌਫੀ ਤੋਂ ਵੱਧ ਕੇ ਬਹੁਤ ਕੁਛ ਦਿੱਤਾ। ਮੇਰੀ ਪਤਨੀ ਦੇ ਜਾਣ ਤੋਂ ਬਾਅਦ ਮੇਰੇ ਦਿਨ ਬਹੁਤ ਲੰਬੇ ਹੋ ਗਏ ਸੀ। ਮੈਂ ਆਪਣੀ ਬੇਟੀ ਦੇ ਉੱਤੇ ਬੋਝ ਨਹੀਂ ਸੀ ਬਣਨਾ ਚਾਹੁੰਦਾ। ਮੈਂ ਨਹੀਂ ਸੀ ਚਾਹੁੰਦਾ ਕਿ ਉਹ ਮੇਰੇ ਇਕੱਲੇਪਨ ਨੂੰ ਦੇਖੇ। ਤੁਹਾਡੇ ਕੈਫੇ ਨੇ ਮੈਨੂੰ ਆਪਣੇ ਜੀਵਨ ਨੂੰ ਚਲਾਈ ਰੱਖਣ ਦੇ ਲਈ ਇੱਕ ਕਾਰਨ ਦਿੱਤਾ। ਇਹ ਜਿਹੜਾ ਤੁਸੀਂ ਮੈਨੂੰ ਇੱਕ ਵਾਰ ਕੇਕ ਔਫਰ ਕੀਤਾ ਉਹ ਤੁਹਾਡੀ ਨਿਮਰਤਾ ਮੇਰੇ ਲਈ ਕਿਸੇ ਵੀ ਚੀਜ਼ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ। ਮੈਂ ਉਸ ਸਭ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਉਸਨੇ ਨੀਚੇ ਆਪਣਾ ਨਾਮ ਲਿਖਿਆ ਸੀ ਵਾਲਟਰ। ਲਿਫਾਫੇ ਦੇ ਵਿੱਚ ਇੱਕ ਛੋਟਾ ਜਿਹਾ ਚੈੱਕ ਵੀ ਸੀ। ਉਸ ਦੇ ਵਿੱਚ ਬਹੁਤ ਵੱਡੀ ਰਾਸ਼ੀ ਤਾਂ ਨਹੀਂ ਸੀ ਪਰ ਵਾਲਟਰ ਨੇ ਹੁਣ ਤੱਕ ਉਸ ਕੈਫੇ ਦੇ ਵਿੱਚ ਜਿੰਨੀ ਰਕਮ ਖਰਚ ਕੀਤੀ ਸੀ ਉਸ ਤੋਂ ਜ਼ਿਆਦਾ ਸੀ। ਉਸ ਦੀ ਬੇਟੀ ਨੇ ਕਿਹਾ ਕਿ ਇਹ ਫਾਊਂਡੇਸ਼ਨ ਇਹ ਕਾਇੰਡਨੈਸ ਫੰਡ ਦੇ ਲਈ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਇਸ ਨੂੰ ਕਿਸੇ ਅਜਿਹੇ ਵਿਅਕਤੀ ਦੀ ਮਦਦ ਦੇ ਲਈ ਇਸਤੇਮਾਲ ਕਰੋ ਜਿਹੜਾ ਕਿ ਇੱਥੇ ਸ਼ਾਇਦ ਬੈਠਣ ਦੇ ਲਈ ਇੱਕ ਜਗ੍ਹਾ ਦੀ ਜ਼ਰੂਰਤ ਹੋਵੇ ਜਿਸ ਨੂੰ। ਅਤੇ ਉਹ ਕੈਫੇ ਮਾਲਕ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਸਦੀ ਬੇਟੀ ਦੇ ਹੱਥੋਂ ਉਹ ਚੈੱਕ ਜਿਹੜਾ ਆ ਉਹ ਫੜ ਕੇ। ਉਸਨੇ ਆਪਣੇ ਹੰਝੂਆਂ ਨੂੰ ਲੁਕਾਉਂਦੇ ਹੋਏ ਮਹਿਲਾ ਦੇ ਜਾਣ ਤੋਂ ਬਾਅਦ ਵਾਲਟਰ ਦੀ ਮੇਜ਼ ਕੁਰਸੀ ਵੱਲ ਤੱਕਿਆ ਜਿੱਥੇ ਉਹ ਰੋਜ਼ ਆ ਕੇ ਬੈਠਦਾ ਸੀ। ਕੁਰਸੀ ਸੀ, ਮੇਜ਼ ਸੀ, ਪਰ ਵਾਲਟਰ ਨਹੀਂ ਸੀ। ਮਾਲਕ ਨੇ ਤੈਅ ਕੀਤਾ ਕਿ ਉਹ ਉਸਨੂੰ ਹੁਣ ਖਾਲੀ ਨਹੀਂ ਰਹਿਣ ਦੇਗਾ। ਉਸਨੇ ਉੱਥੇ ਇੱਕ ਬੋਰਡ ਲਗਾ ਦਿੱਤਾ ਕਿ ਜੇਕਰ ਤੁਹਾਨੂੰ ਬੈਠਣ ਦੇ ਲਈ ਇੱਕ ਗਰਮਾਹਟ ਭਰੀ ਜਗ੍ਹਾ ਚਾਹੀਦੀ ਹੈ ਤਾਂ ਤੁਹਾਡਾ ਇੱਥੇ ਨਿੱਘਾ ਸਵਾਗਤ ਹੈ। ਉਸ ਦਿਨ ਤੋਂ ਬਾਅਦ ਕਦੇ ਕੋਈ ਕਾਲਜ ਦਾ ਵਿਦਿਆਰਥੀ ਉੱਥੇ ਬੈਠ ਕੇ ਪੜ੍ਹਾਈ ਕਰਦਾ, ਕਦੇ ਕੋਈ ਇਕੱਲੀ ਔਰਤ ਉੱਥੇ ਬੈਠ ਕੇ ਬੁਣਾਈ ਕਰਦੀ, ਜਾਂ ਕੋਈ ਵਿਅਕਤੀ ਉੱਥੇ ਚੁੱਪਚਾਪ ਬੈਠਿਆ ਰਹਿੰਦਾ। ਹਰ ਵਾਰ ਜਦੋਂ ਵੀ ਕਿਸੇ ਨੂੰ ਕੌਫੀ ਦਿੰਦਾ ਤਾਂ ਸਾਥ ਵਾਲਟਰ ਦੇ ਨਾਮ ਦਾ ਉਹ ਕੈਫੇ ਮਾਲਕ ਇੱਕ ਕੇਕ ਵੀ ਉਹਨਾਂ ਨੂੰ ਔਫਰ ਕਰਦਾ। ਜੀ ਦੋਸਤੋ, ਇਹ ਛੋਟੀ ਜਿਹੀ ਕਹਾਣੀ ਸਾਨੂੰ ਇਹ ਸਿੱਖਿਆ ਦੇ ਕੇ ਜਾਂਦੀ ਹੈ ਕਿ ਕਿਸੇ ਵੀ

ਵਿਅਕਤੀ ਲਈ ਸਭ ਤੋਂ ਮੁੱਲਵਾਨ, ਸਭ ਤੋਂ ਕੀਮਤੀ ਚੀਜ਼ ਜੋ ਅਸੀਂ ਦੇ ਸਕਦੇ ਹਾਂ ਉਹ ਸਾਡੇ ਵੱਲੋਂ ਦਿੱਤਾ ਗਿਆ ਖਾਣਾ ਨਹੀਂ, ਬਲਕਿ ਸਾਡੇ ਵੱਲੋਂ ਦਿੱਤਾ ਉਹ ਸਕੂਨ ਹੁੰਦਾ ਹੈ ਕਿ ਕਿਸੇ ਵੀ ਵਿਅਕਤੀ ਦੇ ਇਕੱਲੇਪਨ ਨੂੰ ਅਸੀਂ ਉਸ ਵੇਲੇ ਭਰ ਸਕੀਏ। ਸੋ ਜਿਸ ਨੂੰ ਵੀ ਮਿਲਦੇ ਹੋ ਚੰਗੇ ਲਹਿਜ਼ੇ ਵਿੱਚ ਮਿਲੋ। ਤੁਹਾਨੂੰ ਸ਼ਾਇਦ ਪਤਾ ਹੀ ਨਾ ਹੋਏ ਕਿ ਉਹ ਇਨਸਾਨ ਅੰਦਰੋਂ ਕਿੰਨੀਆਂ ਲੜਾਈਆਂ ਲੜ ਰਿਹਾ ਹੋਵੇਗਾ। ਕਿਸੇ ਅੰਦਰੋਂ ਟੁੱਟਦੇ ਇਨਸਾਨ ਲਈ ਤੁਹਾਡੇ ਵੱਲੋਂ ਕੀਤਾ ਇਨਸਾਨੀ ਵਿਵਹਾਰ ਉਹਦੀ ਜ਼ਿੰਦਗੀ ਦੇ ਕੁਝ ਪਲਾਂ ਨੂੰ ਖੁਸ਼ਗਵਾਰ ਕਰਕੇ ਮਨ ਨੂੰ ਖੇੜਾ ਦੇਵੇਗਾ। ਇਹ ਅਹਿਸਾਸ ਵੀ ਦੇਵੇਗਾ ਕਿ ਦੁਨੀਆ ਸਾਰੀ ਦੀ ਸਾਰੀ ਬੁਰੀ ਨਹੀਂ ਹੈ, ਕੁਝ ਚੰਗਾ ਵੀ ਹੈ, ਉਸ ਦੇ ਨਾਲ ਵੀ ਕੁਝ ਚੰਗਾ ਹੋ ਸਕਦਾ ਜੇਕਰ ਅਸੀਂ ਆਪਣੇ ਆਸ ਪਾਸ ਕੁਝ ਲੋਕਾਂ ਨਾਲ ਆਪਣਾ ਲਹਿਜ਼ਾ ਬਦਲ ਲਈਏ, ਵਿਵਹਾਰ ਦੇ ਵਿੱਚ ਨਿਮਰਤਾ ਲੈ ਆਈਏ, ਤਾਂ ਇਹ ਦੁਨੀਆ ਜਿਉਣ ਦੇ ਲਈ ਇੱਕ ਬਿਹਤਰ ਜਗ੍ਹਾ ਬਣ ਜਾਏਗੀ। ਅਸੀਂ ਆਪਣੇ ਬਜ਼ੁਰਗਾਂ ਦੇ ਕੋਲ ਬੈਠੀਏ, ਉਹਨਾਂ ਨੂੰ ਇਕੱਲੇਪਨ ਦਾ ਅਹਿਸਾਸ ਨਾ ਹੋਣ ਦੇਈਏ। ਇਕੱਲੇ ਬਜ਼ੁਰਗ ਨਹੀਂ ਬਲਕਿ ਅੱਜ ਕੱਲ੍ਹ ਦੀ ਭੀੜ ਭਾੜ ਵਾਲੀ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਮਨੁੱਖ ਇੰਝ ਲੱਗਦਾ ਜਿਵੇਂ ਅੰਦਰੋਂ ਇਕੱਲੇਪਨ ਦਾ ਸ਼ਿਕਾਰ ਹੋਵੇ। ਉਸ ਇਕੱਲੇਪਨ ਨੂੰ ਦੂਰ ਕਰਨ ਦੀ ਸਾਡੇ ਵੱਲੋਂ ਸਾਰਿਆਂ ਵੱਲੋਂ ਇੱਕ ਛੋਟੀ ਜਿਹੀ ਕੀਤੀ ਗਈ ਕੋਸ਼ਿਸ਼ ਕਿਸੇ ਦੀ ਜ਼ਿੰਦਗੀ ਨੂੰ ਸਾਰਥਕ ਕਰ ਸਕਦੀ ਹੈ।

ਜੀ ਦੋਸਤੋ, ਜਦੋਂ ਦੁਨੀਆ ਤੁਹਾਨੂੰ ਵਾਰ ਵਾਰ ਰੱਦ ਕਰਦੀ ਹੈ ਨਾ, ਲੋਕ ਤੁਹਾਡੀ ਮਿਹਨਤ ਦਾ ਮਜ਼ਾਕ ਉਡਾਉਂਦੇ ਨੇ, ਤੁਹਾਡੀਆਂ ਯੋਗਤਾਵਾਂ 'ਤੇ ਸ਼ੱਕ ਕਰਦੇ ਨੇ, ਤਾਂ ਇਹ ਟੁੱਟਣਾ ਵਰਗਾ ਮਹਿਸੂਸ ਹੋ ਸਕਦਾ ਹੈ। ਪਰ ਸੱਚਾਈ ਇਹ ਹੈ ਕਿ ਅਜਿਹੇ ਸਮੇਂ ਦੌਰਾਨ ਪਰਮਾਤਮਾ ਤੁਹਾਨੂੰ ਕਮਜ਼ੋਰ ਨਹੀਂ ਕਰ ਰਿਹਾ ਹੁੰਦਾ, ਸਗੋਂ ਤੁਹਾਨੂੰ ਮਜ਼ਬੂਤ ਬਣਾ ਰਿਹਾ ਹੁੰਦਾ। ਹਰ ਮੁਸ਼ਕਿਲ ਤੁਹਾਡੇ ਸਬਰ ਦੀ ਪ੍ਰੀਖਿਆ ਹੈ। ਸਿਰਫ ਉਹੀ ਲੋਕ ਜੋ ਅਪਮਾਨ ਦੇ ਬਾਵਜੂਦ ਵੀ ਆਪਣੇ ਰਾਹ 'ਤੇ ਡਟੇ ਰਹਿੰਦੇ ਨੇ, ਇੱਕ ਦਿਨ ਸਭ ਤੋਂ ਉੱਚੀ ਮੰਜ਼ਿਲ 'ਤੇ ਪਹੁੰਚਦੇ ਨੇ। ਇਸ ਲਈ ਲੋਕਾਂ ਦੀਆਂ ਗੱਲਾਂ ਤੋਂ ਕਦੇ ਵੀ ਨਿਰਾਸ਼ ਨਾ ਹੋਵੋ, ਕਿਉਂਕਿ ਪਰਮਾਤਮਾ ਅਕਸਰ ਉਹਨਾਂ ਨੂੰ ਹੀ ਸੰਘਰਸ਼ ਦਿੰਦਾ ਹੈ ਜੋ ਬਾਅਦ ਵਿੱਚ ਵੱਡੀ ਸਫਲਤਾ ਅਤੇ ਸਤਿਕਾਰ ਪ੍ਰਾਪਤ ਕਰਦੇ ਨੇ। ਅਤੇ ਅਸੀਂ ਅਜਿਹੀਆਂ ਸ਼ਖਸੀਅਤਾਂ ਦੇ ਬਾਰੇ ਪੜ੍ਹਦੇ ਹਾਂ, ਦੇਖਦੇ ਹਾਂ,

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: साइबर फ्रॉड या धोखाधड़ी की जानकारी ले 1930 हेल्पलाइन नंबर डायल करो या www.cybercrime.gov.in ते शिकायत दर्ज कराओ।
2: जी दोस्तों, आकाशवाणी के जलंधर केंद्र तो इस वेले तुसी प्रोग्राम सोनी सवेर सुन रहे हो। तो इस प्रोग्राम दे विच जिवें असी तुहाडे नाल वादा कीता हुंदा है कि तुहाडे नाल बहुत सारियां गल्लां बातां करदे हां, दिनां दे नाल संबंधित जानकारियां सांझियां करदे हां, उस दिन दीआं घटनावां बारे, खास दिनां दे बारे तुहानूं जानकारी दिंदे हां, जिंदगी नाल जुड़ियां गल्लां तुहाडे नाल करदे हां। उत्थे असी इस प्रोग्राम दे विच अलग अलग शख्सियतां दे नाल भी तुहानूं रूबरू करवाउंदे आ, भी ओह शख्सियतां जिन्हां तों असीं बहुत कुछ सीख सकदे आ ते सीखदे भी आ। अज दे प्रोग्राम दे विच साडे इस स्टूडियो दे विच फोन लाइन राहीं एक अजिही शख्सियत जुड़ रही है जिन्हां ने समाज सेवा दे खेतर दे विच अपनी एक विलखण पछाण बनाई है। जी हाँ, डॉक्टर सुरिंदर सैनी जी एक प्रसिद्ध समाज सेवी, यूनिसेफ ऑबजरवर, नैशनल अवार्डी ते पंजाब रतन सम्मान दे नाल नवाजे गए एक अजिही शख्सियत जो कि अपने कम्मां दे राहीं दूजियां नूं जिथे मदद दिंदे ने भी उत्थे दूजियां दे लई एक प्रेरणा दा स्रोत भी बनदे ने। आओ उन्हां दे नाल गल्लबात करदे हां। हैलो,
3: हाँ जी, हाँ जी, सत श्री अकाल जी।
2: ਡਾਕਟਰ ਸੁਰਿੰਦਰ ਸੈਣੀ ਜੀ, ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ।
3: ਮਿਹਰਬਾਨੀ ਜੀ।
2: ਜੀ ਡਾਕਟਰ ਸਾਹਿਬ, ਤੁਸੀਂ ਸਮਾਜ ਦੇ ਅਲੱਗ ਅਲੱਗ ਖੇਤਰਾਂ ਦੇ ਨਾਲ ਜੁੜ ਕੇ ਆਪਣੀਆਂ ਸੇਵਾਵਾਂ ਦੇ ਰਹੇ ਹੋ, ਅਜਿਹੀ ਸ਼ਖਸੀਅਤ ਹੋ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਹਾਡਾ ਨਾਮ ਯਾਦ ਆਉਂਦਾ ਹੈ। ਤੁਸੀਂ ਸਭ ਤੋਂ ਪਹਿਲਾਂ ਤਾਂ ਸਾਡੇ ਸੁਣਨ ਵਾਲਿਆਂ ਨੂੰ ਆਪਣੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ।
3: ਮੇਰਾ ਨਾਮ ਜਿਵੇਂ ਤੁਸੀਂ ਦੱਸਿਆ ਸੁਰਿੰਦਰ ਸੈਣੀ ਹੈ। ਮੇਰੇ ਪਿਤਾ ਜੀ ਸ਼੍ਰੀ ਅਜੀਤ ਸੈਣੀ ਫਰੀਡਮ ਫਾਈਟਰ ਸਨ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ PRO ਰੰਗੋਂ, ਔਰ ਹੀ ਵਾਜ਼ ਜਨਰਲ ਮੈਨੇਜਰ ਡੇਲੀ ਅਜੀਤ ਨਿਊਜ਼ ਪੇਪਰ ਆਲਸੋ। ਹਾਂਜੀ, ਤੇ ਮੈਂ ਕਿਉਂਕਿ ਜਿਹੜੀ ਸਿੱਖਿਆ ਹੈ ਗੌਰਮੈਂਟ ਸੀਨੀਅਰ ਮਾਡਲ ਸਕੂਲ ਅਜੀਤ ਸੈਣੀ ਮਾਰਗ ਜਲੰਧਰ ਤੋਂ ਕੀਤੀ ਹੈ। ਮੇਰੇ ਪ੍ਰਿੰਸੀਪਲ ਸਨ ਭਗਵੰਤ ਸਿੰਘ ਜੀ, ਜਿਹੜੇ ਕਿ ਬਹੁਤ ਵੱਡੇ ਸਿੱਖਿਆ ਸ਼ਾਸਤਰੀ ਔਰ ਬ੍ਰਹਮਚਾਰੀ ਸਨ, ਔਰ ਜਿਹਨਾਂ ਨੇ ਸਾਨੂੰ ਇਸ ਤੇ ਕੰਮ ਦੇ ਵਿੱਚ ਪ੍ਰੇਰਿਤ ਕਰਕੇ ਇਸ ਕੰਮ ਚਲਾਇਆ ਸਕੂਲ ਟਾਈਮ ਤੇ
2: ਜੀ।
3: ਤੇ ਮੈਂ ਐਜੂਕੇਸ਼ਨ ਦੁਆਬਾ ਕਾਲਜ ਤੋਂ ਤੇ ਹੋਰ ਵੱਖ ਵੱਖ ਸੰਸਥਾਵਾਂ ਤੋਂ ਕੀਤੀ।
2: ਜਿਵੇਂ ਮੈਂ ਦੱਸਿਆ
3: ਕਿ ਸਾਡੇ ਸਕੂਲ ਦੇ ਪ੍ਰਿੰਸੀਪਲ ਸਨ ਪ੍ਰਿੰਸੀਪਲ ਸਨ ਭਗਵੰਤ ਸਿੰਘ ਜੀ, ਐਂਡ ਹੀ ਵਾਸ ਅ ਵੈਰੀ ਰਿਨਾਉਂਡ ਐਜੂਕੇਸ਼ਨਿਸਟ, ਜਿਨ੍ਹਾਂ ਦੇ ਕਿ ਸਿੱਖਿਆ ਬੱਚੇ ਉਹਨਾਂ ਤੋਂ ਪੜ੍ਹ ਕੇ ਗਏ ਨੇ। ਯਸ਼ ਚੋਪੜਾ ਫਿਲਮ ਪ੍ਰੋਡਿਊਸਰ ਤੇ ਭਾਰਤ ਦੇ ਹੋਰ ਵੱਡੇ ਵੱਡੇ ਜਿਹੜੇ ਡਾਕਟਰ ਹਾਈ ਕੋਰਟ ਦੇ ਸੈਸ਼ਨ ਜੱਜ ਐਂਡ ਹੋਰ ਲੋਕ ਨੇ, ਉਹਨਾਂ ਨੇ ਸਾਨੂੰ ਸਕੂਲ ਟਾਈਮ ਦੇ ਵਿੱਚੋਂ ਹੀ ਸਾਨੂੰ ਸਮਾਜ ਸਿੱਖਿਆ ਵੱਲ ਪ੍ਰੇਰਿਤ ਕੀਤਾ। ਔਰ ਉਹ ਕਹਿੰਦੇ ਸੀ ਜੇ ਤੁਸੀਂ ਕਿਸੇ ਮਨੁੱਖ ਦੇ ਕੰਮ ਆਉਂਦੇ ਹੋ, ਵੈਨ ਯੂ ਹਿਊਮ ਵਰਕ ਫਾਰ ਏ ਹਿਊਮਨ ਦੈਨ ਯੂ ਆਰ ਹਿਊਮਨ, ਅਦਰਵਾਈਜ਼ ਯੂ ਆਰ ਏ ਐਨੀਮਲ
2: ਜੀ।
3: ਤੇ ਇਹ ਅਸੀਂ ਦੂਜੀ ਗੱਲ ਉਹਨਾਂ ਨੇ ਕਹੀ ਸੀ ਕਿ ਜਿਹੜਾ ਪੈਸਾ ਹੈਗਾ ਜ਼ਿੰਦਗੀ ਵਿੱਚ ਸੈਕੰਡਰੀ ਹੈ, ਪ੍ਰਾਇਮਰੀ ਤੁਹਾਡਾ ਕੰਮ ਹੈ ਲੋਕਾਂ ਦੇ ਕੰਮ ਆਉਣਾ, ਅੱਛੇ ਕੰਮ ਕਰਨਾ, ਪ੍ਰਭੂ ਦੇ ਨਾਲ ਜੁੜਨਾ।
2: ਬਿਲਕੁਲ ਬਿਲਕੁਲ, ਬਹੁਤ ਸੋਹਣੇ ਵਿਚਾਰ ਤੇ ਬਹੁਤ ਸੋਹਣੀ ਸ਼ਖਸੀਅਤ ਤੁਹਾਡੀ। ਡਾਕਟਰ ਸੈਣੀ ਸਾਹਿਬ, ਕਿਹੜੇ ਕਿਹੜੇ ਸਮਾਜਿਕ ਮਸਲਿਆਂ ਤੇ ਤੁਸੀਂ ਇਸ ਵੇਲੇ ਕੰਮ ਕਰ ਰਹੇ ਹੋ?
3: ਦੇਖੋ ਜੀ, ਮੇਰੀ NGO ਟ੍ਰੇਨਿੰਗ ਕੈਨੇਡਾ ਦੀ ਹੈ, ਵੈਂਕੂਵਰ ਵਿਕਟੋਰੀਆ, ਜਿੱਥੇ ਕਿ ਮੈਂ ਇੱਕ ਸਾਲ ਇੱਥੇ ਵੈਂਕੂਵਰ ਏਅਰਪੋਰਟ ਤੇ ਐਜ਼ ਏ ਇੰਟਰਪ੍ਰੀਟਰ ਕੰਮ ਕੀਤਾ, ਔਰ ਉੱਥੇ ਮੈਂ ਲੋਕਾਂ ਨੂੰ ਦੁਭਾਸ਼ੀ ਦਾ ਕੰਮ ਕਰਕੇ ਸੈਟਲਮੈਂਟ, ਉੱਥੇ ਉਹਨਾਂ ਲੋਕਾਂ ਨੇ ਜਿਹੜੀ ਕੈਨੇਡੀਅਨ ਗੌਰਮੈਂਟ ਦੇ ਆਫੀਸ਼ੀਅਲ ਸਨ, ਉਹ ਸਾਨੂੰ ਉਹਨਾਂ ਨੇ ਮੈਨੂੰ ਇੱਕ ਬੋਡੀ ਲੈਂਗੁਏਜ ਸਿਖਾਈ। ਕਹਿੰਦੇ ਤੁਸੀਂ ਆਪਸ 'ਚ ਗੱਲ ਕਰ ਲਓਗੇ ਪੰਜਾਬੀ, ਤੁਹਾਨੂੰ ਸਮਝ ਨਹੀਂ ਲੱਗੇ, ਦੇ ਟੋਟ ਮੀ ਬੋਡੀ ਲੈਂਗੁਏਜ। ਉਹ ਬੋਡੀ ਲੈਂਗੁਏਜ ਮੈਨੂੰ ਸਾਰੀ ਜ਼ਿੰਦਗੀ 'ਚ ਕੰਮ ਆਈ ਹੈ ਕਿ ਆਈ ਅੰਡਰਸਟੈਂਡ ਦ ਪੀਪਲ ਐਂਡ

0: ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
1: ਇਹ ਦੇਖੋ ਜੀ, ਯੁਵਾ ਔਰ ਪੜ੍ਹੇ ਲਿਖੇ ਜਾਂ ਇਹ ਅਨਪੜ੍ਹ ਦੀ ਗੱਲ ਨੀ। ਮੈਂ ਹੁਣ ਅੱਜ ਕੱਲ੍ਹ ਤੁਸੀਂ ਕਰੰਟ ਕੇਸ ਦੇ ਰਹੇ ਕਿ ਜੱਜ ਸਾਹਿਬਾਂ ਨੇ ਜਿਵੇਂ ਆਪਣੀ ਨੂੰਹ ਨੂੰ ਮਾਰ ਦਿੱਤਾ, ਔਰ ਉਹ ਪੜ੍ਹੇ ਲਿਖੇ ਲੋਕ ਨੇ। ਇਹ ਕਿ ਜਿਹੜੀ ਮੈਂਟੈਲਿਟੀ ਆ ਉਹ ਨੀ ਬਦਲਣ ਨੂੰ ਬੜਾ ਟਾਈਮ ਲੱਗਦਾ, ਅਸੀਂ ਕੋਸ਼ਿਸ਼ਾਂ ਕਰ ਰਹੇ ਨੇ। ਔਰ ਮੈਂ ਇੱਥੇ ਕਿਉਂਕਿ ਸਾਡੇ ਕੋਲ ਮੈਂ ਸ਼ਹੀਦ ਬਾਬੂਲਾਲ ਸਿੰਘ ਸਿਵਲ ਹੋਸਪਿਟਲ ਸਾਡੇ ਬਜ਼ੁਰਗਾਂ ਦੇ ਨਾਮ ਨੇ, ਸ਼ਹੀਦ ਬਾਬੂਲਾਲ ਸਿੰਘ ਸਿਵਲ ਹਸਪਤਾਲ ਜਲੰਧਰ ਦਾ, ਉਹਦਾ ਮੈਂ ਔਰਗਨਾਈਜ਼ਰ ਔਰ ਮੈਨੇਜਰ ਵੀ ਹੈਗਾ। ਸਾਡੇ ਕੋਲ ਉੱਥੇ 200 ਨਰਸਿੰਗ ਕੁੜੀਆਂ ਸਿੱਖਿਆ ਪ੍ਰਾਪਤ ਕਰਦੀਆਂ ਨੇ। ਉਹਨਾਂ ਬੱਚਿਆਂ ਨੂੰ ਵੀ ਮੈਂ ਇਹੀ ਕਹਿੰਦਾ ਹੁੰਦਾ ਕਿ ਤੁਸੀਂ ਜਿੱਥੇ ਵੀ ਸਮਾਜ 'ਚ ਜਾਓ, ਜਿੱਥੇ ਵੀ ਹਸਪਤਾਲਾਂ 'ਚ ਜਾਓ, ਤੁਸੀਂ ਇਸੇ ਲਗਨ ਨਾਲ ਕੰਮ ਕਰਨਾ, ਔਰ ਭਰੂਣ ਹੱਤਿਆ ਨੂੰ ਰੋਕਣਾ ਹੈਗਾ ਜਿੱਥੇ ਵੀ ਹੋਏਗੀ। ਤੁਸੀਂ ਸਾਡੀ ਵੱਖ ਵੱਖ ਪੋਸਟਿੰਗ 200 ਕੁੜੀ ਹਰ ਸਾਲ ਤਿਆਰ ਕਰਦੇ ਹਾਂ, ਉਹਨਾਂ ਨੂੰ ਸਾਡੇ ਅੰਬੈਸਡਰ ਨੇ ਸਾਰੀਆਂ, ਔਰ ਉਹਨਾਂ ਨੂੰ ਅਸੀਂ ਕਹੀਦਾ ਕਿ ਤੁਸੀਂ ਲੋਕਾਂ ਦੇ ਵਿੱਚ ਅਨਪੜ੍ਹਤਾ, ਇਹ ਸਾਰੀ ਜਿਹੜੀਆਂ ਜਿੰਨੀਆਂ ਵੀ ਕੁਰੀਤੀਆਂ ਉਹਨਾਂ ਵਿਰੁੱਧ ਗੱਲ ਕਰਨੀ, ਨਸ਼ਿਆਂ ਵਿਰੁੱਧ ਗੱਲ ਕਰਨੀ ਹੈ, ਔਰ ਉਹ ਜਿਹੜੇ ਉਹਦੇ ਬੜੇ ਅੱਛੇ ਪ੍ਰਭਾਵ ਨੇ। ਮੈਂ ਕਿਉਂਕਿ ਮਾਸਟਰ ਟ੍ਰੇਨਰ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ, ਮੈਂ 1200 ਜਿਹੜੀ ਆਸ਼ਾ ਵਰਕਰ ਜਲੰਧਰ ਦੇ ਵਿੱਚ ਆਫੀਸ਼ੀਅਲੀ ਟ੍ਰੇਨ ਕੀਤੀ ਹੈ, ਉਹਦੇ ਨਾਲ ਉਸ ਟ੍ਰੇਨਿੰਗ ਨਾਲ, ਔਰ ਮੈਂ ਸਕੈਨਿੰਗ ਸੈਂਟਰਾਂ 'ਤੇ ਰੇਡ ਵੀ ਕਰਦਾ ਮੈਡਮ, ਕਿ ਇਸ ਵਾਸਤੇ ਹਸਪਤਾਲਾਂ ਦੇ ਉੱਤੇ ਜਿਹੜੇ ਬੱਚੇ ਲਈ ਟੈਸਟ ਕਰਕੇ ਡਾਕਟਰਸ ਕਰਦੇ ਉਹਨਾਂ ਨੂੰ ਪਕੜਦਾ ਵੀ ਹਾਂ, ਲਾਇਸੈਂਸ ਵੀ ਕੈਂਸਲ ਕਰੀ ਦੀ ਹੈ। ਉਹਦੇ ਨਾਲ ਇਹ ਅਸਰ ਹੋਇਆ ਕਿ ਸਾਡੀ ਜਿਹੜੀ ਸੈਕਸ ਰੇਸ਼ੋ ਆ, ਸਾਡੇ ਕੋਲ 875 ਕੁੜੀਆਂ 1000 ਮੁੰਡੇ ਮਗਰ ਸੀਗੀਆਂ, ਔਰ ਮੇਰੀ ਇਸ ਸਖਤੀ ਦੇ ਨਾਲ ਉਹ ਸਾਡੀ ਜਿਹੜੀ ਸੰਖਿਆ ਹੈਗੀ ਆ 930-940 ਤੱਕ ਪਹੁੰਚ ਗਈ ਹੈ। ਤੇ ਉਹ ਇੱਕ ਬਹੁਤ ਵੱਡਾ ਸੰਦੇਸ਼ ਹੈ ਇਸ ਸਮਾਜ ਨੂੰ। ਸਾਡੇ ਕੋਲ 1000 ਮੁੰਡੇ ਮਗਰ 1000 ਕੁੜੀ ਜਾਂ 1100 ਕੁੜੀ ਇੱਕ ਵਿਕਸਿਤ ਦੇਸ਼ ਚਾਹੀਦੀ ਹੁੰਦੀ ਹੈ। ਅਸੀਂ ਇਹ ਟੀਚੇ ਦੇ ਤਤਪਰ ਕੰਮ ਕਰ ਰਹੇ ਹਾਂ।
0: ਜੀ ਜੀ, ਡਾਕਟਰ ਸੈਣੀ ਜੀ, ਤੁਸੀਂ ਯੂਨੀਸੈਫ ਅਤੇ ਸਿਹਤ ਮੁਹਿੰਮਾਂ ਦੇ ਨਾਲ ਜੁੜੇ ਹੋਏ ਹੋ, ਯੂਨੀਸੈਫ ਓਬਜ਼ਰਵਰ ਵਜੋਂ ਤੁਹਾਡਾ ਅਨੁਭਵ ਕਿਹੋ ਜਿਹਾ ਰਿਹਾ? ਬੱਚਿਆਂ ਦੀ ਸਿਹਤ ਅਤੇ ਸਿੱਖਿਆ ਦੇ ਲਈ ਅੱਜ ਸਭ ਤੋਂ ਵੱਡੀਆਂ ਚੁਣੌਤੀਆਂ ਕੀ ਨੇ, ਤੁਸੀਂ ਕੀ ਸਮਝਦੇ ਹੋ?
1: ਦੇਖੋ ਜੀ, ਯੂਨੀਸੈਫ ਸਾਰੇ ਵਰਲਡ 'ਚ ਕੰਮ ਕਰ ਰਹੇ ਹੈਗੇ, ਸਾਨੂੰ ਖੇਤਰੀ ਭਾਸ਼ਾਵਾਂ ਦੇ ਵਿੱਚ ਕੰਮ ਕਰਨਾ, ਗ੍ਰਾਸ ਰੂਟ। ਮੈਂ ਜੇ ਯੂਨਾਈਟਿਡ ਨੇਸ਼ਨ 'ਚ ਵੀ ਡਾਕੂਮੈਂਟ ਬੋਲ ਕੇ ਆਇਆ, ਔਰ ਜੇ ਮੈਂ ਝੁੱਗੀਆਂ 'ਚ ਵੀ ਉਹੀ ਕੰਮ ਕਰਦਾ, ਉਹੀ ਉਹਨਾਂ ਨਾਲ ਵੀ ਉਹੀ ਗੱਲ ਕਰੀ ਦੀ ਯੂਨਾਈਟਿਡ ਨੇਸ਼ਨ 'ਚ ਇੰਗਲਿਸ਼ 'ਚ ਜਾਂ ਜਿਹੜੀ ਚੀਜ਼ 'ਚ ਗੱਲ ਕਰਨੀ। ਸਾਨੂੰ ਇੱਥੇ ਸਿੱਖਿਆ, ਅਸੀਂ ਜਿਹੜੇ ਝੁੱਗੀਆਂ 'ਚ ਲੋਕ ਨੇ, ਜ਼ਿਆਦਾ ਪਰਿਵਾਰ ਵੱਡੇ ਨੇ, ਉਹਨਾਂ ਨੂੰ ਕੀਮਤ ਪਰਿਵਾਰ ਰੱਖਣ ਲਈ, ਨਸ਼ੇ ਛੱਡਣ ਲਈ, ਸਾਫ਼ ਸਫਾਈ ਲਈ, ਔਰ ਸਿਹਤ ਸੇਵਾਵਾਂ ਉਹਨਾਂ ਤੱਕ ਪਹੁੰਚਾਉਣ ਲਈ ਬਹੁਤ ਕੰਮ ਕਰਨਾ ਪਿਆ। ਔਰ ਝੁੱਗੀਆਂ ਦੇ ਵਿੱਚ ਮੇਰਾ ਸਲੰਸ ਦੇ ਵਿੱਚ ਮੇਰਾ ਕੰਮ ਰਿਹਾ, ਪ੍ਰੋਜੈਕਟ ਸੀਗਾ ਆਰ ਸੀ ਐਚ ਪ੍ਰੋਜੈਕਟ ਹੈਗਾ ਗਵਰਨਮੈਂਟ ਆਫ ਇੰਡੀਆ ਦਾ, ਉਹ ਮੈਂ 4-5 ਸਾਲ ਚਲਾਇਆ। ਔਰ ਮੈਂ ਮਦਰ ਐਨ ਜੀ ਓ ਜਲੰਧਰ 'ਚ ਛੋਟੀਆਂ ਐਨ ਜੀ ਓ ਨੂੰ ਮੈਂ ਗਵਰਨਮੈਂਟ ਆਫ ਇੰਡੀਆ ਰਾਹੀਂ ਸਪੋਰਟ ਵੀ ਕਰਦਾ ਫਾਈਨੈਂਸ਼ਲੀ। ਔਰ ਅਸੀਂ ਲੋਕਾਂ ਦੇ ਵਿੱਚ ਖਤਮ ਕਰਨ ਲਈ ਅਨਪੜ੍ਹਤਾ, ਇਹ ਚੀਜ਼ਾਂ, ਸਕੂਲ ਜਿਹੜੇ ਨੇ ਬੱਚੇ ਸਕੂਲ ਡਰੋਪ ਆਊਟ ਹੋ ਜਾਂਦੇ, ਸਕੂਲ ਨਹੀਂ ਜਾਂਦੇ, ਈਵਨਿੰਗ ਸਕੂਲ ਲੇਬਰ ਬੱਚਿਆਂ ਲਈ ਪਾਰਲ ਬਣਾਏ ਨੇ, ਔਰ ਉਹਦੇ ਵਿੱਚ ਉਹਨਾਂ ਲਈ ਖੁਰਾਕ ਔਰ ਕਿਹੜੀਆਂ ਸਹੂਲਤਾਂ ਮੁਹੱਈਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਚਾਈਲਡ ਲੇਬਰ ਖਤਮ ਕਰਨ ਲਈ ਪ੍ਰੋਜੈਕਟ ਚੱਲਦਾ ਸਾਡਾ ਯੂਨੀਸੈਫ ਦਾ, ਉਹਦੇ 'ਚ ਕਿਉਂਕਿ ਜਲੰਧਰ ਇੱਕ ਸਪੋਰਟਸ ਹੱਬ ਹੈਗਾ, ਇੱਥੇ ਬੱਚੇ ਚਾਈਲਡ ਲੇਬਰ ਕਾਫੀ ਕਰਦੇ ਨੇ, ਔਰ ਇੱਥੋਂ ਰੋਕਣ ਲਈ ਬਹੁਤ ਵੱਡੇ ਸਖ਼ਤ ਕਾਨੂੰਨ ਕਰਾਉਣੇ ਪੈਂਦੇ ਨੇ। ਔਰ ਮੈਂ ਨਸ਼ਾ ਮੁਕਤ ਦੇ ਵਿੱਚ ਕੰਮ ਕਰਦਾ, ਫੜੇ ਜਾ ਉਹਨਾਂ ਨੂੰ ਨਸ਼ੇ ਜਿਹੜੇ ਵੇਚਦੇ ਨੇ, ਜਿਹੜੇ ਕਰਦੇ ਨੇ, ਜੇ ਕੋਪਟਾ ਐਕਟ ਦਾ ਮੈਂ ਐਕਟੀਵਿਸਟ ਹੈਗਾ। ਔਰ ਇਹ ਬੜੇ ਵੱਡੇ ਮੈਡਮ ਮਾਫੀਏ ਨੇ, ਹਸਪਤਾਲ ਹੋਏ ਜਿਹੜੇ, ਔਰ ਜਿਹੜੇ ਕੰਮ ਕਰਦੇ ਨੇ PNGT ਬੱਚਿਆਂ ਦਾ ਲਿੰਕ ਟੈਸਟ ਜਾਂ ਨਸ਼ੇ ਵੇਚਦੇ ਨੇ, ਇਹ ਵੱਡੇ ਮਾਫੀਏ ਨੇ ਜਿਹਨਾਂ ਦੇ ਵਿਰੁੱਧ ਮੈਨੂੰ ਕੰਮ ਕਰਨਾ ਪੈਂਦਾ। ਤਾਂ ਬੜੇ ਚੈਲੇਂਜ ਨੇ ਆਇਆ ਹੋਵੇ ਥ੍ਰੈਟ ਫਰੋਮ ਦੈਮ ਆਲਸੋ, ਤੇ ਮੈਂ ਕਿਉਂਕਿ ਇੱਕ ਲੱਗਦਾ ਹੀ ਹੈ ਕਿ ਸਿਰ ਦੱਸਿਆ ਨੀ ਬਹੁਤ ਵਧੀਆ ਰਹਿੰਦਾ ਹੋਣਾ, ਬਟ ਮੈਂ ਇਹਨਾਂ ਦੇ ਥ੍ਰੈਟ ਦੇ ਅੰਦਰ ਵੀ ਲੈਂਦਾ। ਸਾਡੀ ਸਿਕਿਉਰਿਟੀ ਕੋਈ ਇੰਨੀ ਨਹੀਂ ਹੁੰਦੀ, ਕਿਉਂਕਿ ਸਾਡੇ ਕੋਲ ਮੈਨੂੰ ਗੱਡੀ ਆਰਾਮ 'ਚ ਮਿਲੀ ਹੈ ਜਿੱਥੇ ਫਲੈਸ਼ ਲੱਗੇ ਨੇ, ਔਰ ਡੀ ਸਾਹਿਬ ਕਹਿੰਦੇ ਨੇ ਸੈਣੀ ਤੇਰੇ ਕੋਲ, ਇੱਕ ਦਿਨ ਡੀ ਸਾਹਿਬ ਨੇ ਰਾਹ ਦਿੱਤਾ, ਕਹਿੰਦੇ ਮੈਂ ਡੀ ਸਾਹਿਬ ਰਾਹ ਦਿੱਤਾ, ਕਹਿੰਦੇ ਯਾਰ ਸੈਣੀ ਮੈਂ ਡਰਾਈਵਰ ਨੂੰ ਕਿਹਾ ਵੀ ਸ਼ਾਇਦ ਕਿਤੇ ਕਿਸੇ ਬੱਚੇ ਨੂੰ ਬਚਾਉਣ ਜਾ ਰਿਹਾ ਹੋਵੇ। ਇਹ ਸਨਮਾਨ ਜਿਹੜੇ ਨੇ, ਇਹ ਜਿਹੜੇ ਨੇ ਸਮਾਜ ਜਿੱਦਾਂ, ਅਸੀਂ ਉਹਨਾਂ ਦਾ ਸਲੂਟ ਕਰਦੇ ਸਨਮਾਨ ਨੇ
0: ਜੀ,
1: ਸਾਨੂੰ ਮਿਹਨਤ ਕਰਦੇ ਨੇ ਕਹਿੰਦੇ ਚੰਗਾ ਕੰਮ
0: ਜੀ। ਤੁਹਾਨੂੰ ਪੰਜਾਬ ਰਤਨ ਅਤੇ ਨੈਸ਼ਨਲ ਅਵਾਰਡ ਦਾ ਜਿਹੜਾ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਸਨਮਾਨ ਕਹਿੰਦੇ ਕਿ ਇੱਕ ਇਨਸਾਨ ਦੇ ਵਿੱਚ ਜ਼ਿੰਮੇਦਾਰੀ ਦੀ ਭਾਵਨਾ ਨੂੰ ਹੋਰ ਵਧਾ ਦਿੰਦੇ ਨੇ, ਅਤੇ ਤੁਹਾਡੇ ਲਈ ਅਸਲੀ ਕਾਮਯਾਬੀ ਦੀ ਕੀ ਪਰਿਭਾਸ਼ਾ ਹੈ?
1: ਮੇਰੀ ਇਹੀ ਹੈ ਕਿ ਮੈਂ ਇੱਕ ਬੱਚੇ ਨੂੰ ਬਚਾ ਕੇ ਹੁਣ ਸੋਹਣਾ ਇਨਸਾਨ ਬਣਾ ਰਹੀ ਹਾਂ, ਔਰ ਮੇਰਾ ਉਹੀ ਸਨਮਾਨ ਹੈ ਕਿ ਮੈਂ ਇੱਕ ਮੇਰਾ ਇੱਕ ਫਰਸ਼ ਤੋਂ ਅਰਸ਼ ਤੱਕ ਬੱਚੇ ਨੂੰ ਬਚਾਉਣਾ, ਚਾਹੇ ਉਹ ਸਿਹਤ ਪੱਖੋਂ ਹੋਵੇ, ਚਾਹੇ ਉਹ ਵਿੱਦਿਆ ਦੇ ਪੱਖੋਂ ਹੋਵੇ, ਚਾਹੇ ਉਹ ਕਿਤੇ ਹੋਵੇ। ਪੈਸਾ ਜਿਹੜਾ, ਮੈਨੂੰ ਪੈਸੇ ਦੀ ਕਦੀ ਕਮੀ ਨਹੀਂ ਮਹਿਸੂਸ ਹੋਈ। ਮੈਂ ਪ੍ਰਧਾਨ ਮੰਤਰੀ ਆਈ ਕੇ ਗੁਜਰਾਲ ਸਾਹਿਬ ਦਾ ਇਲੈਕਸ਼ਨ ਇੰਚਾਰਜ ਰਿਹਾ ਜਲੰਧਰ 'ਚ, ਔਰ ਪੈਸੇ ਦੀ ਮੈਨੂੰ ਕਦੀ ਕਮੀ ਨਹੀਂ ਰਹੀ, ਔਰ ਮੈਂ ਬੱਚਿਆਂ ਨੂੰ ਜਦੋਂ ਵੀ ਕਾਲਜ

0: ਕਰਦੇ ਨੇ ਲੋਕ ਮੈਨੂੰ, ਮੈਂ ਉਹਨਾਂ ਦੀ ਹਰ ਤਰ੍ਹਾਂ ਮਦਦ ਕਰਦਾ, ਚਾਹੇ ਫਾਈਨਾਂਸ ਦੀ ਹੋਵੇ, ਹੈਲਥ ਦੀ ਹੋਵੇ ਜਾਂ ਕਿਤੇ ਵੀ ਹੋਵੇ, ਇਹ ਪ੍ਰਭੂ ਕਰਦਾ ਜੀ। ਮੈਂ ਤਾਂ, ਮੇਰਾ ਤਾਂ ਨਾਮ ਐਸੇ ਹੀ ਹੋ ਰਿਹਾ ਹੈ, ਉਹੀ ਚਰਚਰ ਤੋਂ ਹੋ ਹੀ ਰਿਹਾ ਹੈ
1: ਜੀ। ਕਹਿੰਦੇ ਜੇ ਇਨਸਾਨ ਆਪਣੀ ਸੋਚ ਦੇ ਵਿੱਚ ਇੱਕ ਛੋਟਾ ਜਿਹਾ ਬਦਲਾ ਲਿਆਵੇ ਨਾ, ਤੇ ਉਸ ਦੀ ਪੂਰੀ ਸ਼ਖਸੀਅਤ ਜਿਹੜੀ ਆ ਉਹ ਬਦਲ ਜਾਂਦੀ ਹੈ, ਤੇ ਸਮਾਜ ਨੂੰ ਬਦਲਣ ਦਾ ਉਹ ਜਿਹੜਾ ਆ ਆਪਣੇ ਆਪ ਦੇ ਵਿੱਚ ਹੁਨਰ ਰੱਖਦਾ ਹੈ, ਤੇ ਤੁਸੀਂ ਬਿਲਕੁਲ ਸਮਾਜ ਨੂੰ ਬਦਲਣ ਦਾ ਹੁਨਰ ਰੱਖਦੇ ਹੋ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਸੁਣਨ ਵਾਲਿਆਂ ਨੂੰ ਸੁਨੇਹਾ ਇਹੀ ਆ ਵੀ ਬਈ, ਬਿਲਹਾਰੀ ਕੁਦਰਤ ਵਸਿਆ, ਇਹ ਜਿਹੜੀ ਕੁਦਰਤ ਹੈ, ਧਰਤੀ ਮਾਤਾ ਹੈ, ਇਹਨਾਂ ਨੂੰ ਸਾਫ਼ ਰੱਖੋ, ਇੱਥੇ ਵੱਧ ਤੋਂ ਵੱਧ ਦਰਖਤ ਲਾਓ ਔਰ ਸਾਫ਼ ਸੁਥਰਾ ਰੱਖੋ, ਹਵਾ ਪਾਣੀ ਸਾਫ਼ ਰਹੇ ਤਾਂ ਅਸੀਂ ਸਾਹ ਸਾਫ਼ ਲੈ ਸਕੀਏ। ਗਲੋਬਲ ਵਾਰਮਿੰਗ ਚੱਲ ਰਹੀ, ਇੰਨੀ ਗਰਮੀ ਪੈ ਰਹੀ ਹੈ, ਸਿਰਫ ਦਰਖਤ ਕੱਟਣ ਕਰਕੇ। ਤੁਸੀਂ ਜੇ ਕੁਦਰਤ ਦਾ ਸਤਿਕਾਰ ਕਰੋਗੇ, ਕੁਦਰਤ ਤੁਹਾਡਾ ਸਤਿਕਾਰ ਕਰੇਗੀ। ਮੈਂ ਇਹਨਾਂ ਲਫ਼ਜ਼ਾਂ ਨਾਲ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਕੁਦਰਤ ਨਾਲ ਖਿਲਵਾੜ ਨਾ ਕਰਨ, ਔਰ ਚਾਹੇ ਬੱਚਿਆਂ ਦੀ ਕਤਲ ਹੋਵੇ, ਚਾਹੇ ਦਰਖਤ ਕਤਲ ਕਰਨੇ ਹੋਣ ਜਾਂ ਪਾਣੀ ਨੂੰ ਗੰਦਾ ਕਰਨ ਦਾ ਕੰਮ ਹੋਵੇ, ਇਹ ਸਾਰਿਆਂ ਤੋਂ ਗੁਰੇਜ਼ ਕੀਤਾ ਜਾਵੇ। ਇਹ ਧਰਤੀ ਸੋਹਣੀ ਬਣਾਈ ਜਾਵੇ, ਇਹ ਧਰਤੀ ਮਾਤਾ ਤੁਹਾਡੇ ਵਾਸਤੇ ਹੀ ਹੈ, ਯੁਗਾਂ ਯੁਗਾਂ ਤੋਂ ਚੱਲ ਰਹੀ ਹੈ, ਤੇ ਅਸੀਂ ਧਰਤੀ ਮਾਤਾ ਨੂੰ ਪ੍ਰਣਾਮ ਕਰਦੇ ਹਾਂ। ਅਸੀਂ ਦਿੱਤਾ ਨਹੀਂ ਦੇ ਸਕਦੇ, ਜੋ ਸਾਨੂੰ ਕੁਦਰਤ ਦੇ ਰਹੀ। ਮੈਂ ਸਭ ਨੂੰ ਅਪੀਲ ਕਰਦਾ ਕਿ ਉਹ ਕੁਦਰਤੀ ਸੋਮਿਆਂ ਨੂੰ ਬਚਾਉਣ ਅਤੇ ਇਹਨਾਂ ਦੀ ਰਾਖੀ ਕਰਨ
1: ਜੀ। ਡਾਕਟਰ ਸੁਰਿੰਦਰ ਸੈਣੀ ਜੀ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਰਾਹੀਂ ਸਾਡੇ ਸੁਣਨ ਵਾਲਿਆਂ ਦੇ ਨਾਲ ਆਪਣੇ ਬਹੁਤ ਸੋਹਣੇ ਵਿਚਾਰ, ਸੋਚ ਤੇ ਸੋਹਣੇ ਜਿਹੇ ਸੰਦੇਸ਼ ਸਾਂਝਾ ਕੀਤਾ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
0: ਮੈਂ ਆਕਾਸ਼ਵਾਣੀ ਨਾਲ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਚੁਣਿਆ ਇਸ ਕੰਮ ਲਈ, ਤੇ ਮੈਂ ਉਮੀਦ ਕਰਦਾ ਕਿ ਲੋਕ ਇਸ ਤੋਂ ਪ੍ਰੇਰਿਤ ਹੋਣਗੇ। ਥੈਂਕ ਯੂ ਵੈਰੀ ਮਚ
1: ਜੀ। ਇਹ ਸੀ ਸਾਡੇ ਮਹਿਮਾਨ ਡਾਕਟਰ ਸੁਰਿੰਦਰ ਸੈਣੀ ਜੀ, ਜੋ ਇੱਕ ਪ੍ਰਸਿੱਧ ਸਮਾਜ ਸੇਵੀ, ਯੂਨੀਸੈਫ ਓਬਜ਼ਰਵਰ, ਨੈਸ਼ਨਲ ਅਵਾਰਡੀ ਤੇ ਪੰਜਾਬ ਰਤਨ ਸਨਮਾਨ ਦੇ ਨਾਲ ਨਵਾਜੇ ਗਏ ਇੱਕ ਪ੍ਰੇਰਣਾਦਾਇਕ ਸ਼ਖਸੀਅਤ ਹੈ ਦੋਸਤੋ। ਤੇ ਸ਼ਖਸੀਅਤਾਂ ਉਦੋਂ ਸਾਰੀਆਂ ਸਾਡੇ ਲਈ ਮਿਸਾਲਾਂ ਬਣ ਜਾਂਦੀਆਂ ਨੇ ਜਦੋਂ ਅਣਥਕ ਮਿਹਨਤ ਤੇ ਇੱਕ ਆਪਣੇ ਮਿੱਥੇ ਹੋਏ ਨਿਸ਼ਾਨੇ ਨੂੰ ਲੈ ਕੇ, ਗੋਲ ਨੂੰ ਲੈ ਕੇ ਮਿਹਨਤਾਂ ਕਰਦੀਆਂ ਨੇ, ਕਿਉਂਕਿ ਇਨਸਾਨ ਤੁਰਦਾ ਇਕੱਲਾ ਹੈ, ਪਰ ਜਦੋਂ ਆਪਣੇ ਰਾਹਾਂ 'ਤੇ ਚੱਲਦਾ ਹੈ ਤਾਂ ਫਿਰ ਉਸ ਦੀ ਮਿਹਨਤ ਸਦਕਾ, ਉਸ ਦੇ ਇਰਾਦਿਆਂ ਸਦਕਾ ਕਾਫਲੇ ਜਿਹੜੇ ਆ ਉਹ ਆਪਣੇ ਆਪ ਬਣ ਜਾਂਦੇ ਨੇ। ਅਸੀਂ ਸਾਰੇ ਮਿਲ ਕੇ ਵੀ ਸਮਾਜ ਦੇ ਵਿੱਚ ਵੱਧ ਤੋਂ ਵੱਧ ਸਮਾਜ ਦੀ ਸੇਵਾ ਕਰ ਸਕੀਏ। ਸਮਾਜ ਦੇ ਵਿੱਚ ਚੱਲ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜੁੜ ਕੇ ਕੰਮ ਕਰਨ ਦੀ ਲੋੜ ਹੈ। ਅਤੇ ਇਹਨਾਂ ਵਰਗੀ ਸ਼ਖਸੀਅਤ ਜਿੱਥੇ ਐਂਬੂਲੈਂਸ ਦੀ ਉਹ ਸੇਵਾ ਕਰ ਰਹੇ ਨੇ, ਚਾਈਲਡ ਹੈਲਪਲਾਈਨ ਨੰਬਰ ਜਿਵੇਂ ਉਹਨਾਂ ਨੇ ਦੱਸਿਆ, ਅਸੀਂ ਵੀ ਇਹਨਾਂ ਸਾਰੀਆਂ ਸੇਵਾਵਾਂ ਦੇ ਵਿੱਚ ਯੋਗਦਾਨ ਪਾ ਸਕਦੇ ਹਾਂ। ਜਿੱਥੇ ਸਾਨੂੰ ਕਿਸੇ ਜ਼ਰੂਰਤਮੰਦ ਲੋੜ ਵਿਅਕਤੀ ਨੂੰ ਲੱਗਦਾ ਹੈ ਕਿ ਜ਼ਰੂਰਤਮੰਦ ਵਿਅਕਤੀ ਹੈ, ਉੱਥੇ ਉਸ ਤੱਕ ਮਦਦ ਪਹੁੰਚਾ ਸਕਦੇ ਹਾਂ। ਆਕਾਸ਼ਵਾਣੀ ਜਲੰਧਰ 'ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਮੇਰੇ ਪੂਜਾ ਹਾਂਡਾ ਦੇ ਨਾਲ ਬਣੇ ਹੋਏ ਹੋ, ਅਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੀਤ ਸੰਗੀਤ ਦੇ ਜ਼ਰੀਏ ਵੀ ਅਸੀਂ ਬਣੇ ਹੋਏ ਹਾਂ।

ਜੀ ਦੋਸਤੋ, ਕੁਝ ਕਲਾਕਾਰ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਵੇਖਦੇ ਹੀ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ, ਅਤੇ ਕੁਝ ਡਾਇਲੋਗ ਤਾਂ ਅਜਿਹੇ ਹੁੰਦੇ ਨੇ ਕਿ ਸਾਲਾਂ ਬਾਅਦ ਵੀ ਲੋਕ ਨਹੀਂ ਭੁੱਲਦੇ। ਉਠਾ ਲੈ ਰੇ ਬਾਬਾ, ਉਠਾ ਲੈ। ਜੀ ਹਾਂ, ਅੱਜ ਗੱਲ ਹੋ ਰਹੀ ਹੈ ਬਾਲੀਵੁੱਡ ਦੇ ਉਸ ਅਨੋਖੇ ਕਲਾਕਾਰ ਦੀ ਜਿਸ ਨੇ ਕਾਮੇਡੀ, ਵਿਲਨ, ਸੀਰੀਅਸ ਰੋਲ, ਹਰ ਕਿਰਦਾਰ ਦੇ ਵਿੱਚ ਆਪਣੀ ਵੱਖਰੀ ਛਾਪ ਛੱਡੀ। ਪ੍ਰੇਸ਼ ਰਾਵਲ ਜੀ ਇੱਕ ਭਾਰਤੀ ਅਦਾਕਾਰ, ਕਾਮੇਡੀਅਨ, ਫਿਲਮ ਨਿਰਮਾਤਾ ਅਤੇ ਸਿਆਸਤਦਾਨ ਜੋ ਹਿੰਦੀ ਅਤੇ ਕੁਝ ਤੇਲਗੂ ਫਿਲਮਾਂ ਦੇ ਵਿੱਚ ਆਪਣੇ ਕੰਮਾਂ ਦੇ ਲਈ ਜਾਣੇ ਜਾਂਦੇ ਨੇ। ਅੱਜ ਉਹਨਾਂ ਦਾ ਜਨਮ ਦਿਨ ਹੈ। 30 ਮਈ 1955 ਨੂੰ ਮੁੰਬਈ ਦੇ ਵਿੱਚ ਜਨਮੇ ਪ੍ਰੇਸ਼ ਰਾਵਲ ਜੀ ਨੇ ਥੀਏਟਰ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਸੈਂਕੜਿਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਅਤੇ ਹਰ ਵਾਰ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਦੇ ਰੰਗਾਂ ਦੇ ਨਾਲ ਪ੍ਰਭਾਵਿਤ ਕੀਤਾ। ਚਾਹੇ ਹੇਰਾ ਫੇਰੀ ਦਾ ਬਾਬੂ ਭਾਈ ਹੋਵੇ, ਹੰਗਾਮਾ ਦਾ ਰਾਧੇ ਸ਼ਾਮ ਤਿਵਾਰੀ ਹੋਵੇ, ਜਾਂ ਫਿਰ ਗੰਭੀਰ ਕਿਰਦਾਰਾਂ ਦੇ ਵਿੱਚ ਉਹਨਾਂ ਦੀ ਸ਼ਾਨਦਾਰ ਅਦਾਕਾਰੀ ਹੋਵੇ, ਹਰ ਰੂਪ ਦੇ ਵਿੱਚ ਉਹ ਬੇਮਿਸਾਲ ਹਨ। ਦੋਸਤੋ, ਪ੍ਰੇਸ਼ ਰਾਵਲ ਜੀ ਦੀ ਟਾਈਮਿੰਗ ਇੰਨੀ ਕਮਾਲ ਦੀ ਹੈ ਕਿ ਉਹਨਾਂ ਦਾ ਸਿਰਫ ਇੱਕ ਐਕਸਪ੍ਰੈਸ਼ਨ ਹੀ ਲੋਕਾਂ ਨੂੰ ਹਸਾ ਦਿੰਦਾ ਹੈ। ਉਹਨਾਂ ਦੇ ਡਾਇਲੋਗ ਅੱਜ ਵੀ ਅਸੀਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਮੇਮਸ, ਰੀਲਸ ਅਤੇ ਦੋਸਤਾਂ ਦੀਆਂ ਗੱਲਾਂ ਦਾ ਹਿੱਸਾ ਬਣਦੇ ਹੋਏ ਦੇਖਦੇ ਹਾਂ। ਪ੍ਰੇਸ਼ ਰਾਵਲ ਸਿਰਫ ਆਪਣੀ ਐਕਟਿੰਗ ਦੇ ਨਾਲ ਹੀ ਨਹੀਂ, ਸਗੋਂ ਆਪਣੇ ਕੌਮਿਕ ਅੰਦਾਜ਼ ਨਾਲ ਹਰ ਗੀਤ ਨੂੰ ਵੀ ਯਾਦਗਾਰ ਬਣਾ ਦਿੰਦੇ ਨੇ। ਚਾਹੇ ਹੇਰਾ ਫੇਰੀ ਦਾ, ਫਿਰ ਬਾਬੂ ਪਾਈ ਹੋਵੇ, ਜਾਂ ਵੈਲਕਮ ਦਾ ਡਾਕਟਰ ਘੁੰਗਰੂ, ਵੀ ਉਹਨਾਂ ਦੀ ਮੌਜੂਦਗੀ ਹੀ ਮਾਹੌਲ ਨੂੰ ਰੰਗੀਨ ਕਰ ਦਿੰਦੀ ਹੈ। ਮਨੋਰੰਜਨ ਉਦਯੋਗ ਦੇ ਵਿੱਚ ਉਹਨਾਂ ਦੇ ਯੋਗਦਾਨ ਲਈ ਭਾਰਤ ਸਰਕਾਰ ਦੁਆਰਾ ਉਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਵੀ ਕੀਤਾ ਗਿਆ। ਅਤੇ ਅੱਜ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਵੀ ਦਿਲੋਂ ਦੁਆ ਕਰਦੇ ਹਾਂ ਕਿ ਪ੍ਰੇਸ਼ ਰਾਵਲ ਜੀ ਹਮੇਸ਼ਾ ਤੰਦਰੁਸਤ ਰਹਿਣ, ਆਪਣੀ ਅਦਾਕਾਰੀ ਦੇ ਰੰਗਾਂ ਦੇ ਨਾਲ ਦਰਸ਼ਕ

ਨੂੰ ਇੰਜ ਹੀ ਹਸਾਉਂਦੇ ਰਹਿਣ। ਜ਼ਿੰਦਗੀ ਦੇ ਵਿੱਚ ਹਾਸਾ ਹੋਵੇ ਤਾਂ ਸਫ਼ਰ ਸੋਹਣਾ ਲੱਗਦਾ ਹੈ, ਪਰ ਜੇ ਪਰੇਸ਼ ਰਾਵਲ ਵਰਗਾ ਕਲਾਕਾਰ ਹੋਵੇ ਤਾਂ ਹਰ ਕਿਰਦਾਰ ਆਪਣਾ ਹੀ ਲੱਗਦਾ ਹੈ, ਕਿਉਂਕਿ ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰਸਿੱਧ ਫਿਲਮਾਂ ਦੇ ਵਿੱਚ ਅੰਦਾਜ਼ ਆਪਣਾ ਆਪਣਾ, ਹੇਰਾ ਫੇਰੀ, ਅਵਾਰਾ ਪਾਗਲ ਦੀਵਾਨਾ, ਹੰਗਾਮਾ, ਹਲਚਲ, ਹਲਚਲ ਦੇ ਅਗਲੋ ਸੀਕੁਐਂਸ ਵੀ ਫਿਲਮਾਂ ਬਣੀਆਂ ਨੇ, ਫਿਰ ਹੇਰਾ ਫੇਰੀ ਵੀ ਬਣੀ, ਗੋਲਮਾਲ, ਫਨ ਅਨਲਿਮਿਟਿਡ, ਭਾਗਮ ਭਾਗ, ਮਾਲਾਮਾਲ ਵੀਕਲੀ, ਭੂਲ ਭਲਈਆ, ਵੈਲਕਮ, ਅਤਿਥੀ ਤੁਮ ਕਬ ਆਓਗੀ ਜਾਂ ਅਤਿਥੀ ਤੁਮ ਕਬ ਜਾਓਗੀ, ਜੀ ਹਾਂ 2010 ਦੇ ਵਿੱਚ ਆਈ ਇਸ ਫਿਲਮ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ, ਓ ਐਮ ਜੀ, ਵੈਲਕਮ ਬੈਕ, ਪਟੇਲ ਕੀ ਪੰਜਾਬੀ ਸ਼ਾਇਰੀ, ਸੰਜੂ, ਬਹੁਤ ਸਾਰੀਆਂ ਫਿਲਮਾਂ ਉਹਨਾਂ ਦੀਆਂ ਜ਼ਿਕਰਯੋਗ ਨੇ ਵੀ ਜਿਨ੍ਹਾਂ ਦਾ ਨਾਮ ਲੈਂਦੇ ਹੀ ਉਹਨਾਂ ਦੀ ਜਿਹੜੀ ਦਮਦਾਰ ਭੂਮਿਕਾ ਹੈ ਉਹ ਸਾਡੇ ਸਾਹਮਣੇ ਆ ਜਾਂਦੀ ਹੈ। ਸੋ ਪਰੇਸ਼ ਰਾਵਲ ਜੀ ਵਰਗੇ ਹਾਸੇ ਵੰਡਦੇ ਲੋਕ ਦਿਲਾਂ ਦੇ ਵਿੱਚ ਘਰ ਘਰ ਜਾਂਦੇ ਨੇ, ਅਤੇ ਕੁਝ ਚਿਹਰੇ ਸਿਰਫ ਫਿਲਮਾਂ ਤੱਕ ਹੀ ਨਹੀਂ ਰਹਿੰਦੇ, ਬਲਕਿ ਕਹਿੰਦੇ ਆ ਕਿ ਉਹ ਜ਼ਿੰਦਗੀ ਦੇ ਵਿੱਚ ਸਾਡੇ ਪਰਿਵਾਰ ਬਣ ਜਾਂਦੇ ਨੇ। ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਆਓ ਫਿਰ ਹੇਰਾ ਫੇਰੀ ਫਿਲਮ ਦੇ ਵਿੱਚ ਉਹਨਾਂ ਦੇ ਉੱਤੇ ਫਿਲਮਾਏ ਹੋਏ ਇਸ ਗੀਤ ਨੂੰ ਸੁਣਦੇ ਹਾਂ ਅਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ।

ਜੀ ਦੋਸਤੋ, ਜ਼ਿੰਦਗੀ ਦੇ ਵਿੱਚ ਹਮੇਸ਼ਾ ਸਿੱਖਦੇ ਰਹੋ, ਕਿਉਂਕਿ ਸਰਟੀਫਿਕੇਟ ਦੇ ਨਾਲ ਨਹੀਂ ਜ਼ਿੰਦਗੀ ਸਕਿੱਲ ਦੇ ਨਾਲ ਚੱਲਦੀ ਹੈ। ਡਿਗਰੀ ਦੀਵਾਰਾਂ 'ਤੇ ਲੱਗਦੀ ਹੈ, ਪਰ ਜਿਹੜਾ ਤੁਹਾਡਾ ਹੁਨਰ ਹੁੰਦਾ ਹੈ ਨਾ, ਉਹ ਦਿਲਾਂ ਦੇ ਉੱਤੇ ਰਾਜ ਕਰਦਾ ਹੈ। ਇਸੇ ਸੁਨੇਹੇ ਦੇ ਨਾਲ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਮੈਨੂੰ ਪੂਜਾ ਹਾਂਡਾ ਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਤੁਸੀਂ ਆਕਾਸ਼ਵਾਣੀ ਦੇ ਅਲੱਗ ਅਲੱਗ ਸਿਲਸਿਲਿਆਂ ਦੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ।

0: Gill was adjudged player of the match. And now for a look at today's newspapers, it's over to Tanvi Khurana.
1: Thank you, Naresh. Ministry of Home Affairs clears record CAPF deployment for 57-day Amarnath pilgrimage, says the Pioneer. IMD lowers monsoon outlook and puts off date of onset to June, is a top headline in the Hindu. Decade's driest monsoon looms. Met cuts estimate to 90% of 50-year average, notes the Indian Express. Under the headline, next energy challenge, cheap power, costly transition, Financial Express writes that though consumers understand the long-term savings for a push to green energy, the challenge is affordability at the point of purchase. Hindustan Times carries a picture of Blue Origin's New Glenn rocket exploding in a massive fireball during a test on a Florida launch pad as the firm was preparing the vehicle for its fourth launch, slated to deploy a batch of satellites for Amazon's Leo. In its editorial, Breather for Now, For How Long? The Times of India writes that as a tentative US-Iran deal awaits Trump's signature, the global economy is hoping for a break. But geopolitics as well as politics in Trump camp and among Iran hardliners means conflict can restart after a few months. And finally, demand for gold turning cold on steep duty hike. Under that headline, the Economic Times says that gold sales have fallen 70% on muted consumer sentiment, already hurt by surge in fuel and food prices. And with that, it's back to you, Naresh.
0: Thank you, Tanvi. And now before we end the bulletin, the headlines once again. Center asked oil marketing companies to build 30 days LPG reserves as West Asia conflict persists. National Family Health Survey shows major gains in maternal and child health. Institutional deliveries rise to 90.6%. Myanmar President Min Aung Hlaing to arrive in India this morning on a five-day visit. IMD forecasts heavy rainfall and thunderstorms across several states in the country today. Indian athletes shine at Asian Under-20 Athletics Championships in Hong Kong, clinch 7 medals, including 4 gold on day 2. And in IPL cricket, Gujarat Titans beat Rajasthan Royals by 7 wickets to set up title clash with Royal Challengers Bengaluru. And with that, we end the morning news. Have a nice day.
2: नमस्कार ये आकाशवाणी है खबरां दे इस बुलेटिन नाल मैं चंचल शर्मा पहला बुलेटिन दियां खास खबरां सरकार ने पछमी एशिया विच टकराव कारण आलमी ऊर्जा सप्लाई च विघन दे मद्देनज़र जनतक खेतर दियां तेल मार्केटिंग कंपनियां नूं 30 दिनां दे एलपीजी भंडारां नूं सुरक्षित रखण दे निर्देश दित्ते ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ 6ਵੇਂ ਦੌਰ ਦੇ ਅੰਕੜੇ ਜਾਰੀ ਕੀਤੇ ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 1977 ਵਾਰਡਾਂ ਵਿੱਚੋਂ 958 'ਤੇ ਵੱਡੀ ਜਿੱਤ ਹਾਸਲ ਕੀਤੀ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹਾਂਗਕਾਂਗ ਵਿੱਚ ਚੱਲ ਰਹੀ ਏਸ਼ੀਅਨ ਅੰਡਰ 20 ਅਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨੇ ਦੇ ਤਮਗਿਆਂ ਸਮੇਤ 8 ਤਮਗੇ ਜਿੱਤੇ ਅਤੇ IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਤੇ ਹੁਣ ਖਬਰਾਂ ਵਿਸਥਾਰ ਨਾਲ ਸਰਕਾਰ ਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਕਾਰਨ ਆਲਮੀ ਊਰਜਾ ਸਪਲਾਈ ਵਿੱਚ ਵਿਘਨ ਦੇ ਮੱਦੇਨਜ਼ਰ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ 30 ਦਿਨਾਂ ਦੇ LPG ਭੰਡਾਰਾਂ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਨੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕੱਲ੍ਹ ਨਵੀਂ ਦਿੱਲੀ 'ਚ ਇਹ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਭਾਰਤ ਆਪਣੇ ਕੱਚੇ ਤੇਲ ਸਮਰੱਥਾ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ
3: Regarding the efforts of the government to keep the price stable, Bharat Sarkar ne excise duty kam ki. So these all efforts have been done to keep the price stable. We are working on the strategic reserves also. Oil marketing companies ko work out karne ke liye kaha hai ki LPG ka jo reserve hai, that should be minimum 30 days with them. And they are working on it. And similarly for crude also, we are working.
2: ਸੁਜਾਤਾ ਸ਼ਰਮਾ ਨੇ ਕਿਹਾ ਕਿ ਸਰਕਾਰ ਈਂਧਨ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਰਣਨੀਤਿਕ ਭੰਡਾਰਾਂ ਰਾਹੀਂ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਤੇ ਕੰਮ ਕਰ ਰਹੀ ਹੈ ਸਕੱਤਰ ਨੇ ਕਿਹਾ ਕਿ ਦੇਸ਼ 'ਚ ਪੈਟਰੋਲ ਡੀਜ਼ਲ LPG ਕੱਚਾ ਤੇਲ ਤੇ ਢੁਕਵੇਂ ਗੈਸ ਦੇ ਢੁਕਵੇਂ ਭੰਡਾਰ ਨੇ ਉਨ੍ਹਾਂ ਕਿਹਾ ਕਿ ਕਿਸੇ ਵੀ LPG ਵੰਡ ਕੇਂਦਰ ਤੇ ਸਪਲਾਈ ਦੀ ਘਾਟ ਦੀ ਕੋਈ ਖ਼ਬਰ ਨਹੀਂ ਹੈ
4: ਸਰਕਾਰ ਸਭੀ ਘਰੋਂ ਤੱਕ LPG ਸਿਲੰਡਰਜ਼ ਦੀ ਉਪਲਬਧਤਾ ਔਰ

0: ਇੰਨੀ ਬਣਾਏਗਾ। ਵਿੱਤੀ ਸੇਵਾਵਾਂ ਵਿਭਾਗ ਨੇ ਲਾਵਾਰਿਸ ਵਿੱਤੀ ਸੰਪਤੀਆਂ ਨਾਲ ਸਬੰਧਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੀ ਸਹੂਲਤ ਲਈ ਕਾਮਨ ਲੈਂਡਿੰਗ ਪੋਰਟਲ ਜਾਰੀ ਕੀਤੈ। ਇਹ ਪੋਰਟਲ ਜਨਤਕ ਖੇਤਰ ਬੈਂਕ ਐਸੋਸੀਏਸ਼ਨ PSPA ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਐ। PSPA ਇੱਕ ਏਕੀਕ੍ਰਿਤ ਕੰਪਨੀ ਹੈ ਜੋ ਦੇਸ਼ ਦੇ 12 ਜਨਤਕ ਖੇਤਰ ਦੇ ਬੈਂਕਾਂ ਵੱਲੋਂ ਸਾਂਝੇ ਤੌਰ ਤੇ ਸਥਾਪਿਤ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਜਲੰਧਰ, ਗੁਰਦਾਸਪੁਰ ਤੇ ਮੋਹਾਲੀ ਸਮੇਤ ਹੋਰਨਾਂ ਕਈ ਥਾਵਾਂ ਤੇ ਪੈ ਰਹੇ ਮੀਂਹ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਜਦਕਿ ਹੋਰਨਾਂ ਕਈ ਜ਼ਿਲ੍ਹਿਆਂ 'ਚ ਬੱਦਲਵਾਈ ਬਣੀ ਹੋਈ ਹੈ। ਵਿਭਾਗ ਨੇ ਪੱਛਮੀ ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਤਾਮਿਲਨਾਡੂ ਤੇ ਹੋਰਨਾਂ ਕਈ ਥਾਵਾਂ 'ਤੇ ਵੀ ਭਾਰੀ ਬਾਰਿਸ਼ ਦੀ ਉਮੀਦ ਜ਼ਾਹਰ ਕੀਤੀ ਹੈ। ਹਾਂਗਕਾਂਗ ਵਿੱਚ ਚੱਲ ਰਹੀ ਏਸ਼ੀਅਨ ਅੰਡਰ-20 ਅਥਲੈਟਿਕ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੁਣ ਤੱਕ ਕੁੱਲ 8 ਤਮਗੇ ਜਿੱਤੇ ਨੇ। ਇਹਨਾਂ ਵਿੱਚ 4 ਸੋਨੇ, 2 ਚਾਂਦੀ ਤੇ 2 ਕਾਂਸੀ ਦੇ ਤਮਗੇ ਸ਼ਾਮਲ ਨੇ। ਭਾਰਤ ਚੀਨ ਤੋਂ ਬਾਅਦ ਤਮਗਿਆਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਬਣਿਆ ਹੋਇਆ। IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਦੀ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਕੱਲ੍ਹ ਨਿਊ ਚੰਡੀਗੜ੍ਹ 'ਚ ਹੋਏ ਦੂਜੇ ਕੁਆਲੀਫਾਇਰ 'ਚ ਗੁਜਰਾਤ ਟਾਈਟਨਸ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪਹੁੰਚੀ। ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਨੇ ਆਪਣੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਅਤੇ 214 ਦੌੜਾਂ ਬਣਾਈਆਂ। ਵੈਬ ਸੂਰਿਆਵੰਸ਼ੀ ਨੇ ਸਭ ਤੋਂ ਵੱਧ 96 ਦੌੜਾਂ ਬਣਾਈਆਂ। ਜਵਾਬ ਵਿੱਚ ਗੁਜਰਾਤ ਟਾਈਟਨਸ ਨੇ 18 ਓਵਰਾਂ 'ਤੇ 4 ਗੇਂਦਾਂ 'ਚ ਸਿਰਫ 3 ਵਿਕਟਾਂ ਗੁਆ ਕੇ 219 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਪਤਾਨ ਸੁਭਮਨ ਗਿੱਲ ਨੇ 104 ਦੌੜਾਂ ਬਣਾਈਆਂ ਅਤੇ ਸਾਈ ਸੁਦਰਸ਼ਨ ਨੇ 58 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਗੁਜਰਾਤ ਟਾਈਟਨਸ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਦਰਮਿਆਨ ਫਾਈਨਲ ਕੱਲ੍ਹ ਅਹਿਮਦਾਬਾਦ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਕਾਰਨ ਆਲਮੀ ਊਰਜਾ ਸਪਲਾਈ 'ਚ ਵਿਘਨ ਦੇ ਮੱਦੇਨਜ਼ਰ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ 30 ਦਿਨਾਂ ਦੇ LPG ਭੰਡਾਰਾਂ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ 6ਵੇਂ ਦੌਰ ਦੇ ਅੰਕੜੇ ਜਾਰੀ ਕੀਤੇ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 1,977 ਵਾਰਡਾਂ 'ਚੋਂ 958 'ਤੇ ਵੱਡੀ ਜਿੱਤ ਦਰਜ ਕੀਤੀ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ। ਹਾਂਗਕਾਂਗ ਵਿੱਚ ਚੱਲ ਰਹੀ ਏਸ਼ੀਅਨ ਅੰਡਰ-20 ਅਥਲੈਟਿਕ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨੇ ਦੇ ਤਮਗਿਆਂ ਸਮੇਤ 8 ਤਮਗੇ ਜਿੱਤੇ। ਅਤੇ IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਥਾਂ ਪੱਕੀ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID

ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ। ਹਰਭਜਨ ਮਾਨ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਦੇ ਵਿੱਚ ਦਿਲ ਆਪਣਾ ਪੰਜਾਬੀ ਫਿਲਮ ਦੇ ਵਿੱਚੋਂ ਲਿਆ।

0: ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਮਹਿਕ ਪੰਜਾਬੀ ਦੇ ਵਿੱਚ ਅਗਲਾ ਗੀਤ ਜੋਤਿਕਾ ਤਾਂਗੜੀ ਦੀ ਆਵਾਜ਼ ਦੇ ਵਿੱਚ ਬਾਜਰੇ ਦਾ ਸਿੱਟਾ ਫਿਲਮ ਦੇ ਵਿੱਚ ਲਿਆ।
1: ਕੁੜੇ ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।

ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਮਹਿਕ ਪੰਜਾਬੀ ਦੇ ਵਿੱਚ ਆਖਰੀ ਗੀਤ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ, ਜਿਹਨੇ ਮੇਰਾ ਦਿਲ ਲੁੱਟਿਆ ਫਿਲਮ ਦੇ ਵਿੱਚੋਂ ਲਿਆ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਸਵੇਰ ਦੇ 9 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਸਰਕਾਰ ਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਕਾਰਨ ਆਲਮੀ ਊਰਜਾ ਸਪਲਾਈ ਵਿੱਚ ਵਿਘਨ ਦੇ ਮੱਦੇਨਜ਼ਰ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ 30 ਦਿਨਾਂ ਦੇ LPG ਭੰਡਾਰਾਂ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰੀ ਪਰਿਵਾਰਿਕ ਸਿਹਤ ਸਰਵੇਖਣ ਦੇ 6ਵੇਂ ਦੌਰ ਦੇ ਅੰਕੜੇ ਜਾਰੀ ਕੀਤੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਸਰਕਾਰ ਨਵੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਵਿੱਚ ਸੀਮਾ ਸੁਰੱਖਿਆ ਬਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਸ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪਣ 'ਤੇ ਵਿਚਾਰ ਕਰ ਰਹੀ ਹੈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ, ਸੱਤਾਧਾਰੀ ਆਮ ਆਦਮੀ ਪਾਰਟੀ ਨੇ 1,977 ਵਾਰਡਾਂ ਵਿੱਚੋਂ 958 'ਤੇ ਵੱਡੀ ਜਿੱਤ ਦਰਜ ਕੀਤੀ। ਵਿੱਤੀ ਸੇਵਾਵਾਂ ਵਿਭਾਗ ਨੇ ਲਵਾਰੀ ਸਵਿੱਤੀ ਸੰਪੱਤੀਆਂ ਨਾਲ ਸੰਬੰਧਿਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੀ ਸਹੂਲਤ ਲਈ ਕਾਮਨ ਲੈਂਡਿੰਗ ਪੋਰਟਲ ਜਾਰੀ ਕੀਤਾ। ਮੌਸਮ ਵਿਭਾਗ ਵੱਲੋਂ ਅੱਜ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਬ੍ਰਿਸਟਲ ਵਿੱਚ ਸ਼ਾਮ 7 ਵਜੇ ਖੇਡਿਆ ਜਾਵੇਗਾ। ਹਾਂਗਕਾਂਗ ਵਿੱਚ ਚੱਲ ਰਹੇ ਏਸ਼ੀਅਨ ਅੰਡਰ 20 ਐਥਲੀਟਸ ਚੈਂਪੀਅਨਸ਼ਿਪ ਵਿੱਚ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨੇ ਦੇ ਤਮਗਿਆਂ ਸਮੇਤ 8 ਤਮਗੇ ਜਿੱਤੇ ਅਤੇ IPL ਕ੍ਰਿਕਟ 'ਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ।
1: ਹੈਲੋ,
2: ਯਾ ਆਇਕਰ ਵਿਭਾਗ ਹੈ। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।

0: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।
2: ਮੇਰੇ ਵੇਬ 343.6 ਮੀਟਰ ਜਾਂ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਫਿਲਮ ਸੰਗੀਤ।

ਰੱਬਾ ਇੰਨਾ ਵੀ ਨਾ ਦੇ ਕਿਸੇ ਨੂੰ ਜੁਦਾਈ ਕਿ ਹੱਸਦਾ ਚਿਹਰਾ ਵੀ ਰੋਣਾ ਸਿੱਖ ਜਾਵੇ, ਜਿਸ ਨੂੰ ਜਾਣ ਤੋਂ ਵੱਧ ਚਾਹਿਆ ਹੋਵੇ ਉਹੀ ਇੱਕ ਦਿਨ ਪਰਾਇਆ ਹੋ ਜਾਵੇ। ਜਦੋਂ ਕੋਈ ਆਪਣਾ ਦੂਰ ਚਲਾ ਜਾਂਦਾ ਹੈ ਤਾਂ ਹਰ ਦਸਤਕ ਦਿਲ ਇਹੀ ਸੋਚਦਾ ਹੈ ਕਿ ਸ਼ਾਇਦ ਉਹ ਵਾਪਸ ਆ ਗਿਆ ਹੋਵੇ।

ਦੋਸਤੋ ਕਹਿੰਦੇ ਆ ਕਿ ਜੇਕਰ ਪਿਆਰ ਸੱਚਾ ਹੋਵੇ ਤਾਂ ਦੂਰੀਆਂ ਸਿਰਫ ਰਸਤਿਆਂ ਦੇ ਵਿੱਚ ਹੁੰਦੀਆਂ ਨੇ, ਦਿਲਾਂ ਦੇ ਵਿੱਚ ਨਹੀਂ। ਮਿਲਣਾ ਕਿਸਮਤ ਦੇ ਵਿੱਚ ਨਾ ਹੋਵੇ ਤਾਂ ਫਿਰ ਵੀ ਕੀ,

ਜੀ ਦੋਸਤੋ, ਕੁਝ ਯਾਦਾਂ ਅੱਜ ਵੀ ਦਿਲ ਦੇ ਵਿੱਚ ਵਸਦੀਆਂ ਨੇ। ਤੇਰੇ ਨਾਮ ਦੇ ਨਾਲ ਅੱਖਾਂ ਨਮ ਹੋ ਜਾਂਦੀਆਂ ਨੇ। ਲੱਖ ਭੁਲਾ ਲਈਏ ਇਸ ਦਿਲ ਨੂੰ, ਪਰ ਜੁਦਾਈਆਂ ਕਦੇ ਨਹੀਂ ਭੁੱਲਦੀਆਂ। ਜੁਦਾਈ ਸਿਰਫ ਦੋ ਲੋਕਾਂ ਦੀ ਹੀ ਨਹੀਂ ਹੁੰਦੀ, ਕਦੇ ਕਦੇ ਵਕਤ ਦੀ, ਸੁਪਨਿਆਂ ਦੇ ਨਾਲ, ਅਤੇ ਕਦੇ ਕਦੇ ਖੁਦ ਦੇ ਨਾਲ ਵੀ ਹੋ ਜਾਂਦੀ ਹੈ। ਕਦੇ ਦਰਦ ਆਵਾਜ਼ ਨਹੀਂ ਕਰਦੇ, ਬਸ ਅੱਖਾਂ ਦੇ ਵਿੱਚੋਂ ਉੱਤਰ ਜਾਂਦੇ ਨੇ। ਅਤੇ ਮੌਸਮ ਵੀ ਇੰਝ ਹੀ ਲੱਗ ਰਿਹਾ ਹੈ ਵੀ ਜਿਵੇਂ ਕਿਸੇ ਦੀ ਯਾਦ ਦੇ ਵਿੱਚ ਛਮ ਛਮ ਰੋ ਰਿਹਾ ਹੋਵੇ। ਜੀ ਹਾਂ, ਸਾਡੇ ਇੱਥੇ ਆਕਾਸ਼ਵਾਣੀ ਜਲੰਧਰ 'ਤੇ ਤਾਂ ਇਸ ਵੇਲੇ ਬਾਰਿਸ਼ ਹੋ ਰਹੀ ਹੈ, ਅਤੇ ਲੱਗਦਾ ਹੈ ਉਹ ਵੀ ਕਿਸੇ ਦੀ ਯਾਦ ਦੇ ਵਿੱਚ ਦਿਲ ਖੋਲ੍ਹ ਕੇ ਰੋ ਰਿਹਾ ਹੈ। ਅਤੇ ਗੀਤ ਵੀ ਅਗਲਾ ਜੁਦਾਈ ਦੇ ਉੱਤੇ ਤੁਹਾਨੂੰ ਸੁਣਾ ਰਹੇ ਹਾਂ, ਆਓ ਸੁਣਦੇ ਹਾਂ

ਜੀ ਦੋਸਤੋ, ਅੱਜ ਕੱਲ੍ਹ ਦੇ ਰਿਸ਼ਤਿਆਂ ਦੀ ਸਭ ਤੋਂ ਵੱਡੀ ਜੁਦਾਈ ਸ਼ਾਇਦ ਇਹੀ ਹੈ ਕਿ ਲੋਕ ਸਾਥ ਹੋ ਕੇ ਵੀ ਸਾਥ ਨਹੀਂ ਹੁੰਦੇ, ਕੋਲ ਰਹਿ ਕੇ ਵੀ ਦੂਰੀਆਂ ਮਹਿਸੂਸ ਹੁੰਦੀਆਂ ਨੇ। ਅਤੇ ਜਦੋਂ ਇਹੋ ਜਿਹਾ ਪਲ ਮਹਿਸੂਸ ਹੋਵੇ, ਇਹੋ ਜਿਹੀ ਜੁਦਾਈ ਮਹਿਸੂਸ ਹੋਵੇ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਰਿਸ਼ਤਿਆਂ ਦੇ ਵਿੱਚ ਮੁਹੱਬਤ ਜਿਹੜੀ ਹੈ ਨਾ, ਉਹ ਖਾਮੋਸ਼ ਹੋ ਰਹੀ ਹੈ। ਛੱਲੀ ਵਾਂਗਰਾ ਜੁਦਾਈ ਮੈਨੂੰ ਭੋਰ ਭੋਰ ਖਾ ਗਈ, ਤੇਰੇ ਮੇਰੇ ਵੇ ਪਿਆਰ 'ਚ ਤਰੇੜ ਤਾਂ ਨਹੀਂ ਆ ਗਈ। ਤੱਕ ਜੱਗ ਦੇ ਨਜ਼ਾਰੇ ਮਗਰੂਰ ਹੀ ਹੋ ਨਾ ਹੋ ਜਾਏ, ਚੰਨਾ ਦੂਰ ਹੁੰਦਾ ਹੁੰਦਾ ਐਵੇਂ ਦੂਰ ਹੀ ਨਾ ਹੋ ਜਾਏ।

ਜੀ ਦੋਸਤੋ, ਇਸ਼ਕ ਉਹ ਨਹੀਂ ਹੁੰਦਾ ਜੋ ਹਰ ਰੋਜ਼ ਨਾਲ ਹੋਵੇ, ਇਸ਼ਕ ਤਾਂ ਉਹ ਹੁੰਦਾ ਹੈ ਜੋ ਦੂਰ ਰਹਿ ਕੇ ਵੀ ਆਪਣੇ ਨਾਲ ਹੋਣ ਦਾ ਅਹਿਸਾਸ ਦਿਲਾਵੇ। ਜੁਦਾਈ ਦਾ ਦਰਦ ਚਾਹੇ ਜਿੰਨਾ ਮਰਜ਼ੀ ਗਹਿਰਾ ਹੋਵੇ, ਪਰ ਵਕਤ ਉਸ ਦੇ ਜ਼ਖਮਾਂ ਨੂੰ ਥੋੜ੍ਹਾ ਹਲਕਾ ਜ਼ਰੂਰ ਕਰ ਦਿੰਦਾ, ਉਸ ਦੇ ਉੱਤੇ ਮਰਹਮ ਜ਼ਰੂਰ ਲਗਾ ਦਿੰਦਾ ਹੈ। ਇਸੇ ਉਮੀਦ ਅਤੇ ਢੇਰ ਸਾਰੀਆਂ ਯਾਦਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਮੈਂ ਤੁਹਾਡੇ ਕੋਲੋਂ ਇਜਾਜ਼ਤ ਮੰਗਦੀ ਹਾਂ, ਅਤੇ ਫਿਰ ਮੌਕਾ ਮਿਲੇਗਾ, ਫਿਰ ਮਿਲਾਂਗੇ। ਅਤੇ ਇਹ ਉਮੀਦ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਵੀ ਕੁਝ ਲੋਕ ਅਜਿਹੇ ਜ਼ਰੂਰ ਮਿਲਣਗੇ ਜਿਨ੍ਹਾਂ ਦੇ ਆਉਣ ਦੇ ਨਾਲ ਤੁਹਾਡੀ ਜ਼ਿੰਦਗੀ ਬਿਲਕੁਲ ਮਹਿਕ ਜਾਏਗੀ, ਅਤੇ ਚਾਹੇ ਉਹ ਤੁਹਾਡੇ ਨਾਲ ਸਰੀਰਕ ਤੌਰ 'ਤੇ ਸਾਥ ਰਹਿਣ ਨਾ ਰਹਿਣ, ਪਰ ਉਹਨਾਂ ਦੀਆਂ ਯਾਦਾਂ ਦੀ ਖੁਸ਼ਬੂ ਤੁਹਾਨੂੰ ਹਮੇਸ਼ਾ ਹੀ ਮਹਿਕਾਂਦੀ ਜਾਏਗੀ। ਇਸੇ ਦੇ ਨਾਲ ਅੱਜ ਦਾ ਫਿਲਮ ਸੰਗੀਤ ਮੈਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ।

0: ਨੇ ਔਰ ਉਹੀ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ ਕਿ ਅਸੀਂ ਆਪਣੇ ਪ੍ਰੋਗਰਾਮ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਪਾਉਂਦੇ ਹਾਂ।
1: ਬਿਲਕੁਲ ਜੀ, ਔਰ ਅਗਲੀ ਚਿੱਠੀ ਲਿਖੀ ਹੈ ਇਹਨਾਂ ਨੇ ਕਿ 18 ਅਪ੍ਰੈਲ ਨੂੰ ਤੁਹਾਡਾ ਪ੍ਰੋਗਰਾਮ ਸੁਣਿਆ, ਸਾਨੂੰ ਬਹੁਤ ਚੰਗਾ ਲੱਗਾ। ਕਹਿੰਦੇ ਕਿ ਆਕਾਸ਼ਵਾਣੀ ਜਲੰਧਰ ਜਿਹੜਾ ਵਾਕਈ ਵਿਰਾਸਤ ਦੇ ਨਾਲ ਜੁੜਿਆ ਹੋਇਆ
0: ਜੀ,
1: ਅਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਔਰ ਇਸ ਦੇ ਨਾਲ ਹੀ ਤੁਹਾਡਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਤਮਕ ਜਲੰਧਰ ਪੈਂਦੀ, ਹੈਲੋ ਫਰਮਾਇਸ਼ ਅਤੇ ਹੋਰ ਵੀ ਸਾਰੇ ਪ੍ਰੋਗਰਾਮ ਅਸੀਂ ਜ਼ਰੂਰ ਸੁਣਦੇ ਹਾਂ, ਸਾਨੂੰ ਬਹੁਤ ਚੰਗੇ ਲੱਗਦੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ।
0: ਤੁਸੀਂ ਫਰਮਾਇਸ਼ਾਂ ਵਾਲੇ ਪ੍ਰੋਗਰਾਮ ਸੁਣ ਕੇ ਉਹਨਾਂ ਦੀ ਤਾਰੀਫ ਕੀਤੀ ਹੈ ਜੀ, ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਬਾਕੀ ਪ੍ਰੋਗਰਾਮ, ਸਾਹਿਤਕ ਪ੍ਰੋਗਰਾਮ ਵੀ ਜ਼ਰੂਰ ਸੁਣਦੇ ਹੋਵੋਗੇ। ਸਾਇੰਸ ਦੇ ਪ੍ਰੋਗਰਾਮ, ਵਿਗਿਆਨ ਦੇ ਪ੍ਰੋਗਰਾਮ ਅਸੀਂ ਪੇਸ਼ ਕਰਦੇ ਹਾਂ, ਉਹਦੇ ਬਾਰੇ ਵੀ ਸਾਨੂੰ ਤੁਸੀਂ ਆਪਣੀ ਰਾਏ ਲਿਖ ਕੇ ਜ਼ਰੂਰ ਭੇਜਣਾ। ਖੇਡ ਸੰਸਾਰ ਸਾਡਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਹਰ ਮੰਗਲਵਾਰ ਪੇਸ਼ ਕੀਤਾ ਜਾਂਦਾ ਹੈ ਅਤੇ ਹਰ ਸ਼ਨੀਚਰਵਾਰ ਪ੍ਰੋਗਰਾਮ ਹੁੰਦਾ ਹੈ, ਔਰ ਉਸ ਪ੍ਰੋਗਰਾਮ ਦੇ ਬਾਰੇ ਵਿੱਚ ਵੀ ਤੁਸੀਂ ਸਾਨੂੰ ਆਪਣੀ ਰਾਏ ਲਿਖ ਕੇ ਭੇਜਣਾ ਜੀ। ਸਾਡੇ ਪ੍ਰੋਗਰਾਮ ਸੁਣਨ ਵਾਸਤੇ, ਉਹਨਾਂ ਨੂੰ ਪਸੰਦ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਬਲਵਿੰਦਰ ਬਿੱਲਾ ਜੀ। ਸਾਡੇ ਪ੍ਰੋਗਰਾਮਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਬਹੁਤ ਬਹੁਤ ਧੰਨਵਾਦ
1: ਜੀ। ਇਹ ਬੜਾ ਹੀ ਇੱਕ ਖੁਸ਼ਖਤ ਆਇਆ ਮੇਰੇ ਕੋਲ
0: ਜੀ,
1: ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਮੋਕਸ਼, ਦੀਕਸ਼ਾ, ਸੁਸ਼ਾਂਤ, ਵਿਕਰਮ ਜੈਪਾਲ
0: ਜੀ, ਕੀ ਲਿਖਦੇ ਨੇ?
1: ਕਹਿੰਦੇ 4 ਅਪ੍ਰੈਲ ਕੋ ਦੁਪਹਿਰ ਕਾ ਫਰਮਾਇਸ਼ੀ ਪੰਜਾਬੀ ਗੀਤੋ ਕਾ ਕਾਰਿਕ੍ਰਮ, 12 ਵਜੇ ਦੁਪਹਿਰ ਕਾ ਵਸਦੇ ਵੇੜੇ ਪ੍ਰੋਗਰਾਮ, ਚਾਂਜਰਾਂ ਦੇ ਬੋਲ, ਬਹੁਤ ਹੀ ਬੜੀਆ ਲਗਾ। ਔਰ ਉਸੀ ਦਿਨ ਕਾ ਵਟਸਐਪ ਪਰ ਤਮਕ ਜਲੰਧਰ ਪੈਂਦੀ ਫਰਮਾਇਸ਼ੀ, ਬਹੁਤ ਬੜੀਆ ਲੱਗਾ। ਪ੍ਰਸਤੁਤ ਕਰਤਾ ਕੋ ਧੰਨਵਾਦ, ਦਿਹਾਤੀ ਪ੍ਰੋਗਰਾਮ ਵੀ ਬਹੁਤ ਹੀ ਬੜੀਆ, ਕਿਸਾਨ ਕ੍ਰਿਸ਼ੀ ਪਰ ਸਮੇਂ ਸਮੇਂ ਪਰ ਖਾਦ ਬੀਜ, ਨਈ ਨਈ ਤਕਨੀਕੀ ਜਾਣਕਾਰੀ ਪਰ ਵਿਸ਼ੇਸ਼ ਜਾਣਕਾਰੀ ਮਿਲਤੀ ਰਹਿਤੀ ਹੈ, ਰੰਗਲੀ ਧਰਤੀ ਮੇ ਲੋਕ ਗੀਤ ਸੁਣਾਏ ਜਾਤੇ ਹੈ, ਚਿੱਠੀਆਂ ਮਿੱਠੀਆਂ ਫਰਮਾਇਸ਼ੀ ਪ੍ਰੋਗਰਾਮ ਬਹੁਤ ਹੀ ਬੜੀਆ, ਹਮਾਰਾ ਮਨ ਪਸੰਦ ਕਾਰਿਕ੍ਰਮ ਹੈ, ਮਹਿਕ ਪੰਜਾਬ ਦੀ, ਹਮ ਆਪਕੇ ਆਕਾਸ਼ਵਾਣੀ ਜਲੰਧਰ AIRK ਵੀ ਕਾਰਿਕ੍ਰਮ ਸੁਣਤੇ ਹੈ, ਵੰਦੇ ਮਾਤਰਮ ਸੇ ਲੇਕਰ ਅੰਮ੍ਰਿਤਸਰ ਦਰਬਾਰ ਸਾਹਿਬ ਸੇ ਸੀਧਾ ਪ੍ਰਸਾਰਣ ਸੇ ਲੇਕਰ ਜੈ ਹਿੰਦ ਤੱਕ ਕਾਰਿਕ੍ਰਮ ਸੁਣਤੇ ਹੈ।
0: ਵਾਹ, ਦੇਖੋ ਇਹਨਾਂ ਨੇ ਕਿੰਨੇ ਖੂਬਸੂਰਤ ਤਰੀਕੇ ਦੇ ਨਾਲ ਸਾਡੇ ਸਾਰੇ ਪ੍ਰੋਗਰਾਮਾਂ ਦੀ ਤਾਰੀਫ ਵੀ ਕਰਤੀ ਔਰ ਆਪਣਾ ਸ਼ਡਿਊਲ ਵੀ ਦੱਸ ਦਿੱਤਾ ਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਪ੍ਰੋਗਰਾਮ ਸੁਣਦੇ ਹਾਂ। ਔਰ ਇਹਨਾਂ ਨੇ ਖਤ ਸਾਨੂੰ ਲਿਖਿਆ ਹੈ, ਬੜੀ ਦੂਰ ਤੋਂ ਖਤ ਲਿਖਿਆ ਇਹਨਾਂ ਨੇ, ਬਨਵਾਰੀ ਜੈਪਾਲ ਜੀ ਅਰਾਇਣ ਤੋਂ ਇਹਨਾਂ ਨੇ ਖਤ ਲਿਖਿਆ ਸਾਨੂੰ, ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਗੀਤ ਸੰਗੀਤ ਦੇ ਪ੍ਰੋਗਰਾਮ ਤੁਸੀਂ ਪਸੰਦ ਕੀਤੇ ਨੇ ਔਰ ਦਿਹਾਤੀ ਪ੍ਰੋਗਰਾਮ ਦੇ ਬਾਰੇ ਵੀ ਤੁਸੀਂ ਲਿਖਿਆ ਹੈ ਕਿ ਸਾਨੂੰ ਬਹੁਤ ਅੱਛਾ ਲੱਗਦਾ ਹੈ, ਝਾਂਜਰਾਂ ਦੇ ਬੋਰਡ ਜਿਹੜਾ ਵਸਦੇ ਵੇੜੇ ਪ੍ਰੋਗਰਾਮ ਦਾ ਇੱਕ ਸਿਲਸਿਲਾ ਹੈ ਉਹ ਵੀ ਤੁਹਾਨੂੰ ਪਸੰਦ ਆਇਆ ਹੈ, ਇਸ ਕਰਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
1: ਗਾਓਂ ਕਕਿਓਰ ਮਾਜਰਾ ਜ਼ਿਲ੍ਹਾ ਕੈਥਲ ਹਰਿਆਣਾ ਸੇ
0: ਜੀ,
1: ਰਮੇਸ਼ ਕੁਮਾਰ ਲੋਟ, ਸੰਤੋਸ਼ ਰਾਣੀ, ਅੰਕੁਰ ਲੋਟ, ਅੰਕਿਤਾ ਲੋਟ ਅਤੇ ਇਹਨਾਂ ਦਾ ਛੋਟਾ ਬੱਚਾ ਅਨੁਜ ਲੋਟ ਲਿਖ ਰਹੇ ਨੇ। ਕਹਿੰਦੇ FM ਜਲੰਧਰ ਕੀ ਪੂਰੀ ਟੀਮ ਕੋ ਹੱਥ ਜੋੜਕਰ ਸਾਦਰ ਨਮਸਕਾਰ, ਕਿਸੇ ਕਾਰਨ ਸੇ ਪੱਤਰ ਵਿਵਹਾਰ ਕਹਿੰਦੇ ਹਮਨੇ ਬੰਦ ਕਰ ਦਿਆ ਥਾ, ਲੇਕਿਨ ਰੇਡੀਓ ਕੋ ਸੁਣਨਾ ਨਹੀਂ ਭੁਲਾ, ਇਸ ਬਾਰ ਫਿਰ ਸੇ ਪੱਤਰ ਵਿਵਹਾਰ ਸ਼ੁਰੂ ਕਰ ਰਹੇ ਹੈ, 24 ਅਪ੍ਰੈਲ ਦਿਨ ਸ਼ੁੱਕਰਵਾਰ ਕੋ ਚਿੱਠੇ ਮਿੱਠੀਆਂ ਪ੍ਰੋਗਰਾਮ ਸੁਣਾ, ਅੱਛਾ ਲਗਾ, ਕਹਿੰਦੇ ਬਾਕੀ ਗਿਲਾ ਸ਼ਿਕਵਾ ਆਪ ਸੇ ਅਗਲੇ ਪੱਤਰ ਮੇ ਕਰੇਂਗੇ।
0: ਵਾਹ, ਇਹਨਾਂ ਨੇ ਸਾਨੂੰ ਸਟੈਂਡ ਬਾਈ ਦਿਲਾਤਾ
1: ਜੀ, ਬਿਲਕੁਲ ਜੀ।
0: ਔਰ ਸਾਡੇ ਪ੍ਰੋਗਰਾਮ ਤੁਸੀਂ ਸੁਣਦੇ ਹੋ, ਖਤ ਤੁਸੀਂ ਬੰਦ ਕਰ ਦਿੱਤੇ ਸਨ, ਦੁਬਾਰਾ ਲਿਖਣੇ ਸ਼ੁਰੂ ਕੀਤੇ ਨੇ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਔਰ ਖਤ ਤੁਹਾਡਾ ਸਾਡੇ ਤੱਕ ਪੁੱਜਣਾ ਚਾਹੀਦਾ
1: ਜੀ, ਬਿਲਕੁਲ,
0: ਉਹਦੇ ਵਿੱਚ ਭਾਵੇਂ ਕੁਛ ਵੀ ਲਿਖਿਆ ਹੋਵੇ ਉਹ ਅਸੀਂ ਸ਼ਾਮਿਲ ਜ਼ਰੂਰ ਕਰਾਂਗੇ, ਤੁਹਾਡੇ ਖਤ ਦਾ ਸਾਨੂੰ ਇੰਤਜ਼ਾਰ ਰਹੇਗਾ, ਬਹੁਤ ਬਹੁਤ ਧੰਨਵਾਦ।
1: ਤੇ ਦੇਖੋ ਜੀ, ਇਹ ਬੜਾ ਹੀ ਪਿਆਰਾ ਇੱਕ ਖਤ ਹੈ ਮੇਰੇ ਕੋਲ, ਤੁਸੀਂ ਹਮੇਸ਼ਾ ਕਹਿੰਦੇ ਹੋ ਰੰਗ ਬਿਰੰਗੇ,
0: ਤਿੰਨ ਖਤ ਨੇ
1: ਜੀ,
0: ਤਿੰਨ ਖਤ ਨੇ,
1: ਬਿਲਕੁਲ, ਔਰ
0: ਤਿੰਨ ਖਤ ਨੇ 4 ਰੰਗਾਂ ਨਾਲ ਨੇ,
1: ਬਿਲਕੁਲ ਜੀ, ਇਹਦੇ ਚ ਦੇਖੋ ਕਿੰਨੇ ਸਾਰੇ ਰੰਗ ਨੇ
0: ਜੀ,
1: ਨੀਲਾ, ਹਰਾ, ਲਾਲ, ਕਾਲਾ, ਸਾਰੇ ਪੈਨ ਸਕੈਚ ਪੈਨ।
0: ਵਾਹ ਵਾਹ,
1: ਚਕਲਾ ਬਾਜ਼ਾਰ ਸਮਾਨਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਤੇ ਸੰਗੀਤਾ ਜਿੰਦਲ
0: ਜੀ
1: ਲਿਖ ਰਹੇ ਨੇ ਕਿ ਸਾਰੇ ਇਹਨਾਂ ਨੇ ਪ੍ਰੋਗਰਾਮ ਸੁਣਿਆ ਜੀ, 25/4/9/5/2/5 ਦਾ ਪ੍ਰੋਗਰਾਮ, ਤਿੰਨਾਂ 'ਚ ਲਿਖਿਆ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਿਆ, ਔਰ ਇਹਨਾਂ ਨੇ ਇੱਕੋ ਹੀ ਗੱਲ ਲਿਖੀ ਹੈ ਕਿ ਤੁਸੀਂ ਜਿਹੜਾ ਦਿਹਾਤੀ ਪ੍ਰੋਗਰਾਮ 'ਚ ਜਿਹੜਾ ਚੱਲਦਾ ਸੀ ਪ੍ਰੋਗਰਾਮ, ਇਹਨਾਂ ਦੀ ਪਸੰਦ ਗੀਤਾਂ ਦਾ ਪਸੰਦ ਦਾ ਪ੍ਰੋਗਰਾਮ, ਉਹ ਕਹਿੰਦੇ ਕਾਫੀ ਦਿਨ ਤੋਂ ਨਹੀਂ ਆ ਰਿਹਾ, ਕੀ
0: ਸਭ ਦੀ ਪਸੰਦ ਪ੍ਰੋਗਰਾਮ ਦੀ ਗੱਲ ਕਰਦੇ ਨੇ? ਹਾਂਜੀ, ਸਭ ਦੀ ਪਸੰਦ। ਇਹ ਅੱਗੇ ਵੀ ਸ਼ਿਕਾਇਤ ਆਈ ਹੈ, ਕੋਈ ਨਹੀਂ, ਇਸ ਵਾਰ ਤੁਹਾਡੀ ਸ਼ਿਕਾਇਤ ਬੜੀ ਜਲਦੀ ਦੂਰ ਕੀਤੀ ਜਾਏਗੀ
1: ਜੀ,
0: ਔਰ ਇਹਨਾਂ ਨੇ ਸਾਡੇ ਬਾਕੀ ਜਿਹੜੇ ਪੇਸ਼ਕਾਰ ਨੇ ਉਹਨਾਂ ਦੀ ਪੇਸ਼ਕਾਰੀ ਦੀ ਵੀ ਤਾਰੀਫ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਵਾਸਤੇ, ਚਕਲਾ ਬਾਜ਼ਾਰ ਸਮਾਣਾ ਤੋਂ ਤੁਸੀਂ ਸਾਨੂੰ ਖਤ ਲਿਖਿਆ, ਬਹੁਤ ਬਹੁਤ ਧੰਨਵਾਦ ਜੀ।
1: ਪਿੰਡ ਅਤਾਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ

0: ਸਹਿਜ ਪ੍ਰੀਤ ਕੌਰ ਇਹ ਲਿਖ ਰਹੇ ਨੇ ਜੀ ਕਿ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪ ਜੀ ਦਾ ਪ੍ਰੋਗਰਾਮ ਬਹੁਤ ਹੀ ਮਿੱਠੀਆਂ ਆਵਾਜ਼ਾਂ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਪ੍ਰੋਗਰਾਮ ਬਹੁਤ ਹੀ ਜਾਣਕਾਰੀ ਭਰਪੂਰ ਹੁੰਦਾ ਹੈ, ਜਿੰਨੀ ਤਾਰੀਫ ਕੀਤੀ ਜਾਏ ਉਨੀ ਘੱਟ ਹੈ। ਕਹਿੰਦੇ ਕਿ ਹੈਲੋ ਫਰਮਾਇਸ਼, ਧਮਕ ਜਿੰਦਰ ਪੈਂਦੀ, ਰੰਗਲੀ ਧਰਤੀ, ਚਾਂਜਰਾ ਦੇ ਬੋਰ, ਵਸਦੇ ਵਿਹੜੇ, ਚਿੱਠੀਆਂ ਮਿੱਠੀਆਂ, ਦਿਹਾਤੀ ਪ੍ਰੋਗਰਾਮ ਵਿੱਚ ਬਹੁਤ ਵਧੀਆ ਚੱਲਦਾ ਹੈ। ਪਹਿਲਾਂ ਸ਼ੁੱਕਰਵਾਰ ਨੂੰ ਇੱਕ ਦਿਨ ਫਰਮਾਇਸ਼ ਹੁੰਦੀ ਸੀ, ਹੁਣ ਬੰਦ ਕਰ ਦਿੱਤੀ ਹੈ। ਬੇਨਤੀ ਹੈ ਕਿ ਉਸ ਨੂੰ ਦੁਬਾਰਾ ਸ਼ੁਰੂ ਕਰ ਦਿਓ। ਦਿਹਾਤੀ ਪ੍ਰੋਗਰਾਮ ਦੀ ਗੱਲ ਕਰ ਰਹੇ ਨੇ
1: ਉਹੀ
0: ਜੀ।
1: ਦੇਖੋ, ਇਹਨਾਂ ਦੀ ਲਗਾਤਾਰ ਹੈਗੀ ਹੈ ਗੱਲ, ਸ਼ਿਕਾਇਤ ਆਈ ਹੈ ਫਿਰ ਇੱਕ ਵਾਰੀ ਇਹਨਾਂ ਦੀ। ਇਹ ਸਾਨੂੰ ਖਤ ਬੜੀ ਦੂਰ ਤੋਂ ਲਿਖਿਆ ਇਹਨਾਂ ਨੇ,
0: ਹਾਂ,
1: ਫਤਿਹਗੜ੍ਹ ਸਾਹਿਬ ਤੋਂ ਸਾਨੂੰ ਖਤ ਆਇਆ, ਰਾਮਨਾਥ ਅਤਾਪੁਰ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਖਤ ਲਿਖਣ ਵਾਸਤੇ। ਜਿਹੜੀ ਤੁਸੀਂ ਸ਼ਿਕਾਇਤ ਲਿਖੀ ਹੈ, ਜਿਹੜੇ ਇੰਚਾਰਜ ਸਾਹਿਬਾਨ ਨੇ ਦਿਹਾਤੀ ਪ੍ਰੋਗਰਾਮ ਦੇ, ਅਸੀਂ ਉਹਨਾਂ ਤੱਕ ਤੁਹਾਡੀ ਸ਼ਿਕਾਇਤ ਜ਼ਰੂਰ ਪਹੁੰਚਾਵਾਂਗੇ ਜੀ। ਔਰ ਸਾਨੂੰ ਤੁਹਾਨੂੰ ਬੜੀ ਜਲਦੀ ਇਹ ਪ੍ਰੋਗਰਾਮ ਫਿਰ ਦੁਬਾਰਾ ਤੋਂ ਸੁਣਨ ਨੂੰ ਮਿਲੇਗਾ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਲਓ ਜੀ, ਸੁਣ ਜੀ, ਇਹ ਵੀ ਖਤ ਜਿਹੜਾ ਮੇਰੇ ਕੋਲ ਈਮੇਲ ਹੈ
1: ਜੀ,
0: ਔਰ ਬੜੀ ਹੀ ਦੂਰ ਤੋਂ ਆਈ ਹੈ
1: ਜੀ,
0: ਮੱਧਿਆ ਪ੍ਰਦੇਸ਼ ਤੋਂ
1: ਜੀ,
0: ਪਿੰਡ ਜਾ ਜਸਵਾੜੀ, ਜ਼ਿਲ੍ਹਾ ਖੰਡਵਾ, ਮੱਧਿਆ ਪ੍ਰਦੇਸ਼ ਸੇ
1: ਜੀ।
0: ਦੁਰਗੇਸ਼ਵ ਨਾਗਨਪੁਰੇ, ਰਾਧੇ ਸ਼ਾਮ ਨਾਗਨਪੁਰੇ, ਵੰਦਨਾ, ਭਾਵਨਾ, ਬਿੰਦੂ, ਗੋਲੂ, ਕੁਸਮਬਾਈ, ਬਾਬੂ, ਦਿਵਿਆਂਸ਼ ਔਰ ਸੂਰਜ ਕੁਮਾਰ ਢਾਕ ਸੇ
1: ਜੀ।
0: ਕਹਿੰਦੇ ਹਮੇ ਆਕਾਸ਼ਵਾਣੀ ਜਲੰਧਰ ਕੇ ਸਭੀ ਕਾਰਯਕ੍ਰਮ ਬਹੁਤ ਅੱਛੇ ਲਗਤੇ ਹੈ। ਹਮੇ ਦਿਨਾਂਕ 25 ਮਈ ਦਿਨ ਸੋਮਵਾਰ ਕਾ ਹੈਲੋ ਫਰਮਾਇਸ਼ ਕਾਰਯਕ੍ਰਮ ਬਹੁਤ ਅੱਛਾ ਲਗਾ। ਹਮ ਆਕਾਸ਼ਵਾਣੀ ਜਲੰਧਰ ਕੇ ਕਾਰਯਕ੍ਰਮ ਡੀ ਟੀ ਐੱਚ ਔਰ ਮੋਬਾਈਲ ਐਪਲੀਕੇਸ਼ਨ ਨਿਊਜ਼ ਔਨ ਏ ਆਈ ਆਰ ਪਰ ਸੁਣਤੇ ਹੈ। ਆਪ ਹਮਾਰੇ ਸੰਦੇਸ਼ ਕੋ ਕਾਰਯਕ੍ਰਮ ਮੇਂ ਜ਼ਰੂਰ ਸ਼ਾਮਿਲ ਕੀਜੀਏਗਾ
1: ਜੀ। ਇਹਨਾਂ ਨੇ ਦੇਖੋ ਸਾਨੂੰ ਈਮੇਲ ਲਿਖੀ ਹੈ
0: ਜੀ,
1: ਔਰ ਬੜੀ ਦੂਰ ਤੋਂ ਸਾਨੂੰ ਇਹਨਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ, ਖੰਡਵਾ ਮੱਧਿਆ ਪ੍ਰਦੇਸ਼ ਤੋਂ। ਮੈਨੂੰ ਉਮੀਦ ਹੈ ਕਿ ਸਾਡੇ ਇਹ ਪ੍ਰੋਗਰਾਮ ਜਾਂ ਤਾਂ ਐਪ 'ਤੇ ਸੁਣਦੇ ਨੇ,
0: ਬਿਲਕੁਲ ਲਿਖਿਆ ਜੀ ਉਹਨਾਂ ਨੇ
1: ਐਪ 'ਤੇ, ਦੇਖੋ ਪ੍ਰੋਗਰਾਮ ਸਾਡੇ ਕਿੱਥੋਂ ਤੱਕ ਜਾਂਦੇ ਨੇ, ਡੀ ਟੀ ਐੱਚ 'ਤੇ ਵੀ ਸਾਡੇ ਪ੍ਰੋਗਰਾਮ ਸੁਣਦੇ
0: ਜੀ। ਔਰ ਦੇਖੋ ਉਹਨਾਂ ਨੇ ਲਿਖਿਆ ਕਿ ਅਸੀਂ ਨਿਊਜ਼ ਔਨ ਏ ਆਈ ਆਰ
1: ਜੀ ਜੀ ਮੋਬਾਈਲ ਐਪਲੀਕੇਸ਼ਨ 'ਚ ਪ੍ਰੋਗਰਾਮ ਸੁਣਦੇ ਹਾਂ
0: ਜੀ।
1: ਔਰ ਬਹੁਤ ਸਾਨੂੰ ਖੁਸ਼ੀ ਹੋਈ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸਾਡੇ ਪ੍ਰੋਗਰਾਮਾਂ ਦੀ ਤਾਰੀਫ ਕੀਤੀ ਹੈ ਔਰ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਔਰ ਸਾਡੇ ਪ੍ਰੋਗਰਾਮ ਦੇ ਬਾਰੇ ਵਿੱਚ ਜੋ ਵੀ ਤੁਹਾਡੀ ਰਾਏ ਹੈ, ਜੋ ਵੀ ਤੁਹਾਨੂੰ ਚੰਗਾ ਲੱਗਿਆ, ਜੋ ਵੀ ਮਾੜਾ ਲੱਗਿਆ, ਉਹ ਸਾਨੂੰ ਲਿਖ ਕੇ ਭੇਜੋਗੇ ਔਰ ਸਾਨੂੰ ਇਹ ਜਿਹੜੇ ਤੁਹਾਡੀ ਖਤ ਆਉਣਗੇ ਉਹ ਸਾਡੀ ਹੌਸਲਾ ਅਫਜ਼ਾਈ ਕਰਨਗੇ ਕਿ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾ ਸਕੀਏ
0: ਜੀ।
1: ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਜਿਸਹਾਨ ਖਾਨ, ਹਨੂਮਾਨਗੜ੍ਹ, ਰਾਜਸਥਾਨ ਤੋਂ ਲਿਖ ਰਹੇ ਨੇ
1: ਜੀ।
0: ਪ੍ਰੋਗਰਾਮ ਚਿੱਠੀ ਮਿਲੀ ਪੇਸ਼ਕਰਤਾ ਕੋ ਨਮਸਕਾਰ, ਯੇ ਪ੍ਰੋਗਰਾਮ ਹਮ ਬਰਾਬਰ ਸੁਣਤੇ ਹੈ, ਬਹੁਤ ਪਸੰਦ ਆਤਾ ਹੈ। ਈਦ ਉਲ ਅਜ਼ਹਾ ਕੀ ਬਹੁਤ ਬਹੁਤ ਮੁਬਾਰਕ, ਯੇ ਫੈਸਟੀਵਲ ਹਮ ਆਪ ਹਮੇ ਆਪਕੋ ਔਰ ਆਪਸੇ ਹਮੇਸ਼ਾ ਜੋੜਤਾ ਹੈ। ਪ੍ਰੋਗਰਾਮ ਸੋਨੀ ਸਵੇਰ ਬਾਰੇ ਚੰਗਾ ਚੱਲ ਰਿਹਾ ਹੈ, ਇਸਮੇ ਜਾਣਕਾਰੀ ਕੇ ਸਾਥ ਸਾਥ ਮਨੋਰੰਜਨ ਵੀ ਹੋਤਾ ਹੈ। ਆਕਾਸ਼ਵਾਣੀ ਕੇ 90 ਸਾਲ ਪੂਰੇ ਹੋਣੇ ਪਰ ਬਹੁਤ ਬਹੁਤ ਮੁਬਾਰਕ। ਹੈਲੋ ਫਰਮਾਇਸ਼, ਧਮਕ ਜਲੰਧਰ ਪੈਂਦੀ, ਵਸਦੇ ਵਿਹੜੇ, ਚਿੱਠੀਆਂ ਮਿੱਠੀਆਂ, ਤੁਹਾਡੀ ਫਰਮਾਇਸ਼, ਸੁਗਾਤ, ਖੇਲ ਸੰਸਾਰ ਬਾਰੇ ਚੰਗੇ ਪ੍ਰੋਗਰਾਮ ਕਹਿਤੇ ਯੇ ਚੱਲ ਰਹੇ ਹਾਂ, ਆਪਕਾ ਬਹੁਤ ਬਹੁਤ ਧੰਨਵਾਦ।
1: ਦੇਖੋ ਸਾਡੇ ਕਿੰਨੇ ਪ੍ਰੋਗਰਾਮ ਇਹਨਾਂ ਨੇ ਸੁਣੇ ਨੇ
0: ਜੀ,
1: ਰਜ਼ਾਕ ਮੁਹੰਮਦ ਜੀ ਨੇ ਔਰ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ ਨੇ ਨਾਲ ਇਹਨਾਂ ਦੇ। ਆਕਾਸ਼ਵਾਣੀ ਕੇ 90 ਜੋ ਸਾਲ ਪੂਰੇ ਹੋਣੇ ਪਰ ਹਮਨੇ ਪ੍ਰੋਗਰਾਮ ਕੀਏ ਹੈ, ਉਹਨੂੰ ਉਹ ਵੀ ਇਹਨਾਂ ਨੇ ਪਸੰਦ ਕੀਏ ਹੈ ਔਰ ਬਾਕੀ ਸਾਡੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਬਾਈ ਨੇਮ ਇਹਨਾਂ ਨੇ ਲਿਖ ਕੇ ਤਾਰੀਫ ਕੀਤੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਔਰ ਸਾਨੂੰ ਉਮੀਦ ਹੈ ਰਜ਼ਾਕ ਜੀ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਔਰ ਸਾਡੇ ਪ੍ਰੋਗਰਾਮ ਇਸੇ ਤਰ੍ਹਾਂ ਸੁਣ ਕੇ ਸਾਨੂੰ ਆਪਣੀ ਰਾਏ ਭੇਜਦੇ ਰਹੋਗੇ।
0: ਬਿਲਕੁਲ,
1: ਪ੍ਰੋਗਰਾਮ ਸੁਣਨ ਵਾਸਤੇ, ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਜੀ। ਅਤੇ ਇਹ ਲਿਖਣ ਵਾਲੇ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਇਹਨਾਂ ਦਾ ਸਾਰਾ ਪਰਿਵਾਰ ਲਿਖ ਰਹੇ ਨੇ, ਪਿੰਡ ਬੁਰਜ, ਹਨੂਮਾਨਗੜ੍ਹ, ਜ਼ਿਲ੍ਹਾ ਫਾਜ਼ਿਲਕਾ ਤੋਂ
1: ਜੀ।
0: ਸਭ ਤੋਂ ਪਹਿਲਾਂ ਕਹਿੰਦੇ ਕਿ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਉਡਾਰੀਆਂ ਵਿੱਚ ਡਾਕਟਰ ਮੈਡਮ ਰੰਜਨਾ ਜੀ ਇੰਟਰਵਿਊ ਸੁਣੀ, ਬਹੁਤ ਵਧੀਆ ਲੱਗੀ, ਬਹੁਤ ਮੋਟੀਵੇਸ਼ਨਲ ਸੀ, ਬਹੁਤ ਬਹੁਤ ਧੰਨਵਾਦ। ਡਾਕਟਰ ਕਮਲਜੀਤ ਸਿੰਘ ਨੇ ਗਰਮੀਆਂ ਵਿੱਚ ਪੇਟ ਦੇ ਰੋਗਾਂ ਬਾਰੇ ਬਹੁਤ ਹੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ, ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਅਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਕਹਿੰਦੇ 2:30 ਵਜੇ ਸਵਰਨ ਜਮਲਾ ਜੱਟ ਦੇ ਲੋਕ ਗੀਤ ਸੁਣੇ, ਪੁਰਾਣਾ ਵੇਲਾ ਯਾਦ ਕਰਾਤਾ। ਸੱਚਮੁੱਚ ਕਹਿੰਦੇ ਆਕਾਸ਼ਵਾਣੀ ਜਲੰਧਰ ਨੇ ਪੁਰਾਣਾ ਖਜ਼ਾਨਾ ਜਿਹੜਾ ਉਹ ਸੰਭਾਲ ਕੇ ਰੱਖਿਆ ਹੋਇਆ। ਸਾਡਾ ਆਕਾਸ਼ਵਾਣੀ ਜਲੰਧਰ ਇਸੇ ਤਰ੍ਹਾਂ ਹੀ ਪੰਜਾਬ

0: ਵੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ। ਦਿਹਾਤੀ ਪ੍ਰੋਗਰਾਮ ਵਿੱਚ ਸਰਬਜੀਤ ਰਿਸ਼ੀ ਜੀ ਨੇ ਪਿੰਡ ਖਿੱਪਾਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਦੇ ਅਗਾਂਹ ਵਧੂ ਕਿਸਾਨ ਸੰਧੂ ਜੀ ਨਾਲ ਫੋਨ ਨਾਲ ਗੱਲਬਾਤ ਕੀਤੀ ਫੋਨ ਦੇ ਜ਼ਰੀਏ। ਕਹਿੰਦੇ ਸਾਨੂੰ ਬਹੁਤ ਵਧੀਆ ਲੱਗੀ, ਉਹਨਾਂ ਨੇ ਖੇਤੀਬਾੜੀ ਵਿੱਚ ਬਹੁਤ ਮੱਲਾਂ ਮਾਰੀਆਂ ਨੇ, ਉਹਨਾਂ ਨੇ ਆਪਣੇ ਇੱਕ ਨਾਮ ਬਣਾਇਆ, ਉਹਨਾਂ ਨੇ ਆਪਣੀ ਸਾਰੀ ਇੰਟਰਵਿਊ ਸਾਂਝੀ ਕੀਤੀ, ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਜੀ ਇਹਨਾਂ ਨੇ ਸੋਂਝੇ ਅੱਗੇ ਪ੍ਰੋਗਰਾਮ ਖੇਡ ਸੰਸਾਰ ਦੇ ਵਿੱਚ ਕਹਿੰਦੇ ਜਿਹੜੀ ਤੁਸੀਂ ਇੰਟਰਵਿਊ ਸੁਣਾਈ ਕੇਸ਼ਿਸ਼ ਵਰਮਾ ਜੀ ਨਾਲ, ਸਾਨੂੰ ਵਧੀਆ ਲੱਗੀ
1: ਜੀ।
0: ਇਸੇ ਤਰ੍ਹਾਂ ਹੀ ਇਹਨਾਂ ਨੇ ਯੋਗ ਦੇ ਉੱਤੇ ਵੀ ਜਿਹੜੀ ਗੱਲਬਾਤ ਸੁਣੀ ਹੈ ਉਹ ਵੀ ਚੰਗੀ ਲੱਗੀ ਇਹਨਾਂ ਨੂੰ। ਯੁਵਾਨੀ ਪ੍ਰੋਗਰਾਮ ਦੇ ਤਹਿਤ ਜਿਹੜੀ ਗੱਲਬਾਤ ਕਹਿੰਦੇ ਸ਼ਾਮ ਨੂੰ 5 ਵਜੇ ਹੋਈ, ਆਤਮ ਹੱਤਿਆ ਦੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਐਕਸਪਰਟਸ ਦੇ ਵੱਲੋਂ
1: ਜੀ ਜੀ,
0: ਬਹੁਤ ਵਧੀਆ ਇਨਫੋਰਮੇਸ਼ਨ ਸੀ
1: ਜੀ। ਸਾਡੇ ਜਿਹੜੇ ਨੇ ਪ੍ਰੋਗਰਾਮ ਪਸੰਦ ਕੀਤੇ ਨੇ, ਹਰ ਤਰ੍ਹਾਂ ਦੇ ਪ੍ਰੋਗਰਾਮ ਇਹਨਾਂ ਨੇ ਪਸੰਦ ਕੀਤੇ ਨੇ। ਅਮਨ ਵਰਮਾ ਜੀ ਸਾਡੇ ਬੜੇ ਪੁਰਾਣੇ ਸਰੋਤਾ ਨੇ ਇਹ, ਔਰ ਸਾਨੂੰ ਲਗਾਤਾਰ ਖਤ ਲਿਖਦੇ ਰਹਿੰਦੇ ਨੇ। ਜਿਹੜੀ ਇਹਨਾਂ ਨੇ ਡਿਸਕਸ਼ਨ ਦੀ ਗੱਲ ਕੀਤੀ ਹੈ ਜੋ ਬਾਣੀ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀ ਗਈ ਸੀ, ਬੱਚਿਆਂ ਦੇ ਵਿੱਚ ਅੱਜ ਕੱਲ੍ਹ ਕੀ ਹੈ, ਟੈਨਸ਼ਨ ਹੁੰਦੀ ਹੈ, ਦਬਾਅ ਮਹਿਸੂਸ ਕਰਦੇ ਨੇ, ਔਰ ਕਾਹਲੀ ਦੇ ਵਿੱਚ ਇੱਕਦਮ ਕੋਈ ਨਾ ਕੋਈ ਗਲਤ ਡਿਸੀਜਨ ਲੈ ਪੈਂਦੇ ਨੇ। ਉਸ ਵੇਲੇ ਉਹਨਾਂ ਦੇ ਮਨ ਨੂੰ ਕੋਈ ਥੋੜ੍ਹੀ ਬਹੁਤੀ ਵੀ ਤਸੱਲੀ ਦੇ ਦੇਵੇ ਅਤੇ ਉਹ ਐਸੇ ਜਿਹੇ ਗਲਤ ਕਦਮ ਚੁੱਕਣ ਤੋਂ ਉਹਨਾਂ ਨੂੰ ਵਰਜਿਆ ਜਾ ਸਕਦਾ, ਹਟਾਇਆ ਜਾ ਸਕਦਾ।
0: ਔਰ ਦੇਖੋ ਬਹੁਤ ਸਾਰਾ ਸਟ੍ਰੈਸ ਜਿਹੜਾ ਬੱਚੇ ਵੈਸੇ ਹੀ ਲੈ ਲੈਂਦੇ
1: ਨੇ, ਐਡੀ ਗੱਲ ਨਹੀਂ ਹੁੰਦੀ ਕੋਈ ਵੀ। ਕਈ ਵਾਰੀ ਆਪਣੇ ਨਾਲ ਦੇ ਸਾਥੀਆਂ ਦਾ ਪ੍ਰੈਸ਼ਰ ਹੁੰਦਾ, ਕਈ ਵਾਰੀ ਪੇਰੈਂਟਸ ਦਾ ਵੀ, ਮਾਤਾ ਪਿਤਾ ਦਾ ਵੀ ਕਈ ਵਾਰੀ ਪ੍ਰੈਸ਼ਰ ਹੁੰਦਾ, ਪਰ ਨਹੀਂ, ਸਾਨੂੰ ਥੋੜ੍ਹਾ ਜਿਹਾ ਬੱਚਿਆਂ ਨੂੰ ਵੀ, ਯੂਥ ਨੂੰ ਵੀ, ਯੁਵਕਾਂ ਨੂੰ ਵੀ ਥੋੜ੍ਹਾ ਬਹੁਤ ਸੋਚ ਕੇ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਕਿ ਕੋਈ ਵੀ ਜਿਹੜਾ ਇਸ ਤਰ੍ਹਾਂ ਦੀ ਘੱਟ ਪਰਫੋਰਮੈਂਸ ਹੈ, ਨੰਬਰਾਂ ਵਿੱਚ ਕਹਿ ਲਓ, ਖੇਡਾਂ ਵਿੱਚ ਕਹਿ ਲਓ, ਕਿਸੇ ਪਾਸੇ ਕਹਿ ਲਓ, ਉਹ ਆਖਰੀ ਮਰਹਲਾ ਨਹੀਂ ਹੁੰਦਾ।
0: ਬਿਲਕੁਲ, ਪਰ ਵੈਸੇ ਵੀ ਸੋਂਜੀ ਜੇ ਥੋੜਾ ਜਿਹਾ ਗੁੱਸਾ ਹੋਵੇ ਨਾ, ਤੇ ਮੈਨੂੰ ਲੱਗਦਾ ਹੈ ਕਿ ਇੱਕ ਗਲਾਸ ਠੰਡਾ ਪਾਣੀ ਪੀ ਲਓ,
1: ਕੋਈ ਵੀ ਨਹੀਂ ਹੈਗਾ ਤੁਹਾਡੇ ਕੋਲ ਨਾ, ਤੇ ਆਪਣੇ ਦੀਵਾਰ ਵੱਲ ਮੂੰਹ ਕਰਕੇ ਗੱਲਾਂ ਕਰ ਲੈਣਾ।
0: ਹਾਂ, ਤੁਹਾਡਾ ਗੁੱਸਾ ਆਪੇ
1: ਠੰਡਾ ਹੋ ਜਾਏਗਾ।
0: ਦੇਖੋ ਇਹ ਗੁੱਸਾ ਥੋੜਾ 5-4 ਮਿੰਟ ਦਾ ਹੁੰਦਾ,
1: ਜੀ ਜੀ,
0: ਇਸ ਨੂੰ ਵੇਲਾ ਸੰਭਾਲ ਲੈਣਾ ਚਾਹੀਦਾ।
1: ਕੋਈ ਗੱਲ ਨਹੀਂ, ਜੇ ਇੱਕ ਥਾਂ ਤੇ ਥੋੜੀ ਬਹੁਤੀ ਘੱਟ ਪਰਫੋਰਮੈਂਸ ਹੋਈ ਹੈ, ਕੋਈ ਗੱਲ ਨਹੀਂ, ਅਗਲੇ ਸਾਲ ਫੇਰ ਸਹੀ
0: ਜੀ।
1: ਉਹ ਕੀ, ਔਰ ਦੇਖੋ ਕਾਮਯਾਬੀ ਪਤਾ ਨਹੀਂ ਕਿਹੜੀ ਗੱਲੋਂ ਮਿਲ ਜਾਣੀ,
0: ਛੋਟੀ ਗੱਲ ਤੋਂ
1: ਵੀ ਮਿਲ ਜਾਂਦੀ ਹੈ।
0: ਬਿਲਕੁਲ ਜੀ,
1: ਇਸ ਕਰਕੇ ਪਰੇਸ਼ਾਨ ਹੋਣ ਦੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਨਹੀਂ ਹੁੰਦੀ।
0: ਬਿਲਕੁਲ ਜੀ। ਪਿੰਡ ਚੱਕ ਹਾਜ਼ੀਪੁਰ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲਿਖ ਰਹੇ ਨੇ
1: ਜੀ
0: ਬਲਬੀਰ ਸਿੰਘ ਤੇ ਇਹਨਾਂ ਦੀ ਪਤਨੀ ਰਣਜੀਤ ਕੌਰ
1: ਜੀ,
0: ਇਹਨਾਂ ਦੀ ਬੇਟੀ ਹਰਨੀਤ ਕੌਰ, ਬੇਟਾ ਇੰਦਰਪ੍ਰੀਤ ਸਿੰਘ, ਇਹ ਲਿਖ ਰਹੇ ਨੇ। ਕਹਿੰਦੇ ਜੀ ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ, ਸਾਨੂੰ ਬਹੁਤ ਚੰਗਾ ਲੱਗਦਾ, ਸਾਰੇ ਐਂਕਰ ਬਹੁਤ ਹੀ ਪਿਆਰ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ। ਰੇਡੀਓ ਇੱਕ ਇਹੋ ਜਿਹਾ ਕੇਂਦਰ ਹੈ ਜੋ ਕਿ ਜੀਵਨ ਨੂੰ ਜਿਉਣ ਦੀ ਸੇਧ ਦਿੰਦਾ। ਸੋਸ਼ਲ ਮੀਡੀਆ 'ਤੇ ਬਹੁਤ ਤਰ੍ਹਾਂ ਦੀ ਕਹਿੰਦੇ ਗੱਲਾਂ ਫੈਲਦੀਆਂ ਨੇ, ਪਰ ਨਿਰੋਲ ਖਬਰਾਂ ਅਤੇ ਸੱਚਾਈ ਜਿਹੜੀ ਆ ਉਹ ਰੇਡੀਓ ਹੀ ਦੱਸਦਾ।
1: ਜੀ,
0: ਮੈਂ ਚੰਡੀਗੜ੍ਹ ਵਿਖੇ ਡਿਊਟੀ ਕਰਦਾ, ਡਿਊਟੀ ਦੇ ਨਾਲ ਨਾਲ ਰੇਡੀਓ ਵੀ ਸੁਣਦਾ। ਮੈਂ ਕਈ ਵਾਰੀ ਤਮਕ ਜਲੰਧਰ ਪੈਂਦੀ ਅਤੇ ਹੈਲੋ ਫਰਮਾਇਸ਼ 'ਚ ਫੋਨ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੇਰਾ ਫੋਨ ਨਹੀਂ ਮਿਲਿਆ, ਜਿਸ ਕਰਕੇ ਮੈਂ ਚਿੱਠੀ ਲਿਖਣ ਲੱਗ ਪਿਆ। ਚਲੋ ਤੁਸੀਂ ਇਹਦਾ ਜਵਾਬ ਦੇ ਦਿਓ ਪਹਿਲਾਂ, ਅਤੇ ਫਿਰ ਗੱਲ ਅੱਗੇ ਕਰਦੇ ਹਾਂ।
1: ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਤੁਹਾਡਾ ਫੋਨ ਨਹੀਂ ਮਿਲਿਆ, ਪਰ ਚਾਂਸ ਸੀ। ਤੁਸੀਂ ਦੇਖੋ ਕਿ ਸਾਡਾ ਜਦੋਂ ਵੀ ਕੋਈ ਵੀ ਪ੍ਰੋਗਰਾਮ ਚੱਲਦਾ ਫਰਮਾਇਸ਼ ਦਾ, ਉਸ ਵੇਲੇ ਬਹੁਤ ਦੂਰ ਦੂਰ ਤੋਂ, ਪੂਰੇ ਪੰਜਾਬ ਤੋਂ, ਹਰਿਆਣੇ ਤੋਂ ਅਤੇ ਹੋਰ ਜਿਹੜੇ ਆਲੇ ਦੁਆਲੇ ਲੱਗਦੇ ਖੇਤਰ ਨੇ, ਉੱਥੋਂ ਸਾਡੇ ਸਰੋਤੇ ਸਾਨੂੰ ਫੋਨ ਕਰਦੇ ਨੇ
0: ਜੀ।
1: ਔਰ ਉਹ ਪਰ ਚਾਂਸ ਹੀ ਹੁੰਦਾ ਕਿ ਬਾਏ ਲੱਕੀ ਹੈ, ਜਿਸ ਦਾ ਫੋਨ ਪਹਿਲਾਂ ਮਿਲ ਗਿਆ, ਜਦੋਂ ਤੱਕ ਉਹਦੇ ਨਾਲ ਗੱਲ ਚੱਲਦੀ ਹੈ, ਚੱਲ ਰਹੀ ਹੈ, ਉਸ ਵੇਲੇ ਤੱਕ ਕੋਈ ਹੋਰ ਫੋਨ ਨਹੀਂ ਮਿਲਣਾ। ਉਸ ਤੋਂ ਬਾਅਦ ਜਦੋਂ ਵੀ ਸਾਡੇ ਅਨਾਊਂਸਰ ਸਾਹਿਬਾਨ ਨੇ, ਅਨਾਊਂਸਰ ਸਾਹਿਬ ਨੇ ਜੋ ਵੀ ਪ੍ਰੋਗਰਾਮ ਪੇਸ਼ ਕਰ ਰਹੇ ਨੇ, ਉਹਨਾਂ ਨੇ ਜਦੋਂ ਵੀ ਰਿਸੀਵਰ ਥੱਲੇ ਰੱਖਿਆ, ਉਸ ਵੇਲੇ ਘੰਟੀ ਫਿਰ ਵੱਜ ਜਾਂਦੀ। ਅਨਾਊਂਸਰ ਨੂੰ, ਸਾਡੇ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਕਿ ਕਿਸ ਦਾ ਫੋਨ ਆਇਆ
0: ਜੀ। ਔਰ ਵੈਸੇ ਲੱਗ ਗਿਆ, ਔਰ ਵੈਸੇ ਸੋਨਜੀ ਇੱਕ ਗੱਲ ਇਹ ਹੈ ਕਿ ਵਧੀਆ ਨਹੀਂ ਹੋ ਗਿਆ ਕਿ ਚਿੱਠੀ ਲਿਖਣ ਲੱਗ ਗਏ?
1: ਬਿਲਕੁਲ,
0: ਦੇਖੋ ਇਹ ਵੀ ਇੱਕ ਕ੍ਰੀਏਟਿਵ ਰਾਈਟਿੰਗ ਹੈ,
1: ਇਹ ਵੀ ਕ੍ਰੀਏਟਿਵ ਰਾਈਟਿੰਗ ਹੈ। ਬਿਲਕੁਲ,
0: ਜਦੋਂ ਚਿੱਠੀਆਂ ਲਿਖਣੀਆਂ ਸ਼ੁਰੂ ਕਰਦੇ ਹਾਂ ਤੇ ਨਾਲ ਨਾਲ ਹੌਲੀ ਹੌਲੀ ਅਸੀਂ ਕੁਝ ਹੋਰ ਵੀ ਲਿਖਣਾ ਸ਼ੁਰੂ ਕਰਦੇ ਹਾਂ।
1: ਬਿਲਕੁਲ,
0: ਤੇ ਇਸੇ ਤਰ੍ਹਾਂ ਹੀ ਸਾਨੂੰ ਲਿਖਣਾ ਆ ਜਾਂਦਾ,
1: ਲਿਖਣ ਦੀ ਆਦਤ ਪੈ ਜਾਂਦੀ ਹੈ।
0: ਬਿਲਕੁਲ ਜੀ, ਬਹੁਤ ਵਧੀਆ ਕੀਤਾ ਇਹਨਾਂ ਨੇ, ਸਾਨੂੰ ਚਿੱਠੀਆਂ ਲਿਖਣੀਆਂ
1: ਸ਼ੁਰੂ ਕਰ ਦਿੱਤੀਆਂ। ਬਿਲਕੁਲ
0: ਜੀ। ਅੱਗੇ ਲਿਖਿਆ ਹੈ ਕਿ 18:05 ਨੂੰ ਰਾਤ 8 ਵਜੇ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਸੁਣਿਆ, ਵਧੀਆ ਲੱਗਿਆ। 19:05 ਨੂੰ ਪੂਨਮ ਭੈਣ ਜੀ ਨੇ ਸੋਹਣੀ ਸਵੇਰ ਪ੍ਰੋਗਰਾਮ ਪੇਸ਼ ਕੀਤਾ ਜੋ ਕਿ ਕਾਬਿਲੇ ਤਾਰੀਫ ਸੀ। ਇੱਕ ਸ਼ਿਕਾਇਤ ਇਹ ਹੈ ਕਿ ਪ੍ਰੋਗਰਾਮ ਕਹਿੰਦੇ ਸੋਹਣੀ ਸਵੇਰ ਤਾਂ ਪੇਸ਼ ਕੀਤਾ ਜਾਂਦਾ ਸਾਰਿਆਂ ਵੱਲੋਂ, ਸੋਹਣਾ ਹੀ ਹੁੰਦਾ, ਪਰ ਕਹਿੰਦੇ ਕਦੇ ਕਦੇ ਗੌਰਵ ਨੂੰ ਵੀ ਲਗਾ ਦਿਆ ਕਰੋ, ਉਹਦਾ ਅੰਦਾਜ਼ ਬਹੁਤ ਵਧੀਆ ਲੱਗਦਾ।
1: ਨਹੀਂ, ਗੌਰਵ ਜੀ ਦੀ ਵੀ ਅਸੀਂ ਡਿਊਟੀ ਜਦੋਂ ਵੀ ਅਵੇਲੇਬਿਲਟੀ ਹੁੰਦੀ ਹੈ ਉਸ ਵੇਲੇ ਉਹਨਾਂ ਦੀ ਡਿਊਟੀ ਲਗਾਈ ਦੀ। ਸਾਡਾ ਕਾਫੀ ਪੇਸ਼ਕਰਤਾ ਨੇ ਜਿਹੜੇ

0: ਦੀ ਡਿਊਟੀ ਕਰਨੀ ਪਸੰਦ ਕਰਦੇ ਨੇ, ਜਾਂ
1: ਜੀ
0: ਜਿਹਨਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਸਵੇਰ ਦੀ ਡਿਊਟੀ ਕਰੀਏ, ਤੋ ਵਾਰੀ ਵਾਰੀ ਸਿਰ ਤੋਂ ਸਾਰਿਆਂ ਨੂੰ ਮੌਕਾ ਮਿਲਦਾ ਹੈ। ਸਾਨੂੰ ਉਮੀਦ ਹੈ ਕਿ ਬੜੀ ਜਲਦੀ ਹੀ, ਤੁਸੀਂ ਹੌਸਲਾ ਰੱਖੋ ਥੋੜ੍ਹਾ ਜਿਹਾ, ਬੜੀ ਜਲਦੀ ਹੀ ਗੌਰਵ ਜੀ ਦੀ ਡਿਊਟੀ ਵੀ ਲਗਾਈ ਜਾਏਗੀ ਉੱਥੇ, ਔਰ
1: ਜੀ
0: ਤੁਹਾਨੂੰ ਉਹਨਾਂ ਦੀ ਆਵਾਜ਼, ਉਹਨਾਂ ਦਾ ਪ੍ਰੋਗਰਾਮ, ਉਹਨਾਂ ਦਾ ਅੰਦਾਜ਼ੇ ਬਿਆਨ ਸੁਣਨ ਦਾ ਮੌਕਾ ਜ਼ਰੂਰ ਮਿਲੇਗਾ। ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ, ਔਰ ਸਾਡੇ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਚਿੱਠੀ ਲਿਖ ਕੇ ਆਪਣੀ ਹਾਜ਼ਰੀ ਲਵਾਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ
1: ਜੀ। ਅਤੇ ਸੁਨੀਲ ਜੋਸ਼ੀ, ਪੰਖੂ ਮਮਤਾ ਅਤੇ ਨੀਤੂ ਭਾਰਦਵਾਜ ਤਲਵਾੜਾ ਹਾਜੀਪੁਰ ਤੋਂ ਲਿਖ ਰਹੇ ਨੇ
0: ਜੀ,
1: ਬਹੁਤ ਲੰਬੀਆਂ ਸਾਰੀਆਂ ਚਿੱਠੀਆਂ ਨੇ ਜੀ, ਇਹਨਾਂ ਦੀਆਂ 3-4 ਨੇ ਬਿਲਕੁਲ।
0: ਕੀ ਲਿਖਦੇ ਨੇ?
1: ਲਿਖ ਰਹੇ ਨੇ ਕਿ ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਪਿਆਰ ਭਰੀ ਨਮਸਕਾਰ। ਆਕਾਸ਼ਵਾਣੀ ਜਲੰਧਰ ਦੇ 90 ਸਾਲ ਪੂਰੇ ਹੋਣ 'ਤੇ ਇੱਕ ਮੈਰਾਥੋਨ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਸਮੂਹ ਆਕਾਸ਼ਵਾਣੀ ਪਰਿਵਾਰ ਨੇ ਸ਼ਿਰਕਤ ਕੀਤੀ, ਬਹੁਤ ਹੀ ਪ੍ਰੇਰਣਾਦਾਇਕ ਸੀ
0: ਜੀ। ਅਸਲ 'ਚ ਥੋੜ੍ਹੀ ਜਿਹੀ ਮੈਂ ਇਹ 'ਚ ਹੋਰ ਐਡ ਕਰਨਾ ਚਾਹਾਂਗਾ ਕਿ ਇਹ ਜਿਹੜੇ 90 ਸਾਲ ਪੂਰੇ ਹੋਏ ਨੇ, ਪੂਰੇ ਭਾਰਤ ਦੇ ਵਿੱਚ ਆਕਾਸ਼ਵਾਣੀ ਦੇ 90 ਸਾਲ ਹੋਏ ਨੇ, ਆਕਾਸ਼ਵਾਣੀ ਜਲੰਧਰ ਦੇ ਜੇ 90 ਸਾਲ
1: ਹੋਣੇ ਨੇ,
0: ਸਮੇਂ ਪਾ ਕੇ ਹੋਣੇ ਨੇ
1: ਜੀ।
0: ਸੋ ਇਸ ਗੱਲ ਕਰਕੇ ਆਕਾਸ਼ਵਾਣੀ ਦੇ 90 ਸਾਲ ਸੇਵਾ ਕਰਦੇ ਨੂੰ ਹੋ ਗਏ, ਉਸੇ ਦੇ ਜਸ਼ਨਾਂ ਵਿੱਚ ਅਸੀਂ ਵਾਕਾਥੋਨ ਦਾ ਆਯੋਜਨ ਕੀਤਾ ਸੀ ਆਪਣੇ ਜਲੰਧਰ ਕੇਂਦਰ ਦੇ ਵਿੱਚ, ਅਤੇ ਉਹ ਬੜਾ ਹੀ ਵਧੀਆ ਆਯੋਜਨ ਰਿਹਾ
1: ਜੀ। ਬਿਲਕੁਲ, ਕਹਿੰਦੇ ਕਿ ਪੁਲ ਯਾਦ ਬਣ ਕੇ ਰਹਿ ਗਿਆ, ਮੇਰੇ ਖਿਆਲ ਇਹਨਾਂ ਨੇ ਫੇਸਬੁੱਕ ਵਗੈਰਾ ਤੇ ਸਭ ਕੁਝ ਦੇਖਿਆ ਹੋਏਗਾ, ਇਸੇ ਕਰਕੇ ਇਹ ਕਹਿ ਰਹੇ ਨੇ ਕਿ ਤੁਸੀਂ ਸਾਰਿਆਂ ਨੇ ਭਾਗ ਲਿਆ, ਪੁਲ ਯਾਦ ਬਣ ਕੇ ਰਹਿ ਗਿਆ, ਬਹੁਤ ਹੀ ਵਧੀਆ ਲੱਗਿਆ। 1936 ਤੋਂ ਲੈ ਕੇ ਅੱਜ ਦਿਨ ਤੱਕ ਇੱਕ ਪੱਖ ਨੂੰ ਨਿਖਾਰਦਾ ਆ ਰਿਹਾ ਰੇਡੀਓ ਸਟੇਸ਼ਨ, ਮਨੋਰੰਜਨ ਜਾਣਕਾਰੀ ਵਿਰਸੇ ਦੀ ਸੰਭਾਲ ਰੱਖਦਾ, ਹਰ ਇੱਕ ਪ੍ਰੋਗਰਾਮ ਦੀ ਆਪਣੀ ਖਾਸ ਕਹਿੰਦੇ ਵਿਸ਼ੇਸ਼ਤਾ, ਸੱਚੀ ਤੇ ਸਟੀਕ ਜਾਣਕਾਰੀ, ਸ਼ਬਦਾਂ ਦਾ ਲਹਿਜ਼ਾ, ਪ੍ਰੋਗਰਾਮ ਦਾ ਮਿਆਰ, ਇਸ ਦੀ ਸਾਰਕਤਾ ਨੂੰ ਪੇਸ਼ ਕਰਦਾ। ਪ੍ਰੋਗਰਾਮ ਸੁਰ ਸਾਧਨਾ, ਲੋਕ ਸੰਗੀਤ ਦੇ ਪ੍ਰੋਗਰਾਮ, ਰੰਗਲੀ ਧਰਤੀ, ਸਾਰੇ ਪ੍ਰੋਗਰਾਮ ਕਹਿੰਦੇ ਸਾਨੂੰ ਬਹੁਤ ਜ਼ਿਆਦਾ ਚੰਗੇ ਲੱਗਦੇ ਨੇ। ਔਰ ਇਸ ਤੋਂ ਇਲਾਵਾ ਕਹਿੰਦੇ ਵਾਰਤਾਵਾਂ ਦੇ ਪ੍ਰੋਗਰਾਮ, ਕਵੀ ਸਭਾ, ਨਾਟਕ, ਝਲਕੀਆਂ, ਰੂਬਰੂ, ਮਹਿਮਾਨ ਬਰੂਹਾਂ ਅਤੇ ਉਮਰਾਂ ਦੇ ਪੈਂਡੇ, ਹੈਲੋ ਡਾਕਟਰ, ਸਪੋਰਟਸ ਦੇ ਸਾਰੇ ਪ੍ਰੋਗਰਾਮ, ਇਹਨਾਂ ਨੇ ਸਾਰੇ ਪ੍ਰੋਗਰਾਮ ਹੀ ਆਕਾਸ਼ਵਾਣੀ ਦੇ ਬਹੁਤ ਜ਼ਿਆਦਾ ਚੰਗੇ ਲੱਗਦੇ ਨੇ ਜੀ
0: ਜੀ।
1: ਇਸ ਵਿੱਚ ਤਾਂ ਇੱਕ ਚਿੱਠੀ 'ਚ ਇਹਨਾਂ ਨੇ ਇਹ
0: ਸਾਰੇ ਇੰਨੀ ਗੱਲਾਂ ਲਿਖੀਆਂ ਨੇ। ਸੁਨੀਲ ਜੋਸ਼ੀ ਜੀ, ਤੁਸੀਂ ਸਾਡੇ ਪ੍ਰੋਗਰਾਮ ਪਸੰਦ ਕਰਦੇ ਹੋ, ਔਰ ਸਾਰੇ ਪ੍ਰੋਗਰਾਮ, ਹਰ ਤਰ੍ਹਾਂ ਦੇ ਪ੍ਰੋਗਰਾਮ, ਖੇਡਾਂ ਦੇ ਪ੍ਰੋਗਰਾਮ, ਸਾਹਿਤਕ ਪ੍ਰੋਗਰਾਮ, ਅੰਗਰੇਜ਼ੀ ਵਾਰਤਾ, ਸਾਰੇ ਤੁਸੀਂ ਪਸੰਦ ਕਰਦੇ ਹੋ ਪ੍ਰੋਗਰਾਮ ਪਸੰਦ ਕਰਨ ਵਾਸਤੇ। ਔਰ ਅੱਗੇ ਮੈਂ ਦੇਖ ਰਿਹਾ ਕਿ ਇਹਨਾਂ ਨੇ ਵਿਗਿਆਨ ਦੇ ਪ੍ਰੋਗਰਾਮਾਂ ਦੀ ਵੀ ਤਾਰੀਫ ਕੀਤੀ ਹੈ, ਸਾਹਿਤਕ ਪ੍ਰੋਗਰਾਮ ਪਰਿਮਲ ਦੀ ਵੀ ਤਾਰੀਫ ਕੀਤੀ ਹੈ, ਇੰਗਲਿਸ਼ ਦਾ ਸਾਹਿਤਕ ਰਸਾਲਾ ਸਪੈਕਟਰਮ ਹੈ ਉਸ ਦੀ ਵੀ, ਹੈਲੋ ਡੋਕ, ਸਾਰੇ ਪ੍ਰੋਗਰਾਮਾਂ ਦੀ ਇਹਨਾਂ ਨੇ ਤਾਰੀਫ ਕੀਤੀ ਹੈ, ਪ੍ਰੋਗਰਾਮ ਸੁਣਨ ਵਾਸਤੇ, ਉਹਨਾਂ ਦੀ ਤਾਰੀਫ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਇਹ ਵੀ ਲਿਖ ਕੇ ਭੇਜਿਆ ਕਰੋ ਕਿ ਕਿਹੜਾ ਪ੍ਰੋਗਰਾਮ ਤੁਹਾਨੂੰ ਪਸੰਦ ਨਹੀਂ ਆਇਆ ਔਰ ਕਿਉਂ ਨਹੀਂ ਆਇਆ, ਇਹ ਵੀ ਲਿਖ ਕੇ ਭੇਜਣਾ ਤਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਬਿਹਤਰ ਕਰ ਸਕੀਏ।
1: ਬਿਲਕੁਲ ਜੀ, ਕੁਝ ਸੁਧਾਰ ਜਿਹੜੇ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਰ ਸਕੀਏ
0: ਜੀ।
1: ਇਸੇ ਤਰ੍ਹਾਂ ਜਿਹੜੇ ਅਗਲੇ ਵੀ ਖਤ ਨੇ ਜੀ, ਇਹਨਾਂ ਦੇ 3 ਹੋਰ, ਉਹਨਾਂ ਵਿੱਚ ਵੀ ਇਹਨਾਂ ਨੇ ਇੱਦਾਂ ਦੇ ਹੀ ਲਿਖਿਆ ਕਿ 7 ਮਈ ਨੂੰ ਵਸਦੇ ਬੜੇ ਪ੍ਰੋਗਰਾਮ 'ਚ ਜਿਹੜਾ ਗੋਡਿਆਂ ਦੇ ਬਾਰੇ ਦੱਸਿਆ ਗਿਆ ਡਾਕਟਰ ਬੇਅੰਤ ਸਿੰਘ ਵੱਲੋਂ, ਬਹੁਤ ਅੱਛਾ ਲੱਗਿਆ, ਨਾਟਕੀ ਅੰਦਾਜ਼ 'ਚ ਕਹਾਣੀ, ਹੀਰੋ ਹੀਰੋਇਨ ਚੰਗੀ ਲੱਗੀ। 8 ਤਰੀਕ ਨੂੰ ਸੁਰ ਸਾਧਨਾ ਪ੍ਰੋਗਰਾਮ ਵਿੱਚ ਨਿਖਿਲ ਬੈਨਰਜੀ ਦਾ ਸਿਤਾਰ ਅਤੇ ਰਾਗ ਹੀਰ ਪੈਰਵ ਸੁਣਾਇਆ ਗਿਆ, ਕਹਿੰਦੇ ਬਹੁਤ ਚੰਗਾ ਲੱਗਾ। ਇਸੇ ਤਰ੍ਹਾਂ ਹੀ 9 ਤਰੀਕ ਨੂੰ ਕਹਿੰਦੇ ਵਿਸ਼ਵ ਪ੍ਰਵਾਸੀ ਦਿਵਸ ਤੇ ਵਿਸ਼ੇਸ਼ ਪ੍ਰੋਗਰਾਮ ਪੰਛੀਆਂ ਦਾ ਰਹਿਣ ਸਹਿਣ ਬਾਰੇ ਦੱਸਿਆ ਗਿਆ, ਖੇਡ ਸੰਸਾਰ ਪ੍ਰੋਗਰਾਮ ਚੰਗਾ ਲੱਗਾ। 10 ਤਰੀਕ ਨੂੰ ਇਹਨਾਂ ਨੇ ਖਾਸ ਕਰਕੇ ਕਿਹਾ ਕਿ ਬਾਲ ਜਗਤ ਪ੍ਰੋਗਰਾਮ ਦੀ ਪੇਸ਼ਕਾਰੀ ਬੱਚਿਆਂ ਦੀਆਂ ਰਚਨਾਵਾਂ ਦਿਲਕਸ਼ ਤੇ ਗਿਆਨ ਭਰਪੂਰ ਸੀ। ਬਾਲ ਸਾਹਿਤ ਦੇ ਉੱਘੇ ਲੇਖਕ ਬਾਜ ਸਿੰਘ ਨਾਲ ਕਹਿੰਦੇ ਜਿਹੜੀ ਉਹ ਕਹਾਣੀਆਂ ਸੁਣਾ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ, ਕਹਿੰਦੇ ਬਹੁਤ ਹੀ ਵਧੀਆ ਚੱਲ ਰਿਹਾ। 11 ਮਈ ਨੂੰ ਪਰਿਵਾਰ ਦਿਵਸ ਦੇ ਪਰਿਵਾਰ ਦੇ ਮਹੱਤਵ ਬਾਰੇ ਜਾਣਕਾਰੀ। ਇਸੇ ਤਰ੍ਹਾਂ ਜੀ ਇਹਨਾਂ ਨੇ 12 ਤਰੀਕ ਨੂੰ ਖੇਡ ਸੰਸਾਰ ਪ੍ਰੋਗਰਾਮ, 13 ਤਰੀਕ ਨੂੰ ਵਿਵਿਧਾ ਪ੍ਰੋਗਰਾਮ ਦੀ ਵੀ ਇਹਨਾਂ ਨੇ ਖਾਸ ਗੱਲ ਕੀਤੀ ਹੈ ਕਿ ਹਿੰਦੀ ਕਹਾਣੀ ਲਮ੍ਹੇ ਕਹਿੰਦੇ ਸਾਨੂੰ ਸੁਣਾਈ ਗਈ, ਬਹੁਤ ਹੀ ਵਧੀਆ ਲੱਗੀ।
0: ਦੇਖੋ ਸਾਡੇ ਪ੍ਰੋਗਰਾਮ ਇਹਨਾਂ ਨੇ ਪਸੰਦ ਕੀਤੇ ਨੇ, ਔਰ 2 ਚਿੱਠੀਆਂ ਬੜੀਆਂ ਡਿਟੇਲ ਦੇ ਵਿੱਚ ਇਹਨਾਂ ਨੇ ਲਿਖੀਆਂ ਨੇ, ਔਰ ਖਤ ਲਿਖਣ ਵਾਸਤੇ, ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਨੀਲ ਜੋਸ਼ੀ ਜੀ। ਅਤੇ ਇਹਨਾਂ ਦੇ ਨਾਲ ਪਰਿਵਾਰ ਦੇ ਮੈਂਬਰ ਵੀ ਨੇ, ਇਹਨਾਂ ਦੇ ਸ਼ਾਮਿਲ ਨੇ, ਔਰ ਮੈਨੂੰ ਲੱਗਦਾ ਕਿ ਇਸ ਪਰਿਵਾਰ ਸਾਰਾ ਇਕੱਠਾ ਹੋ ਕੇ ਹੀ ਰੇਡੀਓ ਸੁਣਦਾ ਔਰ ਰੇਡੀਓ ਦੇ ਪ੍ਰੋਗਰਾਮਾਂ ਦਾ ਆਨੰਦ ਲੈਂਦਾ ਹੈ। ਅਤੇ ਸਾਨੂੰ ਇਸੇ ਤਰ੍ਹਾਂ ਖਤ ਲਿਖਦੇ ਰਹੋ ਜੀ, ਬਹੁਤ ਬਹੁਤ ਸ਼ੁਕਰੀਆ ਜੀ।
1: ਜੀ ਬਿਲਕੁਲ ਸੋਹਣ ਜੀ, ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਕਿ ਸਾਰਾ ਪਰਿਵਾਰ ਬੈਠ ਕੇ ਸੁਣ,
0: ਬਿਲਕੁਲ ਬਿਲਕੁਲ ਜੀ।
1: ਅਤੇ ਔਰ ਉਹ ਲਿਖਦੇ ਨੇ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਉਹਨਾਂ ਨੂੰ ਲੱਗਿਆ
0: ਜੀ।
1: ਅਤੇ ਇਹ ਲਿਖਣ ਵਾਲੇ ਨੇ ਅਵਤਾਰ ਸਿੰਘ ਬੱਸੀਆਂ, ਰਾਏਕੋਟ ਜ਼ਿਲ੍ਹਾ ਲੁਧਿਆਣਾ ਤੋਂ
0: ਜੀ
1: ਕਹਿੰਦੇ ਕਿ ਤੁਹਾਨੂੰ ਪਿਆਰ ਭਰੀ

0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਅੱਗੇ ਕਹਿੰਦੇ ਬੇਨਤੀ ਹੈ ਕਿ ਜਦੋਂ ਨਵਾਂ ਨਵਾਂ ਨੈੱਟ ਨਾਲ ਚੱਲਣ ਵਾਲਾ ਵੇਵਸ ਐਪ ਸ਼ੁਰੂ ਹੋਇਆ
1: ਜੀ,
0: ਤੇ ਇਸ ਵਿੱਚ ਦੂਰਦਰਸ਼ਨ ਦੇ ਪ੍ਰੋਗਰਾਮਾਂ ਤੋਂ ਇਲਾਵਾ ਰੇਡੀਓ ਦੇ ਪ੍ਰੋਗਰਾਮ ਸ਼ਾਮਿਲ ਕਰਨ ਦੀ ਸੁਣ ਕੇ ਬਹੁਤ ਖੁਸ਼ੀ ਹੋਈ। ਆਕਾਸ਼ਵਾਣੀ ਜਲੰਧਰ ਤੋਂ ਵਾਰ ਵਾਰ ਇਹ ਸੂਚਨਾ ਮਿਲਦੀ ਰਹੀ ਕਿ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵੇਵਸ ਐਪ ਤੇ ਵੀ ਸੁਣੇ ਜਾ ਸਕਦੇ
1: ਨੇ ਜੀ।
0: ਬਹੁਤ ਲੰਬੇ ਚਿਰ ਤੋਂ ਅਸੀਂ ਇਸ ਵਿੱਚ ਆਕਾਸ਼ਵਾਣੀ ਜਲੰਧਰ ਦੀ ਆਵਾਜ਼ ਲੱਭਦੇ ਰਹੇ, ਪਰ ਇਸ ਵਿੱਚ ਪੰਜਾਬ ਵਿੱਚੋਂ ਸਿਰਫ ਆਕਾਸ਼ਵਾਣੀ ਪਟਿਆਲਾ ਦਾ ਸਟੇਸ਼ਨ ਹੀ ਲੱਭਦਾ ਸੀ। ਪਰ ਕਹਿੰਦੇ ਹੁਣ ਆਕਾਸ਼ਵਾਣੀ ਜਲੰਧਰ ਵੀ ਸ਼ਾਮਿਲ ਹੋ ਗਿਆ
1: ਜੀ।
0: ਸ਼ਾਮਿਲ ਕਰਨ ਦੀਆਂ ਆਪ ਨੂੰ ਬਹੁਤ ਬਹੁਤ ਵਧਾਈਆਂ।
1: ਸ਼ੁਕਰੀਆ ਜੀ।
0: ਆਪ ਦੇ ਸਟੇਸ਼ਨ ਤੋਂ ਸ਼ਬਦ ਕੀਰਤਨ ਦਾ ਪ੍ਰੋਗਰਾਮ, ਸੋਹਣੀ ਸਵੇਰ ਵਸਦੇ ਵੇੜੇ, ਫਰਮਾਇਸ਼ੀ ਪ੍ਰੋਗਰਾਮ, ਦਿਹਾਤੀ ਪ੍ਰੋਗਰਾਮ ਸਾਡੇ ਤੋਂ ਬਹੁਤ ਚਾਅ ਨਾਲ ਸੁਣੇ ਜਾਂਦੇ ਨੇ। ਤੁਹਾਡੇ ਐਂਕਰ ਮੈਡਮ ਪੂਜਾ ਹਾਂਡਾ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ, ਜ਼ਿੰਦਗੀ ਨੂੰ ਵਧੀਆ ਬਣਾਉਣ ਦੀਆਂ ਗੱਲਾਂ ਅਤੇ ਸ਼ੇਅਰ ਪੇਸ਼ ਕਰਦੇ ਨੇ, ਉਹ ਸਾਨੂੰ ਬਹੁਤ ਪਸੰਦ ਆਉਂਦੇ ਨੇ। ਪੂਜਾ ਹਾਂਡਾ ਜੀ ਨੇ ਡਾਕਟਰ ਸਾਹਿਬ ਨਾਲ ਜਿਹੜੀ ਡੇਂਗੂ ਬੁਖਾਰ ਬਾਰੇ ਇੰਟਰਵਿਊ ਕੀਤੀ, ਬਹੁਤ ਹੀ ਜਾਣਕਾਰੀ ਭਰਪੂਰ ਸੀ। ਵਸਦੇ ਵੇੜੇ ਪ੍ਰੋਗਰਾਮ ਵਿੱਚ ਕਹਾਣੀ ਬੜੀ ਦੇਰ ਹੋ ਗਈ ਸੁਣੀ, ਕਹਿੰਦੇ ਇੱਕ ਗੱਲ ਹੋਰ ਕਹਿੰਦਾ ਕਿ ਕਿਰਪਾ ਕਰਕੇ ਭਾਗ ਲੈਣ ਵਾਲੇ ਕਲਾਕਾਰਾਂ ਦਾ ਨਾਮ ਵੀ ਦੱਸ ਦਿਆ ਕਰੋ।
1: ਕਿਸ ਦੀ ਗੱਲ ਕੀਤੀ? ਨਾਟਕ ਦੀ ਗੱਲ ਕੀਤੀ?
0: ਨਹੀਂ ਜੀ, ਵਸਦੇ ਵੇੜੇ ਪ੍ਰੋਗਰਾਮ ਦੇ ਵਿੱਚ ਇੱਕ ਕਹਾਣੀ ਪੇਸ਼ ਕੀਤੀ ਗਈ ਸੀ।
1: ਓਕੇ,
0: ਹਾਂਜੀ, ਉਹ ਨਾਟਕੀ ਅੰਦਾਜ਼ ਚ ਸੀਗੀ ਤੇ ਉਸ ਦੇ ਬਾਰੇ ਇਹਨਾਂ ਨੇ ਕਿਹਾ ਕਿ ਦੱਸ ਦਿਆ ਕਰੋ।
1: ਚਲੋ, ਬਾਕੀ ਜਿਹੜੇ ਇਹਨਾਂ ਨੇ ਪ੍ਰੋਗਰਾਮ ਪਸੰਦ ਕੀਤੇ ਨੇ ਉਹਨਾਂ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ
0: ਜੀ।
1: ਔਰ ਇਹਨਾਂ ਨੇ ਸਾਡੇ ਜਿਹੜੇ ਵੱਖ ਵੱਖ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ, ਡਾਕਟਰ ਸਾਹਿਬਾਨ ਨਾਲ ਇੰਟਰਵਿਊ ਵਗੈਰਾ ਸੁਣਾਈ ਜਾਂਦੀ ਹੈ, ਡੇਂਗੂ ਬੁਖਾਰ ਬਾਰੇ ਇੰਟਰਵਿਊ ਕੀਤੀ ਸੀ ਉਹ ਵੀ ਇਹਨਾਂ ਨੂੰ ਪਸੰਦ ਆਈ ਹੈ, ਦਿਹਾਤੀ ਪ੍ਰੋਗਰਾਮ ਦੇ ਵਿੱਚ ਵੀ ਇਹਨਾਂ ਨੇ ਆਪਣਾ ਜਿਹੜੇ ਅਲੱਗ ਅਲੱਗ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ ਉਹਦੀ ਪ੍ਰਸ਼ੰਸਾ ਕੀਤੀ ਹੈ ਜੀ
0: ਜੀ।
1: ਆਹ ਤੁਸੀਂ ਦੇ ਦਿਓ ਜਵਾਬ ਕਿ ਜਿਹੜੇ ਕਲਾਕਾਰ ਭਾਗ ਲੈਣ ਵਾਲੇ ਕਲਾਕਾਰਾਂ ਦਾ ਨਾਂ ਵੀ ਦੱਸਿਆ ਕਰੋ, ਇਹ ਤੁਸੀਂ ਜਵਾਬ
0: ਜੀ ਮੈਂ ਦੇ ਦਿੰਦੀ ਹਾਂ। ਸੋ ਜੀ, ਅਸੀਂ ਅਗਲੀ ਵਾਰੀ ਤੋਂ ਕੋਸ਼ਿਸ਼ ਕਰਾਂਗੇ ਕਿ ਜ਼ਰੂਰ ਦੱਸਿਆ ਜਾਏ ਕਿ ਕੌਣ ਕੌਣ ਭਾਗ ਲੈ ਰਹੇ ਨੇ, ਤਾਂ ਕਿ ਪਤਾ ਲੱਗ ਸਕੇ,
1: ਸਰੋਤਿਆਂ ਨੂੰ ਪਤਾ ਲੱਗ ਸਕੇ ਕਿ ਇਹ ਕਿਹੜਾ ਕਲਾਕਾਰ ਸੀ।
0: ਬਿਲਕੁਲ ਜੀ,
1: ਬਿਲਕੁਲ ਠੀਕ ਹੈ ਜੀ,
0: ਅਗਲੀ ਵਾਰੀ ਕੋਸ਼ਿਸ਼ ਕਰਾਂਗੇ
1: ਜੀ।
0: ਅਤੇ ਦੇਖੋ ਜੀ, ਇਹ ਸਾਡੇ ਕੋਲ ਹੁਣ ਬਸ ਆਖਰੀ ਚਿੱਠੀ ਹੈ
1: ਜੀ ਜੀ,
0: ਔਰ ਇਹ ਲਿਖਣ ਵਾਲੇ ਨੇ ਗੋਬਿੰਦਗੜ ਮਾਝੀ ਵਾਲਾ, ਸ਼੍ਰੀ ਕਰਨਪੁਰ, ਡਿਸਟ੍ਰਿਕਟ ਗੰਗਾਨਗਰ, ਰਾਜਸਥਾਨ ਤੋਂ
1: ਜੀ। ਕੀ ਲਿਖਦੇ
0: ਨੇ? ਰੇਣੂ ਟੁਟੇਜਾ, ਖੁਸ਼ਦਿਲ ਤੇ ਉਰਮਿਲ ਟੁਟੇਜਾ
1: ਜੀ।
0: ਕਹਿੰਦੇ ਜੀ, ਤੁਹਾਡਾ ਪ੍ਰੋਗਰਾਮ, ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ। ਸਾਡਾ ਸੁਝਾਅ ਇਹ ਹੈ ਕਿ ਰਾਤ 10 ਵਜੇ ਜਿਹੜੇ ਫਰਮਾਇਸ਼ੀ ਪ੍ਰੋਗਰਾਮ ਕੋਈ ਸ਼ੁਰੂ ਕਰ ਦਿਓ, ਤਾਂ ਕਿ ਅਸੀਂ ਫਰਮਾਇਸ਼ ਵਿੱਚ ਆਪਣਾ ਨਾਮ ਸੁਣ ਸਕੀਏ ਅਤੇ ਆਪਣੇ ਗੀਤ ਜਿਹੜੇ ਨੇ ਉਹ ਸੁਣ ਸਕੀਏ। 20 ਮਈ ਨੂੰ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਕਹਿੰਦੇ ਕਿ ਇੱਕ ਇੰਟਰਵਿਊ ਸੁਣਾਈ ਗਈ ਸੀ ਜਸਵਿੰਦਰ ਸਿੰਘ ਜੀ ਦੇ ਨਾਲ, ਕਹਿੰਦੇ ਬਹੁਤ ਚੰਗੀ ਲੱਗੀ ਵਸਦੇ ਵੇੜੇ ਪ੍ਰੋਗਰਾਮ ਦੇ ਵਿੱਚ। ਕਹਿੰਦੇ ਸਾਨੂੰ ਬਹੁਤ ਚੰਗਾ ਲੱਗਦਾ ਕਿ ਸਰ ਤੁਹਾਡੇ ਪ੍ਰੋਗਰਾਮ ਜਿਹੜੇ ਨੇ ਬਹੁਤ ਜ਼ਿਆਦਾ ਵਧੀਆ ਚੱਲ ਰਹੇ ਨੇ। ਇਹਨਾਂ ਨੇ ਇਸੇ ਤਰ੍ਹਾਂ ਜੀ ਸਾਰੇ ਹੀ ਪ੍ਰੋਗਰਾਮ ਜਿਹੜੇ ਖਾਸ ਕਰਕੇ ਵਸਦੇ ਵੇੜੇ ਨੇ ਉਹਨਾਂ ਨੂੰ ਤਰਤੀਬ ਵਾਈਜ਼ 8-5 ਦਾ, 13-5, 14-5 ਦਾ ਸਾਰੇ ਪ੍ਰੋਗਰਾਮ ਇਹਨਾਂ ਨੇ ਲਿਖੇ ਨੇ ਕਿ ਸਾਨੂੰ ਵਧੀਆ ਲੱਗੇ ਨੇ।
1: ਇਹ ਇੱਕ ਗੱਲ ਮੈਂ ਇਹਨਾਂ ਦੀ ਇਹਨਾਂ ਬਾਰੇ ਕਰਨੀ ਚਾਹਾਂਗਾ ਕਿ ਜਦੋਂ ਵੀ ਖਤ ਲਿਖਦੇ ਨੇ ਨਾ, ਤਰੀਕ ਪਾ ਕੇ
0: ਜੀ
1: ਲਿਖਦੇ ਨੇ ਕਿ ਉਸ ਤਰੀਕ ਨੂੰ ਸਾਨੂੰ ਫਲਾਣਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ। ਦੇਖੋ ਕਿੰਨੀ ਸ਼ਿੱਦਤ ਨਾਲ ਸਾਡੇ ਪ੍ਰੋਗਰਾਮ ਸੁਣਦੇ ਨੇ। ਹਾਂਜੀ, ਇੱਕ ਇਹਨਾਂ ਨੇ ਲਿਖਿਆ ਨਾ ਜਿਹੜਾ ਕਿ ਰਾਤ 10 ਵਜੇ ਇੱਕ ਫਰਮਾਇਸ਼ੀ ਪ੍ਰੋਗਰਾਮ ਸ਼ੁਰੂ ਕਰੋ, ਬੁੱਧਵਾਰ ਨੂੰ ਇਹ ਪ੍ਰੋਗਰਾਮ ਸੁਣ ਸਕਦੇ ਨੇ।
0: ਅੱਛਾ ਜੀ,
1: 10 ਵਜੇ ਤੋਂ ਲੈ ਕੇ 11 ਵਜੇ ਤੱਕ ਤੁਹਾਡੀ ਫਰਮਾਇਸ਼
0: ਜੀ
1: ਪੇਸ਼ ਕੀਤੀ ਜਾਂਦੀ ਹੈ, ਉਹ ਪ੍ਰੋਗਰਾਮ ਦੇ ਵਿੱਚ ਇਹ ਖਤ ਰਾਹੀਂ ਸ਼ਾਮਿਲ ਹੋ ਸਕਦੇ ਨੇ।
0: ਬਿਲਕੁਲ ਜੀ, ਮੇਰੇ ਖਿਆਲ ਇਹਨਾਂ ਨੇ ਨੋਟ ਕਰ ਲਿਆ ਨਾ ਹੁਣ, ਬੁੱਧਵਾਰ ਨੂੰ।
1: ਹਾਂਜੀ, ਹਰ ਬੁੱਧਵਾਰ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਫਰਮਾਇਸ਼ੀ ਪ੍ਰੋਗਰਾਮ
0: ਜੀ,
1: ਉਹਦੇ ਵਿੱਚ ਤੁਸੀਂ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ, ਬਾਕੀ ਟੈਲੀਫੋਨ ਨਾਲ, ਵਟਸਐਪ ਨਾਲ, ਉਹ ਸਾਡੇ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਫਰਮਾਇਸ਼ 'ਤੇ, ਤੁਸੀਂ ਉਹਨਾਂ ਦੇ ਵਿੱਚ ਵੀ ਸ਼ਾਮਿਲ ਹੋ ਸਕਦੇ ਹੋ। ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਸਾਡੇ ਪ੍ਰੋਗਰਾਮ ਸੁਣੋਗੇ ਨਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਸਾਡਾ ਪ੍ਰੋਗਰਾਮ ਫੋਨ 'ਤੇ ਹੈ, ਕਿਹੜਾ ਵਟਸਐਪ 'ਤੇ ਹੈ, ਕਿਹੜਾ ਚਿੱਠੀਆਂ
0: 'ਤੇ। ਜੀ ਬਿਲਕੁਲ,
1: ਇਸ ਕਰਕੇ ਸਾਡੇ ਨਾਲ ਜੁੜੇ ਰਹੋ ਔਰ ਖਤ ਸਾਨੂੰ ਇਸੇ ਤਰ੍ਹਾਂ ਲਿਖਦੇ ਰਹੋ। ਇੱਕ ਜਿਹੜੀ ਤੁਸੀਂ ਖਤ ਸਕੈਨ ਕਰਕੇ ਪਾਉਂਦੇ ਹੋ ਨਾ, ਇਹ ਨਾ ਪਾਇਆ ਕਰੋ
0: ਜੀ,
1: ਮੇਲ ਦੇ ਉੱਪਰ ਸਿੱਧਾ ਲਿਖਿਆ ਕਰੋ। ਜੇ ਖਤ ਲਿਖਣਾ, ਲਿਖ ਕੇ ਪਾਉਣਾ ਹੱਥ ਨਾਲ, ਤਾਂ ਫਿਰ ਬਾਏ ਪੋਸਟ ਭੇਜ ਦਿਆ ਕਰੋ, ਜ਼ਿਆਦਾ ਵਧੀਆ। ਕਈ ਵਾਰ ਕੀ ਹੁੰਦਾ, ਤੁਸੀਂ ਸਕੈਨ ਕਰਕੇ ਪਾਉਂਦੇ ਹੋ ਨਾ, ਉਹ ਫਿਰ ਪ੍ਰੋਪਰਲੀ ਕਈ ਵਾਰ ਪੜ੍ਹਿਆ ਨਹੀਂ ਜਾਂਦਾ।
0: ਹਾਂ, ਇਹ ਗੱਲ ਤੁਹਾਡੀ ਠੀਕ ਹੈ ਜੀ। ਔਰ ਦੇਖੋ, ਜੇ ਸਾਫ਼ ਸਾਫ਼ ਪੜ੍ਹਿਆ ਨਾ ਗਿਆ
1: ਤਾਂ ਫਿਰ ਗੱਲ ਅਧੂਰੀ ਰਹੇਗੀ,
0: ਅਧੂਰੀ ਰਹੇਗੀ,
1: ਤੁਹਾਡੀ ਮਿਹਨਤ ਵੀ ਬੇਕਾਰ ਗਈ। ਔਰ ਖਤ ਪੜ੍ਹਨ ਵੇਲੇ ਸਾਨੂੰ ਵੀ ਦਿੱਕਤ ਆਈ ਔਰ ਅਸੀਂ ਵੀ ਉਹਨੂੰ ਪ੍ਰੋਪਰਲੀ ਪੜ੍ਹ ਕੇ ਤੁਹਾਡੀ ਚਿੱਠੀ ਦਾ, ਖਤ ਦਾ ਜਵਾਬ ਨਹੀਂ ਦੇ ਪਾਉਂਦੇ।
0: ਦੇਖੋ ਜੀ, ਹੁਣ ਚਿੱਠੀਆਂ ਦਾ ਸਿਲਸਿਲਾ ਹੁਣ ਤਾਂ ਮੁੱਕਦਾ ਪਿਆ, ਕਿਉਂਕਿ ਖਤ ਹੁਣ ਸਾਡੇ ਕੋਲ ਖਤਮ ਹੋ ਰਹੇ ਨੇ।

0: ਅਜਿਹੇ ਹੀ ਕੁਝ ਨੌਜਵਾਨਾਂ ਔਰਤਾਂ ਦੇ ਨਾਲ ਅਸੀਂ ਪੰਜਾਬ ਦੇ ਬਠਿੰਡਾ ਸਥਿਤ ਏਮਸ ਅਤੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਸਥਿਤ ਡੀ ਐਡਿਕਸ਼ਨ ਸੈਂਟਰ ਯਾਨੀ ਕਿ ਨਸ਼ਾ ਛੁਡਾਊ ਕੇਂਦਰ ਵਿਖੇ ਕੁਝ ਮੁਲਾਕਾਤਾਂ ਰਿਕਾਰਡ ਕੀਤੀਆਂ, ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਆਓ ਸੁਣਦੇ ਹਾਂ।
1: ਤੇ ਸਾਡੇ ਨਾਲ ਇੱਕ ਨੌਜਵਾਨ ਸਾਥੀ ਨੇ, ਇਹਨਾਂ ਦੇ ਨਾਲ ਅਸੀਂ ਗੱਲ ਕੀਤੀ ਕਿਉਂਕਿ ਇਹ ਤੰਬਾਕੂ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਆਏ ਨੇ, ਆਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਅਤੇ ਇਹਨਾਂ ਦੀ ਕੋਸ਼ਿਸ਼ ਕਾਮਯਾਬ ਰਹੀ। ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਕੀ ਨਾਂ ਹੈ ਜੀ ਤੁਹਾਡਾ?
2: ਆਪਣਾ ਨਾਮ ਮਨਦੀਪ ਸਿੰਘ ਹੈ ਜੀ। ਸਤਿ ਸ਼੍ਰੀ ਅਕਾਲ
1: ਮਨਦੀਪ ਜੀ। ਤੁਸੀਂ ਤੰਬਾਕੂ ਦੀ ਗ੍ਰਿਫਤ ਦੇ ਵਿੱਚ ਕਿਵੇਂ ਆਏ, ਤੁਹਾਨੂੰ ਕਿਵੇਂ ਇਹ ਲੱਤ ਲੱਗੀ, ਕਿਹੜੀ ਉਮਰ ਤੋਂ ਤੁਸੀਂ ਇਹ ਸ਼ੁਰੂ ਕਰਤਾ ਸੀ ਤੰਬਾਕੂ ਪੀਣਾ?
2: ਸਰ ਸਾਨੂੰ ਹੋ ਗਿਆ ਸੀਗਾ ਵੀ ਮਤਲਬ 2-2.5 ਸਾਲ ਹੋ ਗਏ ਸੀਗੇ, ਬਹੁਤ ਜ਼ਿਆਦਾ ਔਖੇ ਸੀਗੇ ਅਤੇ ਤਲਬ ਲੱਗ ਗਈ ਸੀਗੀ ਵੀ ਜਿਵੇਂ ਮਤਲਬ ਆਪਣੀ ਸਿਗਰਟ ਹੁੰਦੀ ਹੈ, ਗਾਂਜਾ ਹੁੰਦਾ ਜੀ, ਅਤੇ ਅਸੀਂ ਭਰ ਕੇ ਪੀਂਦੇ ਸੀਗੇ ਜੋ ਵੀ ਆਪਣਾ ਪੇਪਰ ਹੁੰਦਾ ਜੀ, ਸਹੀ ਹੈ, ਅਤੇ ਉਹਦੇ ਲਈ ਅਸੀਂ ਵੀ ਬਹੁਤ ਕੋਸ਼ਿਸ਼ ਕਰੀ ਛੱਡਣ ਲਈ, ਅਤੇ ਆਪਣਾ ਜਿਹੜਾ ਇੱਥੇ ਬਠਿੰਡੇ ਸਰਕਾਰੀ ਹਸਪਤਾਲ ਹੈ ਉਹਦੇ ਵਿੱਚ ਸਾਡੀ ਬਹੁਤ ਕੇਅਰ ਹੋਈ ਹੈ, ਅਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੋ ਵੀ ਆਪਣਾ ਯਾਰ ਵੇਲੀ ਜਾਂ ਆਪਣਾ ਭਰਾ ਮਿੱਤਰ ਕੂਲਿਪ ਲਗਾਉਂਦਾ ਯਾਰ ਜਰਦਾ ਲਗਾਉਂਦਾ ਤਾਂ ਤੁਹਾਨੂੰ ਵੀ ਪਤਾ ਵੀ ਬਹੁਤ ਜ਼ਿਆਦਾ ਮਹਿੰਗੀ ਹੈ, ਇਹਦੇ ਲਈ ਤਾਂ ਬੇਨਤੀ ਇਹੀ ਹੈ ਵੀ ਛੁਟਕਾਰਾ ਪਾਓ ਇਹ ਤੋਂ। ਅਤੇ ਬਾਕੀ ਤੁਹਾਨੂੰ ਵੀ ਪਤਾ ਵੀ ਨੁਕਸਾਨ ਹੈ, ਜੋ ਵੀ ਆਪਾਂ ਨੂੰ ਮਾਇੰਡ ਖਰਾਬ ਹੁੰਦਾ, ਗੁੱਸਾ ਚੜ੍ਹਦਾ, ਅਤੇ ਉਹਦੇ ਲਈ ਆਪਾਂ ਚੰਗੀ ਗੱਲ ਕਹਿੰਦੇ ਹਾਂ ਵੀ ਆਪਣਾ ਵੀ ਬਿਹਤਰ ਛੱਡੋ, ਇਹ ਤੋਂ ਨੁਕਸਾਨ ਆ, ਸਹੀ ਹੈ।
1: ਖਾਣ 'ਤੇ ਤੁਹਾਨੂੰ ਕੀ ਮਹਿਸੂਸ ਹੁੰਦਾ ਸੀ ਜਦੋਂ ਤੁਸੀਂ ਛੱਡਣ ਦੀ ਕੋਸ਼ਿਸ਼ ਕੀਤੀ, ਉਦੋਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਸੀ?
2: ਜਦੋਂ ਆਪਾਂ ਪਹਿਲਾਂ ਲਾਉਂਦੇ ਹਾਂ ਜੀ ਤਾਂ ਉਦੋਂ ਤਾਂ ਬਹੁਤ ਚੰਗਾ ਲੱਗਦਾ ਜੀ, ਸਹੀ ਹੈ, ਜਾਂ ਆਪਣਾ ਪੇਪਰ ਹੁੰਦਾ, ਗਾਂਜਾ ਹੁੰਦਾ ਜੀ, ਉਹਦੇ ਲਈ ਪਹਿਲਾਂ ਸਹੀ ਹੁੰਦਾ ਮਾਇੰਡ, ਬਾਅਦ 'ਚ ਸਾਨੂੰ ਸਾਰਿਆਂ ਨੂੰ ਹੀ ਪਤਾ ਜੀ ਮਾਇੰਡ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ, ਆਪਾਂ ਨੂੰ ਕੁਛ ਪਤਾ ਨਹੀਂ ਲੱਗਦਾ ਵੀ ਆਪਾਂ ਕਿੱਥੇ ਬੈਠੇ ਹਾਂ ਕਿੱਥੇ ਨਹੀਂ, ਜੋ ਵੀ ਯਾਰ ਵੇਲੀ ਆਪਣਾ ਹੁਣ ਵੀ ਕਰ ਰਿਹਾ, ਗਾਂਜੇ ਲਈ ਬਹੁਤ ਨੁਕਸਾਨ ਆ ਆਪਣੇ ਲਈ, ਸਰੀਰ ਲਈ, ਸਿਹਤ ਲਈ, ਆਪਣੇ ਸਰੀਰ ਦੇ ਲਈ ਵਿੱਚ ਬਹੁਤ ਕਮਜ਼ੋਰੀ ਪਾਉਂਦਾ ਇਹ, ਆਪਾਂ ਨੂੰ ਕੋਈ ਖੁਰਾਕ ਨਹੀਂ ਲੱਗਣ ਦਿੰਦਾ ਜੀ, ਸਹੀ ਹੈ, ਅਤੇ ਆਪਾਂ ਤਾਂ ਇਹੀ ਕਹਿੰਦੇ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਤੋਂ ਛੁਟਕਾਰਾ ਪਾਓ ਜਿੰਨਾ ਹੋ ਸਕਦਾ ਬਹੁਤ ਜਲਦੀ। ਬਹੁਤ ਬਹੁਤ ਧੰਨਵਾਦ।
1: ਤੁਹਾਡਾ ਕੀ ਨਾਂ ਹੈ?
3: ਸੁਖਵਿੰਦਰ ਸਿੰਘ ਜੀ।
1: ਸੁਖਵਿੰਦਰ ਸਿੰਘ ਜੀ, ਤੁਹਾਨੂੰ ਕਦੋਂ ਲੱਗੀ ਇਹ ਲੱਤ? ਕਿੰਨੀ ਸਾਲ ਦੀ ਉਮਰ 'ਚ ਤੁਸੀਂ ਤੰਬਾਕੂ, ਗੁਟਕਾ, ਚੈਣੀ ਖੈਣੀ ਮੂੰਹ 'ਚ ਪਾਉਣਾ ਜਾਂ ਬੀੜੀ ਸਿਗਰਟ 'ਚ ਪੀਣਾ ਸ਼ੁਰੂ ਕੀਤਾ?
3: ਅਤੇ 3 ਸਾਲ ਹੋ ਗਏ। ਉਹ ਯਾਰ ਦੋਸਤ ਸੀਗੇ, ਯਾਰ ਦੋਸਤਾਂ ਨੇ ਮਾੜਾ ਮੋਟਾ ਨਾਲ ਬਹਿੰਦੇ ਕਰਦੇ ਸੀ ਅਤੇ ਲੱਤ ਆਈ, ਅਤੇ ਉਹਨਾਂ ਉੱਥੋਂ ਲੱਤ ਲੱਗ ਗਈ, ਅਤੇ ਹੁਣ ਸਹੀ ਆ ਜੀ, ਹੁਣ ਕੋਈ ਦਿੱਕਤ ਨਹੀਂ।
1: ਛੱਡਣ ਦਾ ਤੁਸੀਂ ਕਿਵੇਂ ਮਨ ਬਣਾਇਆ?
3: ਛੱਡਣ ਦਾ ਮਨ ਬਣਾਇਆ ਜੀ, ਬੁਰਾ ਲੱਗਦਾ ਸੀਗਾ ਇਹ ਘਰਦਿਆਂ ਨੂੰ ਵੀ, ਜਦੋਂ ਕੱਢਦੇ ਸੀਗੇ ਕਈ ਵਾਰੀ ਰਿਸ਼ਤੇਦਾਰੀ ਜਾਣਾ ਜੀ, ਉਦੋਂ ਫਿਰ ਔਖਾ ਹੋ ਜਾਂਦਾ ਸੀਗਾ ਜੀ, ਤਾਂ ਕਰਕੇ ਛੱਡਣ ਦਾ ਮਨ ਬਣਾ ਲਿਆ।
1: ਅਤੇ ਚੰਗੀ ਗੱਲ ਹੈ। ਤੁਹਾਨੂੰ ਹੁਣ ਕਦੇ ਮਹਿਸੂਸ ਹੁੰਦਾ ਹੈ ਕਿ ਵੀ ਪੀਏ, ਜਾਂ ਕਿਸ ਤਰ੍ਹਾਂ ਦੀ ਦਵਾਈ ਤੁਹਾਨੂੰ ਹਸਪਤਾਲ 'ਚੋਂ ਦਿੱਤੀ ਉਹ ਦੱਸ ਦਿਓ?
3: ਹੁਣ ਨਹੀਂ, ਪੀਣ ਨੂੰ ਜੀ ਕਰਦਾ ਜੀ, ਵਧੀਆ ਦਵਾਈ ਦਿੰਦੇ ਆ ਜੀ ਬਠਿੰਡਾ ਸਰਕਾਰੀ ਹਸਪਤਾਲ, ਵਧੀਆ ਸਾਨੂੰ ਦਵਾਈ ਦਿੱਤੀ, ਵਧੀਆ ਸਾਡੀ ਕੇਅਰ ਕੀਤੀ, ਹੁਣ ਮੈਨੂੰ ਕੋਈ ਦਿੱਕਤ ਨਹੀਂ ਜੀ।
1: ਕਿਸ ਤਰ੍ਹਾਂ ਦੀ ਦਵਾਈ ਦਿੱਤੀ, ਖਾਣ ਵਾਲੀ ਦਿੱਤੀ ਜਾਂ ਇੰਜੈਕਸ਼ਨ ਲਾਏ, ਕਿਸ ਤਰ੍ਹਾਂ ਦੀ ਦਵਾਈ ਮੁਹੱਈਆ ਕਰਾਉਂਦੇ?
3: ਗੋਲੀਆਂ ਦਿੱਤੀਆਂ ਸੀਗੀਆਂ ਜੀ, ਵਧੀਆ ਗੋਲੀਆਂ, ਉਹਦੇ ਨਾਲ ਕੋਈ ਭਾਲ ਨਹੀਂ ਆਉਂਦੀ, ਕੋਈ ਦਿੱਕਤ ਨਹੀਂ। ਮੈਨੂੰ ਹੁਣ ਇੱਥੇ 20 ਦਿਨ ਹੋ ਗਏ ਜੀ ਪੂਰੇ, ਮੈਨੂੰ ਕੋਈ ਦਿੱਕਤ ਨਹੀਂ ਆਈ ਕਾਸੇ ਦੀ ਵੀ, ਨਾ ਹੀ ਜੀ ਕਰਦਾ ਜੀ, ਜਮੇ ਨਹੀਂ ਜੀ ਕਰਦਾ।
1: ਇੱਥੇ ਡੀ ਐਡਿਕਸ਼ਨ ਸੈਂਟਰ ਜਦੋਂ ਆਉਣਾ ਸੀ ਉਦੋਂ ਤੁਹਾਨੂੰ ਡਰ ਨਹੀਂ ਲੱਗਿਆ ਕਿ ਵੀ ਪਤਾ ਨਹੀਂ ਉੱਥੇ ਕਿਸ ਤਰ੍ਹਾਂ ਦਾ ਇਲਾਜ ਹੋਊ, ਕਿਵੇਂ ਰੱਖਣਗੇ, ਅਤੇ ਰਹਿਣ ਦੀਆਂ ਸੁਵਿਧਾਵਾਂ ਇੱਥੇ ਕਿਸ ਤਰ੍ਹਾਂ ਦੀਆਂ ਨੇ ਡੀ ਐਡਿਕਸ਼ਨ ਸੈਂਟਰ 'ਚ?
3: ਬਹੁਤ ਵਧੀਆ ਜੀ, ਸਾਨੂੰ ਪਹਿਲਾਂ ਕਿਸੇ ਨੇ ਮੁੰਡੇ ਨੇ ਦੱਸਿਆ ਸੀਗਾ ਜੀ ਵੀ ਉੱਥੇ ਕੋਈ ਦਿੱਕਤ ਨਹੀਂ, ਰੋਟੀ ਪਾਣੀ ਸਭ ਕੁਛ ਸਹੀ ਹੈ ਜੀ, ਸਾਰੀ ਕੇਅਰ ਪੂਰੀ ਕਰਦੇ ਜੀ, ਡਾਕਟਰ ਪੂਰੀ ਕੇਅਰ ਕਰਦੇ ਜੀ।
1: ਅਤੇ ਜਿਹੜੇ ਇਸ ਵੇਲੇ ਤੁਹਾਡੀ ਗੱਲ ਸੁਣ ਰਹੇ ਹੈ, ਛੱਡਣਾ ਚਾਹੁੰਦੇ ਹੈ ਪਰ ਮਨ ਨਹੀਂ ਬਣਾਉਂਦੇ, ਉਹਨਾਂ ਨੂੰ ਔਖਾ ਲੱਗਦਾ ਛੱਡਣਾ, ਉਹਨਾਂ ਸਾਥੀਆਂ ਨੂੰ ਕੀ ਆਖੋਗੇ?
3: ਉਹਨਾਂ ਸਾਥੀਆਂ ਨੂੰ ਤਾਂ ਇਹੀ ਅਪੀਲ ਆ ਜੀ, ਜਿਹੜੇ ਪੈਸੇ ਇਹਦੇ ਖਰਾਬ ਕਰਦੇ ਆ ਉਹੀ ਆਪਦਾ ਕੋਈ ਫਲ ਫਰੂਟ ਲਿਆਉਣ, ਘਰਦਿਆਂ ਨੂੰ ਵਧੀਆ ਲੱਗਣ, ਅਤੇ ਆਪਦਾ ਸਰੀਰ ਵੀ ਬਣੂ, ਅਤੇ ਇਹਦੇ ਨਾਲ ਕੁਛ ਨਹੀਂ, ਇਹਦੇ ਨਾਲ ਬਿਮਾਰੀਆਂ ਹੀ ਲੱਗਦੀਆਂ ਜੀ। ਮੈਂ ਤਾਂ ਐਂ ਕਹਿੰਦਾ ਹੱਥ ਜੋੜ ਕੇ ਵੀ ਵੀਰੇ ਇਹਦੇ ਨਾਲ ਕੁਛ ਨਹੀਂ, ਚੈਣੀ ਖੈਣੀ ਨਾਲ ਲਾਓ, ਸੁੱਖਾ ਨਾ ਪੀਓ, ਅਸੀਂ ਸਭ ਕੁਛ ਕਰਕੇ ਦੇਖ ਲਿਆ ਬਾਈ, ਬੁਰਾ ਲੱਗਦਾ।
1: ਅਤੇ ਹੁਣ ਤੁਸੀਂ ਸਮਾਜ ਦੇ ਵਿੱਚ ਵਾਪਸ ਜਦੋਂ ਜਾਓਗੇ ਅਤੇ ਫਿਰ ਖੁਸ਼ੀ ਖੁਸ਼ੀ ਆਪਣੇ ਘਰ ਪਹੁੰਚੋਗੇ, ਕੀ ਮਹਿਸੂਸ ਕਰ ਰਹੇ ਹੋ ਛੱਡ ਕੇ?
3: ਬਹੁਤ ਵਧੀਆ ਮਹਿਸੂਸ ਕਰਦੇ ਜੀ, ਅੱਜ ਡਾਕਟਰ ਨੇ ਆਖਿਆ ਸੀਗਾ ਜੀ ਤੁਸੀਂ ਜਮ੍ਹਾਂ ਸੈੱਟ ਹੋ ਵੀ, ਤੁਹਾਨੂੰ ਛੁੱਟੀ ਦੇ ਦਿੰਦੇ ਹਾਂ, ਅਤੇ ਹਜੇ ਵੀ ਜਾਣ ਨੂੰ ਜੀ ਨਹੀਂ ਕਰਦਾ ਜੀ, ਪੂਰਾ ਜੀ ਲੱਗਿਆ ਹੋਇਆ ਜੀ ਇੱਥੇ।
1: ਬਹੁਤ ਅੱਛੀ ਗੱਲ ਹੈ ਸੁਖਵਿੰਦਰ ਜੀ, ਸਾਡੇ ਵੱਲੋਂ ਆਕਾਸ਼ਵਾਣੀ ਵੱਲੋਂ ਤੁਹਾਨੂੰ ਢੇਰ ਦੁਆਵਾਂ, ਤੁਸੀਂ ਤੰਦਰੁਸਤ ਅਤੇ ਤਰੱਕੀਆਂ ਮਾਣੋ ਜ਼ਿੰਦਗੀ ਦੇ ਵਿੱਚ, ਸਾਡੇ ਵੱਲੋਂ ਤੁਹਾਨੂੰ ਢੇਰ ਦੁਆਵਾਂ।
3: ਠੀਕ ਹੈ ਜੀ।
4: ਮੈਂ 20 ਸਾਲ ਦੀ ਉਮਰ ਦੇ ਵਿੱਚ ਪਾਨ ਮਸਾਲਾ ਤੰਬਾਕੂ ਖਾਣਾ ਸ਼ੁਰੂ ਕੀਤਾ ਸੀ, ਮੇਰਾ ਘਰ ਵਾਲਾ ਖਾਂਦਾ ਸੀ ਅਤੇ ਮੈਂ ਵੀ ਉਸਦੇ ਨਾਲ ਖਾਣ ਲੱਗੀ, ਕੁਝ ਸਮਾਂ ਤਾਂ ਇਹ ਮੈਨੂੰ ਚੰਗਾ ਲੱਗਿਆ। 2-3 ਸਾਲ ਪਹਿਲਾਂ ਮੇਰੇ ਗਲੇ ਵਿੱਚ ਦਰਦ ਹੋਇਆ, ਫਿਰ ਮੇਰੇ ਜੀਭ ਵਿੱਚ ਦਰਦ ਹੋਇਆ, ਜਦੋਂ ਮੈਂ ਡਾਕਟਰਾਂ ਤੋਂ ਜਾਂਚ ਕਰਾਈ ਤਾਂ ਡਾਕਟਰਾਂ ਨੇ ਮੇਰੇ ਗਲ ਮੂੰਹ ਅਤੇ ਜੀਭ ਦਾ ਓਪਰੇਸ਼ਨ ਕਰ ਦਿੱਤਾ। ਮੈਂ ਸਾਰੀਆਂ

0: ਲਾਵਾਂ ਅਤੇ ਕੁੜੀਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੰਬਾਕੂ ਪਾਨ ਮਸਾਲਾ ਦਾ ਸਾਡੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਸਾਨੂੰ ਸਮੇਂ ਰਹਿੰਦੇ ਹੀ ਇਸ ਬੁਰੀ ਆਦਤ, ਪਾਨ ਮਸਾਲਾ ਜਾਂ ਤੰਬਾਕੂ ਖਾਣ ਦੀ ਜੋ ਬੁਰੀ ਆਦਤ ਹੈ, ਉਸ ਨੂੰ ਛੱਡ ਦੇਣਾ ਚਾਹੀਦਾ ਹੈ।
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਅਮਨ ਹੈ। ਮੈਂ 28 ਸਾਲਾਂ ਦਾ ਹੈਗਾ ਅਤੇ ਪਿਛਲੇ ਕੁਝ ਕੁ ਮਹੀਨਿਆਂ ਤੋਂ ਤੰਬਾਕੂ ਦੀ ਆਦਤ ਵਿੱਚ ਫਸ ਗਿਆ। ਮੇਰੇ ਪਿੰਡ ਦੇ ਵਿੱਚ ਕੁਝ ਕੁ ਨੌਜਵਾਨ ਸਾਥੀ ਛੱਪੜਾਂ ਕੋਲ ਬਹਿ ਕੇ ਸਿਗਰਟ ਪੀਂਦੇ ਸੀ ਅਤੇ ਮੈਂ ਇੱਕ ਵਾਰੀ ਸੁੱਟਾ ਜਿਹੜਾ ਕਿ ਸਿਗਰਟ ਪੀ ਲਿਆ ਸੀ। ਉਸ ਤੋਂ ਬਾਅਦ ਪਹਿਲੀ ਵਾਰੀ ਮੈਨੂੰ ਬੜਾ ਅਜੀਬ ਜਿਹਾ ਲੱਗਿਆ। ਫਿਰ ਜਦੋਂ ਦੂਜੀ ਵਾਰ ਉਹਨਾਂ ਨੇ ਕਿਹਾ ਇੱਕ ਵਾਰ ਹੋਰ ਲਾ ਕੇ ਵੇਖ, ਤਾਂ ਮੈਨੂੰ ਵਧੀਆ ਲੱਗਣ ਲੱਗ ਗਿਆ। ਐਂ ਚੱਲਦੇ ਚੱਲਦੇ ਕੁਝ ਕੁ ਸਮਾਂ ਬੀਤ ਗਿਆ ਅਤੇ ਮੈਂ ਸਿਗਰਟ ਦੀ ਲੱਤ ਵਿੱਚ ਚੰਗੀ ਤਰ੍ਹਾਂ ਫਸ ਗਿਆ। ਮੈਨੂੰ ਵੀ ਸੀ ਕਿ ਮੈਂ ਇਹ ਨਸ਼ੇ ਦੀ ਲੱਤ ਛੱਡਦਾ, ਪਰ ਡਾਕਟਰ ਕਹਿੰਦੇ ਹੌਲੀ ਹੌਲੀ ਤੁਸੀਂ ਠੀਕ ਹੋ ਜਾਓਗੇ। ਉਹਨਾਂ ਨੇ ਮੈਨੂੰ ਕੁਝ ਕੁ ਦਿਨਾਂ ਦੀ ਦਵਾਈ ਦਿੱਤੀ ਅਤੇ ਹੌਲੀ ਹੌਲੀ ਮੇਰਾ ਨਸ਼ਾ ਵੱਲ ਰੁਝਾਨ ਘਟਦਾ ਗਿਆ ਅਤੇ ਮੈਂ ਠੀਕ ਹੁੰਦਾ ਗਿਆ। ਅਤੇ ਮੈਂ ਇਹੀ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਨਸ਼ੇ ਦੀ ਆਦਤ ਤੋਂ ਬਚੋ, ਜਿੰਨਾ ਹੋ ਸਕੇ ਉਹਨਾਂ ਬਚੋ। ਇਸ ਲਈ ਖੁਦ ਦੇ ਸਰੀਰ ਬਚਾਓ।
2: ਤੰਬਾਕੂ ਦੇ ਧੂੰਏ ਵਿੱਚ 7000 ਤੋਂ ਵੱਧ ਰਸਾਇਣ ਹੁੰਦੇ ਨੇ, ਜਿਨ੍ਹਾਂ ਵਿੱਚੋਂ ਸੈਂਕੜੇ ਜ਼ਹਿਰੀਲੇ ਅਤੇ ਲਗਭਗ 70 ਕਿਸਮ ਦੇ ਕੈਂਸਰ ਪੈਦਾ ਕਰਨ ਵਾਲੇ ਹੁੰਦੇ ਨੇ। ਮੋਟੇ ਤੌਰ 'ਤੇ ਸਾਨੂੰ ਪਤਾ ਹੈ ਕਿ ਤੰਬਾਕੂ ਕਾਰਨ ਫੇਫੜਿਆਂ ਦਾ ਕੈਂਸਰ, ਮੂੰਹ ਦਾ ਕੈਂਸਰ, ਦਿਲ ਦੀ ਬਿਮਾਰੀ, ਸਟ੍ਰੋਕ, ਦਮਾ, TB, ਉੱਚ ਰਕਤਚਾਪ ਯਾਨੀ ਕਿ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ। ਇਸ ਤੋਂ ਵੀ ਹੋਰ ਜ਼ਿਆਦਾ ਖਤਰਨਾਕ ਬਿਮਾਰੀਆਂ ਵੀ ਤੰਬਾਕੂ ਦੇ ਕਰਕੇ ਪੈਦਾ ਹੁੰਦੀਆਂ ਨੇ, ਜਿਸ ਬਾਰੇ ਅਸੀਂ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਬਠਿੰਡਾ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ AIIMS ਦੇ ਓਂਕੋਲੋਜੀ ਯਾਨੀ ਕਿ ਕੈਂਸਰ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾਕਟਰ ਅਨਿਲ ਗੋਇਲ ਹੋਰਾਂ ਦੇ ਨਾਲ ਇੱਕ ਮੁਲਾਕਾਤ ਰਿਕਾਰਡ ਕੀਤੀ। ਇਹ ਮੁਲਾਕਾਤ ਤੁਹਾਡੀ ਨਜ਼ਰੇ।
3: ਡਾਕਟਰ ਸਾਹਿਬ, ਤੰਬਾਕੂ ਹੈ ਕੀ ਚੀਜ਼ ਅਤੇ ਇਹ ਸਾਡੇ ਸਰੀਰ ਨੂੰ ਨੁਕਸਾਨ ਕਿਵੇਂ ਪਹੁੰਚਾਉਂਦਾ ਹੈ? ਇਸ ਦੇ ਵਿੱਚ ਕਿਸ ਤਰ੍ਹਾਂ ਦੇ ਰਸਾਇਣ ਮਿਲੇ ਹੁੰਦੇ ਨੇ?
4: ਤੰਬਾਕੂ, ਜੈਸੇ ਆਪਨੇ ਪੁੱਛਾ, ਤੋ ਤੰਬਾਕੂ ਜੋ ਹੈ ਬੇਸਿਕਲੀ ਇਸਕੀ ਖੇਤੀ ਕੀ ਜਾਤੀ ਹੈ, ਔਰ ਇਸਕੇ ਅੰਦਰ ਜੋ ਰਸਾਇਣ ਹੈ ਵੋ ਸੂਟ ਔਰ ਟਾਰ, ਜੋ ਦੋ ਰਸਾਇਣ ਹੈ ਜਿਸਕੀ ਵਜ੍ਹਾ ਸੇ ਕੈਂਸਰ ਹੋਤਾ ਹੈ, ਚਾਹੇ ਵੋ ਇਸਕੋ ਆਪ ਸਮੋਕਿੰਗ ਕੇ ਅੰਦਰ ਲੇ ਲੇ ਯਾ ਇਸਕੋ ਚਬਾਨੇ ਸੇ, ਕਈ ਲੋਕ ਸੁਪਾਰੀ ਕੇ ਸਾਥ ਮਿਕਸ ਕਰਕੇ ਇਸਕੋ ਚਬਾਤੇ ਹੈ, ਲਾਈਮ ਔਰ ਸੁਪਾਰੀ ਕੇ ਸਾਥ, ਕਈ ਲੋਕ ਜੋ ਹੈ ਵੋ ਸੂੰਘਤੇ ਹੈ, ਤੋ ਤੰਬਾਕੂ ਕਾ ਕਈ ਫੋਰਮ ਮੇ ਇੰਡੀਆ ਮੇ ਯੂਜ਼ ਕੀਆ ਜਾਤਾ ਹੈ, ਅਲੱਗ ਅਲੱਗ ਪ੍ਰਾਂਤੋਂ ਮੇ ਅਲੱਗ ਅਲੱਗ ਤਰੀਕੇ ਸੇ ਤੰਬਾਕੂ ਕਾ ਸੇਵਨ ਹੋਤਾ ਹੈ।
3: ਡਾਕਟਰ ਸਾਹਿਬ, ਬੀੜੀ, ਸਿਗਰਟ, ਹੁੱਕਾ ਯਾ ਫਿਰ ਈ ਸਿਗਰਟ, ਇਹਨਾਂ ਨੂੰ ਇੱਕ ਦੂਜੇ ਦੇ ਬਦਲ ਦੇ ਤੌਰ 'ਤੇ ਪੀਣ ਵਾਲੇ ਲੈ ਲੈਂਦੇ ਨੇ, ਪਰ ਤੁਸੀਂ ਸਾਨੂੰ ਦੱਸੋ ਵੀ ਇਹਨਾਂ 'ਚੋਂ ਕੀ ਕੋਈ ਜ਼ਿਆਦਾ ਖਤਰਨਾਕ ਹੈ ਜਾਂ ਸਾਰੇ ਹੀ ਇਕੁਅਲੀ ਖਤਰਨਾਕ ਨੇ, ਬਰਾਬਰ ਹੀ ਖਤਰਾ ਪੈਦਾ ਕਰਦੇ?
4: ਜੋ ਤੰਬਾਕੂ ਹੈ ਉਸਕਾ ਸੇਵਨ ਕਿਸੇ ਵੀ ਤਰੀਕੇ ਸੇ ਅਗਰ ਕੀਆ ਜਾਏ, ਚਾਹੇ ਵੋ ਚਬਾਤੇ ਹੋ ਯਾ ਰਖਤੇ ਹੋ ਮੂੰਹ ਕੇ ਅੰਦਰ, ਤਾਂ ਗਾਲ ਔਰ ਜਾੜੇ ਕੇ ਬੀਚ ਮੇ, ਯਾ ਤੋ ਆਪ ਸੂੰਘਤੇ ਹੋ ਯਾ ਸਮੋਕ ਕਰਤੇ ਹੋ, ਤੋ ਬੇਸਿਕਲੀ ਟੋਬੈਕੋ ਜੋ ਹੈ ਵੋ ਵਹਾਂ ਸੇ ਐਬਜ਼ੋਰਬ ਹੋਕਰ ਆਪਕੇ ਬਲੱਡ ਮੇ ਜਾਤਾ ਹੈ, ਔਰ ਉਸਕੇ ਬਾਅਦ ਜੋ ਹੈ ਵੋ ਹਮਾਰੇ ਜੋ DNA ਹੋਤੇ ਹੈ ਉਨਕੇ ਸਾਥ ਉਸਮੇ ਅਡਕਟਸ ਬਨਤੇ ਹੈ, ਔਰ ਉਸਸੇ DNA ਕੋ ਡੈਮੇਜ ਹੋਤਾ ਹੈ ਨੋਰਮਲ ਸੈੱਲ ਕੇ, ਔਰ ਵੋ ਉਸਕੋ ਕੈਂਸਰ ਮੇ ਕਨਵਰਟ ਕਰ ਦੇਤਾ ਹੈ। ਤੋ ਹਰ ਤਰ੍ਹਾਂ ਕਾ ਸੇਵਨ ਜੋ ਹੈ ਵੋ ਖਤਰਨਾਕ।
3: ਨੌਜਵਾਨ ਸਾਥੀ ਜਾਂ ਮਹਿਫਿਲ ਦੇ ਵਿੱਚ ਬੈਠੇ ਲੋਕ ਇੱਕ ਦੂਜੇ ਨੂੰ ਵੀ ਇਨਸਿਸਟ ਕਰਦੇ ਹੈ ਵੀ ਇੱਕ ਵਾਰ ਟਰਾਈ ਤਾਂ ਕਰਕੇ ਵੇਖੋ, ਕੋਸ਼ਿਸ਼ ਤਾਂ ਕਰਕੇ ਵੇਖੋ, ਉਹੋ ਜਿਹੇ ਕੇਸ 'ਚ ਤੁਸੀਂ ਕੀ ਕਹੋਗੇ?
4: ਅਗਰ ਦੇਖਾ ਜਾਏ ਤੋ ਬੱਚੋਂ ਮੇ ਜਬ ਵੋ ਬੜੇ ਹੋਤੇ ਹੈ, ਘਰ ਸੇ ਚਲੇ ਜਾਤੇ ਹੈ ਹੋਸਟਲ ਵਗੈਰਾ ਮੇ, ਤੋ ਵਹਾਂ ਸੇ ਕਈ ਵਾਰ ਇਹ ਕਹਿ ਲੀਜੀਏ ਫਨ ਕੇ ਲੀਏ, ਮਸਤੀ ਕੇ ਲੀਏ ਵੋ ਇੱਕ ਅੱਧਾ ਜੋ ਹੈ ਸਟਾਰਟ ਕਰਤੇ ਹੈ, ਲੇਕਿਨ ਉਨਕੋ ਯੇ ਨਹੀਂ ਪਤਾ ਕਿ ਵੀ ਇਸਕੇ ਅੰਦਰ ਨਿਕੋਟੀਨ ਨਾਮ ਕਾ ਇੱਕ ਰਸਾਇਣ ਹੈ ਜੋ ਐਡਿਕਟਿੰਗ ਹੋਤਾ ਹੈ, ਤੋ ਧੀਰੇ ਧੀਰੇ ਧੀਰੇ ਆਪਕੋ ਉਸਕੀ ਆਦਤ ਪੜ ਜਾਤੀ ਹੈ, ਔਰ ਆਪ ਜੋ ਹੈ ਫਿਰ ਉਸਕੇ ਉੱਪਰ ਡਿਪੈਂਡੈਂਟ ਹੋ ਜਾਤੇ ਹੈ। ਤੋ ਅਗਰ ਆਪ ਸੋਚੇ ਕਿ ਇੱਕ ਵਾਰ, ਇੱਕ ਆਧੀ ਵਾਰ ਜਾਂ ਦੋ ਵਾਰ ਅਗਰ ਆਪ ਟੋਬੈਕੋ ਕਾ ਸੇਵਨ ਕਰ ਲੇ, ਤੋ ਉਸਸੇ ਕੋਈ ਫਰਕ ਨਹੀਂ ਪੜੇਗਾ? ਨਹੀਂ, ਕਿਉਂਕਿ ਇੱਕ ਵਾਰ ਅਗਰ ਆਪਣੇ ਤੰਬਾਕੂ ਕਾ ਇਸਤੇਮਾਲ ਕਰ ਲਿਆ, ਤੋ ਆਪਕੋ ਬਾਰ ਬਾਰ ਇੱਛਾ ਹੋਗੀ, ਔਰ ਕਈ ਵਾਰ ਅਗਰ ਆਪ ਦੁਖੀ ਮਹਿਸੂਸ ਕਰ ਰਹੇ ਹੈ ਤੋ ਆਪ ਪੀਣੇ ਲੱਗ ਜਾਏਗੇ, ਅਗਰ ਆਪਕੋ ਮੂਡ ਅੱਛਾ ਹੈ ਤੋ ਵੀ ਪੀਣੇ ਲੱਗ ਜਾਏਗੇ, ਅਗਰ ਆਪ ਕਾਮ ਕਰ ਰਹੇ ਹੈ ਤੋ ਆਪ ਪੀਣੇ ਲੱਗ ਜਾਏਗੇ, ਤੋ ਇਹ ਬੜਾ ਮੁਸ਼ਕਿਲ ਹੋ ਜਾਤਾ ਹੈ ਉਸਕੋ ਛੋੜਨਾ, ਔਰ ਧੀਰੇ ਧੀਰੇ ਜੋ ਹੈ ਇਸਕੀ ਜੋ ਲੱਤ ਹੈ, ਆਦਤ ਹੈ ਵੋ ਬੜਤੀ ਹੀ ਜਾਤੀ ਹੈ।
3: ਡਾਕਟਰ ਸਾਹਿਬ, ਮੋਟੇ ਤੌਰ 'ਤੇ ਸਾਨੂੰ ਪਤਾ ਹੈ ਕਿ ਤੰਬਾਕੂ ਦਾ ਸੇਵਨ ਕਰਨ ਨਾਲ ਮੂੰਹ ਦਾ ਕੈਂਸਰ ਹੋ ਜਾਂਦਾ ਹੈ, ਮੂੰਹ ਦੇ ਨਾਲ ਜੁੜੇ ਹੋਏ ਵੱਖ ਵੱਖ ਅੰਗਾਂ ਦਾ ਕੈਂਸਰ ਵੀ ਹੁੰਦਾ ਹੈਗਾ। ਤੁਸੀਂ ਸਾਨੂੰ ਦੱਸੋ ਹੋਰ ਕਿਸ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਇਹ ਤੰਬਾਕੂ ਪੈਦਾ ਕਰਦਾ ਹੈ, ਕਿਸ ਕਿਸ ਤਰ੍ਹਾਂ ਦੇ ਕੈਂਸਰ ਤੰਬਾਕੂ ਕਰਕੇ ਹੋ ਜਾਂਦੇ ਨੇ?
4: ਲਗਭਗ 35% ਜੋ ਕੈਂਸਰ ਹੈ ਸਾਰੇ ਬੋਡੀ ਕੇ ਵੋ ਤੰਬਾਕੂ ਕੇ ਕਾਰਨ ਹੋ ਸਕਦੇ ਹੈ, ਤੋ ਇਸਕੇ ਅੰਦਰ ਲੇਕਿਨ ਮੁਖਿਅਤਾ ਜੋ ਹੈ ਤੰਬਾਕੂ ਸੇ ਹੋਣੇ ਵਾਲੇ ਕੈਂਸਰ ਮੂੰਹ ਕੇ ਹੈ, ਜੈਸੇ ਆਪਨੇ ਕਹਾ ਗਲੇ ਕੇ ਵੀ ਹੈ, ਅੰਨ ਨਲੀ ਕੇ ਯਾ ਕਹਤੇ ਹੈ ਕਿ ਫੂਡ ਪਾਈਪ ਕੇ ਹੈ, ਪੀਛੇ ਫੇਫੜੇ ਕੇ ਕੈਂਸਰ ਹੋ ਗਏ।

0: ਐਸੇ ਤਾਂ ਉਹਨਾਂ ਦਾ ਦੋ ਮਕਸਦ ਸੀਗੇ, ਇੱਕ ਕਿ ਇਹਨੂੰ ਇਹਦਾ ਵਪਾਰ ਕੀਤਾ ਜਾ ਸਕੇ।
1: ਜੀ
0: ਹੁਣ ਜਦ ਵਪਾਰ ਕਰਨਾ ਹੈ ਤਾਂ ਉਹਦੇ ਫਿਰ ਕਸਟਮਰ ਵੀ ਹੋਣਗੇ,
1: ਬਿਲਕੁਲ।
0: ਕਸਟਮਰ ਇਹ ਦੇਖੇਗਾ ਕਿ ਅੱਛਾ ਜਿਹੜੇ ਸਾਡੇ ਲੇਬਰ ਹੈ, ਮਜ਼ਦੂਰ ਨੇ, ਭਾਵੇਂ ਉਹ ਫੈਕਟਰੀਆਂ 'ਚ ਨੇ ਭਾਵੇਂ ਖੇਤਾਂ 'ਚ ਨੇ, ਤੰਬਾਕੂ ਦਾ ਸੇਵਨ ਕਰਨ ਨਾਲ ਉਹਨਾਂ ਦੀ ਜਿਹੜੀ ਐਨਰਜੀ ਉਹ ਵੱਧਦੀ ਹੈ ਜਾਂ ਉਹਨਾਂ ਦੀ ਥਕਾਨ ਘੱਟਦੀ ਹੈ,
1: ਜੀ
0: ਕਿਉਂਕਿ ਤੰਬਾਕੂ ਸੇਵਨ ਨਾਲ ਦਿਮਾਗ ਦੇ ਜਿਹੜੇ ਨਿਕੋਟੀਨ ਰਿਸੈਪਟਰ ਸਾਡੇ ਹੁੰਦੇ ਨੇ ਉਹ ਐਕਟੀਵੇਟ ਹੁੰਦੇ ਨੇ,
1: ਜੀ
0: ਇਸ ਕਰਕੇ ਸਾਡੀ ਉਹ ਥਕਾਨ ਖਤਮ ਹੋ ਜਾਂਦੀ ਹੈ ਜਾਂ ਦਿਮਾਗ ਐਕਟਿਵ ਹੋ ਜਾਂਦਾ, ਅਤੇ ਇਸ ਕਰਕੇ ਸਾਡੀ ਕੰਮ ਕਰਨ ਦੀ ਸ਼ਮਤਾ ਥੋੜ੍ਹੀ ਹੋਰ ਵੱਧ ਜਾਂਦੀ ਹੈ।
1: ਜੀ
0: ਇਸ ਕਰਕੇ ਤੰਬਾਕੂ ਦਾ ਇਸਤੇਮਾਲ ਸਾਡੇ ਦੇਸ਼ 'ਚ ਸ਼ੁਰੂ ਹੋਇਆ। ਤਾਂ ਕੋਈ ਵੀ ਵਪਾਰ ਤੁਸੀਂ ਕਰਨਾ ਚਾਹੋਗੇ ਤਾਂ ਤੁਸੀਂ ਇਹ ਚਾਹੋਗੇ ਕਿ ਮੇਰਾ ਕਸਟਮਰ ਜਿੰਨਾ ਲੰਬਾ ਟਾਈਮ ਇਹਦਾ ਸੇਵਨ ਕਰੇ, ਇਹਦਾ ਇਸਤੇਮਾਲ ਕਰੇ, ਮੇਰਾ ਬਿਜ਼ਨਸ ਉਨਾ ਜ਼ਿਆਦਾ ਚੰਗਾ ਚੱਲੇਗਾ।
1: ਜੀ
0: ਇਸ ਕਰਕੇ ਇਹ ਦੇਖਿਆ ਗਿਆ ਕਿ ਭਾਵੇਂ ਖਾਣ ਪੀਣ ਦੀ ਚੀਜ਼ਾਂ ਨੇ, ਭਾਵੇਂ ਤੰਬਾਕੂ ਹੈ, ਜੇ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਇਹਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਕਿ ਅੱਛਾ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ, ਤਾਂ ਉਹ ਤੁਹਾਡਾ ਪ੍ਰੋਡਕਟ ਜਿਹੜਾ ਬੜੀ ਜਲਦੀ ਖਰੀਦਣਾ ਸ਼ੁਰੂ ਕਰ ਦੇਣਗੇ।
1: ਜੀ
0: ਕਿਸੇ ਟਾਈਮ 'ਤੇ ਤੰਬਾਕੂ ਨੂੰ ਇਹ ਮੰਨਿਆ ਜਾਂਦਾ ਸੀਗਾ ਕਿ ਇਹ ਗੇਟਵੇ ਡਰੱਗ ਹੈ।
1: ਜੀ
0: ਗੇਟਵੇ ਡਰੱਗ ਮਤਲਬ ਕਿ ਸਾਰਿਆਂ ਤੋਂ ਪਹਿਲਾਂ ਬੱਚੇ ਜਿਹੜਾ ਇਸਤੇਮਾਲ ਕਰਦੇ ਨੇ ਉਹ ਤੰਬਾਕੂ ਨੂੰ ਕਰਦੇ ਨੇ,
1: ਠੀਕ ਹੈ,
0: ਉਹਦੇ ਬਾਅਦ ਬਾਕੀ ਨਸ਼ਿਆਂ ਦੇ ਪ੍ਰਤੀ ਰੁੱਖ ਕਰਦੇ ਨੇ, ਜਿਵੇਂ ਸ਼ਰਾਬ ਹੋ ਗਈ ਜਾਂ ਸੁੱਖਾ ਹੋ ਗਿਆ ਜਾਂ ਬਾਕੀ ਨਸ਼ੇ ਹੋ ਗਏ।
1: ਜੀ ਡਾਕਟਰ ਸਾਹਿਬ, ਗਰਭਵਤੀ ਔਰਤਾਂ ਦੇ ਵਿੱਚ, ਬੱਚਿਆਂ ਦੇ ਵਿੱਚ ਤੰਬਾਕੂ ਸੇਵਨ ਕਿੰਨਾ ਘਾਤਕ ਹੋ ਸਕਦਾ, ਇਹ ਉਹਨਾਂ ਨੂੰ ਮਾਨਸਿਕ ਕਿਸ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦਾ?
0: ਗਰਭਵਤੀ ਮਹਿਲਾ 'ਚ ਤੰਬਾਕੂ ਦਾ ਇਸਤੇਮਾਲ ਨਾ ਸਿਰਫ ਉਹਨਾਂ ਨੂੰ ਨੁਕਸਾਨ ਕਰਦਾ, ਬਟ ਜਿਹੜਾ ਬੱਚਾ ਉਹਨਾਂ ਦੇ ਪੇਟ 'ਚ ਪਲ ਰਿਹਾ ਉਹਦੇ 'ਤੇ ਵੀ ਨੁਕਸਾਨ ਕਰਦਾ। ਆਮ ਤੌਰ 'ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜ਼ਿਆਦਾਤਰ ਲੋਕ ਆਪਣੀ ਬੋਰੀਅਤ ਨੂੰ ਖਤਮ ਕਰਨ ਵਾਸਤੇ ਸਮੋਕ ਕਰਦੇ ਨੇ, ਜਾਂ ਕਈ ਵਾਰੀ ਡਿਪਰੈਸ਼ਨ ਨੂੰ ਹੈਂਡਲ ਕਰਨ ਵਾਸਤੇ, ਜਾਂ ਹੋਰ ਇਹੋ ਜਿਹੀ ਮਾਨਸਿਕ ਬਿਮਾਰੀਆਂ ਨੇ, ਸਕਿਜ਼ੋਫਰੇਨੀਆ ਹੋ ਗਈ, ਬਾਕੀ ਸਟ੍ਰੈਸ ਹੋ ਗਿਆ, ਜਿਹਨੂੰ ਓਵਰਕਮ ਕਰਨ ਵਾਸਤੇ ਮਰੀਜ਼ ਇਹਦਾ ਇਸਤੇਮਾਲ, ਲੋਕ ਇਹਦਾ ਇਸਤੇਮਾਲ ਕਰਦੇ ਨੇ ਅਤੇ ਉਹਦੇ ਆਦੀ ਹੋ ਜਾਂਦੇ ਨੇ।
1: ਠੀਕ ਹੈ ਜੀ।
0: ਕਈ ਸਾਰੇ ਕੈਂਸਰ ਹੁੰਦੇ ਨੇ, ਲਗਭਗ ਸਾਰੇ ਤਰੀਕੇ ਦੇ ਕੈਂਸਰ ਆਦਮੀਆਂ 'ਚ ਤੰਬਾਕੂ ਨਾਲ ਹੋ ਸਕਦੇ ਨੇ।
1: ਜੀ
0: ਔਰਤਾਂ 'ਚ ਵੀ ਕੈਂਸਰ ਵੀ ਹੋਣ ਦਾ ਖਤਰਾ ਰਹਿੰਦਾ। ਸਾਹ ਦੀ ਬਿਮਾਰੀਆਂ ਬੜੀ ਜ਼ਿਆਦਾ ਹੁੰਦੀਆਂ ਨੇ ਜਿਹੜੇ ਲੋਕ ਸਮੋਕਡ ਫਾਰਮ ਆਫ ਟੋਬੈਕੋ ਲੈਂਦੇ ਨੇ, ਸਿਗਰੇਟ ਸਮੋਕ ਕਰਦੇ ਨੇ, ਬੀੜੀ ਸਮੋਕ ਕਰਦੇ ਨੇ, ਹੁੱਕਾ ਵਗੈਰਾ ਲੈਂਦੇ ਨੇ। ਹਾਰਟ ਦੀ ਬਿਮਾਰੀਆਂ, ਇਹ ਦੇਖਿਆ ਗਿਆ ਕਿ 60% ਹਾਰਟ ਦੀ ਬਿਮਾਰੀਆਂ 'ਚ ਲੋਕ ਤੰਬਾਕੂ ਜਾਂ ਉਹਦੇ ਵਰਗੇ ਕੋਈ ਪ੍ਰੋਡਕਟ ਦਾ ਇਸਤੇਮਾਲ ਕਰ ਰਹੇ ਹੁੰਦੇ ਨੇ। ਆਉਣ ਵਾਲੇ ਬੱਚੇ 'ਚ ਇਹ ਦਿਮਾਗ 'ਤੇ ਅਸਰ ਕਰਦੀ ਹੈ, ਉਹਨਾਂ 'ਚ ਕਈ ਵਾਰੀ ਇਹ ਦੇਖਿਆ ਗਿਆ ਕਿ ਉਹਨਾਂ ਦੀ ਸਮਝ ਉਨੀ ਜ਼ਿਆਦਾ ਨਹੀਂ ਹੁੰਦੀ, ਬੱਚਿਆਂ ਦਾ ਵਜ਼ਨ ਬਾਕੀ ਬੱਚਿਆਂ ਦੇ ਮੁਕਾਬਲੇ ਘੱਟ ਹੋ ਸਕਦਾ ਹੈ, ਉਹਨਾਂ ਦੀ ਗਰੋਥ ਸਲੋ ਹੋ ਸਕਦੀ ਹੈ,
1: ਜੀ
0: ਕੁਛ ਬਿਮਾਰੀਆਂ ਆਉਂਦੇ ਨੇ, ਕੁਛ ਅਨੁਵਾਂਸ਼ਿਕ ਡਿਫੈਕਟ ਹੋ ਸਕਦੇ ਨੇ ਬੱਚਿਆਂ ਨੂੰ, ਕਲੈਫਟ ਲਿਪ ਅਤੇ ਕਲੈਫਟ ਪੈਲੇਟ ਅਸੀਂ ਕਹਿੰਦੇ ਹਾਂ ਕਿ ਜਿਵੇਂ ਹੋਠ ਕੱਟੇ ਹੋਏ ਪੂਰੇ ਨਹੀਂ ਜੁੜਦੇ, ਉਸ ਤਰੀਕੇ ਦੀ ਬਿਮਾਰੀਆਂ ਇਹੋ ਜਿਹੇ ਬੱਚਿਆਂ 'ਚ ਦੇਖੀ ਜਾ ਸਕਦੀ ਜਿੱਥੇ ਮਾਂ ਟੋਬੈਕੋ ਦਾ ਇਸਤੇਮਾਲ ਕਰ ਰਹੀ ਹੈ।
1: ਜੀ ਡਾਕਟਰ ਸਾਹਿਬ, ਅਖੀਰ 'ਚ ਤੁਸੀਂ ਸਾਨੂੰ ਕੀ ਕਹੋਗੇ ਕਿ ਤੰਬਾਕੂ ਦੀ ਲੱਤ ਸਾਡੀ ਮਾਨਸਿਕ ਆਜ਼ਾਦੀ ਨੂੰ ਕਿਵੇਂ ਰੋਕਦੀ ਹੈ?
0: ਤੰਬਾਕੂ ਦੀ ਇੱਕ ਇਹੋ ਜਿਹੀ ਲੱਤ ਹੈ ਜਿਹੜੀ ਬੜੀ ਜਲਦੀ ਸ਼ੁਰੂ ਹੁੰਦੀ ਹੈ ਅਤੇ ਬੜੀ ਹੀ ਔਖੀ ਛੁੱਟਦੀ ਹੈ, ਪਰ ਚੰਗੀ ਗੱਲ ਇਹ ਹੈ ਕਿ ਇਹਦੀ ਲੱਤ ਬੜੇ ਲੰਬੇ ਟਾਈਮ ਜਾ ਕੇ ਲੱਗਦੀ ਹੈ।
1: ਜੀ
0: ਇਸ ਕਰਕੇ ਜੇ ਅਸੀਂ ਇਸ ਪ੍ਰੋਗਰਾਮ ਦੇ ਜਿਵੇਂ ਮਾਧਿਅਮ ਤੋਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ,
1: ਹਾਂਜੀ,
0: ਅਸੀਂ ਬੱਚਿਆਂ ਨੂੰ ਜਾਗਰੂਕ ਕਰਦੇ ਹਾਂ ਸਕੂਲ ਪ੍ਰੋਗਰਾਮ ਕਰਕੇ,
1: ਜੀ
0: ਕਿ ਬਚਾਅ ਹੀ ਸਾਰਿਆਂ ਤੋਂ ਚੰਗਾ ਇਲਾਜ ਹੈ ਕਿਸੇ ਵੀ ਨਸ਼ੇ ਦਾ।
1: ਜੀ
0: ਇਸ ਤਰੀਕੇ ਨਾਲ ਤੰਬਾਕੂ 'ਚ ਵੀ ਜੇ ਲੱਤ ਅਸੀਂ ਰੋਕਣਾ ਚਾਹੁੰਦੇ ਹਾਂ ਤਾਂ ਅਸੀਂ ਬਚਾਅ ਕਰਾਂਗੇ, ਬੱਚਿਆਂ ਨੂੰ ਆਗਾਹ ਕਰਾਂਗੇ, ਨੌਜਵਾਨਾਂ ਨੂੰ ਆਗਾਹ ਕਰਾਂਗੇ ਕਿ ਇਹਦੇ ਕੀ ਨੁਕਸਾਨ ਹੋ ਗਏ ਨੇ, ਕੀ ਫਾਇਦੇ ਹੁੰਦੇ ਨੇ, ਅਤੇ ਇਹਦਾ ਅੱਗੇ ਜਾ ਕੇ ਸਾਨੂੰ ਜੇ ਕਾਫੀ ਗੰਭੀਰ ਬਿਮਾਰੀਆਂ ਆਉਂਦੀਆਂ ਨੇ ਤਾਂ ਉਹਦਾ ਸਾਨੂੰ ਕੀ ਨੁਕਸਾਨ ਹੁੰਦਾ। ਕਾਫੀ ਹੱਦ ਤੱਕ ਸਰਕਾਰ ਨੇ ਵੀ ਇਸ 'ਤੇ ਮੁਹਿੰਮ ਜਾਰੀ ਕੀਤੀ ਹੈ, ਕੋਟਪਾ ਐਕਟ ਦੇ ਮੁਤਾਬਿਕ ਕਾਫੀ ਸਾਰੇ ਅਵੇਅਰਨੈਸ ਪ੍ਰੋਗਰਾਮ ਕਰਦੇ ਨੇ।
1: ਜੀ
0: ਸਿਗਰੇਟ ਦੇ ਜਾਂ ਬੀੜੀ ਦੇ ਪ੍ਰੋਡਕਟਸ ਦੇ ਇੱਕ ਵਾਰਨਿੰਗ ਆਉਂਦੀ ਹੈ ਕਿ ਤੁਹਾਨੂੰ ਇਹ ਕੈਂਸਰ ਹੋ ਸਕਦਾ ਹੈ। ਪਬਲਿਕ ਪਲੇਸ 'ਤੇ ਸਮੋਕਿੰਗ ਬੰਦ ਕਰਾ ਕੇ ਸਰਕਾਰ ਨੇ ਕਾਫੀ ਸਾਰੇ ਚੰਗੇ ਕਦਮ ਚੱਕੇ ਨੇ।
1: ਜੀ
0: ਕਾਫੀ ਸਾਰੇ ਟੈਕਸ ਵਧਾ ਕੇ ਕਿ ਇਹਦੀ ਸਪਲਾਈ ਘੱਟ ਕੀਤੀ ਜਾ ਸਕੇ ਜਾਂ ਡਿਮਾਂਡ ਘੱਟ ਕੀਤੀ ਜਾ ਸਕੇ, ਉਹਦੇ ਨਾਲ ਇਸ ਲੱਤ ਤੋਂ ਬਚਿਆ ਜਾ ਸਕਦਾ।
1: ਜੀ ਡਾਕਟਰ ਸਾਹਿਬ, ਬੜੀ ਬਿਹਤਰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸ਼ੁਕਰੀਆ।
2: ਜੇ ਤੁਸੀਂ ਜਾਂ ਤੁਹਾਡੇ ਜਾਣਕਾਰ ਤੰਬਾਕੂ ਛੱਡਣਾ ਚਾਹੁੰਦੇ ਨੇ ਤਾਂ ਇੱਕ ਤਾਰੀਖ ਤੈਅ ਕਰੋ, ਦੋਸਤਾਂ ਅਤੇ ਪਰਿਵਾਰ ਦੀ ਮਦਦ ਲਓ, ਤਣਾਅ ਘਟਾਓ, ਯੋਗ ਅਤੇ ਕਸਰਤ ਕਰੋ, ਡਾਕਟਰ ਜਾਂ ਕੌਂਸਲਰ ਨਾਲ ਸੰਪਰਕ ਕਰੋ, ਤੰਬਾਕੂ ਵਾਲੇ ਸਾਥੀਆਂ ਅਤੇ ਥਾਵਾਂ ਤੋਂ ਦੂਰ ਰਹੋ। ਅਤੇ ਇਸ ਦੇ ਵਿੱਚ ਸਰਕਾਰ ਜਾਂ ਸਿਹਤ ਵਿਭਾਗ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਰਿਹਾ ਹੈ, ਇਹ ਜਾਣਨ ਲਈ ਅਸੀਂ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਨਸ਼ਾ ਛੁਡਾਓ ਕੇਂਦਰ ਦੇ ਨੋਡਲ ਅਫਸਰ SMO ਅਤੇ ਪੰਜਾਬ ਸਰਕਾਰ ਦੇ ਮਾਨਸਿਕ ਸਿਹਤ ਸੰਭਾਲ ਪ੍ਰੋਗਰਾਮ ਦੇ ਇੰਚਾਰਜ ਡਾਕਟਰ ਅਰੁਣ

0: ਬਾਂਸਲ ਜੀ ਦੇ ਨਾਲ ਵੀ ਗੱਲ ਕੀਤੀ ਜੋ ਕਿ ਇੱਕ ਮਨੋਚਿਕਿਤਸਕ ਨੇ, ਉਹਨਾਂ ਨਾਲ ਕੀਤੀ ਗੱਲਬਾਤ, ਤੁਹਾਡੀ ਨਜ਼ਰ ਹੈ।
1: ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ 'ਚ ਤੁਹਾਡਾ।
2: ਧੰਨਵਾਦ ਮਨਦੀਪ ਜੀ।
1: ਡਾਕਟਰ ਸਾਹਿਬ, ਨਸ਼ਾ ਛੁਡਾਊ ਕੇਂਦਰ ਦੇ ਵਿੱਚ ਇਲਾਜ ਦੇ ਲਈ ਜਦੋਂ ਤੁਹਾਡੇ ਕੋਲ ਮਰੀਜ਼ ਆਉਂਦਾ ਹੈ, ਭਰਤੀ ਹੁੰਦਾ ਹੈ, ਵਿਅਕਤੀ ਜੋ ਨਸ਼ਾ ਛੱਡਣ ਦੀ ਚਾਹ ਰੱਖਦਾ ਹੈ, ਪ੍ਰਕਿਰਿਆ ਕੀ ਹੈ ਇਲਾਜ ਕਰਨ ਦੀ, ਇਲਾਜ ਦੇ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਦੀ?
2: ਮਨਦੀਪ ਜੀ, ਇੱਥੇ ਸਾਡੇ ਕੋਲ 80 ਬੈੱਡ ਦਾ ਨਸ਼ਾ ਛੁਡਾਊ ਕੇਂਦਰ ਚੱਲਦਾ ਅਤੇ 60 ਬੈੱਡ ਦਾ ਰੀਹੈਬਿਲੀਟੇਸ਼ਨ ਸੈਂਟਰ ਚੱਲਦਾ ਸਾਡਾ। ਤੁਸੀਂ ਪਹਿਲਾਂ ਵੀ ਕਈ ਵਾਰ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ, ਆਪਾਂ ਸਰੋਤਿਆਂ ਨੂੰ ਪਤਾ ਹੈ ਕਿ ਆਪਣਾ ਇੱਥੋਂ ਦਾ ਜਿਹੜਾ ਨਸ਼ਾ ਛੁਡਾਊ ਕੇਂਦਰ, ਕੋਈ ਪ੍ਰਕਿਰਿਆ ਨਹੀਂ ਹੈ, ਜਿਹੜਾ ਮਰਜ਼ੀ ਮਰੀਜ਼ ਜਦੋਂ ਮਰਜ਼ੀ ਕਿਵੇਂ ਵੀ ਆ ਸਕਦਾ ਅਤੇ ਕੋਈ ਔਖਾ ਕੰਮ ਨਹੀਂ ਹੈ ਕਿ ਓਪੀਡੀ ਵਿੱਚ ਆਵੇ ਅਤੇ ਜਿਹੜਾ ਕੋਈ ਇੱਛੁਕ ਹੈ ਨਸ਼ਾ ਛੱਡਣ ਦਾ, ਪਹਿਲੀ ਗੱਲ ਤਾਂ ਇੱਛੁਕ ਹੋਣਾ ਚਾਹੀਦਾ, ਉਹਦੀ ਵਿਲ ਪਾਵਰ ਹੋਣੀ ਚਾਹੀਦੀ ਹੈ। ਜੇ ਪੇਰੈਂਟਸ ਨਾਲ ਆਉਂਦਾ ਹੈ ਜਾਂ ਕੋਈ ਇਕੱਲਾ ਵੀ ਆਉਂਦਾ, ਉਹਦੇ ਕੋਲ ਆਪਦਾ ਪਹਿਲੀ ਗੱਲ ਤਾਂ ਵੈਲਿਡ ਪਰੂਫ, ਆਧਾਰ ਕਾਰਡ ਹੋਣੀ ਚਾਹੀਦਾ, ਡਾਕੂਮੈਂਟਸ ਹੋਣੇ ਚਾਹੀਦੇ ਹੈ, ਜਿਵੇਂ ਸਰਕਾਰ ਦੀਆਂ ਲੇਟੈਸਟ ਦਾਤਾ ਕਿ ਪੰਜਾਬ ਦਾ ਵਾਸੀ ਹੋਵੇ, ਠੀਕ ਹੈ, ਇਹ ਜ਼ਰੂਰੀ ਹੈ, ਅਤੇ ਆਪਦੇ ਨਾਲ ਉਹ ਆਪਦੇ ਦੋ ਫੋਟੋਜ਼ ਲੈ ਕੇ ਆਵੇ, ਅਤੇ ਬਸ ਮੇਨ ਤਾਂ ਉਹਦੀ ਇੱਛਾ ਸ਼ਕਤੀ ਜ਼ਰੂਰੀ ਹੈ, ਛੱਡਣਾ ਚਾਹੁੰਦਾ ਹੋਵੇ ਕਿ ਮੈਂ ਨਸ਼ਾ ਛੱਡਣਾ, ਅਤੇ ਅਸੀਂ ਉਹਨੂੰ ਦਾਖਲ ਕਰ ਲੈਂਦੇ ਹਾਂ। ਇੱਥੇ ਦਾਖਲ ਕਰਨ ਦੇ ਨਾਲ ਮਤਲਬ ਇਹ ਨਹੀਂ ਵੀ ਕਿਲਾ ਦਵਾਈਆਂ ਨਾਲ, ਕੌਂਸਲਿੰਗ, ਸਾਈਕੋਥੈਰੇਪੀ ਅਤੇ ਫਾਰਮੈਕੋਥੈਰੇਪੀ ਜਿਹਨੂੰ ਕਿਸੇ, ਦਵਾਈਆਂ ਅਤੇ ਕੌਂਸਲਿੰਗ ਦੋਨਾਂ ਨਾਲ ਇਲਾਜ ਕੀਤਾ ਜਾਂਦਾ, ਪਲੱਸ ਉਹਦਾ ਰਹਿਣ ਦੀ ਵਿਵਸਥਾ, ਖਾਣ ਦੀ ਵਿਵਸਥਾ, ਪਲੱਸ ਯੋਗਾ, ਜਿਮ, ਸਭ ਕੁਛ ਹੈ ਸਾਡੇ ਕੋਲ, ਸਭ ਕੁਛ ਫਰੀ ਆਫ ਕੋਸਟ ਉਹਦਾ ਇਲਾਜ ਇੱਥੇ ਕੀਤਾ ਜਾਂਦਾ।
1: ਡਾਕਟਰ ਸਾਹਿਬ, ਜਦੋਂ ਮਰੀਜ਼ ਤੁਹਾਡੇ ਕੋਲ ਦਾਖਲ ਹੁੰਦਾ ਹੈ ਤਾਂ ਇਲਾਜ ਦੇ ਸਮੇਂ ਦੇ ਦੌਰਾਨ ਤੁਹਾਨੂੰ ਅਤੇ ਮਰੀਜ਼ ਨੂੰ ਨਸ਼ਾ ਛੱਡਣ ਲੱਗਿਆਂ, ਤੰਬਾਕੂ ਦੇ ਜੋ ਹੋਰ ਇਸ ਤਰ੍ਹਾਂ ਦੇ ਨਸ਼ੇ ਨੇ ਜੋ ਤੰਬਾਕੂ ਦੇ ਨਾਲ ਮਿਲਦੇ ਜੁਲਦੇ ਆ, ਉਹ ਕਰਦਾ ਹੈ, ਵੱਖ ਵੱਖ ਫੋਰਮ ਦੇ ਵਿੱਚ ਤੰਬਾਕੂ ਨਸ਼ਾ ਕਰ ਰਿਹਾ, ਤਾਂ ਤੁਹਾਨੂੰ ਅਤੇ ਮਰੀਜ਼ ਨੂੰ ਦੋਹਾਂ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਇਲਾਜ ਦੇ ਦੌਰਾਨ?
2: ਦੇਖੋ, ਬਹੁਤ ਜਦੋਂ ਮਰੀਜ਼ ਨਸ਼ਾ ਛੱਡਦਾ ਉਹਨੂੰ ਬਹੁਤ ਵਿਦਡਰੋਲਸ ਆਉਂਦੇ ਆ, ਸਾਨੂੰ ਵੀ ਬਹੁਤ ਚੈਲੇਂਜਸ ਫੇਸ ਕਰਨੇ ਪੈਂਦੇ, ਉਹਦਾ ਬਿਹੇਵੀਅਰ ਇਕੱਲਾ ਹੀ ਨਹੀਂ ਹੁੰਦਾ ਵੀ ਨਸ਼ਾ ਛੱਡਦਾ, ਉਹ ਦੇਖੋ ਨਸ਼ਾ ਇੱਕ ਮੈਂਟਲ ਡਿਸਆਰਡਰ ਹੈ, ਇਹ ਨਹੀਂ ਜਿਹੜਾ ਨਸ਼ਾ ਨਸ਼ੇ ਨਾਲ ਗ੍ਰਸਤ ਹੈ ਬੰਦਾ ਉਹ ਉਹਨੂੰ ਨਸ਼ੇੜੀ ਕਹਿਣਾ ਚਾਹੀਦਾ, ਜਿਹੜਾ ਅਡਿਕਟ ਹੈ ਉਹ ਬੇਸਿਕਲੀ ਮੈਂਟਲ ਪ੍ਰੋਬਲਮ ਹੈ, ਮੈਂਟਲੀ ਡਿਸਆਰਡਰ, ਉਹਨੂੰ ਸਾਨੂੰ ਇਕੱਲਾ ਇਹ ਨਹੀਂ ਵੀ ਅਸੀਂ ਨਸ਼ੇ ਦਾ ਇਲਾਜ ਕਰਦੇ ਹਾਂ, ਉਹਦਾ ਬਿਹੇਵੀਅਰ ਦਾ ਇਲਾਜ ਵੀ ਕਰਦੇ ਹਾਂ, ਜਿਹੜੀ ਉਹਨੂੰ ਮਾਨਸਿਕਤਾ ਹੈ ਉਹਦੀ, ਉਸ ਦਾ ਇਲਾਜ ਕਰਦੇ ਹਾਂ, ਫੈਮਿਲੀ ਕੌਂਸਲਿੰਗ ਵੀ ਕਰਦੇ ਹਾਂ ਵੀ ਨਸ਼ੇ 'ਤੇ ਲੱਗਿਆ ਕਿਉਂ ਹੈ, ਜੜ੍ਹ ਤੋਂ ਫੜਦੇ ਹਾਂ, ਨਾਲ ਉਹਦੀ ਫੈਮਿਲੀ ਹਰ ਹਫ਼ਤੇ ਜਾਂ ਜਦੋਂ ਵੀ ਫੈਮਿਲੀਜ਼ ਆਉਂਦੀ, ਫੈਮਿਲੀਜ਼ ਨੂੰ ਬਿਠਾ ਕੇ ਫੈਮਿਲੀਜ਼ ਦੀ ਕੌਂਸਲਿੰਗ ਕਰਦੇ ਹਾਂ, ਇੰਡੀਵਿਜੁਅਲ ਕੌਂਸਲਿੰਗ ਵੀ ਕਰਦੇ ਹਾਂ, ਕਈ ਵਾਰ ਉਹਨੂੰ ਕੋਈ ਨਾਲ ਉਹ ਅੰਡਰਲਾਈਨ ਕੋਈ ਜਿਹੜੀ ਵੀ ਉਹਨੂੰ ਅੰਡਰਲਾਈਨ ਮੈਂਟਲ ਡਿਸਆਰਡਰ ਹੈ, ਉਹਨੂੰ ਬਾਈਪੋਲਰ ਡਿਸਆਰਡਰ ਹੈ, ਐਂਜ਼ਾਇਟੀ ਡਿਸਆਰਡਰ, ਜੋ ਵੀ ਉਹ ਸੀ ਉਹਦਾ ਵੀ ਨਾਲ ਅਸੀਂ ਇਲਾਜ ਕਰਦੇ ਹਾਂ, ਕਿਉਂਕਿ ਬੰਦਾ ਨਸ਼ਾ ਛੱਡਦਾ ਵਾਇਲੈਂਟ ਹੁੰਦਾ, ਤੋੜ ਭੰਨ ਵੀ ਕਰਦੇ ਹੈ, ਬੜੇ ਚੈਲੇਂਜਸ ਫੇਸ ਕਰਨੇ ਪੈਂਦੇ ਸਾਡੇ, ਬਹੁਤ ਕੁਛ ਆਪਸ 'ਚ ਵੀ ਲੜਾਈਆਂ ਹੁੰਦੀਆਂ ਉੱਥੇ ਬਹੁਤ ਕੁਛ, ਜਿਹੜਾ ਬੰਦਾ ਹੁੰਦਾ ਦੂਜਾ ਨਸ਼ਾ ਛੱਡ ਦਿੰਦਾ, ਪਰ ਨਿੱਕੇ ਨਿੱਕੇ ਨਸ਼ੇ ਜਿਵੇਂ ਹੁੰਦੇ ਆ, ਮੰਨ ਲਓ ਕਿ ਉਹ ਤੁਸੀਂ ਜਿਹੜੀ ਗੱਲ ਤੰਬਾਕੂ ਦੀ ਗੱਲ ਆ ਗਈ, ਤੰਬਾਕੂ ਛੱਡਣਾ ਉਹਨੂੰ ਔਖਾ ਲੱਗਦਾ ਹੈ, ਦੇਖੋ ਪਰ ਅਸੀਂ ਉਹ ਵੀ ਅਲਾਓ ਨਹੀਂ ਕਰਦੇ ਇੱਥੇ ਵੀ ਤੰਬਾਕੂ ਲੈ ਲਏ, ਸਾਨੂੰ ਉਹ ਚੀਜ਼ਾਂ ਬੜੀਆਂ ਮੈਨੇਜ ਕਰਨੀਆਂ ਔਖੀਆਂ ਹੁੰਦੀਆਂ।
1: ਡਾਕਟਰ ਸਾਹਿਬ, ਇਲਾਜ ਜਦੋਂ ਤੁਸੀਂ ਕਰਦੇ ਹੋ ਤਾਂ ਇਲਾਜ ਦੇ ਵਿੱਚ ਗੋਲੀਆਂ, ਇੰਜੈਕਸ਼ਨ ਜਾਂ ਕਿਸ ਤਰ੍ਹਾਂ ਰਹਿੰਦਾ ਹੈ, ਖਾਸ ਤੌਰ 'ਤੇ ਜੋ ਤੰਬਾਕੂ ਦਾ ਸੇਵਨ ਕਰਦੇ ਨੇ ਪੇਸ਼ੈਂਟ?
2: ਦੇਖੋ, ਉਹ ਹਰ ਮਰੀਜ਼ ਲਈ ਅਲੱਗ ਅਲੱਗ ਹੁੰਦੀ ਹੈ, ਐਜ਼ ਪਰ ਨੀਡ, ਹਰ ਮਰੀਜ਼ ਦਾ ਅਲੱਗ ਅਲੱਗ ਹੁੰਦਾ ਹੈ। ਤੰਬਾਕੂ ਵਾਸਤੇ ਸਪੈਸ਼ਲੀ ਨਿਕੋਟੀਨ ਪੈਚਿਸ ਆਉਂਦੇ ਆ, ਨਿਕੋਟੀਨ ਚਿੰਗਮ ਆਉਂਦੀ ਹੈ, ਅਲੱਗ ਅਲੱਗ ਦੀਆਂ ਗੋਲੀਆਂ ਹੁੰਦੀਆਂ, ਉਹਨਾਂ ਨੂੰ ਪਲੱਸ ਕੌਂਸਲਿੰਗ ਲਈ ਉਹਨਾਂ ਨੂੰ ਤੰਬਾਕੂ ਛੁਡਵਾਇਆ ਜਾਂਦਾ, ਅਤੇ ਬਾਕੀ ਜਿਹੜਾ ਦੂਜਾ ਗੋਲੀਆਂ ਜਾਂ ਤੁਸੀਂ ਕਹਿੰਦੇ ਫਲਿਊਡਸ ਵਗੈਰਾ, ਉਹ ਹਰ ਮਰੀਜ਼ ਦੀ ਨੀਡ ਦੇ ਮੁਤਾਬਕ ਉਹਨਾਂ ਨੂੰ ਉਸ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ।
1: ਡਾਕਟਰ ਸਾਹਿਬ, ਬਹੁਤ ਸਾਰੇ ਲੋਕ ਜਿਹੜੇ ਇਲਾਜ ਲੈਂਦੇ ਆ, ਸ਼ੁਰੂ ਕਰਦੇ ਨੇ ਪਰ ਇਲਾਜ ਪੂਰਾ ਨਹੀਂ ਕਰਦੇ ਜਾਂ ਵਿੱਚ ਛੱਡ ਜਾਂਦੇ ਆ, ਉਹਨਾਂ ਨੂੰ ਤੁਸੀਂ ਕੀ ਆਖੋ?
2: ਇਹ ਦੇਖੋ, ਬੜਾ ਹੁੰਦਾ, ਬਹੁਤ ਸਾਰੇ ਮਰੀਜ਼ ਚਲੇ ਛੱਡ ਜਾਂਦੇ ਆ, ਬਹੁਤ ਸਾਰੇ ਰਿਲੈਪਸ ਹੁੰਦੇ ਆ, ਵਾਪਸ ਆਉਂਦੇ, ਜੋ ਛੱਡ ਜਾਂਦੇ ਵਾਪਸ ਵੀ ਆਉਂਦੇ, ਫਿਰ ਦੁਬਾਰਾ ਆਉਂਦੇ, ਮਹੀਨੇ ਬਾਅਦ 15 ਦਿਨ ਬਾਅਦ ਦੁਬਾਰਾ ਸਾਨੂੰ ਬੇਨਤੀ ਕਰਦੇ ਦੁਬਾਰਾ ਦਾਖਲ ਕਰਾ ਲਓ, ਪਰ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਆਪਦਾ ਇੱਕ ਵਾਰ ਇਲਾਜ ਆਓ, ਪੂਰਾ ਡਿਟੋਕਸ ਹੋ ਕੇ ਜਾਓ, ਫਿਰ ਰੀਹੈਬਿਲੀਟੇਸ਼ਨ ਸੈਂਟਰ ਜਾਓ, ਉੱਥੇ ਟਾਈਮ ਲਾਓ, 2-3 ਮਹੀਨੇ ਉੱਥੇ ਰਹਿ ਕੇ ਦਾਖਲ ਬਿਨਾਂ ਦਵਾਈ ਤੋਂ, ਮਤਲਬ ਡਰੱਗ ਫਰੀ ਹੋ ਕੇ ਜਾਓ, ਉੱਥੇ ਸਾਡਾ ਸਕਿੱਲ ਟ੍ਰੇਨਿੰਗ ਸੈਂਟਰ ਵੀ ਸ਼ੁਰੂ ਹੋ ਗਿਆ, ਸਕਿੱਲਸ 'ਚ ਇਨਵੋਲਵ ਹੋਵੋ, ਆਪਦਾ ਕਿੱਤਾ ਕਰੋ, ਇਹੀ ਇੱਕ ਪ੍ਰੋਪਰ ਟ੍ਰੀਟਮੈਂਟ ਹੈ, ਘੱਟੋ ਘੱਟ ਤੁਸੀਂ 2 ਸਾਲ ਡਰੱਗ ਫਰੀ ਰਹਿੰਦੇ ਹੋ, ਅਸੀਂ ਫਿਰ ਕਹਿੰਦੇ ਹਾਂ ਕਿ ਤੁਸੀਂ ਪ੍ਰੋਪਰ ਛੱਡ ਦਿੱਤਾ ਹੈ।
1: ਡਾਕਟਰ ਸਾਹਿਬ, ਪੰਜਾਬ ਸਰਕਾਰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਦੇ ਰਹੀ ਹੈ? ਤੁਸੀਂ ਡੀ ਐਡਿਕਸ਼ਨ ਸੈਂਟਰ ਦੀ, ਰੀਹੈਬ ਸੈਂਟਰਸ ਦੀ ਗੱਲ ਕਰ ਰਹੇ ਹੋ, ਤਾਂ ਇਹਨਾਂ 'ਚ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਵੀ ਦੱਸ ਦਿਓ।
2: ਤੁਸੀਂ ਆਪ ਹੀ ਦੇਖ ਚੁੱਕੇ ਹੋ ਪਹਿਲਾਂ ਡੀ ਐਡਿਕਸ਼ਨ ਸੈਂਟਰ ਕੀ ਹੁੰਦੇ ਸੀ ਅਤੇ ਹੁਣ ਕੀ ਹੈ, ਦੇਖੋ ਪੂਰੇ ਮਤਲਬ ਲੱਗਦਾ ਵੀ ਇਹ ਡੀ ਐਡਿਕਸ਼ਨ ਸੈਂਟਰ ਲੱਗਦੇ ਹੀ ਨਹੀਂ ਹੈ, ਐਡੇ ਵਧੀਆ ਮਤਲਬ ਸੈਂਟਰ ਬਣ ਚੁੱਕੇ ਨੇ, ਮਤਲਬ ਇੰਨੀਆਂ ਵਧੀਆ ਸੁਵਿਧਾਵਾਂ ਨੇ, ਮਤਲਬ ਸਾਰੇ ਫੁੱਲੀ ਏਅਰ ਕੰਡੀਸ਼ਨ ਸੈਂਟਰਡ ਹੈ, ਜੇ 80 ਬੈੱਡ ਦਾ, ਮੈਨੂੰ ਲੱਗਦਾ ਕਿ ਇੱਥੇ ਵਾਰੀ ਨਹੀਂ ਆਉਂਦੀ ਲੋਕਾਂ ਦੀ, ਮਤਲਬ ਇਹਦੇ ਲੋਕ ਆਪ ਛੱਡਣ ਦੇ ਇੱਛੁਕ, ਆਪ ਛੱਡਣਾ ਛੱਡਣ 'ਚ ਆਪ ਆ ਰਹੇ ਨੇ। ਸਕਿੱਲ ਟ੍ਰੇਨਿੰਗ ਸੈਂਟਰ ਸਾਡੇ ਸ਼ੁਰੂ ਹੋ ਚੁੱਕਿਆ, ਯੋਗਾ, ਜਿਮ, ਐਵਰੀਥਿੰਗ ਸਾਡੇ ਕੋਲ ਹੈ ਇੱਥੇ, ਹਰ ਤਰ੍ਹਾਂ ਦੀ ਫੈਸਿਲਿਟੀ ਸਾਡੇ ਕੋਲ ਹੈ ਇੱਥੇ, ਮਤਲਬ ਰੀਕ੍ਰੀਏਸ਼ਨਲ ਰੂਮਸ ਹੈ, ਸਵੇਰੇ ਯੋਗਾ ਵਾਲੇ ਟੀਚਰਸ ਹੈ, ਪ੍ਰੋਪਰ ਯੋਗਾ ਵਾਲੇ ਟੀਚਰਸ ਆ ਰਹੇ ਹੈ, ਮਤਲਬ ਐਵਰੀ

0: ਜੀ
1: ਇੱਥੋਂ ਹੀ ਬੱਚਾ ਸ਼ੁਰੂ ਕਰਦਾ ਤੰਬਾਕੂ ਤੋਂ, ਅਲਕੋਹਲ ਤੋਂ, ਇੱਥੋਂ ਹੀ ਗਾਂਹ ਵੱਡੇ ਨਸ਼ਿਆਂ ਨੂੰ ਵੱਧਦਾ। ਇਸ ਲਈ ਆਪਾਂ ਨੂੰ ਇੱਥੇ ਹੀ ਰੋਕਥਾਮ ਲਾਉਣੀ ਚਾਹੀਦੀ ਹੈ, ਪਹਿਲਾਂ ਆਪਾਂ ਤੰਬਾਕੂ ਤੋਂ ਹੀ ਰੋਕਾਂਗੇ ਤਾਂ ਵੱਡੇ ਨਸ਼ਿਆਂ ਨੂੰ ਠੱਲ ਪਾ ਸਕਾਂਗੇ।
0: ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਆਕਾਸ਼ਵਾਣੀ ਦੇ ਪ੍ਰੋਗਰਾਮ ਦੇ ਵਿੱਚ ਬੜੀ ਬਿਹਤਰ ਜਾਣਕਾਰੀ ਦੇਣ ਲਈ।
1: ਧੰਨਵਾਦ ਮਨਦੀਪ ਜੀ।
2: ਪਿਆਰੇ ਸਰੋਤਿਓ, ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਸਿਹਤ ਸਭ ਤੋਂ ਵੱਡੀ ਦੌਲਤ ਹੈ। ਆਓ ਅੱਜ ਇੱਕ ਵਾਅਦਾ ਕਰੀਏ, ਨਾ ਆਪ ਤੰਬਾਕੂ ਵਰਤਾਂਗੇ, ਨਾ ਕਿਸੇ ਹੋਰ ਨੂੰ ਵਰਤਣ ਲਈ ਪ੍ਰੇਰਿਤ ਕਰਾਂਗੇ, ਬਲਕਿ ਇਸ ਤੋਂ ਬਚਣ ਵਿੱਚ ਉਹਨਾਂ ਦੀ ਮਦਦ ਕਰਾਂਗੇ। ਤੁਹਾਡੀ ਇੱਕ ਸਹੀ ਚੋਣ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਬਚਾ ਸਕਦੀ ਹੈ। ਹੁਣ ਮੈਨੂੰ ਮਨਦੀਪ ਰਜੌਰਾ ਨੂੰ ਇਹ ਪ੍ਰੋਗਰਾਮ ਖਤਮ ਕਰਨ ਦੇ ਦਿਓ ਆਗਿਆ। ਜੈ ਹਿੰਦ।
3: ਹੁਣ ਤੁਸੀਂ ਆਕਾਸ਼ਵਾਣੀ ਬਠਿੰਡਾ ਤੋਂ ਤਿਆਰ ਕੀਤਾ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ, ਤੰਬਾਕੂ ਸੇਵਨ ਕਿੰਨਾ ਘਾਤਕ। ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰ ਤੋਂ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ।
4: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
5: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਮੇਰੇ ਵੇਬ 347.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼। ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਅਤੇ ਹੋ ਗਏ ਹੋ ਤੁਸੀਂ ਤਿਆਰ, ਸਾਨੂੰ ਪਤਾ ਹੈ, ਬਿਲਕੁਲ ਤਿਆਰ ਬੈਠੇ ਹੋ। 01-81-23-73 ਨੰਬਰ ਵੀ ਕਰ ਰਿਹਾ ਤੁਹਾਡਾ ਇੰਤਜ਼ਾਰ, ਅਤੇ ਤੁਹਾਡੇ ਇੰਤਜ਼ਾਰ ਨੂੰ ਪੂਰਾ ਕਰਾਂਗੇ ਜਦੋਂ ਤੁਹਾਡੀ ਫੋਨ ਕਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆ ਜਾਵੇਗੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਜਾਏਗਾ। ਅਤੇ ਇਸ ਇੰਤਜ਼ਾਰ ਨੂੰ ਖੂਬਸੂਰਤ ਬਣਾ ਰਿਹਾ, ਜਿਵੇਂ ਬਾਰਿਸ਼ ਨੇ ਸਾਡੇ ਅੱਜ ਦੇ ਇਸ ਸਵੇਰ ਨੂੰ ਖੂਬਸੂਰਤ ਬਣਾ ਦਿੱਤਾ, ਉਵੇਂ ਇਹ ਗੀਤ ਤੁਹਾਡੇ ਮਨ ਦੇ ਮੂਡ ਨੂੰ ਅਤੇ ਮੌਸਮ ਨੂੰ ਬਿਲਕੁਲ ਖੂਬਸੂਰਤ ਬਣਾ ਦੇਵੇਗਾ। ਮੁਹੰਮਦ ਰਫੀ ਅਤੇ ਗੀਤਾ ਦੱਤ ਦੀਆਂ ਆਵਾਜ਼ਾਂ ਦੇ ਵਿੱਚ ਕਾਲਾ ਬਾਜ਼ਾਰ ਫਿਲਮ ਦੇ ਵਿੱਚੋਂ ਲਿਆ ਇਹ ਗੀਤ ਸੁਣ ਰਹੇ ਹਾਂ, ਅਤੇ ਨਾਲ ਹੀ ਇੰਤਜ਼ਾਰ ਕਰ ਰਹੇ ਹਾਂ ਤੁਹਾਡੀਆਂ ਫੋਨ ਕਾਲਸਾਂ।

0: ਤੂੰ ਸਾਹਾਂ ਵਰਗਾ ਏ, ਹਰ ਵਕਤ ਤੇਰੀ ਸਾਨੂੰ ਲੋੜ ਰਹਿੰਦੀ ਹੈ। ਦੂਰੀਆਂ ਤਾਂ ਕਦਮਾਂ ਦੀਆਂ ਨੇ ਸੱਜਣਾ, ਰੂਹ ਤਾਂ ਹਰ ਵਕਤ ਤੇਰੇ ਕੋਲ ਰਹਿੰਦੀ ਹੈ। ਬਿਲਕੁਲ, ਆਕਾਸ਼ਵਾਣੀ ਜਲੰਧਰ ਦੇ ਨਾਲ ਵੀ ਦੋਸਤ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਵੀ ਜਦੋਂ ਵੀ ਮੌਕਾ ਮਿਲਦਾ ਹੈ ਨੰਬਰ ਡਾਇਲ ਕਰਦੇ ਨੇ। 01 8142 1 2342173, ਅਤੇ ਇਸ ਨੰਬਰ ਨੂੰ ਡਾਇਲ ਕਰਕੇ ਸਾਡੇ ਅਗਲੇ ਕਾਲਰ ਵੀ ਆ ਗਏ ਨੇ। ਦੇਖਦੇ ਹਾਂ ਕੌਣ ਆਏ ਨੇ, ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਜੀ ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਪ੍ਰੋਗਰਾਮ ਦੇ ਵਿਚ। ਬਹੁਤ ਬਹੁਤ ਸ਼ੁਕਰੀਆ ਜੀ। ਗਰਮੀ ਵੀ ਤਾਂ ਬਹੁਤ ਜ਼ਿਆਦਾ ਹੋ ਰਹੀ ਸੀ, ਦੇਖੋ ਇਹੀ ਇਨਸਾਨ ਦੀ ਫਿਤਰਤ ਹੈ ਨਾ ਜੀ, ਜਦੋਂ ਗਰਮੀ
1: ਪੂਰਾ ਜ਼ਬਰਦਸਤ ਪੈ ਗਿਆ ਜੀ।
0: ਚਲੋ, ਪਰਮਾਤਮਾ ਕਰੇ ਕਿ ਇਹ ਬਾਰਿਸ਼ ਦੀਆਂ ਬੂੰਦਾਂ ਸਾਡੇ ਮਨ ਨੂੰ ਵੀ ਸਕੂਨ ਤੇ ਸ਼ਾਂਤੀ ਦੇਣ ਜੀ, ਗਰਮੀ ਤੋਂ ਤਾਂ ਰਾਹਤ ਸਾਨੂੰ ਮਿਲੇਗੀ ਹੀ।
1: ਹਾਂਜੀ ਹਾਂਜੀ, ਮੈਂ ਉੱਧਰ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹੋ ਤੇ ਗਾਣੇ ਬਹੁਤ ਵਧੀਆ ਲਾ ਰਹੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ। ਬਹੁਤ ਬਹੁਤ ਸ਼ੁਕਰੀਆ, ਤੇ ਹੁਣ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਦੱਸ ਦਿਓ।
1: ਸਰ ਅੱਜ ਤੁਸੀਂ ਡਬਲ ਰੋਲ ਅਦਾ ਕਰ ਰਹੇ ਹੋ।
0: ਹਾਂਜੀ,
1: ਡਬਲ ਰੋਲ ਅਦਾ ਕਰ ਰਹੇ ਹੋ ਜੀ ਅੱਜ।
0: ਅੱਛਾ, ਡਬਲ ਰੋਲ ਜੀ, ਉਹ ਕਿਸ ਤਰ੍ਹਾਂ?
1: ਉਧਰ ਮੇਰੀ ਗੱਲ ਹੋ ਰਹੀ ਹੈ, ਉਧਰ ਕਿਸੇ ਹੋਰ ਦੋਸਤ ਦੀ ਕਾਲ ਲੱਗੀ ਹੋਈ ਜੀ। ਗਾਣਾ ਅੱਜ ਮੈਂ ਅੱਜ ਖੁਸ਼ੀ ਚ ਆਪਾਂ ਤੁਹਾਡੀ ਮਦਦ ਲਈ ਗਾਉਣਾ ਜੀ, ਜਿਹੜਾ ਵੀ ਲਾ ਦੋਗੇ ਨਾ ਵਧੀਆ ਜੀ।
0: ਅੱਛਾ ਜੀ, ਇਹ ਮੈਨੂੰ ਲੱਗਦਾ ਜੀ ਤਾਰਾਂ ਨੇ ਤੁਹਾਡੇ ਦੋ ਦੋਸਤਾਂ ਦੀਆਂ ਤਾਰਾਂ ਜਿਹੜੀਆਂ ਆਪਸ ਵਿੱਚ ਜੋੜ ਦਿੱਤੀਆਂ ਤੇ ਤੁਹਾਡੀ ਗੱਲ ਕਰਾ ਦਿੱਤੀ। ਸਾਡੇ ਨਾਲ ਤਾਂ ਤੁਹਾਡੀ ਗੱਲ ਹੋਈ ਹੈ ਤੇ ਤੁਹਾਡੀ ਕਾਲ ਔਨ ਏਅਰ ਵੀ ਅਸੀਂ ਕਰ ਦਿੱਤੀ ਹੈ। ਮੇਰੀ ਪਸੰਦ ਦਾ ਗੀਤ, ਉਮੀਦ ਕਰਾਂਗੇ ਤੁਹਾਨੂੰ ਵੀ ਬਹੁਤ ਪਸੰਦ ਆਏਗਾ।
1: ਸ਼ੁਕਰੀਆ ਮੈਮ
0: ਜੀ। ਜੈਕਪੋਟ ਫਿਲਮ ਦੇ ਵਿੱਚੋਂ ਅਰਜੀਤ ਸਿੰਘ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਸਭ ਦੀ ਨਜ਼ਰ

0: ਜੀ ਸਟੂਡੀਓ ਦੀ ਘੜੀ ਸਾਨੂੰ ਸਮਾਂ ਕਹਿ ਰਹੀ ਹੈ ਵੀ ਅੱਜ ਦੇ ਪ੍ਰੋਗਰਾਮ ਦਾ ਸਮਾਂ ਹੁਣ ਬਿਲਕੁਲ ਆਪਣੇ ਆਖਰੀ ਮੁਕਾਮ 'ਤੇ ਪਹੁੰਚਦਾ ਜਾ ਰਿਹਾ ਅਤੇ ਇਸ ਸਮੇਂ ਦੌਰਾਨ ਅੱਜ ਦੇ ਆਖਰੀ ਕਾਲਰ ਦੇ ਨਾਲ ਸਾਨੂੰ ਗੱਲਬਾਤ ਕਰ ਲੈਣੀ ਚਾਹੀਦੀ ਹੈ, ਦੇਖਦੇ ਹਾਂ ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਜਗਤਾਰ ਸਿੰਘ ਗਿੱਲ ਜੀ, ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ ਬੋਲਦਾ ਮੈਮ।
0: ਜੀ ਜਗਤਾਰ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ।
1: ਬਹੁਤ ਬਹੁਤ ਸ਼ੁਕਰੀਆ ਮੈਮ, ਬਹੁਤ ਬਹੁਤ ਸ਼ੁਕਰੀਆ ਮੈਮ। ਮੈਮ ਇੱਕ ਮੈਂ ਤੁਹਾਨੂੰ ਗੱਲ ਪੁੱਛਾਂ।
0: ਹਾਂਜੀ।
1: ਰੇਡੀਓ 'ਚ ਆਵਾਜ਼ ਮੂੰਹਦੀ ਉੱਠਦੀ ਜੀ, ਕਿਉਂ ਜੀ?
0: ਜੀ ਮੈਨੂੰ ਲੱਗਦਾ ਬਾਰਿਸ਼ ਦੇ ਕਾਰਨ ਥੋੜਾ ਜਿਹਾ ਮੌਸਮ ਨੇ ਜਿਹੜਾ ਆ ਉਹ ਸ਼ਾਇਦ ਖਰਾਬ ਕਰ ਦਿੱਤਾ ਹੋਏਗਾ ਸਿਗਨਲ ਨੇ ਜੀ।
1: ਠੀਕ ਹੈ ਮੈਮ, ਤੇ ਮੀਂਹ ਕਿੰਨਾ ਕੁ ਮੈਮ ਇੱਥੇ?
0: ਜੀ ਕਈ ਵਾਰੀ ਜਿਹੜਾ ਮੌਸਮ ਦੇ ਕਾਰਨ ਕੁਝ ਤਕਨੀਕੀ ਜਿਹੜੀਆਂ ਖਰਾਬੀਆਂ ਆ ਜਾਂਦੀਆਂ ਨੇ, ਕੋਸ਼ਿਸ਼ ਹੁੰਦੀ ਹੈ ਜੀ ਸਾਡੀ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਬਿਲਕੁਲ ਠੀਕ ਪਹੁੰਚ ਸਕਣ, ਅਤੇ ਇਸੇ ਦੇ ਲਈ ਸਾਡੇ ਜਿਹੜੇ ਆ ਟੈਕਨੀਸ਼ੀਅਨਸ ਆ ਉਹ ਲਗਾਤਾਰ ਮਿਹਨਤ ਕਰਦੇ ਰਹਿੰਦੇ ਨੇ। ਹੁਣ ਤੁਸੀਂ ਗੀਤ ਦੱਸ ਦਿਓ ਜਗਤਾਰ ਜੀ, ਕਿਹੜਾ ਸੁਣੋਗੇ?
1: ਗੀਤ ਫਿਲਮ ਜੀ ਚਾਂਦਨੀ, ਉਹਦਾ ਜੋ ਮਰਜ਼ੀ ਸੁਣਾ ਦੇ ਮੈਂ
0: ਜੀ। ਫਿਲਮ ਤੁਹਾਡੀ ਪਸੰਦ ਦੀ, ਗੀਤ ਮੇਰੀ ਪਸੰਦ ਹੈ। ਸ਼ੁਕਰੀਆ ਕਾਲ ਕਰਨ ਦੇ ਲਈ ਜਗਤਾਰ ਜੀ।
1: ਸਤਿ ਸ਼੍ਰੀ ਅਕਾਲ ਮੈਮ।
0: ਤੁਮੇ ਦੇਖੂ ਤੋ ਦਿਲ ਕੋ ਸਕੂਨ ਆ ਜਾਤਾ ਹੈ, ਹਰ ਧੜਕਨ ਮੇ ਤੇਰਾ ਨਾਮ ਆ ਜਾਤਾ ਹੈ, ਕੈਸੇ ਕਹੂੰ ਕਿਤਨੀ ਮੁਹੱਬਤ ਹੈ ਤੁਮਸੇ, ਤੇਰਾ ਜ਼ਿਕਰ ਆਤੇ ਹੀ ਚਿਹਰਾ ਖੇਲਸਾ ਜਾਤਾ ਹੈ। ਜੀ ਚਾਂਦਨੀ ਫਿਲਮ ਦੇ ਵਿੱਚੋਂ ਲਏ ਇਸੇ ਗੀਤ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਹੈਲੋ ਫਰਮਾਇਸ਼ ਮੈਨੂੰ ਪੂਜਾ ਹਾਂਡਾ ਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਫੇਰ ਮੌਕਾ ਮਿਲੇਗਾ, ਫੇਰ ਮਿਲਾਂਗੇ। ਉਦੋਂ ਤੱਕ ਲਈ ਤੁਸੀਂ ਸਾਰਿਆਂ ਨੇ ਰੱਖਣਾ ਆਪਣਾ ਖਿਆਲ, ਹੱਸਦੇ ਰਹੋ, ਵਸਦੇ ਰਹੋ, ਜ਼ਿੰਦਗੀ ਨੂੰ ਮਾਣਦੇ ਰਹੋ। ਜ਼ਿੰਦਗੀ ਜ਼ਿੰਦਾਬਾਦ।

ਨਹੀਂ ਹੋਈਆਂ ਨੇ, ਤੁਹਾਡੇ ਬਹੁਤ ਸਾਰੇ ਮੈਸੇਜਸ ਜਿਹੜੇ ਨੇ ਉਹ ਸਾਡੇ ਕੋਲ ਆਏ ਹੋਏ ਨੇ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਇਸ ਖੂਬਸੂਰਤ ਗੀਤ ਦੇ ਨਾਲ, ਅਤੇ ਉਸ ਤੋਂ ਬਾਅਦ ਤੁਹਾਡੇ ਸੁਨੇਹੇ ਅਤੇ ਬਸ ਸੁਨੇਹਿਆਂ ਦੀ ਬੌਛਾਰ।

ਤੇ ਲੋ ਜੀ ਤੁਹਾਡੀ ਮੈਸੇਜਿਸ ਜਿਹੜੇ ਨੇ ਉਹਨਾਂ ਦੀ ਤਾਦਾਦ ਸਾਡੇ ਕੋਲ ਹੈ। ਪਹਿਲਾ ਮੈਸੇਜ ਪਿੰਡ ਸ਼ਾਹਪੁਰ ਤੋਂ ਮਹਿਤਪੁਰ ਬੂਟਾ ਸਿੰਘ ਹੋਣਾ ਦਾ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲ ਜੋਤ ਕੌਰ, ਅਨਾਹਿਤ ਕੌਰ ਤੇ ਲਵ

ਲਓ ਜੀ, ਤੁਹਾਡੀ ਫਰਮਾਇਸ਼ਾਂ ਦੇ ਗੀਤ ਚੱਲ ਰਹੇ ਨੇ ਜੀ। ਨਾਲੋ ਨਾਲ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ, ਹਰਜੀਤ ਕੈਂਥ ਮੋਜੀ ਹੋਣਾ ਦਾ, ਕਲੋਨੀ ਡਾਬਾ ਲੁਧਿਆਣਾ ਤੋਂ। ਕਹਿੰਦੇ ਨੇ ਗੀਤ ਤਾਂ ਕੋਈ ਵੀ ਸੁਣਾ ਦਿਓ, ਪਰ ਮੇਰਾ ਨਾਮ ਜਿਹੜਾ ਉਹ ਸਾਰਿਆਂ ਨੂੰ ਜ਼ਰੂਰ ਉਸ ਦੇ ਨਾਲ ਤਾਰੁਫ ਕਰਵਾ ਦਿਓ। ਮਲੋਟ ਤੋਂ ਕੁਲਵੰਤ ਗਿੱਲ, ਜਸਵਿੰਦਰ ਗਿੱਲ, ਰਮਨ ਗਿੱਲ, ਬਲਜੀਤ ਗਿੱਲ, ਇਹਨਾਂ ਸਾਰਿਆਂ ਨੇ ਮੈਸੇਜ ਭੇਜਿਆ। ਜਗਤਾਰ ਗਿੱਲ ਪੋਲਾ ਕਿੰਗਰਾ ਤੋਂ, ਅਤੇ ਦਿਸ਼ਾ ਮੁਹੱਲਾ, ਸੋਨੀ ਗਿੱਲ, ਪਾਲ ਗਿੱਲ, ਗੁਰਦਿਆਲ ਗਿੱਲ ਅਤੇ ਮੁਕਤਸਰ ਪਿੰਡ ਮੁਹੱਲਾ ਤੋਂ। ਲਓ ਜੀ, ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਜੀ, ਭੇਜਿਆ ਜੀ ਹਰੀਸ਼ ਸਹਿਗਲ ਖਤਰਾ ਹੋਣਾ ਨੇ, ਅਤੇ ਨਾਲ ਹੀ ਨਾਲ ਖਤਰਾ ਤੋਂ ਇਹਨਾਂ ਨੇ ਮੈਸੇਜ ਜਗਦੀਸ਼ ਸਹਿਗਲ, ਰਾਜੂ ਸਹਿਗਲ ਅਤੇ ਪੂਜਾ ਸਹਿਗਲ, ਪਾਰਥ ਸਹਿਗਲ, ਸਾਰਥਕ ਸਹਿਗਲ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਪੂਰੇ ਸਹਿਗਲ ਪਰਿਵਾਰ ਨੇ ਮੈਸੇਜ ਭੇਜ ਦਿੱਤਾ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ, ਇਹਨਾਂ ਸਾਰਿਆਂ ਨੇ ਮੈਸੇਜ ਕੀਤਾ ਹੈ ਅਤੇ ਪੂਰੇ ਹੀ ਖੁਸ਼ਦਿਲ ਪਰਿਵਾਰ ਨੇ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਮੈਸੇਜ ਜਿਹੜਾ ਸਾਡੇ ਤੱਕ ਪਹੁੰਚਾਇਆ ਹੈ ਅਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾ ਕੇ ਪਹੁੰਚਾਇਆ। ਵਿੱਚ ਹੀ ਬਰਸਾਤ ਵਿੱਚ ਮੌਸਮ ਬਰਸਾਤ ਦਾ ਹੈ ਅਤੇ ਖੂਬਸੂਰਤ ਇਹਨਾਂ ਨੇ ਮੋਰ ਭੇਜ ਦਿੱਤੇ ਨੇ, ਨਾਲ ਹੀ ਨਾਲ ਫੁੱਲ ਬੂਟੇ ਅਤੇ ਹਾਂ ਕਿੰਨੇ ਸਾਰੇ ਹੀ ਹੋਰ ਗੁਲਾਬ ਭੇਜ ਕੇ ਇਹਨਾਂ ਨੇ ਬਹੁਤ ਹੀ ਪਿਆਰਾ ਸੰਦੇਸ਼ ਜਿਹੜਾ ਉਹ ਬਣਾ ਲਿਆ। ਖੈਰ, ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ, ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਦਾ, ਬਲਵਿੰਦਰ ਸੋਢੀ, ਯਸ਼ ਕੁਮਾਰ ਵਰਮਾ ਅਤੇ ਮਨਵਿੰਦਰ ਸਿੰਘ ਪਾਂਦਾ ਹੋਣਾ ਦਾ। ਅਗਲਾ ਮੈਸੇਜ ਭੇਜਣ ਵਾਲੇ ਨੇ ਕੁਲਵੰਤ ਸਿੰਘ, ਪੋਤਰਾ ਲਾਜ ਲਵਰਾਜ ਸਿੰਘ ਹੋਣਾ ਦਾ, ਉਖਲ ਖੰਡੀਆ ਪੋਚੋ ਤੋਂ, ਫਿਰੋਜ਼ਪੁਰ ਤੋਂ ਮੈਸੇਜ ਆਇਆ ਜੀ। ਅਗਲਾ ਸਾਡੇ ਕੋਲ ਮੈਸੇਜ ਹੈ ਜਿਹੜਾ ਉਹ ਸਾਨੂੰ ਭੇਜਿਆ ਹੈ ਜੀ, ਖੂਬਸੂਰਤ ਗੀਤ ਦੀ ਫਰਮਾਇਸ਼ ਦੇ ਨਾਲ। ਕਹਿੰਦੇ ਨੇ ਬਹੁਤ ਬਹੁਤ ਨਮਸਕਾਰ ਹੈ ਜੀ। ਬਿਲਕੁਲ ਜੀ, ਨਮਸਕਾਰ ਵੀ ਹੈ ਤੁਹਾਨੂੰ। ਆਦਰਸ਼ ਨਗਰ ਮਲੋਟ ਤੋਂ, ਪੰਜਾਬ ਤੋਂ ਮੈਸੇਜ ਹੈ ਰਾਜ ਸ਼ਰਮਾ ਹੋਣਾ ਦਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ ਅਤੇ ਸਾਈ ਨਾ ਸ਼ਰਮਾ ਹੋਣਾ ਦਾ, ਨਿਵਾਨ ਸ਼ਰਮਾ। ਅਸੀਂ ਜ਼ਿਆਦਾਤਰ ਤਾਂ ਸ਼ਾਇਨਾ ਸੁਣਿਆ ਹੋਇਆ ਅਤੇ ਪਰ ਸਾਈਨਾ ਹੋਣਾ ਨੇ ਮੈਸੇਜ ਭੇਜਿਆ ਜੀ। ਲਓ ਜੀ, ਅਗਲਾ ਮੈਸੇਜ ਹੈ, ਹਾਂ ਹਾਂ ਜੀ, ਬਹੁਤ ਬਹੁਤ ਨਮਸਕਾਰ ਹੈ ਸੁਰਿੰਦਰ ਸੰਧੂ ਹੋਣਾ ਦਾ, ਅਨੀਤਾ, ਰੋਹਿਤ, ਰਿਤੇਸ਼, ਸ਼ਿਕਸ਼ਾ ਸੰਧੂ ਹੋਣਾ ਦਾ ਮੈਸੇਜ ਇਹਨਾਂ ਦੇ ਨਾਲ, ਪ੍ਰਤੀਸ਼ਾ ਸੰਧੂ ਹੋਣਾ ਵੀ ਇਹਨਾਂ ਦੇ ਨਾਲ, ਅਤੇ ਹੋਰ ਕਹਿੰਦੇ ਬਹੁਤ ਸਾਰੇ ਸਾਡੇ ਪਰਿਵਾਰ ਦੇ ਜਿਹੜੇ ਸਾਰੇ ਜਾਣੇ ਨੇ ਨਾ ਉਹ ਮੈਸੇਜ ਭੇਜਦੇ ਹੈ। ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂ ਸ਼ਹਿਰ ਤੋਂ ਵੀ ਮੈਸੇਜ ਆਇਆ ਸੁਰਿੰਦਰ ਸੰਧੂ ਹੋਣਾ ਦਾ, ਅਨੀਤਾ, ਰੋਹਿਤ ਅਤੇ ਇਹਨਾਂ ਸਾਰਿਆਂ ਨੇ ਮੈਸੇਜ ਕੀਤਾ ਹੈ ਜੀ ਸਾਨੂੰ। ਬਿਲਕੁਲ ਜੀ, ਸਾਰਿਆਂ ਦਾ ਮੈਸੇਜ ਤੁਹਾਡੇ ਤੱਕ ਅਸੀਂ ਪਹੁੰਚਾ ਦਿੱਤਾ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ ਅਤੇ ਨਾਲ ਹੀ ਨਾਲ ਰੋਮਨਪ੍ਰੀਤ ਕੌਰ ਇਹਨਾਂ ਦੇ ਨਾਲ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ, ਅਤੇ ਕਹਿੰਦੇ ਨੇ ਗੀਤ ਚਾਹੇ ਕੋਈ ਵੀ ਸੁਣਾਓ ਪਰ ਸਾਡਾ ਮੈਸੇਜ ਜਿਹੜਾ ਉਹ ਸਾਰਿਆਂ ਦੇ ਤੱਕ ਜ਼ਰੂਰ ਪਹੁੰਚਾਓ। ਬਿਲਕੁਲ ਜੀ, ਤੁਹਾਡੇ ਨਾਮ ਵੀ ਪਹੁੰਚ ਗਏ ਅਤੇ ਤੁਹਾਡਾ ਮੈਸੇਜ ਵੀ। ਅਗਲਾ ਮੈਸੇਜ ਹੈ ਸਾਡੇ ਕੋਲ, ਹਾਂ, ਨਾਰਾਇਣਪੁਰ ਤੋਂ, ਬਾਬਾ ਪੱਟੀ ਬੱਲੀਆ ਤੋਂ, ਓਮ ਪ੍ਰਕਾਸ਼ ਰਾਏ ਹੋਣਾ ਦਾ, ਊਸ਼ਾ ਰਾਏ ਇਹਨਾਂ ਦੇ ਨਾਲ, ਅਮਿਤ ਕੁਮਾਰ ਰਾਏ, ਹੈਪੀ ਰਾਏ, ਅਤੇ ਨਾਲ ਹੀ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਮੈਸੇਜ ਹੈ ਜੀ, ਪ੍ਰਤੀਕ ਰਾਏ ਹੋਣਾ ਦਾ, ਰੋਸ਼ਨੀ ਰਾਏ, ਪਰਾਂਜਲ ਰਾਏ, ਇਹਨਾਂ ਸਾਰਿਆਂ ਨੇ ਮੈਸੇਜ ਬੜੇ ਪਿਆਰ ਦੇ ਨਾਲ ਸਾਨੂੰ ਭੇਜਿਆ ਅਤੇ ਅਗਲਾ ਮੈਸੇਜ। ਬਿਲਕੁਲ ਜੀ, ਸਾਰੇ ਹੀ ਮੈਸੇਜਿਸ ਬਹੁਤ ਪ੍ਰੇਮ ਦੇ ਨਾਲ ਤੁਸੀਂ ਲਿਖਦੇ ਹੋ, ਸਮਾਂ ਕੱਢ ਕੇ ਲਿਖਦੇ ਹੋ ਅਤੇ ਬਿਲਕੁਲ ਸਮੇਂ ਸਿਰ ਪਹੁੰਚਾ ਦਿੰਦੇ ਹੋ। ਸ਼ੇਰਪੁਰ ਥਾਣਾ, ਜ਼ਿਲ੍ਹਾ ਸੰਗਰੂਰ ਤੋਂ, ਮੰਟੂ ਸੱਪਲ ਹੋਣੀ, ਅਮਨਜੋਤ ਸਿੰਘ ਸੱਪਲ ਅਤੇ ਨਾਲ ਹੀ ਨਾਲ ਬਿਰਧ ਖੇੜੀ ਤੋਂ ਪਰਮਜੀਤ ਸਿੰਘ,

ਅਤੇ ਸਾਨੂੰ ਸੋਹਣੇ ਸੋਹਣੇ ਲੱਗ ਰਹੇ ਨੇ ਤੁਹਾਡੇ ਉਹ ਮੈਸੇਜਿਸ ਜਿਹੜੇ ਤੁਸੀਂ ਬਖੂਬੀ ਬੜੇ ਪਿਆਰ ਦੇ ਨਾਲ ਸਜਾਏ ਨੇ। ਚੰਡੀਗੜ੍ਹ ਤੋਂ ਮੈਸੇਜ ਆ ਗਿਆ ਜੀ ਅਗਲਾ ਸਤੀਸ਼ ਅਨੇਜਾ ਹੋਣਾ ਦਾ। ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ ਅਤੇ ਮਾਸਟਰ ਡੈਵਿਸ ਇਹਨਾਂ ਦੇ ਨਾਲ ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਹੈ ਜੀ। ਖੂਬਸੂਰਤ ਸਾਰੇ ਪ੍ਰੋਗਰਾਮਾਂ ਦੀ ਤਾਰੀਫ ਵੀ ਕਰਨੇ ਨੇ ਅਤੇ ਨਾਲ ਹੀ ਨਾਲ ਖੂਬਸੂਰਤ ਮੈਸੇਜ ਜਿਹੜਾ ਇਹਨਾਂ ਨੇ ਭੇਜ ਦਿੱਤਾ ਹੈ। ਅਮੋਲ ਮਾਨਕਰ, ਸ਼ੋਭਾਤਾਈ ਮਾਨਕਰ, ਦੀਪਾਲੀ ਅਤੇ ਸ਼ਲੋਕ ਕੁਮਾਰ ਹੋਣਾ ਦਾ ਇਸਲਾਮਾਪੁਰ ਮਹਾਰਾਸ਼ਟਰ ਤੋਂ ਮੈਸੇਜ ਹੈ ਜੀ। ਸਹਿਦੇਵ ਦਾਮੋਦਰ, ਸ਼ਸ਼ੀਕਲਾ ਦਾਮੋਦਰ ਅਤੇ ਸੁਮੇਦ ਦਾਮੋਦਰ ਹੋਣਾ ਦਾ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਜੀ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ ਅਤੇ ਬਿਮਲਾ ਇੰਦੂ ਪਾਰਵਤੀ ਹਿਮਾਂਸ਼ੂ ਗੁਦਾਰਾ ਹੋਣਾ ਦਾ ਅਗਲਾ ਮੈਸੇਜ ਸਾਡੇ ਕੋਲ ਆ ਗਿਆ ਜੀ। ਭੇਜਿਆ ਜੀ ਸਾਨੂੰ ਵੈਰੀ ਵੈਰੀ ਪਿਆਰੀ ਪਿਆਰੀ ਗੁੱਡ ਮੋਰਨਿੰਗ ਦੇ ਨਾਲ ਜਨਕਪੁਰੀ ਸਹਾਰਨਪੁਰ ਤੋਂ ਜੋਨ ਡਿਕੈਸਟਰੋ, ਰੋਜ਼ੀ ਡਿਕੈਸਟਰੋ ਅਤੇ ਪਰਲ ਵਿਲਿਸ ਇਹਨਾਂ ਸਾਰਿਆਂ ਨੇ ਅਤੇ ਹਾਂ ਬਖੂਬੀ ਸਜਾ ਕੇ ਭੇਜਿਆ ਮੈਸੇਜ। ਅਗਲਾ ਮੈਸੇਜ ਹੈ ਜੀ ਸਤਵੀਰ ਸਿੰਘ ਬਿਜਾੜਨੀਆਂ ਦਾ। ਦਵਿੰਦਰ, ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜ਼ੂ ਅਤੇ ਨਵਿਆ ਹੋਣਾ ਦਾ ਬਿਜਾਰਨੀਆ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਮੈਸੇਜ ਹੈ ਜੀ। ਅਗਲਾ ਮੈਸੇਜ ਪਹੁੰਚ ਗਿਆ ਹੈ ਜੀ ਅਨਿਲ ਵਿਸ਼ਨੂੰ ਹੋਣਾ ਦਾ, ਮੋਨਿਕਾ ਜੀ ਸਿੰਘ ਅਤੇ ਨਾਲ ਸੁਸ਼ਮਾ, ਸ਼ੇਫਾਲੀ ਰਾਜੀਸ਼ਾ ਅਤੇ ਨਾਲ ਹੀ ਨਾਲ ਸ਼ਾਇਸ਼ਾ, ਅਰਪਿਤਾ, ਅਭਿਨਵ, ਸਤਿਆ ਅਤੇ ਨਾਲ ਹੀ ਨਾਲ ਕੰਨੂ ਹੋਣਾ ਦਾ ਮੈਸੇਜ ਹੈ ਜੀ। ਹਾਂ, ਆਸ਼ਾ, ਦਿਲਸ਼, ਦੀਕਸ਼ਾ, ਅਰਪਿਤਾ, ਸਾਕਸ਼ੀ ਅਤੇ ਵਿਸ਼ਨੂੰ ਹਰੀਪੁਰ ਅਬੋਹਰ ਤੋਂ ਮੈਸੇਜ ਇਹਨਾਂ ਨੇ ਭੇਜਿਆ ਸਾਡੇ ਕੋਲ। ਜਲਾਲਾਬਾਦ ਤੋਂ ਅਗਲਾ ਮੈਸੇਜ ਆ ਗਿਆ ਹੈ ਜੀ ਸੁਰੇਸ਼ ਗਗਨੇਜਾ ਹੋਣਾ ਦਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਤੀ, ਦਿਸ਼ਾ ਅਤੇ ਨਿਮਿਤ ਆਹੂਜਾ ਇਹਨਾਂ ਦੇ ਨਾਲ। ਅਗਲਾ ਮੈਸੇਜ ਹੈ ਜੀ ਮੇਨ ਬਾਜ਼ਾਰ ਸ਼ੇਰਪੁਰ ਤੋਂ, ਸ਼ੇਰਪੁਰ ਥਾਣਾ, ਜ਼ਿਲ੍ਹਾ ਸੰਗਰੂਰ, ਮੰਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ ਸੱਪਲ ਹੋਣਾ ਦਾ, ਕਮਲਜੀਤ ਕੌਰ ਅਤੇ ਅਜੀਤ ਕੌਰ ਅਤੇ ਅਮਨਦੀਪ ਕੌਰ ਨਾਲੋ ਨਾਲ ਅਤੇ ਹਾਂ ਕੌਮੇ ਬਖੂਬੀ ਇਹਨਾਂ ਨੇ ਪਾ ਦਿੱਤੇ ਨੇ ਮੈਸੇਜ ਦੇ ਵਿੱਚ, ਪਰ ਇੱਕ ਨਾਮ ਦੇ ਬਾਅਦ ਪਾਇਆ ਕਰੋ ਜੀ। ਮੇਨ ਬਾਜ਼ਾਰ ਤੋਂ ਸੰਗਰੂਰ ਤੋਂ ਮੈਸੇਜ। ਅਗਲਾ ਮੈਸੇਜ ਪਹੁੰਚਾਉਣ ਵਾਲੇ ਨੇ ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ ਚੰਡੀਗੜ੍ਹ ਤੋਂ, ਰਾਹੁਲ ਖੁਰਾਨਾ, ਰਚਿਤ ਖੁਰਾਨਾ ਅਤੇ ਕੇਸ਼ੂ ਰਿਧਾਨ ਹੋਣਾ ਦਾ ਮੈਸੇਜ, ਰਿਧਾਨ ਖੁਰਾਨਾ ਹੋਣਾ ਦਾ ਅਤੇ ਸ਼ਾਦਰਾ ਦਿੱਲੀ ਤੋਂ ਇਹ ਮੈਸੇਜ ਜਿਹੜਾ ਸਾਨੂੰ ਭੇਜਿਆ ਗਿਆ ਜੀ। ਅਗਲਾ ਮੈਸੇਜ ਹੈ ਜੀ ਟਾਣੀ ਲਾਲ ਖਾਂ, ਜਾਵੇਦ ਖਾਂ ਅਤੇ ਨਾਲ ਹੀ ਨਾਲ ਅਰਮਾਨ ਖਾਂ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ ਅਤੇ ਨਾਲ ਹੀ ਨਾਲ ਇਹਨਾਂ ਦੇ ਪੂਰੇ ਹੀ ਇਹਨਾਂ ਦੇ ਪਰਿਵਾਰ ਨੇ ਮੈਸੇਜ ਜਿਹੜਾ ਉਹ ਕੀਤਾ ਹੈ ਜੀ। ਲਓ ਜੀ ਵਿਜੇ ਕੁਮਾਰ ਗੋਇਲ, ਬਾਜ਼ਿਤਪੁਰਾ ਫਾਜ਼ਿਲਕਾ ਤੋਂ ਮੈਸੇਜ ਹੈ, ਡੁੱਗੂ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ, ਮਲਕੀਤ ਸਿੰਘ ਕੁੜਿਆਣਾ ਹੋਣਾ ਦਾ ਮੈਸੇਜ, ਮਨਜੀਤ ਕੌਰ ਬਠਿੰਡਾ, ਦੀਪ ਇੰਦਰ ਸਿੰਘ, ਗੁਰਬਖਸ਼ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂਮਾਨਗੜ੍ਹ ਤੋਂ ਕੁਲਵੰਤ ਸਿੰਘ ਜਿਹੜੇ ਨੇ, ਕੁਲਵੰਤ ਗਿੱਲ ਮਲੋਟ ਇਹਨਾਂ ਦੇ ਨਾਲ। ਅਗਲਾ

ਤੇ ਬਿਲਕੁਲ ਤੁਸੀਂ ਬਖੂਬੀ ਸਾਨੂੰ ਯਾਦ ਕਰਾ ਰਹੇ ਹੋ ਆਪਣੇ ਮੈਸੇਜਿਸ ਦੇ ਨਾਲ ਕਿ ਸਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰ ਦਿਓ। ਅਲੀਕਾ ਤਹਿਸੀਲ ਡੱਬ ਵਾਲੀ ਤੋਂ ਅਗਲਾ ਮੈਸੇਜ ਭੇਜਿਆ ਜੀ ਰੂਪ ਸਿੰਘ ਲਖੋਤਰਾ ਹੋਣਾ ਨੇ। ਕਰਮਜੀਤ, ਸਰਬਜੀਤ, ਰਾਣੀ, ਸੋਨੂ, ਰਜਨੀ ਲਖੋਤਰਾ ਇਹਨਾਂ ਦੇ ਨਾਲ। ਡੱਬ ਵਾਲੀ ਤੋਂ ਬਸੰਤ ਸਿੰਘ, ਬਸੰਤ ਸਿੰਘ ਚੰਨ, ਰਾਜਕੁਮਾਰ ਅਤੇ ਕੁਲਦੀਪ ਗਾਂਧੀ ਇਹਨਾਂ ਦੇ ਨਾਲ ਅਗਲਾ ਮੈਸੇਜ ਪਹੁੰਚ ਗਿਆ ਜੀ। ਸਾਨੂੰ ਬਹੁਤ ਹੀ ਦੁਆਵਾਂ ਦੇ ਨਾਲ ਇਹਨਾਂ ਨੇ ਮੈਸੇਜ ਪਹੁੰਚਾਇਆ ਹੈ। ਨਾਈ ਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੀਰ ਮਿੱਡਾ, ਅਲਕਾ ਮਿੱਡਾ ਹੋਣਾ ਨੇ। ਅਤੇ ਲਓ ਜੀ, ਇਹਨਾਂ ਦੇ ਪੂਰੇ ਪਰਿਵਾਰ ਦਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਅਤੇ ਖੂਬਸੂਰਤ ਗੀਤ ਦੀ ਫਰਮਾਇਸ਼ ਵੀ ਨਾਲੋ ਨਾਲ ਪਹੁੰਚ ਗਈ ਹੈ। ਰਵੀ ਕੁਮਾਰ ਰਾਹੁਲ ਹੋਣਾ ਦਾ ਮੈਸੇਜ ਹੈ। ਰਣਜੀਤ ਕੌਰ ਹੋਣਾ ਦਾ, ਜੈ ਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕਿਰਤ, ਗੁਰਸ਼ਬਦ ਸਿੰਘ ਰਾਹੁਲ ਹੋਣਾ ਦਾ, ਕਸਬਾ ਬਰਾੜ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਮੈਸੇਜ ਕੀਤਾ ਹੈ ਜੀ ਇਹਨਾਂ ਨੇ। ਅਗਲਾ ਮੈਸੇਜ ਪਹੁੰਚ ਗਿਆ ਜੀ ਪਿੰਡ ਤਾਜਾ ਮੋਹਰੀ ਅੰਬਾਲਾ ਤੋਂ। ਹਰਿਆਣਾ ਤੋਂ ਮੈਸੇਜ ਹੈ ਬੰਸੀ ਲਾਲ ਸੰਧੂ ਹੋਣਾ ਦਾ। ਅਗਲਾ ਮੈਸੇਜ ਸਾਨੂੰ ਫਰਮਾਇਸ਼ ਦੇ ਨਾਲ ਰਿੰਗਨੀ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਹੋਣਾ ਦਾ। ਅਗਲਾ ਮੈਸੇਜ ਸਾਡੇ ਕੋਲ ਆ ਪਹੁੰਚਿਆ ਜੀ ਸਾਵੰਤ ਖੇੜਾ, ਨੇੜੇ ਮੰਡੀ ਡੱਬ ਵਾਲਾ ਜੀ। ਕ੍ਰਿਸ਼ਨ ਲਾਲ, ਮਿਸਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ ਹੋਣਾ ਦਾ ਮੈਸੇਜ ਹੈ ਜੀ। ਅਤੇ ਨਾਲ ਹੀ ਨਾਲ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ। ਮੈਸੇਜ ਪਹੁੰਚਾਉਣ ਵਾਲੀ ਕ੍ਰਿਸ਼ਨ ਲਾਲ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ ਇਹਨਾਂ ਸਾਰਿਆਂ ਨੇ ਮੰਡੀ ਡੱਬ ਵਾਲੀ ਤੋਂ ਮੈਸੇਜ ਕੀਤਾ ਹੈ। ਅਗਲਾ ਅਮਰੀਕ ਸਿੰਘ ਹੁਣਾਂ ਦਾ ਮੈਸੇਜ ਹੈ ਅਤੇ ਨਾਲ ਹੀ ਨਾਲ ਕੰਮ ਧੰਦਾ ਵੀ ਪੂਰਾ ਇਹਨਾਂ ਨੇ ਦੱਸ ਦਿੱਤਾ ਹੈ। ਜ਼ਿਲ੍ਹਾ ਸੰਗਰੂਰ ਤੋਂ ਮੈਸੇਜ ਕੀਤਾ ਹੈ ਜੀ ਇਹਨਾਂ ਨੇ ਅਤੇ ਕਹਿੰਦੇ ਨੇ ਗੀਤ ਜਿਹੜਾ ਉਹ ਸੁਣਾ ਦਿਓ। ਅਤੇ ਕਹਿੰਦੇ ਮੇਰੇ ਸਾਥੀ ਮੈਂਬਰ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ ਹੋਣਾ ਨੇ ਮੇਰੇ ਕੋਲ ਬੈਠ ਕੇ ਕਹਿੰਦੇ ਮੈਸੇਜ ਮੈਨੂੰ ਕਰਵਾਇਆ। ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਗਾਓ ਫਰਾਂਸੀ ਹਿਸਾਰ ਤੋਂ, ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ ਅਤੇ ਨਾਲ ਹੀ ਨਾਲ ਦੁਸ਼ਪਿੰਦਰ ਕੁਮਾਰ ਡੁੱਡੀ ਹੋਣਾ ਨੇ ਮੈਸੇਜ ਕੀਤਾ ਹੈ ਜੀ। ਰਿੰਪੀ ਸਿੰਘ, ਪਾਲ ਸਿੰਘ, ਸਲੀਮ ਖਾਨ ਅਤੇ ਨਾਲ ਹੀ ਨਾਲ ਬੇਟੀ ਤਨਵੀ ਵਿਲ ਫੇਰੀ ਤੋਂ, ਅਤੇ ਸੀ ਅਮਲੋਹ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਮੈਸੇਜ ਪਹੁੰਚ ਗਿਆ ਜੀ। ਅਗਲਾ ਮੈਸੇਜ ਸਾਨੂੰ ਨਮਸਕਾਰ ਦੇ ਨਾਲ ਅਹਿਮਦ ਭਾਈ ਫੂਲ ਵਾਲੇ ਉਹਨਾਂ ਨੇ ਮੈਸੇਜ ਕੀਤਾ ਹੈ ਛੋਟੀ ਬੱਲੀਆਂ ਮੁੰਬਈ ਕਰਜਤ ਤੋਂ। ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ ਫੂਲ ਵਾਲੇ ਅਤੇ ਆਸਮਾ ਨਸਰੀਨ ਬਾਗਵਾਨ, ਆਸਮਾ ਪਰੀ, ਰਾਬਿਆ, ਆਸ਼ੂ ਅਤੇ ਅਹਿਮਦ ਫੂਲ ਵਾਲੇ ਉਹਨਾਂ ਨੇ ਮੈਸੇਜ ਸਾਨੂੰ ਭੇਜ ਦਿੱਤਾ ਹੈ ਜੀ। ਲਓ ਜੀ, ਅਗਲਾ ਫਿਲਮ ਦੇ ਨਾਲ ਮੈਸੇਜ ਆ ਗਿਆ ਜੀ ਹਨੂੰਮਾਨਗੜ੍ਹ ਤੋਂ, ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ। ਰਜ਼ਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ ਉਹਨਾਂ ਦਾ ਮੈਸੇਜ ਹੈ। ਕਰਨਵੀਰ ਹਾਊਸ ਪੂੰਚੋ ਚੌਂਕੀਆ ਵਾਲਾ, ਬਠਿੰਡਾ ਪੰਜਾਬ ਤੋਂ ਮੈਸੇਜ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ ਅਤੇ ਨਾਲ ਹੀ ਸਿਮੂ, ਏਕਮ, ਦਮਨ, ਅਭਿਜੋਤ ਇਹਨਾਂ ਸਾਰਿਆਂ ਨੇ ਮੈਸੇਜ ਕੀਤਾ ਹੈ। ਅੱਗੇ ਹੈ ਜੀ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਮੈਸੇਜ। ਹਰਮਿੰਦਰ ਛਿੰਦਾ ਹੋਣਾ

ਜਸਵੀਰ ਜੱਸੀ ਤੇ ਸੀਤਾ ਔਰ ਗੀਤਾ ਇਹਨਾਂ ਦੇ ਨਾਲ। ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਜੀ, ਬਿਲਕੁਲ ਜੈ ਹਿੰਦ ਦੇ ਨਾਲ ਮੈਸੇਜ ਆਇਆ ਜੀ। ਬਿਲਕੁਲ ਜੀ, ਜੈ ਹਿੰਦ। ਮਿਨਾਲਾ ਮਦਨ ਮੋਹਨ ਲਹਿਰ, ਸਰਬਜੀਤ ਲਹਿਰ ਅਤੇ ਨਾਲ ਹੀ ਸੰਜੂ ਨਿਤਿਕਾ ਅਜੇ ਏਂਜਲ, ਲਾਡਲਾ ਪੋਤਾ ਅਰਨਵ। ਲਓ ਜੀ, ਸਾਰਿਆਂ ਨੇ ਮੈਸੇਜ ਸਾਨੂੰ ਪਹੁੰਚਾ ਦਿੱਤਾ ਹੈ। ਅਗਲਾ ਮੈਸੇਜ ਸਾਡੇ ਕੋਲ ਆ ਗਿਆ ਹੈ ਜੀ। ਹਾਂ, ਰਜੋਨੀ ਜ਼ਿਲ੍ਹਾ ਮੁਹਾਬਾ ਬੁੰਦੇਲਖੰਡ ਉੱਤਰ ਪ੍ਰਦੇਸ਼ ਤੋਂ ਉਦੈਭਾਨ ਪਾਲ, ਜੈਹਿੰਦ ਪਾਲ, ਦੀਕਸ਼ਾ ਅਤੇ ਵਿਮਲੇਸ਼ ਅਤੇ ਨਾਲ ਹੀ ਨਾਲ ਇਹਨਾਂ ਦਾ ਪੂਰਾ ਪਰਿਵਾਰ। ਅਤੇ ਇਹਨਾਂ ਨੇ ਬਹੁਤ ਸਾਰੇ ਮੈਸੇਜਸ ਜਿਹੜੇ ਨੇ ਉਹ ਕਰ ਰੱਖੇ ਨੇ ਸਾਨੂੰ ਪ੍ਰੋਗਰਾਮ ਦੇ ਵਿੱਚ ਨਾਲੋ ਨਾਲ। ਅਤੇ ਲਓ ਜੀ, ਚਾਹੇ ਅਲੱਗ ਅਲੱਗ ਜਿਹੜੇ ਨੰਬਰਸ ਨੇ ਉਹਨਾਂ ਤੋਂ ਤੁਸੀਂ ਸਾਨੂੰ ਮੈਸੇਜ ਭੇਜ ਦਿੰਦੇ ਹੋ, ਪਰ ਨਾਮ ਤਾਂ ਉਹੀ ਰਹਿੰਦੇ ਨੇ ਨਾ। ਇਸ ਲਈ ਤੁਸੀਂ ਸਾਰੇ ਜਾਣੇ ਮਿਲ ਕੇ ਜਦੋਂ ਇੱਕ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਰਹੇ ਹੋ, ਸਭ ਦਾ ਨਾਮ ਲਿਖ ਕੇ, ਅਤੇ ਫਿਰ ਇੱਕ ਮੈਸੇਜ ਹੀ ਕਾਫੀ ਹੈ ਜੀ। ਮਾਮੂਲ ਵਾੜੀ ਰਾਜਸ ਮਹਾਰਾਸ਼ਟਰ ਤੋਂ ਮੈਸੇਜ ਹੈ, ਸੁਪਾਨ ਤਾਇੜੇ, ਵਸੰਤ ਰਾਵ ਭੋਜਨੇ ਅਤੇ ਪੀ ਐੱਸ ਨਹਾਵਕਰ, ਇਹਨਾਂ ਨੇ ਮੈਸੇਜ ਕੀਤਾ ਹੈ। ਅਗਲਾ ਮੈਸੇਜ ਸਾਨੂੰ ਆਇਆ ਹੈ ਜੀ ਉੱਤਮ ਨਗਰ ਦਿੱਲੀ ਤੋਂ, ਬੋਧ ਰਾਜ ਖੋਰਵਾਲਾ, ਕਮਲ ਰਾਣੀ, ਗੀਤਿਕਾ ਖੋਰਵਾਲਾ ਅਤੇ ਭਾਨੂ ਪ੍ਰਕਾਸ਼ ਹੋਣਾ ਦਾ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਪ੍ਰੋਗਰਾਮ ਦੇ ਵਿੱਚ ਅਸੀਂ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਨੇਹਾ ਕੱਕੜ ਹੋਣਾ ਦੀ ਆਵਾਜ਼ ਦੇ ਵਿੱਚ।

ਲਓ ਜੀ, ਬਹੁਤ ਸਾਰੇ ਮੈਸੇਜਸ ਜਿਹੜੇ ਨੇ ਉਹ ਸਾਡੇ ਦੋਸਤਾਂ ਨੇ ਸਾਨੂੰ ਕੀਤੇ ਹੋਏ ਨੇ, ਅਤੇ ਪਿੰਡ ਜਿਹੜਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਹੈ ਨਾ, ਉਹਦਾ ਸਮਾਂ ਕਹਿ ਰਿਹਾ ਹੈ ਕਿ ਹੁਣ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਣਾ ਪੈਣਾ। ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਮੈਸੇਜਸ ਨੇ, ਅਤੇ ਬਿਲਕੁਲ ਜੀ, ਹੋਰ ਕਿਸੇ ਪ੍ਰੋਗਰਾਮ ਦੇ ਵਿੱਚ ਫਿਰ ਹੋਏਗੀ ਮੁਲਾਕਾਤ, ਪਰ ਇਹ ਜਿਹੜਾ ਪ੍ਰੋਗਰਾਮ ਹੈ ਨਾ, ਇਹਨੂੰ ਇੱਥੇ ਹੀ ਸਮੇਟਣਾ ਪੈਣਾ ਹੈ। ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਹੁਣੀ, ਬਹੁਤ ਸਾਰੇ ਮੈਸੇਜਸ ਇਹਨਾਂ ਨੇ ਕੀਤੇ ਹੋਏ ਨੇ। ਸਿੱਧੂ ਇਹਨਾਂ ਦਾ

0: नमस्कार। प्रोग्राम वसदे बेड़े लैके कोमल हाजिर
1: और प्रोग्राम वसदे बेड़े लैके हरप्रीत भी हाजिर हो गई है। और अज तो वाकई मेरा मूड भी बहुत ही वधिया है कोमल जी, क्योंकि बाहर जिहड़ा मौसम है वह बहुत वधिया हो गया है ना। जदों मौसम, देखो मौसम के हिसाब नाल साडा मूड, साडा बिहेवियर बहुत ज़्यादा चेंज हो जाता है। और गर्मी दे विच आपां पिछले इन्ने दिनों तो अपने सुनने वालियां नाल गल कर रहे सी कि गर्मी बहुत है, अपना ध्यान रखो, लू चल रही है, इदां आ उदां आ, है ना, पानी पियो। पर अज आपां इदां दी कोई गल नहीं करांगे, क्योंकि अज मौसम बहुत वधिया हो गया।
0: जिहड़ी थोड़ी जी बारिश दी फुहार नाल ना एक बहुत सुकून जा गया सारिआं नूं, एक ठंडक जी फैल गई है मन विच वी ते आस पास भी। और एक चीज़ होर है, हरियाली किन्नी ज़्यादा खिल के निखर रही है ना इस बारिश तो बाद, बहुत अच्छा लग रहा है देख
1: जी।
0: के।
1: और उही गल्लां तो पर ना करदियां भी गल्लां वो हो ही जांदियां ने कि अपना ध्यान रखो, अपना अपने आप नूं पूरा कवर अप रखो, अपना सेहत नूं सही तरीके दे नाल डील करो सेहत दे नाल। पर सब तो वड्डी गल इह हैगी है कि जिद्दां हुण मौसम बदल गया है तो छत ते जाके अपने जिहड़े परनाले ने ना उन्हां नूं जरूर साफ करो, क्योंकि इदां दे मौसम दे विच डक्का लग जांदा है और फिर उहदे नाल प्रॉब्लम होर क्रिएट हो जांदी है। फिर असीं कहिंदे आ कि हाँ जी साडे दीवारां चो रहियां ने, इदां हो रिहा, इदां हो रिहा, और असीं इह भुल जांदे आ कि असीं आप ही साफ सफाई नहीं कीती सीगी।
0: ਅਤੇ ਜਦੋਂ ਘਰ ਵਿੱਚ ਸਿਲਾਬਾ ਆਉਂਦਾ ਨਾ ਤਾਂ ਸਿਹਤ 'ਤੇ ਵੀ ਅਸਰ ਕਰਦਾ, ਅਤੇ ਸਿਹਤ ਜਿਹੜੀ ਹੈ ਉਹ ਸਹੀ ਰਹੇਗੀ ਅਤੇ ਆਲਾ ਦੁਆਲਾ ਸਾਨੂੰ ਸਾਰਾ ਬਹੁਤ ਚੰਗਾ ਲੱਗਦਾ। ਅਤੇ ਜਦੋਂ ਆਪਾਂ ਸਿਹਤ ਦੀ ਗੱਲ ਕਰਦੇ ਹਾਂ ਤਾਂ ਇਹਦੇ ਨਾਲ ਹੋਰ ਵੀ ਕਈ ਸਾਰੀਆਂ ਚੀਜ਼ਾਂ ਐਸੀਆਂ ਜੁੜੀਆਂ ਹੋਈਆਂ ਨੇ ਜਿਹੜੀਆਂ ਸਾਡੀ ਸਿਹਤ 'ਤੇ ਅਸਰ ਕਰਦੀਆਂ ਨੇ, ਜਿਵੇਂ ਕਿ ਨਸ਼ਾ ਹੋ ਗਿਆ, ਤੰਬਾਕੂ ਹੋ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਸਭ ਜਾਣਦੇ ਹਾਂ ਕਿ ਨੁਕਸਾਨ ਦਿੰਦੀਆਂ ਨੇ, ਪਰ ਫਿਰ ਵੀ ਸਾਡੇ 'ਚੋਂ ਕਈ ਐਸੇ ਨੇ ਜਿਹੜਾ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਨੇ ਅਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਨੁਕਸਾਨ ਖੁਦ ਨੂੰ ਵੀ ਪਹੁੰਚਾਉਂਦੇ ਨੇ ਅਤੇ ਆਲੇ ਦੁਆਲੇ ਨੂੰ ਵੀ ਪਹੁੰਚਾਉਂਦੇ।
1: ਬਿਲਕੁਲ ਜੀ, 31 ਮਈ ਨੂੰ ਹਰ ਪਾਸੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾਏਗਾ, ਹਮੇਸ਼ਾ ਤੋਂ ਮਨਾਇਆ ਜਾ ਰਿਹਾ। ਪਰਪਸ ਇਹਦਾ ਇਹੀ ਹੁੰਦਾ ਹੈ, ਵਿਸ਼ਵ ਸਿਹਤ ਸੰਗਠਨ ਮਤਲਬ WHO ਦੁਆਰਾ ਇਹ ਸਥਾਪਿਤ ਕੀਤਾ ਗਿਆ ਜਿਹੜਾ ਦਿਨ ਹੈ, ਸਲਾਨਾ ਸਮਾਗਮ ਹੈ, ਕਿ ਬੇਸਿਕਲੀ ਤੰਬਾਕੂ ਦੀ ਵਰਤੋਂ ਤੋਂ ਜਿਹੜੇ ਖਤਰੇ ਹੁੰਦੇ ਨੇ, ਜਿਹੜਾ ਤੰਬਾਕੂ ਤੁਹਾਨੂੰ ਡੇਂਜਰ ਦੇ ਵਿੱਚ ਲੈ ਕੇ ਜਾਂਦਾ ਹੈ, ਉਹ ਤੋਂ ਜਾਗਰੂਕਤਾ ਪੈਦਾ ਕਰਨੀ। ਔਰ ਵਿਸ਼ਵ ਵਿਆਪੀ ਲੈਵਲ 'ਤੇ ਦੇਖਿਆ ਜਾਵੇ ਤਾਂ ਇਸ ਖਪਤ ਨੂੰ ਘਟਾਉਣ ਲਈ ਕਿੱਦਾਂ ਦੀਆਂ ਨੀਤੀਆਂ ਬਣਦੀਆਂ ਨੇ, ਕੀ ਕੀਤਾ ਜਾਂਦਾ, ਉਸ ਕਰਕੇ ਦਿਨ ਮਨਾਇਆ ਜਾਂਦਾ।
0: ਦੇਖੋ ਸਰਕਾਰ ਤਾਂ ਆਪਣੇ ਉਪਰਾਲੇ ਕਰਦੀ ਹੋਈ ਹੈ, ਜਗ੍ਹਾ ਜਗ੍ਹਾ 'ਤੇ ਕਈ ਤਰ੍ਹਾਂ ਦੇ ਜਿਹੜੇ ਨਸ਼ਾ ਵਿਰੋਧੀ ਕੇਂਦਰ ਬਣਾਏ ਗਏ ਨੇ, ਹੋਰ ਵੀ ਕਈ ਉਪਰਾਲੇ ਉਹ ਕਰਦੇ ਹੀ ਰਹਿੰਦੇ ਨੇ, ਜਾਗਰੂਕਤਾ ਫੈਲਾਉਣਾ ਔਰ ਘਰ ਘਰ ਤੱਕ ਇਸ ਸੰਦੇਸ਼ ਦਾ ਪਹੁੰਚਾਉਣਾ। ਅਤੇ ਇਹਨਾਂ ਤੋਂ ਬਾਵਜੂਦ ਵੀ ਇਹਦੀ ਖਪਤ ਘੱਟਦੀ ਨਹੀਂ ਪਈ। ਪਰ ਸੱਚੀ ਗੱਲ ਦੱਸੀਏ ਤਾਂ ਤੰਬਾਕੂ ਨਾਲ ਕੈਂਸਰ, ਜਿਹੜਾ ਦਿਲ ਦਾ ਰੋਗ, ਫੇਫੜਿਆਂ ਦੀਆਂ ਬਿਮਾਰੀਆਂ, ਅਸਥਮਾ ਔਰ ਆਸ ਪਾਸ ਜਿਹੜੇ ਇੱਕ ਜਣਾ ਅਗਰ ਤੰਬਾਕੂ ਦਾ ਸੇਵਨ ਕਰਦਾ ਨਾ ਤਾਂ ਉਹਦੇ ਆਸ ਪਾਸ ਰਹਿਣ ਵਾਲਿਆਂ 'ਤੇ ਵੀ ਉਹਦਾ ਅਸਰ ਹੁੰਦਾ।
1: ਬਿਲਕੁਲ ਜੀ,
0: ਉਹਨਾਂ ਨੂੰ ਵੀ ਐਵੇਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਅਤੇ ਇਹ ਬਿਮਾਰੀਆਂ ਜਿਹੜੀਆਂ ਨੇ ਉਹ ਸਾਡਾ ਅਤੇ ਆਸ ਪਾਸ ਵਾਲਿਆਂ ਦੀ ਸਾਰਿਆਂ ਦੀ ਸਿਹਤ 'ਤੇ ਬਹੁਤ ਬੁਰਾ ਅਸਰ ਪਾਉਂਦੀਆਂ ਨੇ।
1: ਕੋਮਲ ਜੀ, ਤੁਸੀਂ ਵੀ ਗੱਲ ਕਰ ਲਈ, ਮੈਂ ਵੀ ਗੱਲ ਕਰ ਲਈ, ਪਰ ਜੇ ਇਸ ਵਿਸ਼ੇ 'ਤੇ ਕਿਸੇ ਮਾਹਰ ਮੈਂਬਰ ਦੇ ਨਾਲ ਗੱਲ ਕੀਤੀ ਜਾਵੇ ਤਾਂ ਹੋਰ ਵਧੀਆ ਰਹੇਗਾ। ਅਤੇ ਆਪਾਂ ਗੱਲ ਕੀਤੀ ਸੀ ਤੰਬਾਕੂ ਨਾਲ ਹੋਣ ਵਾਲੀਆਂ ਕੀ ਸਮੱਸਿਆਵਾਂ ਨੇ, ਡਾਕਟਰ ਅਮਨ ਸੂਦ ਸਾਡੇ ਵਿਹੜੇ ਆਏ ਸੀ ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ, ਤਾਂ ਸੁਣਦੇ ਹਾਂ ਉਹਨਾਂ

0: ਨਾਲ ਕੀਤੀ ਹੋਈ ਗੱਲਬਾਤ ਡਾਕਟਰ ਅਮਨ ਸੂਦ ਦੇ ਨਾਲ ਕੀਤੀ ਆਪਾਂ ਗੱਲਬਾਤ ਹੁਣ ਸੁਣਦੇ ਹਾਂ।
1: ਹਰ ਸਾਲ 31 ਮਈ ਨੂੰ ਪੂਰੇ ਵਿਸ਼ਵ ਭਰ ਵਿੱਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਅਸੀਂ ਇਸ ਪ੍ਰਤੀ ਜਾਗਰੂਕ ਹੋ ਸਕੀਏ, ਕਿਉਂਕਿ ਪੂਰੇ ਵਿਸ਼ਵ ਦੇ ਵਿੱਚ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਤੋਂ ਪ੍ਰਭਾਵਿਤ ਹੁੰਦੇ ਨੇ। ਅਤੇ ਅੱਜ ਇਸ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਅਸੀਂ ਸਟੂਡੀਓ 'ਚ ਸੱਦਾ ਦਿੱਤਾ ਹੈ ਸਿਵਲ ਹੋਸਪਿਟਲ ਜਲੰਧਰ ਤੋਂ ਡਾਕਟਰ ਅਮਨ ਸੂਦ ਹੋਣਾ ਨੂੰ, ਜੋ ਕਿ ਮਨੋਚਿਕਿਤਸਕ ਨੇ ਅਤੇ ਅੱਜ ਦੇ ਪ੍ਰੋਗਰਾਮ 'ਚ ਇਸ ਦੇ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ। ਡਾਕਟਰ ਅਮਨ ਸੂਦ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
2: ਧੰਨਵਾਦ ਜੀ।
1: ਡਾਕਟਰ ਸਾਹਿਬ, 31 ਮਈ ਨੂੰ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ, ਇਹ ਸਮੱਸਿਆ ਦੇਖੋ ਕਿੰਨੀ ਗੰਭੀਰ ਹੈ ਕਿ ਵਿਸ਼ਵ ਪੱਧਰ 'ਤੇ ਇਸ ਦੀ ਗੱਲ ਕਰਨ ਦੀ ਲੋੜ ਪਈ। ਸਾਡੇ ਸੁਣਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਇਹੀ ਜਾਣਕਾਰੀ ਦਿਓ ਕਿ ਇਹ ਦਿਨ ਕਦੋਂ ਤੋਂ ਮਨਾਇਆ ਜਾ ਰਿਹਾ ਅਤੇ ਕੀ ਉਦੇਸ਼ ਹੈ ਇਸਦਾ।
2: 1987 ਨੂੰ UN ਸਟੇਟਸ ਨੇ ਅੱਜ ਦਾ ਦਿਨ 31 ਮਈ WHO ਨੇ ਤੰਬਾਕੂ ਰਹਿਤ ਦਿਨ ਘੋਸ਼ਿਤ ਕੀਤਾ ਹੈ। ਅੱਜ ਦੇ ਦਿਨ ਅਸੀਂ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਅਤੇ ਇਸ ਤੋਂ ਹੋਣ ਵਾਲੇ ਭਿਆਨਕ ਅਸਰ ਉਹਦੇ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਤਾਂ ਕਿ ਅੱਗੇ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਇਸ ਪ੍ਰੋਬਲਮ ਦੇ ਵਿੱਚ, ਇਸ ਮੁਸੀਬਤ ਦੇ ਵਿੱਚ ਨਾ ਪੈਣ ਦਈਏ ਅਤੇ ਇੱਕ ਖੁਸ਼ਹਾਲ ਜੀਵਨ ਅਤੇ ਇੱਕ ਸਕਸੈਸਫੁੱਲ ਦੇਸ਼ ਪੈਦਾ ਕਰ ਸਕੀਏ। ਤਕਰੀਬਨ 6 ਕਰੋੜ ਡੈਥਸ ਹਰ ਸਾਲ ਦੁਨੀਆ ਦੇ ਵਿੱਚ ਤੰਬਾਕੂ ਤੋਂ ਹੁੰਦੀਆਂ ਹੈਗੀਆਂ। ਜੇ ਇੰਡੀਆ ਦੇ ਵਿੱਚ ਦੇਖਿਆ ਜਾਵੇ ਤਕਰੀਬਨ 10 ਲੱਖ ਡੈਥਸ ਪਰ ਈਅਰ ਹੁੰਦੀਆਂ ਹੈਗੀਆਂ, ਜਿਹੜਾ ਕਿ ਬਹੁਤ ਵੱਡੀ ਫਿਗਰ ਹੈ। ਪੰਜਾਬ ਦੀ ਪਾਪੂਲੇਸ਼ਨ 3 ਕਰੋੜ 20 ਲੱਖ ਹੈ, ਉਹਦੇ 'ਚੋਂ 35 ਲੱਖ ਜਿਹੜੇ ਹੈਗੇ ਹੈ ਉਹ ਸਮੋਕਰਸ ਹੈਗੇ ਹੈ। ਇੰਨੀ ਗੰਭੀਰਤਾ ਇਹਦੇ ਕਰਕੇ ਹੋਣ ਵਾਲੀਆਂ ਬਿਮਾਰੀਆਂ ਦੇ ਕਰਕੇ, ਡੈਥਸ ਹੋਣ ਕਰਕੇ ਅੱਜ ਦਾ ਦਿਨ 31 ਮਈ ਮਨਾਇਆ ਜਾਂਦਾ ਹੈ।
1: ਡਾਕਟਰ ਅਮਨ ਜੀ, ਤੁਸੀਂ ਦੱਸਿਆ ਕਿ ਪੂਰੇ ਵਿਸ਼ਵ ਭਰ ਦੇ ਵਿੱਚ ਕਿੰਨੇ ਹੀ ਲੋਕ ਇਸ ਤੋਂ ਪ੍ਰਭਾਵਿਤ ਹੋ ਰਹੇ ਨੇ। ਜਦੋਂ ਅਸੀਂ ਦੇਖਦੇ ਹਾਂ ਸਿਗਰੇਟ ਦੀ ਡੱਬੀ ਅਤੇ ਤੰਬਾਕੂ ਦੇ ਪੈਕਟ 'ਤੇ ਕਿ ਇਹੋ ਜਿਹੇ ਚਿੱਤਰ ਵੀ ਬਣਾਏ ਹੁੰਦੇ ਨੇ ਕਿ ਲੋਕ ਬੁਰੀ ਤਰ੍ਹਾਂ ਇਸ ਤੋਂ ਪ੍ਰਭਾਵਿਤ ਹੁੰਦੇ ਨੇ ਪਰ ਫਿਰ ਵੀ ਇਸ ਨੂੰ ਖਰੀਦਦੇ ਨੇ। ਹੁਣ ਜੋ ਉਸ 'ਤੇ ਫੋਟੋਜ਼ ਬਣਾਈਆਂ ਗਈਆਂ ਹੁੰਦੀਆਂ ਨੇ ਮਰੀਜ਼ਾਂ ਦੀਆਂ, ਉਸ ਤੋਂ ਪਤਾ ਚੱਲਦਾ ਹੈ ਕਿ ਬਹੁਤ ਗੰਭੀਰ ਸਮੱਸਿਆ ਪੈਦਾ ਕਰ ਸਕਦੇ ਨੇ। ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਇਸ ਦੇ ਨਾਲ ਕਿਹੜੇ ਕਿਹੜੇ ਸਰੀਰ ਦੇ ਅੰਗ ਪ੍ਰਭਾਵਿਤ ਹੋ ਸਕਦੇ ਨੇ, ਕੀ ਇਸਦਾ ਨਤੀਜਾ ਨਿਕਲ ਸਕਦਾ ਹੈ।
2: ਸਿਗਰਟ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਸ ਤਰ੍ਹਾਂ ਕਿ ਮੂੰਹ ਦਾ ਕੈਂਸਰ, ਜਿੰਜੀਵਾਈਟਸ, ਕੇਰੀਸ, ਗਲੇ ਦਾ ਕੈਂਸਰ, ਲੰਗਸ ਇਫੈਕਟਡ ਹੁੰਦੇ ਹੈਗੇ ਆ, ਲੰਗਸ ਦਾ ਕੈਂਸਰ, ਐਮਫਾਈਸੀਮਾ, COPD, ਇਸ ਤੋਂ ਇਲਾਵਾ ਵੱਡੀ ਆਦ ਦਾ ਕੈਂਸਰ, ਆਦਮੀਆਂ ਦੇ ਵਿੱਚ ਇਨਫਰਟਿਲਿਟੀ ਜਿਹਨੂੰ ਕਿ ਆਪਾਂ ਨਿਪੁੰਸਕਤਾ ਕਹਿੰਦੇ ਹੈਗੇ ਹਾਂ, ਫੀਮੇਲਸ ਦੇ ਵਿੱਚ ਇਨਫਰਟਿਲਿਟੀ ਹੋ ਜਾਂਦੀ ਹੈਗੀ ਹੈ, ਸਰਵਿਕਸ ਦਾ ਕੈਂਸਰ ਹੋਣ ਦੇ ਚਾਂਸਿਸ ਵੱਧ ਜਾਂਦੇ ਹੈਗੇ ਆ, ਅਤੇ ਇਸ ਤਰ੍ਹਾਂ ਹਾਰਟ 'ਤੇ ਵੀ ਇਹਦਾ ਬੁਰਾ ਪ੍ਰਭਾਵ ਪੈਂਦਾ ਹੈਗਾ, ਹਾਰਟ ਅਟੈਕ ਹੋ ਜਾਂਦਾ ਜਾਂ ਬ੍ਰੇਨ ਸਟ੍ਰੋਕ, ਪੈਰਾਲਿਸਿਸ ਵਰਗੀਆਂ ਗੰਭੀਰ ਬਿਮਾਰੀਆਂ ਅਤੇ ਅਲਟੀਮੇਟਲੀ ਡੈਥ ਵੀ ਇਹ ਕਾਰਨ ਬਣ ਜਾਂਦਾ ਹੈ।
1: ਬਹੁਤ ਹੀ ਗੰਭੀਰ ਨਤੀਜੇ ਸਾਡੇ ਸਾਹਮਣੇ ਆ ਸਕਦੇ ਨੇ। ਦੇਖੋ, ਤੁਸੀਂ ਦੱਸਿਆ ਕਿ ਕਿਹੜੀ ਕਿਹੜੀਆਂ ਬਿਮਾਰੀਆਂ ਇਸ ਨਾਲ ਹੋ ਸਕਦੀਆਂ ਨੇ, ਆਖਿਰ ਇਸ ਦੇ ਵਿੱਚ ਕਿਹੜਾ ਇਹੋ ਜਿਹਾ ਰਸਾਇਣਿਕ ਤੱਤ ਹੁੰਦਾ ਹੈ ਜੋ ਸਾਡੇ ਲਈ ਜਾਨਲੇਵਾ ਸਾਬਿਤ ਹੁੰਦਾ ਹੈ?
2: ਨਿਕੋਟੀਨ ਜਿਹੜਾ ਬੇਸਿਕ ਇਹਨਾਂ ਇਹਦੇ ਵਿੱਚ ਕੈਮੀਕਲ ਹੈ
1: ਜੀ,
2: ਉਹ ਸਿਗਰੇਟ, ਬੀੜੀ ਇਹਦੇ ਵਿੱਚ ਪਾਇਆ ਜਾਂਦਾ ਹੈਗਾ। ਸਿਗਰੇਟ ਦੇ ਵਿੱਚ 0.5 ਮਿਲੀਗ੍ਰਾਮ ਹੁੰਦਾ ਹੈਗਾ ਪਰ ਬੀੜੀ ਦੇ ਵਿੱਚ ਇਸਦੀ ਮਾਤਰਾ ਜ਼ਿਆਦਾ ਹੁੰਦੀ ਹੈਗੀ ਹੈ। ਇੱਥੇ ਇਹ ਵੀ ਮਿੱਥ ਹੈ ਕਿ ਜਿਹੜੀਆਂ ਈ ਸਿਗਰੇਟਸ ਹੁੰਦੀਆਂ ਜਾਂ ਇਲੈਕਟ੍ਰੋਨਿਕ ਸਿਗਰੇਟ ਜਿਹਨੂੰ ਵੇਪਸ ਵੀ ਕਿਹਾ ਜਾਂਦਾ ਹੈਗਾ, ਉਹਦੇ ਵਿੱਚ ਇਹ ਕੰਟੈਂਟ ਨਹੀਂ ਹੁੰਦੇ, ਬਲਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। US ਜਾਂ ਡਿਵੈਲਪਡ ਕੰਟਰੀਜ਼ ਦੇ ਵਿੱਚ ਕਾਫ਼ੀ ਫੇਮਸ ਸੀਗੀਆਂ ਕਿ ਇਹ ਸਮੋਕਲੈਸ ਸਿਗਰੇਟਸ ਹੈਗੀਆਂ, ਇਹਦੇ ਕਰਕੇ ਨੁਕਸਾਨ ਨਹੀਂ ਹੋਏਗਾ, ਬਟ ਲੰਗਸ ਦੀਆਂ ਬਿਮਾਰੀਆਂ ਓਨੀਆਂ ਹੀ ਹੁੰਦੀਆਂ ਹੈਗੀਆਂ ਜਿੰਨੀਆਂ ਕਿ ਦੂਸਰੀ ਸਿਗਰੇਟ ਨਾਲ ਹੁੰਦੀਆਂ ਹੈਗੀਆਂ। US ਵਰਗੀ ਕੰਟਰੀਜ਼ ਦੇ ਵਿੱਚ ਵੀ 2016 ਤੋਂ ਇਹ ਇਲੈਕਟ੍ਰੋਨਿਕ ਸਿਗਰੇਟਸ ਬੈਨ ਕਰ ਦਿੱਤੀਆਂ ਗਈਆਂ। ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ 2012 ਤੋਂ ਹੀ ਇਹ ਪ੍ਰੋਹਿਬਿਟਡ ਹੈਗੀਆਂ, ਈ ਸਿਗਰੇਟਸ ਦੁਕਾਨ 'ਤੇ ਵੇਚਣੀਆਂ ਤਾਂ ਜਾਂ ਔਨਲਾਈਨ ਵੀ ਇਹਦੀ ਸੇਲ ਕਰਨੀ।
1: ਜੀ ਜੀ, ਅੱਜ ਕੱਲ੍ਹ ਦੇਖੋ ਬਹੁਤ ਲੰਬੇ ਸਮੇਂ ਤੋਂ ਇਹ ਵੀ ਹੋ ਗਿਆ ਹੈ ਕਿ ਤੁਸੀਂ ਸਕਰੀਨ 'ਤੇ ਫਿਲਮਸ ਦੇ ਵਿੱਚ ਕਿਸੇ ਦ੍ਰਿਸ਼ ਦੇ ਵਿੱਚ ਕਿਸੇ ਨੂੰ ਸਿਗਰੇਟ ਪੀਂਦੇ ਹੋਇਆ ਨਹੀਂ ਦਿਖਾ ਸਕਦੇ, ਜਾਂ ਫਿਰ ਤੁਸੀਂ ਚੇਤਾਵਨੀ ਜ਼ਰੂਰ ਜਾਰੀ ਕਰਨੀ ਹੁੰਦੀ ਹੈ ਕਿ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਤੁਸੀਂ ਦੱਸਿਆ ਕਿ ਸਿਗਰੇਟ ਨਾਲੋਂ ਜ਼ਿਆਦਾ ਬੀੜੀ ਦੇ ਵਿੱਚ ਜਿਹੜਾ ਰਸਾਇਣਿਕ ਤੱਤ ਹੈ ਉਹ ਜ਼ਿਆਦਾ ਮੌਜੂਦ ਹੁੰਦਾ ਹੈ। ਲੋਕ ਅਕਸਰ ਇਹ ਕਹਿੰਦੇ ਨੇ ਕਿ ਅਸੀਂ ਸਟੇਟਸ ਸਿੰਬਲ ਦੇ ਤੌਰ 'ਤੇ ਜਾਂ ਫਿਰ

0: ਜੋ ਮਹਿੰਗੀ ਸਿਗਰਟ ਹੈ ਜਾਂ ਫਿਰ ਅਲੱਗ ਅਲੱਗ ਫੋਰਮਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤੰਬਾਕੂ ਦਾ ਇਸਤੇਮਾਲ ਹੁੰਦਾ ਹੈ, ਅਤੇ ਲੋਕ ਇਹ ਵੀ ਇਸ ਦੇ ਲਈ ਇੱਕ ਲੌਜਿਕ ਦੱਸਦੇ ਨੇ ਕਿ ਇਹ ਘੱਟ ਖਤਰਨਾਕ ਹੈ ਜਾਂ ਫਿਰ ਇਸ ਦੇ ਵਿੱਚ ਉਨੀ ਮਾਤਰਾ ਦੇ ਵਿੱਚ ਰਸਾਇਣਿਕ ਤੱਤ ਮੌਜੂਦ ਨਹੀਂ ਹੈ, ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
1: ਜੀ, ਜਿਸ ਤਰ੍ਹਾਂ ਮੈਂ ਦੱਸਿਆ ਵੀ ਨਿਕੋਟੀਨ ਹੈ ਜੋ ਸਾਡੇ ਬ੍ਰੇਨ ਦੇ ਵਿੱਚ ਜਾ ਕੇ ਡੋਪਾਮਿਨਰਜਿਕ ਸਿਸਟਮ ਨੂੰ ਐਕਟੀਵੇਟ ਕਰਦੀ ਹੈ, ਡੋਪਾਮੀਨ ਰਿਲੀਜ਼ ਹੁੰਦਾ ਜੋ ਕਿ ਇੱਕ ਵੈਲ ਬੀਇੰਗ ਗੁੱਡ ਫੀਲਿੰਗ ਦਿੰਦਾ, ਟੈਂਸ਼ਨ ਰਿਲੀਵ ਕਰਦਾ, ਫੋਕਸ ਵਧਾਉਂਦਾ, ਲਰਨਿੰਗ ਕੈਪੈਸਿਟੀ ਵਧਾਉਂਦਾ ਹੈਗਾ। ਉਹ

0: ਬੋਡੀ ਹੈ ਡੋਪਾਮੀਨ ਰਿਲੀਜ਼ ਹੁੰਦਾ ਜੋ ਕਿ ਇੱਕ ਵੈਲਬੀਇੰਗ ਗੁੱਡ ਫੀਲਿੰਗ ਦਿੰਦਾ ਹੈ ਟੈਂਸ਼ਨ ਰਿਲੀਵ ਕਰਦਾ ਹੈ ਫੋਕਸ ਵਧਾਉਂਦਾ ਹੈ ਲਰਨਿੰਗ ਕਪੈਸਿਟੀ ਵਧਾਉਂਦਾ ਹੈਗਾ ਉਹ ਇੱਕ ਮੋਟੀਵੇਟਿੰਗ ਫੈਕਟਰ ਹੈਗਾ ਵੈ ਦੁਬਾਰਾ ਦੁਬਾਰਾ ਇਨਸਾਨ ਨੂੰ ਸਿਗਰਟ ਜਾਂ ਬੀੜੀ ਲੈਣ ਦੇ ਵਿੱਚ
1: ਜੀ ਜੀ
0: ਉਹ ਫਿਰ ਸਾਡੀ ਬੋਡੀ ਇੱਕ ਟੋਲਰੈਂਸ ਡਿਵੈਲਪ ਕਰ ਦਿੰਦੀ ਹੈਗੀ ਹੈ ਜੋ ਕਿ ਇੱਕ ਜਾਂ ਦੋ ਸਿਗਰਟ ਲੈਂਦਾ ਗ੍ਰੈਜੂਅਲੀ ਉਹ ਵੱਧ ਕੇ 10-15-20 ਤੱਕ ਉਹਦੀ ਕਪੈਸਿਟੀ ਪਹੁੰਚ ਜਾਂਦੀ ਹੈ
1: ਜੀ ਜੀ ਅਸੀਂ ਇਸ ਲਈ ਅਕਸਰ ਦੇਖਦੇ ਵੀ ਹਾਂ ਕਿ ਜੋ ਇਨਸਾਨ ਜ਼ਿਆਦਾ ਸਟ੍ਰੈਸ ਵਿੱਚ ਹੈ ਜਾਂ ਫਿਰ ਜ਼ਿਆਦਾ ਪਰੇਸ਼ਾਨੀ ਮਹਿਸੂਸ ਕਰਦਾ ਜਦੋਂ ਵੀ ਉਹ ਸਿਗਰਟ ਦਾ ਆਸਰਾ ਲੈਂਦਾ ਹੈ
0: ਜੀ ਜੋ ਕੋਈ ਮੈਂਟਲ ਇਲਨੈਸ ਹੈ ਕਿਸੇ ਨੂੰ ਐਂਗਜ਼ਾਇਟੀ ਹੈ ਜਾਂ ਡਿਪਰੈਸ਼ਨ ਹੈ ਉਸ ਐਂਗਜ਼ਾਇਟੀ ਦੇ ਵਿੱਚ ਉਸ ਜੇ ਕੋਈ ਸਮੋਕਰ ਹੈ ਉਹਦੇ 'ਚ ਸਿਗਰਟ ਲੈਣ ਦੀ 2-4 ਟਾਈਮਸ ਹੋਰ ਕਪੈਸਿਟੀ ਵੱਧ ਜਾਂਦੀ ਹੈਗੀ ਜਾਂ ਹੋਰ ਉਹਦੇ 'ਚ ਸੰਭਾਵਨਾ ਹੁੰਦੀ ਹੈਗੀ ਹੈ ਸਮੋਕਿੰਗ ਦੀ
1: ਜੀ ਅਤੇ ਹੁਣ ਤੁਸੀਂ ਗੱਲ ਕੀਤੀ ਕਿ ਇਸ ਦੇ ਵਿੱਚ ਜਿਹੜੇ ਸਾਡੇ ਸਰੀਰ ਦੇ ਵੱਖ ਵੱਖ ਅੰਗ ਕਿਵੇਂ ਪ੍ਰਭਾਵਿਤ ਹੋ ਸਕਦੇ ਨੇ ਕੀ ਮਾਨਸਿਕ ਸਿਹਤ 'ਤੇ ਵੀ ਇਸ ਦਾ ਅਸਰ ਪੈਂਦਾ ਹੈ
0: ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਜੋ ਮੈਂਟਲ ਡਿਸਆਰਡਰਸ ਕੋਈ ਪੇਸ਼ੈਂਟਸ ਹੈਗੇ ਹੈ ਕਿਸੇ ਨੂੰ ਓਬਸੈਸ਼ਨ ਹੈ ਐਂਗਜ਼ਾਇਟੀ ਡਿਸਆਰਡਰ ਹੈ ਐਂਗਜ਼ਾਇਟੀ ਹੁੰਦੀ ਹੈਗੀ ਹੈ ਅਤੇ ਇਹ ਜਿਹੜਾ ਸਿਗਰਟ ਹੈ ਜਾਂ ਬੀੜੀ ਹੈ 5-10 ਸੈਕਿੰਡ ਦੇ ਵਿੱਚ ਬ੍ਰੇਨ ਦੇ ਵਿੱਚ ਇਫੈਕਟ ਕਰ ਦਿੰਦੀ ਹੈਗੀ ਹੈ ਜਿਹਦੇ ਨਾਲ ਕਿ ਟੈਂਸ਼ਨ ਰਿਲੀਵ ਹੁੰਦੀ ਹੋ ਜਾਂਦੀ ਹੈ ਜਾਂ ਸਿੰਪਲੀ ਆਪਾਂ ਕਹਿ ਸਕਦੇ ਹਾਂ ਐਂਗਜ਼ਾਇਟੀ ਰਿਲੀਵ ਹੋ ਜਾਂਦੀ ਹੈਗੀ ਹੈ ਔਰ ਹੋਰ ਜਿਹੜੇ ਦੂਸਰੇ ਪੇਸ਼ੈਂਟ ਹੈ ਕੋਈ ਸਕੀਜ਼ੋਫਰੇਨੀ ਹੈ ਬਾਈਪੋਲਰ ਹੈ ਉਹ ਇਹ ਇਸ ਦਾ ਸੇਵਨ ਜ਼ਿਆਦਾ ਤੌਰ 'ਤੇ ਕਰਦੇ ਹੈਗੇ ਹੈ ਇਸ ਤੋਂ ਬਾਅਦ ਜੋ ਡਿਪੈਂਡੈਂਸ ਹੋ ਜਾਂਦੀ ਹੈਗੀ ਹੈ ਜਦੋਂ ਨਹੀਂ ਲੈਂਦੇ ਨਾ ਲੈਣ 'ਤੇ ਜਦੋਂ ਵੈਲਬੀਇੰਗ ਗੁੱਡ ਫੀਲ ਨਹੀਂ ਹੋਣਾ ਤਾਂ ਉਸ ਇਨਸਾਨ ਨੂੰ ਇਰੀਟੇਸ਼ਨ ਬੇਚੈਨੀ ਮਹਿਸੂਸ ਹੋਣੀ ਕਿ ਸਮਥਿੰਗ ਇਜ਼ ਮਿਸਿੰਗ
1: ਜੀ
0: ਉਹ ਜਲਦੀ ਉਹ ਲੈ ਲੈਂਦਾ ਅਤੇ ਫਿਰ ਉਹ ਦੈਨ ਹੀ ਗੈਟਸ ਰਿਲੀਵਡ ਉਹਦੇ ਜੋ ਬੇਚੈਨੀ ਘਬਰਾਹਟ ਹੈ ਉਹ ਠੀਕ ਹੋ ਜਾਂਦੀ ਹੈ ਦੈਟ ਮੀਨਸ ਹੀ ਔਰ ਸ਼ੀ ਇਜ਼ ਡਿਪੈਂਡੈਂਟ ਔਨ ਸਮੋਕਿੰਗ
1: ਜੀ ਅਕਸਰ ਅਸੀਂ ਦੇਖਦੇ ਹਾਂ ਕਿ ਕੁਝ ਲੋਕਾਂ ਦੇ ਵਿੱਚ ਇਹ ਗੱਲ ਕਰਦਿਆਂ ਹੋਇਆ ਕਿ ਉਹਨਾਂ ਦਾ ਜੋ ਡਾਈਜੈਸ਼ਨ ਹੈ ਉਹ ਵੀ ਕਾਫੀ ਹੱਦ ਤੱਕ ਇੰਪਰੂਵ ਨਹੀਂ ਹੁੰਦਾ ਜਦ ਤੱਕ ਕਿ ਉਹ ਸਮੋਕ ਨਹੀਂ ਕਰਦੇ ਸਾਡੇ ਡਾਈਜੈਸ਼ਨ 'ਤੇ ਇਸਦਾ ਕੀ ਅਸਰ ਪੈਂਦਾ ਹੈ
0: ਗੱਟ ਦੇ ਵਿੱਚ ਮੋਟੀਲਿਟੀ ਇਹ ਵਧਾਉਂਦੀ ਹੈਗੀ ਹੈ ਜਿਹਦੇ ਨਾਲ ਕੀ ਹੈ ਮੋਸ਼ਨ ਜੋ ਹੈ ਈਜ਼ੀਲੀ ਇਨਸਾਨ ਪਾਸ ਕਰਦਾ ਹੈਗਾ ਜੇ ਉਹ ਸਮੋਕ ਨਹੀਂ ਕਰੇਗਾ ਤਾਂ ਹੀ ਵਿਲ ਫੀਲ ਕੋਂਸਟੀਪੇਟਡ ਉਹਨੂੰ ਕਬਜ਼ ਦੀ ਪ੍ਰੋਬਲਮ ਰਹੇਗੀ ਇਸ ਕਰਕੇ ਜਦੋਂ ਅਸੀਂ ਇਹਦੇ ਛੱਡਣ ਬਾਰੇ ਵੀ ਐਡਵਾਈਸ ਕਰਦੇ ਹੈਗੇ ਤਾਂ ਇਹ ਪ੍ਰੋਬਲਮਸ ਵੀ ਅਸੀਂ ਦੇਖਦੇ ਹੈਗੇ ਹਾਂ ਕਿ ਉਹਨੂੰ ਕਬਜ਼ ਦੀ ਪ੍ਰੋਬਲਮ ਹੈ ਇਹਦੇ ਕਰਕੇ ਤਾਂ ਨਹੀਂ ਉਹ ਛੱਡ ਪਾ ਰਿਹਾ ਡੈਫੀਨੇਟਲੀ ਇਸ ਚੀਜ਼ ਦਾ ਵੀ ਉਹਨੂੰ ਟ੍ਰੀਟਮੈਂਟ ਦੇਵਾਂਗੇ ਇਸ ਤੋਂ ਇਲਾਵਾ ਉਹਦੇ ਵਾਸਤੇ ਪਲੈਨ ਕਰਾਂਗੇ ਵੀ ਕਿਸ ਤਰ੍ਹਾਂ ਇਹਨੂੰ ਛੱਡ ਸਕਦੇ ਹਾਂ ਉਹ ਸਿਗਰਟ ਵਾਲੇ ਟਾਈਮ ਨੂੰ ਮਿਊਜ਼ਿਕ ਸੁਣ ਕੇ ਐਕਸਰਸਾਈਜ਼ ਕਰਕੇ ਜਾਂ ਬੇਦ ਕਰਕੇ ਗੇਮਸ ਖੇਲ ਕੇ ਕ੍ਰੀਏਟਿਵ ਐਕਟੀਵਿਟੀਜ਼ ਕਰਕੇ ਅਸੀਂ ਹੋਰ ਕੰਮਾਂ 'ਚ ਇਨਵੋਲਵ ਕਰਕੇ ਸਿਗਰਟ ਵੱਲੋਂ ਧਿਆਨ ਘੱਟ ਕਰ ਸਕੀਏ
1: ਜੀ ਵੈਸੇ ਕੁਝ ਲੋਕ ਇਹ ਕਹਿੰਦੇ ਨੇ ਕਿ ਅਸੀਂ ਤਾਂ ਪੂਰੀ ਉਮਰ ਤੰਬਾਕੂ ਖਾਧਾ ਜਾਂ ਸਿਗਰਟ ਪੀਤੀ ਹੈ ਸਾਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਤੁਸੀਂ ਦੱਸਿਆ ਕਿ ਕੈਂਸਰ ਤੱਕ ਵੀ ਹੋ ਸਕਦਾ ਹੈ ਜਦੋਂ ਅਸੀਂ ਤੰਬਾਕੂ ਲੈਂਦੇ ਹਾਂ ਜਾਂ ਸਿਗਰਟ ਪੀਂਦੇ ਹਾਂ ਇਹ ਕਦੋਂ ਖਤਰਨਾਕ ਹੋਣਾ ਸ਼ੁਰੂ ਹੋ ਜਾਂਦਾ ਹੈ ਯਾਨੀ ਕਿ ਕਿਹੜੇ ਕਿਹੜੇ ਸਿਮਟਮ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਅਸੀਂ ਇਹਨੂੰ ਜ਼ਿਆਦਾ ਸਾਨੂੰ ਅਲਰਟ ਹੋ ਜਾਣਾ ਚਾਹੀਦਾ ਹੈ
0: ਜੋ ਤੰਬਾਕੂ ਹੈ ਉਹ ਬਲੱਡ ਵੈਸਲਸ 'ਤੇ ਅਸਰ ਕਰਦਾ ਹੈਗਾ ਉਹਦੀ ਵੈਜੋ ਕੰਸਟ੍ਰਿਕਸ਼ਨ ਕਰ ਦਿੰਦਾ ਹੈ
1: ਜੀ
0: ਸਿਰ ਤੋਂ ਲੈ ਕੇ ਪੈਰ ਦੀਆਂ ਨਸਾਂ ਨਾੜੀਆਂ ਤੱਕ
1: ਜੀ
0: ਵੈਜੋ ਕੰਸਟ੍ਰਿਕਸ਼ਨ ਦੇ ਨਾਲ ਉਹ ਕਿਤੇ ਵੀ ਪ੍ਰੋਬਲਮ ਆ ਸਕਦੀ ਹੈ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਇਨਫਰਟੀਲਿਟੀ ਇਨ ਮੇਲਸ ਉਹ ਬਲੱਡ ਸਪਲਾਈ ਘਟਣ ਕਰਕੇ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ
1: ਜੀ
0: ਹਾਰਟ ਦੇ ਵਿੱਚ ਵੈਜੋ ਕੰਸਟ੍ਰਿਕਸ਼ਨ ਹੋਣ ਕਰਕੇ ਛੋਟਾ ਹਾਰਟ ਅਟੈਕ ਸ਼ੁਰੂ ਹੋ ਸਕਦਾ ਉਹਨੂੰ ਸਾਹ ਦੇ ਵਿੱਚ ਔਖਿਆਈ ਹੋ ਸਕਦੀ ਹੈਗੀ ਹੈ ਉਹਨੂੰ ਬ੍ਰੇਨ ਦੇ ਵਿੱਚ ਇਸਕੀਮੀਆ ਹੋ ਸਕਦਾ ਹੈਗਾ ਇਸ ਤਰ੍ਹਾਂ ਜਾਂ ਬਲੱਡ ਪ੍ਰੈਸ਼ਰ ਦੇ ਵਿੱਚ ਚੇਂਜਸ ਆ ਸਕਦੀਆਂ ਹੈਗੀਆਂ ਇੱਦਾਂ ਦੇ ਸਿਮਟਮਸ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਹੈਗੇ ਹੈ ਕਈ ਪੇਸ਼ੈਂਟਸ ਤਾਂ ਇਹ ਪ੍ਰੋਬਲਮਸ ਦੇਖ ਕੇ ਇੰਨੇ ਡਰ ਜਾਂਦੇ ਹੈਗੇ ਹੈ ਕਿ ਮੈਨੂੰ ਇਹ ਪ੍ਰੋਬਲਮ ਸ਼ੁਰੂ ਹੋ ਗਈ ਹੈ ਇਹਦਾ ਕਾਰਨ ਸਮੋਕਿੰਗ ਹੈ ਅੱਗੇ ਤੋਂ ਨਾ ਹੋਵੇ ਉਹ ਆਪਣਾ ਲਾਈਫ ਸਟਾਈਲ ਹੀ ਚੇਂਜ ਕਰ ਦਿੰਦੇ ਹੈਗੇ ਇਟਸ ਅ ਬਿਗ ਮੋਟੀਵੇਟਿੰਗ ਫੈਕਟਰ ਇਨ ਮੋਸਟ ਆਫ ਦੀ ਪੇਸ਼ੈਂਟਸ
1: ਜੀ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਨਾ ਕੋਈ ਓਪਰੇਟ ਹੋਇਆ ਹੁੰਦਾ ਹੈ ਮੰਨ ਲਓ ਕਿ ਕਿਸੇ ਦਾ ਦਿਲ ਨਾਲ ਸੰਬੰਧੀ ਕੋਈ ਓਪਰੇਟ ਹੋਇਆ ਹੈ ਜਾਂ ਫਿਰ ਉਹਨੂੰ ਕੋਈ ਹੋਰ ਪ੍ਰੋਬਲਮ ਸੀ ਡਾਇਬਿਟੀਜ਼ ਹੈ ਜਾਂ ਕੋਈ ਹੋਰ ਸਮੱਸਿਆ ਹੈ ਉਸ ਦੌਰਾਨ ਵੀ ਉਹ ਸਿਗਰਟ ਨੋਸ਼ੀ ਕਰਦੇ ਨੇ ਜਾਂ ਤੰਬਾਕੂ ਲੈਂਦੇ ਨੇ ਤਾਂ ਉਹਨਾਂ ਦੇ ਲਈ ਕਿੰਨਾ ਕੁ ਖਤਰਨਾਕ ਹੋ ਸਕਦਾ ਹੈ
0: ਡੈਫੀਨੇਟਲੀ ਜੇ ਕੋਈ ਪੇਸ਼ੈਂਟ ਐਡਮਿਟ ਹੈ ਹੋਸਪਿਟਲ ਹੈ ਉਹਦੀ ਕੋਈ ਸਰਜਰੀ ਹੋਣੀ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਦਾਖਲ ਹੈਗਾ ਅਤੇ

0: ਬਟ ਉਹ ਉਸ ਪੀਰੀਅਡ ਦੇ ਵਿੱਚ ਸਿਗਰਟ ਸਮੋਕਿੰਗ ਨਹੀਂ ਕਰੇਗਾ ਜਾਂ ਉਹਨੂੰ ਨਹੀਂ ਅਲਾਓ ਕੀਤਾ ਜਾਏਗਾ, ਬਟ ਕਿਤੇ ਕਿਤੇ ਜੇ 20 ਸਿਗਰਟਸ ਲੈ ਰਿਹਾ ਤਾਂ ਇੱਕ ਦੋ ਸਿਗਰਟਸ ਅਲਾਓ ਕਰ ਵੀ ਸਕਦੇ ਹੈਗੇ ਆ। ਅਲੋਂਗ ਵਿਦ ਦੈਟ ਉਹਨੂੰ ਕੁਝ ਮੈਡੀਸਨਸ, ਕੁਝ ਟ੍ਰੀਟਮੈਂਟ ਦਿੱਤਾ ਜਾਂਦਾ ਹੈਗਾ, ਲਾਈਕ ਨਿਕੋਟੀਨ ਗਮਸ ਹੈ, ਲੋਜੈਂਜਸ ਹੈ, ਪੈਚਸ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਜੋ ਕਿ ਨਿਕੋਟੀਨ ਦੀ ਪੂਰਤੀ ਹੋ ਜਾਏਗੀ ਅਤੇ ਉਹਨੂੰ ਉਹ ਵਿਦਰਾਲ ਜਾਂ ਉਹ ਪ੍ਰੋਬਲਮਸ ਨਹੀਂ ਆਏਗੀ।
1: ਜੀ
0: ਉਹ ਇੱਕ ਫਰਦਰ ਫੈਕਟਰ ਹੋ ਜਾਏਗਾ ਕਿ ਉਹ ਦੂਸਰੇ ਟ੍ਰੀਟਮੈਂਟ ਦੇ ਨਾਲ ਨਾਲ ਇਹ ਜਿਹੜਾ ਸਮੋਕਿੰਗ ਦੀ ਐਡਿਕਸ਼ਨ ਵਾਲਾ ਟ੍ਰੀਟਮੈਂਟ ਹੈ ਉਹ ਵੀ ਨਾਲ ਕੰਪਲੀਟ ਕਰ ਸਕੇ ਜੇ ਉਹ ਪੇਸ਼ੈਂਟ ਹੋਸਪਿਟਲਾਈਜ਼ਡ ਹੈ ਤਾਂ।
1: ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ। ਹੁਣ ਗੱਲ ਕਰਦੇ ਹਾਂ ਪੈਸਿਵ ਸਮੋਕਿੰਗ ਦੀ, ਕਿਉਂਕਿ ਘਰ ਦੇ ਵਿੱਚ ਜੇਕਰ ਕੋਈ ਮੈਂਬਰ ਜਾਂ ਸਾਡੇ ਆਸ ਪਾਸ ਕੋਈ ਵਿਅਕਤੀ ਸਮੋਕ ਕਰ ਰਿਹਾ ਹੈ ਤਾਂ ਉਹ ਦੂਸਰੇ ਵਿਅਕਤੀ ਨੂੰ ਉਹ ਧੂੰਆਂ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ?
0: ਬਹੁਤ ਚੰਗੀ ਗੱਲ ਹੈ ਜੀ, ਕੁਐਸਚਨ ਪੁੱਛਿਆ ਤੁਸੀਂ। ਜੇ 9 ਲੱਖ ਡੈਥਸ ਪੈਸਿਵ ਸਮੋਕਰਸ ਦੀਆਂ ਹੁੰਦੀਆਂ ਹੈਗੀਆਂ, ਜੇ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ 6 ਕਰੋੜ ਡੈਥਸ ਪਰ ਈਅਰ ਵਰਲਡਵਾਈਡ ਹੁੰਦੀਆਂ ਹੈਗੀਆਂ, ਉਹਦੇ 'ਚੋਂ 9 ਲੱਖ ਡੈਥਸ ਹੈਗੀਆਂ ਪੈਸਿਵ ਸਮੋਕਰਸ ਹੈ, ਹਸਬੈਂਡ ਸਮੋਕ ਕਰਦਾ, ਵਾਈਫ ਜਾਂ ਬੱਚੇ ਘਰ ਦੇ ਵਿੱਚ ਹੈਗੇ ਪੈਸਿਵ ਸਮੋਕਰਸ, ਉਹਨਾਂ ਨੂੰ ਵੀ ਇਹ ਸਮੋਕ ਜੋ ਹੈ ਹਾਰਮਫੁਲ ਹੈ, ਉਹਨਾਂ ਦੇ ਵਿੱਚ ਵੀ ਨਿਕੋਟੀਨ ਜਾਂ ਇਹ ਪਦਾਰਥ ਅੰਦਰ ਜਾਂਦਾ, ਗ੍ਰੈਜੂਅਲੀ ਥੋੜ੍ਹਾ ਲੇਟ ਹੋ ਸਕਦਾ ਹੈਗਾ, ਉਹਨਾਂ ਦੇ ਵਿੱਚ ਵੀ ਬਿਮਾਰੀ ਵਾਲੇ ਸਿਮਟਮਸ ਆ ਸਕਦੇ ਹੈਗੇ
1: ਜੀ। ਵੈਸੇ ਅਸੀਂ ਜੇਕਰ ਸਮਾਜਿਕ ਤੌਰ 'ਤੇ ਦੇਖੀਏ ਡਾਕਟਰ ਸਾਹਿਬ, ਕਿ ਅਕਸਰ ਇੰਝ ਵੀ ਹੁੰਦਾ ਹੈ ਕਿ ਜਦੋਂ ਬੱਚੇ ਆਪਣੇ ਪੇਰੈਂਟਸ ਨੂੰ ਆਪਣੇ ਘਰ ਦੇ ਵਿੱਚ ਵੱਡਿਆਂ ਨੂੰ ਸਿਗਰਟ ਪੀਂਦੇ ਹੋਏ ਦੇਖਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਉਤਸੁਕਤਾ ਪੈਦਾ ਹੁੰਦੀ ਹੈ ਕਿ ਇਹ ਕੀ ਕਰ ਰਹੇ ਨੇ ਅਤੇ ਅਸੀਂ ਵੀ ਇੰਝ ਕਰਕੇ ਦੇਖੀਏ।
0: ਡੈਫੀਨੇਟਲੀ ਇਹ ਇੱਕ ਲਰਨਿੰਗ ਪ੍ਰੋਸੈਸ ਹੈ
1: ਜੀ,
0: ਕੋਈ ਵੀ ਨਸ਼ਾ ਜਾਂ ਕੋਈ ਵੀ ਚੀਜ਼ ਸਿੱਖਦਾ ਹੈਗਾ ਬੱਚਾ, ਜਾਂ ਡੈਫੀਨੇਟਲੀ ਕੋਈ ਵੀ ਸਿੱਖਣ ਵਾਲਾ ਆਪਣੇ ਪੇਰੈਂਟਸ ਜਾਂ ਰੋਲ ਮਾਡਲ ਤੋਂ ਹੀ ਸਿੱਖਦਾ ਹੈਗਾ, ਚਾਹੇ ਉਹ ਪੜ੍ਹਨਾ ਹੈ, ਚਾਹੇ ਉਹ ਡਰਾਈਵਿੰਗ ਹੈ, ਚਾਹੇ ਉਹ ਖੇਡਣਾ, ਕੋਈ ਵੀ ਸਕਿੱਲਸ ਹੈਗੇ ਆ ਉਹ ਪੇਰੈਂਟਸ ਤੋਂ ਹੀ ਜੋ ਰੋਲ ਮਾਡਲ ਤੋਂ ਹੀ ਸਿੱਖਦਾ ਹੈਗਾ ਵੈ। ਜੇ ਘਰ ਸ਼ਰਾਬ ਪੀਂਦੇ ਹੈਗੇ ਆ ਜਾਂ ਸਿਗਰਟ ਕਰਦੇ ਹੈਗੇ ਜਾਂ ਕੋਈ ਡਿਪੈਂਡੈਂਟ ਹੋਰ ਕੋਈ ਨਸ਼ਾ ਕਰਦਾ ਹੈਗਾ, ਬੱਚੇ ਵੀ ਉਹ ਲਰਨਿੰਗ ਕਰਦੇ ਕਰਦੇ ਹੈਗੇ ਆ। ਇਸ ਤੋਂ ਇਲਾਵਾ ਹੋਰ ਫਿਲਮਾਂ ਦੇ ਵਿੱਚ ਅਸੀਂ ਦੇਖਦੇ ਹੈਗੇ ਹਾਂ, ਉੱਥੇ ਉਹ ਐਕਟਰ ਸਟਾਈਲ ਕਰਦੇ ਮਾਰਦੇ ਹੈਗੇ ਆ, ਉਹ ਸਟਾਈਲ ਵੀ ਬੱਚੇ ਸਿੱਖਦੇ ਹੈਗੇ ਅੱਜ ਕੱਲ੍ਹ ਕਿ ਅਸੀਂ ਵੀ ਇਹ ਸਿਗਰਟ ਵਾਲਾ ਸਟਾਈਲ ਕਰੀਏ
1: ਜੀ,
0: ਅਤੇ ਉਹ ਇੱਕ ਰੋਲ ਮਾਡਲ ਹੁੰਦੇ ਹੈਗੇ ਆ, ਪੇਰੈਂਟਸ ਹੈ ਜਾਂ ਹੋਰ ਸੈਲੀਬ੍ਰਿਟੀਜ਼ ਹੈਗੀਆਂ। ਇਸ ਤੋਂ ਇਲਾਵਾ ਪੀਅਰ ਪ੍ਰੈਸ਼ਰ, ਜੇ ਦੋ ਬੱਚੇ ਫਰੈਂਡਸ ਸਮੋਕ ਕਰਦੇ ਹੈਗੇ ਆ, ਦੋ ਨਹੀਂ ਕਰਦੇ, ਯਾਰ ਤੂੰ ਵੀ ਕਰਕੇ ਦੇਖ ਲੈ, ਕੋਈ ਫਰਕ ਨਹੀਂ ਪੈਂਦਾ ਹੈਗਾ ਇਹਦੇ ਵਿੱਚ। ਸੋ ਇਸ ਤਰ੍ਹਾਂ ਉਹ ਡਿਪੈਂਡੈਂਸ ਵੱਲ ਇੰਡਲਜ ਹੋ ਜਾਂਦੇ ਆ, ਐਕਸਪੈਰੀਮੈਂਟ ਕਰਦੇ ਹੈਗੇ ਆ, ਗ੍ਰੈਜੂਅਲੀ ਹੌਲੀ ਹੌਲੀ ਰੈਗੂਲਰ ਯੂਜ਼ ਹੋ ਜਾਂਦਾ ਔਰ ਡਿਪੈਂਡੈਂਟ ਹੋ ਜਾਂਦੇ ਹੈਗੇ ਆ।
1: ਜੀ ਬਹੁਤ ਹੀ ਵਾਰੀ ਅਸੀਂ ਇਹੋ ਜਿਹੇ ਲੋਕਾਂ ਨੂੰ ਵੀ ਮਿਲਦੇ ਹਾਂ ਜੋ ਕਹਿੰਦੇ ਨੇ ਕਿ ਅਸੀਂ ਸਿਗਰਟ ਛੱਡਣਾ ਤਾਂ ਚਾਹੁੰਦੇ ਹਾਂ ਜਾਂ ਕੋਈ ਨਸ਼ਾ ਛੱਡਣਾ ਤਾਂ ਚਾਹੁੰਦੇ ਹਾਂ, ਪਰ ਕੀ ਕਰੀਏ ਅਸੀਂ ਨਹੀਂ ਛੱਡ ਪਾਉਂਦੇ, ਬਹੁਤ ਕੋਸ਼ਿਸ਼ ਵੀ ਕਰਦੇ ਹਾਂ ਪਰ ਫਿਰ ਕੁਝ ਦੇਰ ਬਾਅਦ ਅਸੀਂ ਫਿਰ ਵਾਪਿਸ ਆ ਜਾਂਦੇ ਹਾਂ। ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹਨੂੰ ਵਾਪਿਸ ਫਿਰ ਪਰਤਣ ਦੇ ਲਈ ਮਜਬੂਰ ਕਰ ਦਿੰਦੀਆਂ ਨੇ, ਕਿ ਉਹਨਾਂ ਦਾ ਸਰੀਰ ਦੇ ਵਿੱਚ ਕੁਝ ਇਹੋ ਜਿਹੇ ਚੇਂਜਸ ਹੋਣੇ ਸ਼ੁਰੂ ਹੋ ਜਾਂਦੇ ਨੇ ਜੋ ਉਹਨਾਂ ਨੂੰ ਐਕਸੈਪਟ ਨਹੀਂ ਹੋ ਪਾਉਂਦੇ?
0: ਟੈਕਨੀਕਲੀ ਜਿਸ ਤਰ੍ਹਾਂ ਗੱਲ ਕੀਤੀ ਹੈ ਵੀ ਨਿਕੋਟੀਨ ਡੋਪਾਮਿਨਰਜਿਕ ਸਿਸਟਮ 'ਤੇ ਇਫੈਕਟ ਕਰਦਾ, ਡੋਪਾਮਿਨ ਰਿਲੀਜ਼ ਹੁੰਦਾ ਅਤੇ ਵੈਲਬੀਂਗ ਪ੍ਰੋਡਿਊਸ ਹੁੰਦੀ ਹੈਗੀ।
1: ਜੀ ਜੀ,
0: ਕਿਸੇ ਵੀ ਨਸ਼ੇ ਦਾ ਬੇਸਿਕ ਡਿਪੈਂਡੈਂਟ ਹੋਣ ਦਾ ਰੀਜ਼ਨ ਹੀ ਇਹ ਚੀਜ਼ ਹੁੰਦੀ ਹੈਗੀ ਹੈ, ਚਾਹੇ ਉਹ ਹੀਰੋਇਨ ਹੈ, ਓਪੀਓਇਡ ਹੈ, ਅਫੀਮ ਹੈ, ਕੋਈ ਵੀ ਨਸ਼ਾ ਹੈਗਾ, ਸਿਸਟਮ ਇਸ ਤਰ੍ਹਾਂ ਹੀ ਹੈ, ਜਾਂ ਉਹ ਡਿਜੀਟਲ ਡਿਪੈਂਡੈਂਸ ਹੈ, ਮੋਬਾਈਲ ਡਿਪੈਂਡੈਂਸ ਹੈ, ਚੀਜ਼ਾਂ ਇਹੀ ਬੇਸਿਕ ਹੁੰਦੀਆਂ ਹੈਗੀਆਂ। ਰਿਕਰੈਂਸ, ਦੁਬਾਰਾ ਕਿਸੇ ਵੀ ਇਸ ਪ੍ਰੋਬਲਮ ਦਾ ਹੋਣਾ ਬੜਾ ਜੈਨੂਨ ਹੈ। ਦੁਬਾਰਾ ਦੁਬਾਰਾ ਤੋਂ ਅਸੀਂ ਕੋਸ਼ਿਸ਼ ਕਰਕੇ, ਜਿਸ ਤਰ੍ਹਾਂ ਇੱਕ ਛੋਟਾ ਬੱਚਾ ਬੈਠਦਾ ਫਿਰ ਖੜ੍ਹਾ ਹੁੰਦਾ, ਚੱਲਣ ਲੱਗਦਾ ਹੈਗਾ, ਉਹ 10 ਵਾਰੀ ਗਿਰਦਾ ਹੈਗਾ, 10 ਵਾਰੀ ਉੱਠਦਾ, ਅਲਟੀਮੇਟਲੀ ਉਹ ਚੱਲਣਾ ਸਿੱਖ ਲੈਂਦਾ ਹੈਗਾ। ਸਿਮਿਲਰਲੀ ਇਹਦੇ ਵਿੱਚ ਵੀ ਅਸੀਂ ਬਾਰ ਬਾਰ ਇਹ ਕੋਸ਼ਿਸ਼ ਕਰਨੀ ਹੈਗੀ ਹੈ ਕਿ ਇਸ ਪ੍ਰੋਬਲਮ ਨੂੰ ਅਸੀਂ ਦੂਰ ਕਰਨਾ, ਇਹ 'ਚੋਂ ਬਾਹਰ ਨਿਕਲਣਾ ਹੈਗਾ। ਕਿਸੇ ਵੀ ਪੇਸ਼ੈਂਟ ਜਾਂ ਬੱਚਿਆਂ ਨੂੰ ਅਸੀਂ ਇਹ ਪੁੱਛਦੇ ਹੈਗੇ ਹਾਂ, ਤੁਸੀਂ ਨਸ਼ਾ ਤਾਂ ਨਹੀਂ ਕੋਈ ਕਰਦੇ? ਕਰਦੇ ਹੋ, ਉਹਨੂੰ ਐਡਵਾਈਸ ਦਿਓ ਵੀ ਇਹ ਨਸ਼ਾ ਠੀਕ ਹੈ ਜਾਂ ਗਲਤ ਹੈ, ਕਿਉਂ ਠੀਕ ਹੈਗਾ, ਕਿਉਂ ਗਲਤ ਹੈਗਾ, ਇਹਦੇ ਨੁਕਸਾਨ ਕੀ ਹੈਗੇ ਆ, ਇਹਦੇ ਫਿਰ ਫਾਇਦੇ ਰਿਵਾਰਡਸ ਕੀ ਹੈਗੇ ਆ ਜੇ ਅਸੀਂ ਨਹੀਂ ਕਰਾਂਗੇ। ਲਾਈਕ ਅਸੀਂ ਹੀਰੋਇਨ ਜਾਂ ਓਪੀਓਇਡ ਵਾਲੇ ਐਡਿਕਟਸ ਹੈਗੇ ਆ, ਪੈਸੇ ਇਨਵੋਲਵ ਹੁੰਦੇ ਹੈਗੇ ਆ, ਉਹਦੇ ਨਾਲ ਸਾਨੂੰ ਮੈਂਟਲੀ ਫਿਜ਼ੀਕਲੀ ਬਿਮਾਰੀਆਂ ਲੱਗਦੀਆਂ, ਮੈਂਟਲ ਇਸ਼ੂਜ਼ ਹੋ ਜਾਂਦੇ ਹੈਗੇ ਆ, ਫਾਈਨੈਂਸ਼ਲੀ ਪੈਸੇ ਦੀ ਪ੍ਰੋਬਲਮ ਆਉਂਦੀ ਹੈਗੀ ਹੈ, ਸਾਡੀ ਇਮੇਜ, ਸਾਡੀ ਰਿਸਪੈਕਟ ਉਹ ਖਰਾਬ ਹੁੰਦੀ ਹੈਗੀ ਹੈ, ਚੋਰੀ ਚੋਰੀ ਅਸੀਂ ਇਹ ਕੰਮ ਕਰਦੇ ਹਾਂ, ਅਸੀਂ ਗੁਲਾਮ ਬਣ ਜਾਂਦੇ ਹਾਂ, ਡਿਪੈਂਡੈਂਟ ਹੋ ਜਾਂਦੇ ਹੈਗੇ ਹਾਂ। ਸੋ ਇਹ ਚੀਜ਼ਾਂ ਤੋਂ ਸਮਝਾ

0: ਅਤੇ ਅਸੀਂ ਉਹਨੂੰ ਮੋਟੀਵੇਟ ਕਰਦੇ ਹੈਗੇ ਹਾਂ ਕਿ ਇਹ ਛੱਡ ਕੇ ਸਾਨੂੰ ਇਹ ਚੀਜ਼ਾਂ ਗੇਨ ਹੋਣਗੀਆਂ,
1: ਜੀ
0: ਪਲੱਸ ਇਹ ਤੋਂ ਹੋਣ ਵਾਲੇ ਹੋਰ ਮਾੜੇ ਪ੍ਰਭਾਵ, ਹੋਰ ਬਿਮਾਰੀਆਂ, ਭਿਅੰਕਰ ਕੈਂਸਰ ਜਾਂ ਹੋਰ ਬਿਮਾਰੀਆਂ, ਉਹ ਸਾਨੂੰ ਨਹੀਂ ਹੋਣਗੀਆਂ। ਫਿਰ ਅਸੀਂ ਉਹਨੂੰ ਅਸਿਸਟ ਕਰਦੇ ਹੈਗੇ ਹਾਂ ਵੀ ਆਪਾਂ ਕਿਸ ਤਰ੍ਹਾਂ ਪਲਾਨ ਕਰੀਏ ਵੀ ਆਪਾਂ ਇਹ ਪ੍ਰੋਬਲਮ ਨੂੰ ਕਿਸ ਤਰ੍ਹਾਂ ਗੈਪ ਨੂੰ ਫਿਲ ਕਰ ਸਕਦੇ ਹੈਗੇ ਹਾਂ,
1: ਜੀ
0: ਲਾਈਕ ਆਪਣੇ ਆਪ ਨੂੰ ਕਿਵੇਂ ਬਿਜ਼ੀ ਕਰੀਏ, ਮਿਊਜ਼ਿਕ, ਗੇਮਸ, ਲਾਈਕ ਜੇ ਸ਼ਾਮ ਦਾ ਟਾਈਮ ਹੈ ਤਾਂ ਅਸੀਂ ਉਹ ਜਿਮ ਜਾਂ ਐਕਟੀਵਿਟੀਜ਼ ਦੇ ਵਿੱਚ ਲਾ ਦਈਏ, ਉਹ
1: ਜੀ
0: ਧਿਆਨ ਹੀ ਨਹੀਂ ਉੱਧਰ ਜਾਏਗਾ। ਉਸ ਐਕਟੀਵਿਟੀਜ਼ ਦੇ ਕਰਕੇ ਅਗੇਨ ਸਾਨੂੰ ਵੈਲਬੀਂਗ, ਉੱਥੇ ਵੀ ਸਾਡੇ ਡੋਪਾਮਿਨਰਜਿਕ ਸਿਸਟਮ ਐਕਟੀਵੇਟ ਹੁੰਦਾ, ਡੋਪਾਮੀਨ ਰਿਲੀਜ਼ ਹੁੰਦਾ, ਅਸੀਂ ਉਸ ਚੀਜ਼ ਨੂੰ ਦੂਜੀ ਚੀਜ਼ ਨਾਲ ਰਿਪਲੇਸ ਕਰ ਦਿੱਤਾ, ਸਾਨੂੰ ਇੱਧਰ ਤੋਂ ਹਟ ਕੇ ਇੱਧਰੋਂ ਖੁਸ਼ੀ ਮਿਲਣੀ ਸ਼ੁਰੂ ਹੋ ਗਈ।
1: ਜੀ
0: ਸੋ ਅਸੀਂ ਇਹ ਕੰਸਿਸਟੈਂਟਲੀ ਇਹ ਚੀਜ਼ ਕਰਾਂਗੇ, ਜਦੋਂ ਸਾਨੂੰ ਪੋਜ਼ਿਟਿਵ ਲਾਈਫ ਦੇ ਵਿੱਚ ਇੰਪੈਕਟ ਨਜ਼ਰ ਆਉਣਗੇ ਤਾਂ ਡੈਫੀਨੇਟਲੀ ਉਹ ਇਨਸਾਨ, ਉਹ ਪਰਸਨ ਪੋਜ਼ਿਟਿਵ ਰਸਤਾ ਆਪਟ ਕਰੇਗਾ ਨੈਗੇਟਿਵ ਵਾਲੇ ਪਾਸੇ ਜਾਣ ਦੀ ਬਜਾਏ।
1: ਬਹੁਤ ਵਧੀਆ ਤੁਸੀਂ ਗੱਲ ਕਹੀ ਹੈ। ਅਤੇ ਜਦੋਂ ਵੀ ਅਸੀਂ ਕੋਈ ਵੀ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਸਮਾਂ ਤਾਂ ਬਹੁਤ ਹੀ ਸੰਘਰਸ਼ਪੂਰਨ ਹੁੰਦਾ ਹੈ, ਪਰ ਜੇਕਰ ਉਸਨੂੰ ਛੱਡ ਦਿੰਦੇ ਹਾਂ ਤਾਂ ਸਾਡੇ ਸਰੀਰ 'ਚ ਬਹੁਤ ਚੰਗੇ ਬਦਲਾਅ ਆਉਣੇ ਵੀ ਸ਼ੁਰੂ ਹੋ ਜਾਂਦੇ ਨੇ। ਤੁਸੀਂ ਕੀ ਸਮਝਦੇ ਹੋ ਕਿ ਕਿਹੜੇ ਕਿਹੜੇ ਪੋਜ਼ਿਟਿਵ ਚੇਂਜਸ ਆਉਣੇ ਸ਼ੁਰੂ ਹੋ ਜਾਂਦੇ ਨੇ ਤੰਬਾਕੂ ਜਾਂ ਸਿਗਰਟ ਛੱਡਣ ਤੋਂ ਬਾਅਦ?
0: ਜਿਸ ਤਰ੍ਹਾਂ ਹੁਣ ਮੈਂ ਗੱਲ ਕੀਤੀ ਹੈ ਵੀ ਇੱਕ ਤਾਂ ਜਦੋਂ ਕੋਈ ਸਿਗਰਟ ਸਮੋਕਰ ਹੈਗਾ, ਲਿਪਸ ਉਹਦੇ ਖਰਾਬ ਹੁੰਦੇ ਹੈਗੇ ਆ,
1: ਜੀ
0: ਟੀਥ ਉਹਦੇ ਕੇਰੀਸ ਨਜ਼ਰ ਆਉਂਦੀ ਹੈਗੀ ਹੈ, ਇੱਕ ਵੈਸੇ ਸਕਿਨ 'ਤੇ ਗਲੋ ਉਹ ਨਹੀਂ ਰਹਿੰਦਾ
1: ਜੀ
0: ਜੋ ਸਮੋਕਰ ਹੈਗਾ, ਪਲੱਸ ਕੋਈ ਨਾ ਕੋਈ ਜੇ ਕਿਸੇ ਨੂੰ ਬਿਮਾਰੀ ਹੈ, ਇਸਕੀਮੀਆ, ਹਾਰਟ ਡਿਜ਼ੀਜ਼ ਹੈ, ਉਹ ECG ਚੇਂਜਿਸ ਆ ਗਈਆਂ, ਜੇ ਸਮੋਕਿੰਗ ਛੱਡ ਦਿੱਤੀ ਹੈ ਤਾਂ ਇਹ ਸਭ ਚੀਜ਼ਾਂ ਪੋਜ਼ਿਟਿਵਲੀ ਵਾਪਸ ਆਉਣਗੀਆਂ। ਜੋ ECG ਦੁਬਾਰਾ ਅਸੀਂ ਕਰਾਂਗੇ ਉਹ 'ਚ ਇੰਪਰੂਵਮੈਂਟ ਆਏਗੀ, ਜੇ ਉਹਨੂੰ ਕੋਈ ਸਾਹ ਦੀ ਪ੍ਰੋਬਲਮ ਹੈ ਉਹ ਦੁਬਾਰਾ ਠੀਕ ਹੋ ਜਾਏ, ਜੇ ਉਹਨੂੰ ਕੋਈ ਖਾਂਸੀ ਰਹਿੰਦੀ ਹੈ ਉਹਦੇ ਕਰਕੇ ਗਲਾ ਖਰਾਬ ਰਹਿੰਦਾ ਉਹ ਠੀਕ ਰਹੇਗਾ, ਹੈਲਥ ਜਿਹੜੀ ਹੈਗੀ ਹੈ ਉਹਦੀ ਪੋਜ਼ਿਟਿਵ ਰਹੇਗੀ, ਮੋਰ ਐਕਟਿਵ ਹੋ ਜਾਏਗਾ, ਜਿਮ ਜਾਂ ਹੋਰ ਐਕਟੀਵਿਟੀਜ਼ ਦੇ ਹੋਣ ਕਰਕੇ ਹੋਰ ਉਹਨੂੰ ਵੈਲਬੀਂਗ ਲੱਗੇਗਾ, ਅਤੇ ਉਹ ਇਹਨਾਂ ਪੋਜ਼ਿਟਿਵ ਫੈਕਟਰਸ ਦੇ ਕਰਕੇ, ਬਦਲਾਅ ਕਰਕੇ, ਚੇਂਜਿਸ ਕਰਕੇ ਉਹ ਰਮਿਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਉਹ ਠੀਕ ਹੀ ਰਹੇਗਾ ਆਪਣੀ ਲਾਈਫ ਦੇ ਵਿੱਚ। ਇਸ ਤੋਂ ਹੋਰ ਵੱਡੀ ਗੱਲ, ਫੈਮਿਲੀ ਦੇ ਵਿੱਚ ਉਹਦੀ ਇੱਜ਼ਤ ਅਤੇ ਇੰਟਰਪਰਸਨਲ ਰਿਲੇਸ਼ਨਸ ਫੈਮਿਲੀ ਮੈਂਬਰਸ ਨਾਲ, ਯਾਰਾਂ ਦੋਸਤਾਂ ਨਾਲ, ਉਹ ਵੀ ਪੋਜ਼ਿਟਿਵ ਹੋਣਗੇ।
1: ਜੀ
0: ਸੋ ਓਵਰਆਲ ਉਹਦੀ ਲਾਈਫ 'ਤੇ ਇੰਪੈਕਟ ਪੈਂਦਾ।
1: ਬਹੁਤ ਵਧੀਆ ਗੱਲ। ਅਤੇ ਹੁਣ ਗੱਲ ਕਰਦੇ ਹਾਂ ਕਿ ਜੇਕਰ ਕੋਈ ਵਿਅਕਤੀ ਇਸ ਇਲਾਜ ਕਰਾਉਣਾ ਚਾਹੇ, ਮੰਨ ਲਓ ਕਿ ਇਸ ਤੋਂ ਕੋਈ ਸਮੱਸਿਆ ਹੋਈ ਹੈ, ਤਾਂ ਸਰਕਾਰ ਵੱਲੋਂ ਕੋਈ ਇਹੋ ਜਿਹੀ ਮਦਦ ਕੀਤੀ ਜਾਂਦੀ ਹੈ ਜਾਂ ਫਿਰ ਉਸਦੇ ਇਲਾਜ ਸੰਬੰਧੀ?
0: ਡੈਫੀਨੇਟਲੀ ਪੂਰਾ ਦੇਸ਼ ਹੀ ਇਸ ਪ੍ਰੋਬਲਮ ਨੂੰ ਲੈ ਕੇ ਗੰਭੀਰ ਹੈ। ਇੱਕ ਨੈਸ਼ਨਲ ਟਬੈਕੋ ਕੁਇਟ ਲਾਈਨਸ ਕਰਕੇ NTQL ਇੱਕ ਨੰਬਰ ਹੈ, 1800112356। ਇਸ 'ਤੇ ਅਸੀਂ ਕਾਲ ਕਰਾਂਗੇ ਅਤੇ ਆਪਾਂ ਨੂੰ ਇਹਦੇ ਛੱਡਣ ਬਾਰੇ ਪੂਰੀ ਅਸਿਸਟੈਂਸ ਮਿਲੇਗੀ, ਪੂਰੀ ਜਾਣਕਾਰੀ ਮਿਲੇਗੀ। ਅਤੇ ਅਦਰਵਾਈਜ਼ ਅਸੀਂ ਜੋ ਨੇੜੇ ਕੋਈ ਮੈਂਟਲ ਹੈਲਥ ਪ੍ਰੋਫੈਸ਼ਨਲਸ ਹੈ, ਸਾਈਕੋਲੋਜਿਸਟ ਹੈ, ਉਹਨਾਂ ਤੋਂ ਕਾਉਂਸਲਿੰਗ ਸੈਸ਼ਨਸ ਲੈ ਕੇ, ਪਲੱਸ ਸਾਈਕੈਟ੍ਰਿਸਟ ਨੂੰ ਦਿਖਾ ਕੇ ਜੋ ਇਹਦਾ ਟ੍ਰੀਟਮੈਂਟ ਹੈਗਾ ਸਮੋਕਿੰਗ ਪਲੱਸ ਐਸੋਸੀਏਟਿਡ ਕੋਈ ਮੈਂਟਲ ਇਲਨੈਸ, ਉਹ ਪੂਰੀ ਅਸੈਸ ਕਰਕੇ ਉਹਦਾ ਟ੍ਰੀਟਮੈਂਟ, ਇਹ ਸੰਭਵ ਹੈ 1.5-2 ਮਹੀਨੇ ਦੇ ਵਿੱਚ ਇਹ ਟ੍ਰੀਟਮੈਂਟ ਹੋ ਸਕਦਾ ਹੈਗਾ। ਇਹਦੇ ਵਾਸਤੇ ਨਿਕੋਟੀਨ ਰਿਪਲੇਸਮੈਂਟ ਥੈਰੇਪੀਜ਼ ਲਾਈਕ ਚਿੰਗਮਸ ਹੈ, ਸਕਿਨ ਪੈਚਿਸ ਹੈ, ਲੋਜੈਂਜਸ ਹੈ, ਉਹ ਲੈ ਕੇ ਇਹਦੀ ਵਿਦਡਰੋਲ ਜਾਂ ਕਰੇਵਿੰਗ ਨਹੀਂ ਹੁੰਦੀ ਅਤੇ ਗ੍ਰੈਜੂਅਲੀ ਅਸੀਂ ਇਹਨੂੰ ਟੇਪਰ ਆਫ ਕਰਕੇ ਠੀਕ ਹੋ ਸਕਦੇ ਹੈਗੇ।
1: ਤੁਹਾਡੀ ਗੱਲਬਾਤ ਤੋਂ ਇਹ ਪਤਾ ਚੱਲਦਾ ਹੈ ਕਿ ਜੇਕਰ ਕੋਈ ਇਨਸਾਨ ਆਪਣੀ ਵਿਲ ਪਾਵਰ ਦੇ ਨਾਲ, ਸਹੀ ਸਪੋਰਟ ਦੇ ਨਾਲ, ਜੀਵਨ ਸ਼ੈਲੀ 'ਚ ਬਦਲਾਅ ਲੈ ਕੇ ਆਉਣ ਦੇ ਨਾਲ ਛੱਡਣਾ ਚਾਹੇ ਸਮੋਕਿੰਗ ਟਬੈਕੂ, ਤਾਂ ਉਹ ਛੱਡ ਸਕਦਾ ਹੈ। ਅਤੇ ਹੁਣ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਦੱਸਿਆ ਕਿ ਕਿਸੇ ਨੂੰ ਕੈਂਸਰ ਹੋ ਜਾਏ ਤਾਂ ਇਹ ਸਭ ਤੋਂ ਵੱਡਾ ਅਸਰ ਹੁੰਦਾ ਹੈ, ਪਰ ਕੀ ਜੇਕਰ ਕੋਈ ਵਿਅਕਤੀ ਲਗਾਤਾਰ ਸਮੋਕ ਕਰ ਰਿਹਾ ਹੈ ਤਾਂ ਉਸਦੀ ਔਸਤ ਉਮਰ 'ਤੇ ਵੀ ਕੋਈ ਅਸਰ ਪੈ ਸਕਦਾ ਹੈ?
0: ਬਿਲਕੁਲ ਬਿਲਕੁਲ, ਜੇ ਰੈਗੂਲਰ ਸਮੋਕਰ ਹੈਗਾ, 10 ਤੋਂ 15 ਸਿਗਰਟਸ ਡੇਲੀ ਲੈ ਰਿਹਾ ਹੈਗਾ, ਉਹਦੀ 5 ਤੋਂ 8 ਸਾਲ ਵੈਸੇ ਲਾਈਫ ਘੱਟ ਹੋ ਜਾਣੀ ਹੈਗੀ ਹੈ
1: ਜੀ।
0: ਉਹਦੀ ਜਿਹੜੀ ਕੁਆਲਿਟੀ ਆਫ ਲਾਈਫ ਤਾਂ ਜ਼ਰੂਰ ਖਰਾਬ ਹੋਣੀ ਹੈਗੀ ਹੈ, ਡਿਊਰੇਸ਼ਨ ਆਫ ਲਾਈਫ ਵੀ ਘੱਟ ਜਾਣੀ ਹੈਗੀ ਹੈ। ਸੋ ਦੀ ਟਰੂ ਪਾਵਰ ਆਫ ਕੁਇਟਿੰਗ ਇਜ਼ ਇਨ ਯੂਰ ਮਾਇੰਡ
1: ਜੀ।
0: ਮੋਟੀਵੇਸ਼ਨ ਤੁਸੀਂ ਆਪਣੇ ਮਾਇੰਡ ਦੇ ਵਿੱਚ ਲੈ ਲਈ, ਆ ਗਈ ਛੱਡਣੀ ਹੈ, ਬੜੀ ਇੱਦਾਂ ਦੀਆਂ ਐਗਜ਼ਾਮਪਲਸ ਹੈਗੀਆਂ, ਆ ਗਿਆ ਦਿਮਾਗ 'ਚ ਅਤੇ ਛੱਡ ਦਿੱਤੀ। ਸੋ ਇਟਸ ਇਨ ਯੂਅਰ ਮਾਇੰਡ। ਬਾਕੀ ਕੁਇਟਿੰਗ ਸਿਗਰਟ ਇਜ਼ ਨੋਟ ਏ ਸੈਕਰੀਫਾਈਸ, ਇਟਸ ਲਿਬਰੇਸ਼ਨ। ਇੱਦਾਂ ਨਹੀਂ ਹੈਗਾ ਵੀ ਇਹ ਅਸੀਂ ਬਹੁਤ ਵੱਡਾ ਅਹਿਸਾਨ ਕਰ ਦਿੱਤਾ, ਇਹ ਤੁਸੀਂ ਆਪਣੇ ਆਪ ਨੂੰ ਉਸ ਗੁਲਾਮੀ ਤੋਂ ਆਜ਼ਾਦ ਕਰਵਾਇਆ।
1: ਬਹੁਤ ਵਧੀਆ ਗੱਲ। ਦੇਖੋ ਵਿੱਦਿਅਕ ਸੰਸਥਾਵਾਂ ਦੇ

0: ਅੱਗੇ ਵੀ ਇਸਨੂੰ ਵੇਚਣ 'ਤੇ ਪਾਬੰਦੀ ਹੈ, ਇਸ ਨੂੰ ਲੈ ਕੇ ਬਹੁਤ ਸਾਰੀਆਂ ਇੰਸਟਰਕਸ਼ਨਸ ਨੇ। ਸਾਡੀ ਸੁਸਾਇਟੀ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਕਿਹੋ ਜਿਹੇ ਚੇਂਜਸ ਸਾਡੇ ਪਰਿਵਾਰ ਦੇ ਵਿੱਚ, ਸਕੂਲੀ ਸੰਸਥਾਵਾਂ ਦੇ ਅੱਗੇ
1: ਜੀ,
0: ਕਿਹੋ ਜਿਹੇ ਹੋਣੇ ਚਾਹੀਦੇ ਨੇ ਸਪੋਰਟਿੰਗ ਸਿਸਟਮ, ਤਾਂ ਕਿ ਅਸੀਂ ਇਸ ਤੋਂ ਦੂਰ ਰਹਿ ਸਕੀਏ?
1: ਕੋਟਪਾ ਐਕਟ 2003 ਹੈ
0: ਜੀ,
1: ਸਿਗਰਟ ਐਂਡ ਅਦਰ ਟਬੈਕੂ ਪ੍ਰੋਡਕਟਸ ਐਕਟ ਹੈ, ਜਿਹਦੇ ਵਿੱਚ 18 ਸਾਲ ਤੋਂ ਘੱਟ ਵਾਲੇ ਨੂੰ ਸਿਗਰਟ ਪ੍ਰੋਡਕਟਸ ਇਲੀਗਲ ਹੈ, ਤੰਬਾਕੂ ਪ੍ਰੋਡਕਟਸ ਸਿਗਰਟ ਦੇ ਉੱਤੇ ਜਾਂ ਡੱਬੀ ਦੇ ਉੱਤੇ ਪਿਕਟੋਰੀਅਲ ਡਾਇਗਰਾਮਸ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਹੋਣੀ ਚਾਹੀਦੀ ਹੈ ਵੀ ਇਹਦੇ ਨਾਲ ਇਹ ਗੰਭੀਰ ਬਿਮਾਰੀਆਂ ਹੋ ਸਕਦੀਆਂ ਹੈਗੀਆਂ। 18 ਸਾਲ ਤੋਂ ਘੱਟ ਵਾਲੇ ਨੂੰ ਤੰਬਾਕੂ ਪ੍ਰੋਡਕਟਸ ਵੇਚਣਾ ਇਲੀਗਲ ਹੈ। ਸਕੂਲ ਜਾਂ ਕੋਈ ਟਿਊਸ਼ਨ ਸੈਂਟਰ 100 ਮੀਟਰ ਦੀ ਹੱਦ ਦੇ ਵਿੱਚ ਕੋਈ ਖੋਖਾ ਜਾਂ ਤੰਬਾਕੂ ਦੀ ਕੋਈ ਸ਼ੋਪ ਜਾਂ ਇੱਦਾਂ ਦੀ ਨਹੀਂ ਹੋਣੀ ਚਾਹੀਦੀ ਐਜ਼ ਪਰ ਦਿਸ ਐਕਟ
0: ਜੀ।
1: ਜੀ ਇਹ ਐਕਟਸ ਹੈ, ਬਟ ਇਹਦੇ ਐਕਟਸ ਵਾਸਤੇ ਐਨਫੋਰਸਮੈਂਟ ਵੀ ਰੈਗੂਲਰ ਇੰਪਲੀਮੈਂਟ ਹੋਣੇ ਚਾਹੀਦੇ ਆ। ਇਹ ਐਕਟ ਰੈਗੂਲਰ ਐਨਫੋਰਸ ਹੋ ਕੇ ਅਸੀਂ ਸਮਾਜ ਨੂੰ ਇਸ ਪ੍ਰੋਬਲਮ ਤੋਂ ਬਚਾ ਸਕਦੇ ਹੈਗੇ।
0: ਬਹੁਤ ਵਧੀਆ ਜਾਣਕਾਰੀ ਤੁਸੀਂ ਆ ਸਾਂਝੀ ਕੀਤੀ, ਖਾਸ ਤੌਰ 'ਤੇ ਇਸ ਬਾਰੇ ਕਿ ਜੇਕਰ ਅਸੀਂ ਛੱਡਣਾ ਚਾਹੀਏ ਇਸ ਨਸ਼ੇ ਨੂੰ ਤਾਂ ਕਿਵੇਂ ਛੱਡ ਸਕਦੇ ਹਾਂ, ਕਿਵੇਂ ਅਸੀਂ ਜ਼ਿੰਦਗੀ ਦੇ ਵਿੱਚ ਹੋਰ ਚੰਗੀ ਖੁਸ਼ੀ ਵੀ ਲੱਭ ਸਕਦੇ ਹਾਂ, ਉਸ ਦੇ ਲਈ ਕੋਸ਼ਿਸ਼ ਕਰ ਸਕਦੇ ਹਾਂ, ਜ਼ਿੰਦਗੀ ਦਾ ਨਸ਼ਾ ਮਾਣ ਸਕਦੇ ਹਾਂ। ਜ਼ਿੰਦਗੀ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਹੈ, ਜੇਕਰ ਅਸੀਂ ਤੰਬਾਕੂ ਨੋਸ਼ੀ ਤੋਂ ਦੂਰ ਰਹਾਂਗੇ ਤਾਂ ਅਸੀਂ ਖੁੱਲ੍ਹ ਕੇ ਤੰਦਰੁਸਤੀ ਦੇ ਨਾਲ ਭਰਪੂਰ ਜੀਵਨ ਜੀਉ ਸਕਦੇ ਹਾਂ, ਤੰਦਰੁਸਤ ਜੀਵਨ ਜੀ ਸਕਦੇ ਹਾਂ। ਡਾਕਟਰ ਅਮਨਸੋਚ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਤੁਸੀਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ, ਅਤੇ ਨਾਲ ਹੀ ਇਹ ਵੀ ਦੱਸਿਆ ਕਿ ਕਿਵੇਂ ਇਸ ਦੇ ਨੁਕਸਾਨ ਹੋ ਸਕਦੇ ਨੇ, ਕਿਵੇਂ ਅਸੀਂ ਇਸ ਤੋਂ ਬਚ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚਾਉਣ ਦੇ ਲਈ।
1: ਥੈਂਕ ਯੂ ਜੀ। ਮੈਂ ਇੱਕ ਲਾਸਟ ਲਾਈਨ ਕਹਿਣਾ ਚਾਹੁੰਦਾ
0: ਜੀ
1: ਕਿ ਹਰ ਇਨਸਾਨ ਨੂੰ, ਚਾਹੇ ਉਹ ਵਰਕਿੰਗ ਹੈ ਚਾਹੇ ਉਹ ਸਟੂਡੈਂਟ ਹੈ, ਮੈਡੀਟੇਸ਼ਨ, ਯੋਗਾ, ਕੁਛ ਐਕਸਰਸਾਈਜ਼ ਅੱਧਾ ਘੰਟਾ ਜ਼ਰੂਰ ਲਾਣੀ ਚਾਹੀਦੀ ਹੈਗੀ ਹੈ। ਉਹ 'ਚ ਇਹ ਹੈ ਵੀ ਬਰਨ ਕੈਲਰੀਜ਼, ਨੋਟ ਟਬੈਕੂ
0: ਜੀ।
1: ਠੀਕ ਹੈ, ਕੈਲਰੀਜ਼ ਬਰਨ ਕਰੋ, ਉਹ ਕਾਊਂਟ ਕਰੋ, ਆਪਣਾ ਮਾਇੰਡ ਆਪਣੀ ਬਾਡੀ ਵੱਲ, ਆਪਣੇ ਆਪ ਨੂੰ ਪਿਆਰ ਕਰੋ, ਤਾਂ ਕਿ ਇਹ ਸਟ੍ਰੈਸਫੁੱਲ ਜੋ ਇੱਕ ਲਾਈਫ ਸਟਾਈਲ ਹੈ, ਜੋ ਇਨਵਾਇਰਮੈਂਟ ਹੈ, ਉਹਨੂੰ ਅਸੀਂ ਕੰਬਾਟ ਕਰ ਸਕੀਏ, ਉਹਦੇ ਨਾਲ ਲੜ ਸਕੀਏ, ਖੁਸ਼ੀ ਖੁਸ਼ੀ ਆਪਣਾ ਜੀਵਨ ਸਕਸੈਸਫੁਲ ਬਣਾ ਸਕੀਏ।
0: ਬਿਲਕੁਲ ਜੀ, ਤਾਂ ਕਿ ਸਾਨੂੰ ਤੰਬਾਕੂ ਦਾ ਆਸਰਾ ਨਾ ਲੈਣਾ ਪਵੇ।
1: ਬਿਲਕੁਲ ਬਿਲਕੁਲ,
0: ਬਹੁਤ ਬਹੁਤ ਸ਼ੁਕਰੀਆ ਡਾਕਟਰ ਅਮਨਸੋਚ ਜੀ।
1: ਥੈਂਕ ਯੂ ਜੀ।
2: ਵਾਹ ਜੀ ਵਾਹ, ਕਿੰਨੀਆਂ ਸੋਹਣੀਆਂ ਗੱਲਾਂ ਡਾਕਟਰ ਅਮਨ ਸੂਦ ਹੋਰਾਂ ਨੇ ਕੀਤੀਆਂ, ਔਰ ਪੂਨਮ ਨੇ ਪੁੱਛਿਆ ਉਹਨਾਂ ਤੋਂ, ਟੂ ਦਾ ਪੁਆਇੰਟ ਸਵਾਲ ਅਤੇ ਟੂ ਦਾ ਪੁਆਇੰਟ ਜਵਾਬ।
3: ਬਿਲਕੁਲ, ਅਤੇ ਸਾਡੇ ਸਰੋਤਿਆਂ ਤੱਕ ਇੱਕ ਬਹੁਤ ਸੋਹਣਾ ਮੈਸੇਜ ਪਹੁੰਚਿਆ ਕਿ ਇਹ ਜਿਹੜਾ ਨਸ਼ਾ ਹੈ ਕਿਸੇ ਵੀ ਤਰ੍ਹਾਂ ਦਾ ਹੋਏ, ਤੰਬਾਕੂ ਹੋਏ, ਉਹ ਕਿਸ ਤਰ੍ਹਾਂ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਕਿਸ ਤਰੀਕੇ ਨਾਲ ਅਸੀਂ ਇਸ ਤੋਂ ਦੂਰ ਰਹਿ ਸਕਦੇ ਹਾਂ
2: ਜੀ। ਅਤੇ ਕੋਮਲ ਜੀ, ਅੱਜ ਦਿਨ ਹੈ ਸ਼ਨੀਵਾਰ ਦਾ
3: ਜੀ,
2: ਔਰ ਸਾਡੇ ਜਿਹੜੇ ਸੁਣਨ ਵਾਲੇ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਨੇ ਜਿਹੜੇ ਪਿਆਰੇ ਪਿਆਰੇ ਖੱਤ ਸਾਨੂੰ ਭੇਜੇ ਸੀ ਉਹ ਚੁਣਗੇ ਇਸ ਵੇਲੇ ਕਿ ਉਹਨਾਂ ਦੇ ਖੱਤ ਪੜ੍ਹੇ ਜਾਣ, ਉਹਨਾਂ ਦੀ ਫਰਮਾਇਸ਼ ਲਗਾਈ ਜਾਏ, ਪ੍ਰੋਗਰਾਮ ਝਾਂਜਰਾਂ ਦੇ ਬੋਰ ਸ਼ੁਰੂ ਕੀਤਾ ਜਾਏ।
3: ਬਿਲਕੁਲ ਜੀ, ਅਤੇ ਉਹਨਾਂ ਦੇ ਖੱਤ ਸਾਡੇ ਹੱਥ ਵਿੱਚ ਨੇ, ਅਤੇ ਜਿਹੜਾ ਪਹਿਲਾ ਖੱਤ ਆਇਆ ਹੈ ਉਹ ਹੈ ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ, ਅਤੇ ਖੱਤ ਲਿਖ ਰਹੇ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, KS ਮਾਨ ਅਤੇ ਉਹਨਾਂ ਦਾ ਸਾਰਾ ਪਰਿਵਾਰ। ਅਤੇ ਇੱਕ ਹੋਰ ਜਿਹੜਾ ਖੱਤ ਆਇਆ ਨਵੀਂ ਆਬਾਦੀ ਅਬੋਹਰ ਪੰਜਾਬ ਤੋਂ ਆਇਆ, ਖੱਤ ਲਿਖ ਰਹੇ ਨੇ ਓਮ ਪ੍ਰਕਾਸ਼ ਸੋਨੀ, ਸਾਹਿਲ ਸੋਨੀ, ਅਮਨ ਸੋਨੀ, ਕਰਨ ਸੋਨੀ, ਮਹਿੰਦਰ ਬਿਸ਼ਨੋਈ ਅਤੇ ਉਹਨਾਂ ਦੇ ਸਾਥੀ। ਅਤੇ ਇੱਕ ਹੋਰ ਖੱਤ ਜਿਹੜਾ ਮੇਰੇ ਹੱਥ ਵਿੱਚ ਹੈ ਉਹ ਹੈ ਜੀ ਅਲੀਕਾ ਤਹਿਸੀਲ ਤਬਵਾਲੀ ਤੋਂ, ਔਰ ਖੱਤ ਲਿਖ ਰਹੇ ਨੇ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ, ਸੋਨੂ, ਰਜਨੀ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਅਲੀਕਾ ਡੱਬ ਵਾਲੀ ਤੋਂ ਜੀ ਸਾਨੂੰ ਚਿੱਠੀ ਭੇਜੀ ਹੈ ਜੀ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਅਤੇ ਕੁਲਦੀਪ ਗਾਂਧੀ ਜੀ ਨੇ। ਰੇਲਵੇ ਕਾਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਸਾਨੂੰ ਚਿੱਠੀ ਭੇਜੀ ਹੈ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸੋਭਾ ਨਾਇਕ, JS ਨਾਇਕ ਅਤੇ ਪੂਰਾ ਡਾਗਲਾ ਪਰਿਵਾਰ, ਔਰ ਸੁੱਖਾ ਸਿੱਧੂ, ਸਤਿੰਦਰ ਸਿੱਧੂ, ਅਭਿਜੀਤ ਸਿੱਧੂ, ਖੁਸ਼ਪ੍ਰੀਤ ਸਿੱਧੂ, ਨਵਨੀਤ ਸਿੱਧੂ, ਪਿੰਡ ਕੰਧਵਾਲਾ, ਹਾਜ਼ਰ ਖਾਂ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਦੇ ਪਏ ਨੇ। ਇਹ ਸਾਰੇ ਚਾਹੁੰਦੇ ਨੇ ਕਿ ਇਹਨਾਂ ਨੂੰ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਾਇਆ ਜਾਏ, ਅਤੇ ਪੂਰੀ ਕਰਦੇ ਹਾਂ ਇਹਨਾਂ ਦੀ ਫਰਮਾਇਸ਼, ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗਾਇਆ ਇਹ ਗੀਤ।

0: ਵਾਹ ਜੀ ਵਾਹ, ਵਾਕਈ ਮਿੱਤਰਾਂ ਦੇ ਢਾਬੇ 'ਤੇ ਮੇਲਾ ਲੱਗਿਆ ਰਹਿੰਦਾ। ਔਰ ਹਰਭਜਨ ਮਾਨ ਦੇ ਨਾਲ ਰਾਣਾ ਰਣਬੀਰ ਦੀ ਆਵਾਜ਼ ਵੀ ਸੀਗੀ ਇਸ ਗਾਣੇ ਦੇ ਵਿੱਚ। ਅਤੇ ਅਗਲਾ ਖੱਤ ਤੁਹਾਨੂੰ ਕਿਹੜਾ ਪਹੁੰਚਿਆ ਤੁਹਾਡੇ ਕੋਲ ਕੋਮਲ ਜੀ?
1: ਜੀ, ਅਗਲਾ ਖੱਤ ਜਿਹੜਾ ਮੇਰੇ ਕੋਲ ਆਇਆ ਹੈ ਉਹ ਹੈ ਪਟੇਲ ਨਗਰ ਮਲੋਟ ਪੰਜਾਬ ਤੋਂ। ਖੱਤ ਲਿਖ ਰਹੇ ਨੇ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਲਦੀਪ ਜਜੋਰੀਆ, ਬੇਬੀ ਆਰਜ਼ੂ ਜਜੋਰੀਆ ਅਤੇ ਉਹਨਾਂ ਦਾ ਸਾਰਾ ਪਰਿਵਾਰ। ਅਤੇ ਅਗਲਾ ਖੱਤ ਜਿਹੜਾ ਮੇਰੇ ਕੋਲ ਆਇਆ ਹੈ ਉਹ ਹੈ ਮਹਾਰਾਸ਼ਟਰ ਬੀੜ ਨਗਰ ਤੋਂ। ਇਹ ਖੱਤ ਲਿਖ ਰਹੇ ਨੇ ਪ੍ਰਕਾਸ਼ ਪਗਾਰੀਆ, ਪਰਾਗ ਪਗਾਰੀਆ, ਪ੍ਰਦੀਪ ਪਗਾਰੀਆ, ਕੇਸ਼ਵ ਪਟੇਲ, ਰਾਮ ਨਿਵਾਸ ਅਗਰਵਾਲ ਅਤੇ ਉਹਨਾਂ ਦਾ ਸਾਰਾ ਪਰਿਵਾਰ। ਅਤੇ ਇਹ ਖੱਤ ਆਇਆ ਮੁੱਲਾਪੁਰ ਮੰਡੀ ਤੋਂ ਔਰ ਖੱਤ ਲਿਖਣ ਵਾਲੇ ਨੇ ਕਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ ਅਤੇ ਉਹਨਾਂ ਦੇ ਸਾਥੀ। ਔਰ ਇਸ ਤਰ੍ਹਾਂ ਦੇ ਖੱਤ ਤੁਹਾਡੇ ਕੋਲ ਵੀ ਆਏ ਨੇ?
0: ਬਿਲਕੁਲ ਜੀ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਬੂਕ, ਕੌਸ਼ਲਿਆ ਰਾਣੀ, ਗੁਰਛਿੰਦਰ ਸਿੰਘ ਬੂਕ, ਬੱਬੂ ਬੁੱਕ, ਕੁਲਦੀਪ ਬੁੱਕ, ਕਿਰਤ ਬੁੱਕ, ਭੂਸ਼ਣ ਖੰਡਾ, ਜਸ਼ਨ, ਔਰ ਇਹ ਸਾਰੇ ਚਾਹੁੰਦੇ ਨੇ ਕਿ ਇਹਨਾਂ ਨੂੰ ਹਰਭਜਨ ਮਾਨ ਦਾ ਗੀਤ ਸੁਣਾਇਆ ਜਾਵੇ। ਔਰ ਹਰਭਜਨ ਮਾਨ ਦਾ ਗੀਤ ਤਾਂ ਅਸੀਂ ਤੁਹਾਨੂੰ ਸੁਣਾ ਦਿੱਤਾ ਸੀਗਾ, ਪਰ ਤੁਸੀਂ ਜਦੋਂ ਸਾਨੂੰ ਇੱਦਾਂ ਫਰਮਾਇਸ਼ ਭੇਜਦੇ ਹੋ ਤੇ ਤੁਸੀਂ ਕਾਫੀ ਸਿੰਗਰਸ ਇਕੱਠੇ ਲਿਖ ਦਿੰਦੇ ਹੈਗੇ ਹੋ। ਇੱਕ ਪਾਸੇ ਤੁਸੀਂ ਲਿਖ ਰਹੇ ਹੋ ਕਿ ਹਰਭਜਨ ਮਾਨ ਦਾ ਗੀਤ ਸੁਣਾਓ ਤੇ ਅਗਲੀ ਲਾਈਨ 'ਚ ਤੁਸੀਂ ਲਿਖਦੇ ਪਏ ਹੋ ਸਾਨੂੰ ਮੀਨੂ ਪੁਰਸ਼ੋਤਮ ਦੀ ਆਵਾਜ਼ ਦੇ ਵਿੱਚ ਗੀਤ ਸੁਣਾਓ। ਤੇ ਸੁਣਦੇ ਆ ਜੀ ਮੀਨੂ ਪੁਰਸ਼ੋਤਮ ਦੀ ਆਵਾਜ਼ ਦੇ ਵਿੱਚ ਗਾਇਆ ਪਿਆਰਾ ਜਿਹਾ ਗੀਤ।

0: ਔਰ ਖਾਤਾਂ ਦਾ ਸਿਲਸਿਲਾ ਚੱਲ ਰਿਹਾ ਜੀ ਪ੍ਰੋਗਰਾਮ ਝਾਂਜਰਾ ਦੇ ਬੋਰ ਬੁਰਜ ਹਨੂੰਮਾਨਗੜ੍ਹ ਨੇੜੇ ਮੰਡੀ ਫਾਜ਼ਿਲਕਾ ਤੋਂ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਸਿੱਧਕ ਵਰਮਾ, ਕੀਰਤੀ ਵਰਮਾ, ਪ੍ਰਿਯਾਂਸ਼ੀ ਵਰਮਾ, ਵਿਸ਼ੂ ਵਰਮਾ, ਹੈਪੀ ਵਰਮਾ, ਮਾਤਾ ਕ੍ਰਿਸ਼ਨਾ ਰਾਣੀ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ, ਇਹਨਾਂ ਨੇ ਸਾਨੂੰ ਖਤ ਭੇਜਿਆ। ਚੱਕਲਾ ਬਾਜ਼ਾਰ ਸਮਾਣਾ ਤੋਂ ਭੇਜਣ ਵਾਲੇ ਨੇ ਖਤ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਖੁਸ਼ਦਿਲ ਪਰਿਵਾਰ। ਡੱਬ ਵਾਲੀ ਹਰਿਆਣਾ ਤੋਂ ਜੇ ਕੇ ਬਕੋਲੀਆ, ਸ਼੍ਰੀਮਤੀ ਸੁਨੀਤਾ ਬਕੋਲੀਆ, ਸੰਜੇ, ਅਨਿਲ ਅਤੇ ਮੀਨੂ ਬਕੋਲੀਆ
1: ਜੀ। ਅਤੇ ਜਿਹੜਾ ਮੇਰੇ ਕੋਲ ਖਤ ਆਇਆ ਉਹ ਖਤ ਆਇਆ ਦਰਸ਼ਨਗਰ ਮਲੋਟ ਤੋਂ, ਅਤੇ ਖਤ ਲਿਖ ਰਹੇ ਨੇ ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਤੇ ਅਗਲਾ ਖਤ ਆਇਆ ਪਿੰਡ ਲੋਹਗੜ੍ਹ ਠਾਕਰਾ ਵਾਲਾ ਫਿਰੋਜ਼ਪੁਰ ਤੋਂ, ਖਤ ਲਿਖ ਰਹੇ ਨੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਗੁਰਨਾਮ ਸਿੰਘ ਅਤੇ ਪੋਤਰਾ ਗੁਰਨੂਰ ਸਿੰਘ। ਅਤੇ ਇਹਦੇ ਨਾਲ ਨਾਲ ਇੱਕ ਖਤ ਜਿਹੜਾ ਆਇਆ ਪਟਿਆਲਾ ਤੋਂ ਕਨੇਰਾ ਮੁਹੱਲਾ ਤੋਂ, ਔਰ ਖਤ ਲਿਖ ਰਹੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਕੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ।
0: ਇਹ ਚਾਹੁੰਦੇ ਨੇ ਕਿ ਨਿਮਰਤ ਖਹਿਰਾ ਦੀ ਆਵਾਜ਼ 'ਚ ਇਹਨਾਂ ਨੂੰ ਗੀਤ ਸੁਣਾਇਆ ਜਾਏ, ਤਾਂ ਸੁਣਦੇ ਹਾਂ ਜੀ।

0: ਵਾਹ ਜੀ ਵਾਹ, ਕੁੱਕੜੂ ਭੂ ਦੇ ਨਾਲ ਪਤਾ ਹੀ ਨਹੀਂ ਚੱਲਿਆ ਕਿ ਘੜੀ ਸਾਨੂੰ ਇਜਾਜ਼ਤ ਹੋਰ ਨਹੀਂ ਦੇ ਰਹੀ ਕਿ ਅਸੀਂ ਹੋਰ ਚਿੱਠੀਆਂ ਪੜ੍ਹੀਏ, ਪਰ ਅਸੀਂ ਉਮੀਦ ਜ਼ਰੂਰ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਫਰਮਾਇਸ਼ ਇੱਦਾਂ ਹੀ ਭੇਜੋਗੇ ਅਤੇ ਆਉਣ ਵਾਲੇ ਸ਼ਨੀਵਾਰ ਅਸੀਂ ਫਿਰ ਪ੍ਰੋਗਰਾਮ ਝਾਂਜਰਾਂ ਦੇ ਬੋਰ ਲੈ ਕੇ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੇ। ਸਾਡਾ ਪਤਾ ਨੋਟ ਕਰੋ, ਵੱਸਦੇ ਵਿਹੜੇ, ਪ੍ਰੋਗਰਾਮ ਝਾਂਜਰਾਂ ਦੇ ਬੋਰ, ਮਾਤਫਰ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, 1440001। ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਾ ਅਤੇ ਹੁਣ ਵਿਹਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਸੋਮਵਾਰ ਨੂੰ ਤੁਹਾਨੂੰ ਫੇਰ ਮਿਲਾਂਗੇ ਅਤੇ ਹੁਣ ਮੈਨੂੰ ਹਰਪ੍ਰੀਤ ਨੂੰ
1: ਅਤੇ ਮੈਨੂੰ ਕੋਮਲ ਨੂੰ ਦਿਓ ਇਜਾਜ਼ਤ।
0: ਨਮਸਕਾਰ।

0: ਅੱਜ ਦਾ ਪ੍ਰੋਗਰਾਮ ਵਸਦੇ ਵਿਹੜੇ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦਾ 1 ਵਜ ਰਿਹਾ ਹੈ। ਆਓ ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਲਵਲੀਨ ਨਿਗਮ।

ਦਿਨੇ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ। ਦਿਨੇ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਸੁਖਜਿੰਦਰ ਜੀਤ ਯਮਲਾ ਤੋਂ ਲੋਕ ਗੀਤ ਸੁਣੋਗੇ। 4:02 ਤੇ ਸਾਡੀ ਦੂਸਰੀ ਸਭਾ ਦੀ ਸ਼ੁਰੂਆਤ 'ਚ ਤੁਸੀਂ ਸੁਣੋਗੇ ਖੇਡ ਸਰਗਰਮੀਆਂ 'ਤੇ ਆਧਾਰਿਤ ਪ੍ਰੋਗਰਾਮ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ ਦੇ ਵਾਚਕ ਸ਼ੀਤਲ, ਪੇਸ਼ਕਸ਼ ਪ੍ਰਤਿਸ਼ਠਾ ਜੈਨ ਹੋਣਾ ਦੀ ਹੋਏਗੀ। ਸ਼ਾਮ 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਸ਼ਾਮ 6:30 ਦਿਹਾਤੀ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਦੇ ਨਾਲ ਨਾਲ ਸਬਜ਼ੀਆਂ 'ਚ ਪਾਣੀ ਦਾ ਸਹੀ ਪ੍ਰਬੰਧ, ਇਸ ਬਾਰੇ ਡਾਕਟਰ ਦਿਲਪ੍ਰੀਤ ਤਲਵਾਰ ਜਾਣਕਾਰੀ ਦੇਣਗੇ ਅਤੇ ਪੰਜਾਬੀ ਨਾਟਕ ਹੋਏਗਾ ਹਾਰ ਮੰਨੀ। 7:40 ਦਾ ਸਮਾਂ ਰਹੇਗਾ ਸਾਹਿਤਯ ਸੁਧਾ ਪ੍ਰੋਗਰਾਮ ਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਸਕ੍ਰਿਤ ਸਾਹਿਤ ਅਤੇ ਯੋਗ, ਇਸ ਬਾਰੇ ਡਾਕਟਰ ਮਧੂਬਾਲਾ ਦੱਸਣਗੇ। 7:50 ਦਾ ਸਮਾਂ ਪ੍ਰਾਯੋਜਿਤ ਪ੍ਰੋਗਰਾਮ ਲਮਹੇ ਦਾ। ਰਾਤ 8:15 ਸੁਰਸਰੀਤਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੁਖਵਿੰਦਰ ਸਿੰਘ ਮੋਖੇ ਅਤੇ ਸਾਥੀਆਂ ਤੋਂ ਸ਼ਬਦ ਗਾਇਨ ਸੁਣੋਗੇ, ਅੱਜ ਇਸਦਾ ਪਹਿਲਾ ਪ੍ਰਸਾਰਣ ਹੋਏਗਾ। ਰਾਤ 8:15 ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟ ਲਾਈਟ, 9:30 ਪ੍ਰੋਗਰਾਮ ਹੋਏਗਾ ਯੁਵਾ ਭਾਰਤੀ। ਰਾਤ 10:00 ਸੰਗੀਤ ਕਾ ਅਖਿਲ ਭਾਰਤੀ ਕਾਰਿਕ੍ਰਮ। ਅੱਜ ਦੇ ਸਾਡੀ ਕਲਾਕਾਰ ਸਮਿਤਾ ਮੋਕਸ਼ੀ, ਜਿਨ੍ਹਾਂ ਤੋਂ ਤੁਸੀਂ ਖਿਆਲ ਸ਼ਾਸਤਰੀ ਗਾਇਨ ਸੁਣੋਗੇ। ਇਹ ਸਨ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
0: ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

ਫੌਜੀ ਵੀਰੋ ਜੈ ਹਿੰਦ। ਫੌਜੀ ਵੀਰੋ, ਤੁਸੀਂ ਸਰਹੱਦਾਂ 'ਤੇ ਬੈਠੇ ਦੇਸ਼ ਦੇ ਰਾਖੀ ਬਣ ਕੇ, ਅਤੇ ਅਸੀਂ ਤੁਹਾਡੇ ਸਦਕਾ ਹੀ ਮੌਜਾਂ ਮਾਣਦੇ ਹਾਂ। ਬਿਲਕੁਲ ਫੌਜੀ ਵੀਰੋ, ਤੁਹਾਨੂੰ ਸ਼ਤ ਸ਼ਤ ਨਮਨ ਹਰ ਵਾਰ ਕਰਦੇ ਹਾਂ, ਵਾਰ ਵਾਰ ਕਰਦੇ ਹਾਂ। ਅਤੇ ਹਾਂ, ਇਸ ਖੁਸ਼ਗਵਾਰ ਮੌਸਮ ਦੇ ਵਿੱਚ, ਕਿਉਂਕਿ ਅੱਜ ਬੌਛਾਰ ਵੀ ਹੈ ਅਤੇ ਹਵਾ ਵੀ ਠੰਡੀ ਹੈ,

ਦਿਆਂ। ਬਿਲਕੁਲ ਫੌਜੀ ਵੀਰੋ, ਤੁਹਾਨੂੰ ਸ਼ਤ ਸ਼ਤ ਨਮਨ। ਹਰ ਵਾਰ ਕਰਦੇ ਹਾਂ, ਬਾਰ ਬਾਰ ਕਰਦੇ ਹਾਂ, ਅਤੇ ਹਾਂ, ਇਸ ਖੁਸ਼ਗਵਾਰ ਮੌਸਮ ਦੇ ਵਿੱਚ, ਕਿਉਂਕਿ ਅੱਜ ਬੌਛਾਰ ਵੀ ਹੈ ਅਤੇ ਹਵਾ ਵੀ ਠੰਡੀ ਹੈ, ਅਤੇ ਖੂਬਸੂਰਤ ਗੀਤ ਅਸੀਂ ਤੁਹਾਡੇ ਲਈ ਚੁਣਲੇ ਨੇ, ਕਿ ਤੁਸੀਂ ਵੀ ਇਸ ਮੌਸਮ ਦਾ ਇਹਨਾਂ ਗੀਤਾਂ ਜ਼ਰੀਏ ਆਨੰਦ ਮਾਣਦੇ ਰਹੋ। ਲਓ ਸੁਣਦੇ ਹਾਂ ਪਹਿਲਾ ਗੀਤ, ਉਦਿਤ ਨਾਰਾਇਣ ਅਲਕਾ ਯਾਕਿਨੀ ਦੀ ਆਵਾਜ਼ ਦੇ ਵਿੱਚ।

ਫੌਜੀ ਵੀਰੋ, ਬਰਸਾਤ ਦੀ ਬੌਛਾਰ ਨੇ ਚਿਹਰਿਆਂ ਦੀ ਮੁਸਕਰਾਹਟ ਦੇ ਦਿੱਤੀ ਹੈ। ਕੁਝ ਠੰਡਕ ਨੇ, ਮੌਸਮ ਦੀ ਨੇ ਦਿਲਾਂ ਨੂੰ ਖੁਸ਼ਗਵਾਰ ਕਰ ਦਿੱਤਾ ਹੈ, ਅਤੇ ਇਸੇ ਖੁਸ਼ਗਵਾਰੀ ਨੂੰ ਇਹਨਾਂ ਗੀਤਾਂ ਦੇ ਵਿੱਚ ਪਿਰੋ ਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਮੌਸਮ ਬਰਸਾਤ ਦਾ, ਅਤੇ ਹਾਂ ਤਾਲ ਦੇ ਨਾਲ ਤਾਲ ਦਾ, ਅਤੇ ਇਹਨਾਂ ਗੀਤਾਂ ਦੇ ਵਿੱਚ ਮਿਲਦੇ ਹੋਏ ਜਵਾਬ ਦਾ, ਜੀ ਹਾਂ ਜਿਹੜੇ ਪੁੱਛੇ ਵੀ ਨਹੀਂ ਗਏ ਉਹਨਾਂ ਸਵਾਲ ਦਾ। ਬਹੁਤ ਹੀ ਖੂਬਸੂਰਤ ਗੀਤ, ਉਹੀ ਜਿਹੜਾ ਇਹ ਫਿਲਮ ਤਾਲ ਦੇ ਵਿੱਚੋਂ ਪਹੁੰਚ ਰਿਹਾ ਜੀ ਤੁਹਾਡੇ ਤੱਕ। ਸੁਖਵਿੰਦਰ ਅਤੇ ਅਲਕਾ ਹੋਣਾ ਦਾ ਗਾਇਆ ਹੋਇਆ, ਮਧੁਰ ਸੰਗੀਤ ਦੇ ਨਾਲ ਸਜਿਆ ਹੋਇਆ

0: ਫੌਜੀ ਵੀਰੋ, ਤੁਸੀਂ ਸੁਣ ਰਹੇ ਹੋ ਆਪਣਾ ਹੀ ਪ੍ਰੋਗਰਾਮ। ਮੈਨੂੰ ਪਤਾ ਇਸ ਪ੍ਰੋਗਰਾਮ ਦਾ ਤੁਹਾਨੂੰ ਰਹਿੰਦਾ ਹੈ ਰੋਜ਼ ਇੰਤਜ਼ਾਰ, ਅਤੇ ਬਿਲਕੁਲ ਤਦੀ ਸਮੇਂ ਸਿਰ ਲੈ ਕੇ ਪਹੁੰਚ ਜਾਂਦੇ ਹਾਂ ਅਸੀਂ ਵੀ ਨਾਲੋਂ ਨਾਲ। ਖੈਰ, ਪ੍ਰੋਗਰਾਮ ਦੇ ਵਿੱਚ ਵੇਲਾ ਹੋ ਰਿਹਾ, ਹੁਣ ਇੱਕ ਛੋਟੇ ਜਿਹੇ ਅੰਤਰਾਲ ਦਾ, ਅਤੇ ਫਿਰ ਆ ਕੇ ਸੁਣਵਾਉਣੇ ਹੈ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅਗਲਾ ਨਗਮਾ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
4: ਕੀ ਕਿਹਾ?

0: ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਇਹਨਾਂ ਸੁਣੀ ਹੀ ਜਾਣਕਾਰੀਆਂ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਇੱਕ ਫਿਰ ਤੋਂ ਸਵਾਗਤ ਕਰਦੇ ਹਾਂ ਦੋਸਤੋ, ਫੌਜੀ ਵੀਰੋ। ਲਓ ਜੀ, ਫੌਜੀ ਵੀਰੋ, ਅਗਲਾ ਗੀਤ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ।

0: ਫੌਜੀ ਵੀਰੋ, ਪ੍ਰੋਗਰਾਮ ਜਾਰੀ ਰਹੇਗਾ, ਪਰ ਉਸ ਤੋਂ ਪਹਿਲਾਂ ਅਸੀਂ ਸੁਣਾਂਗੇ ਪੰਜਾਬੀ ਦੇ ਵਿੱਚ ਖ਼ਬਰਾਂ। ਜੀ ਹਾਂ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਦਿਨ ਦੇ 1:40 ਹੋ ਰਹੇ ਨੇ। ਆ ਹੁਣ ਸੁਣਦੇ ਹਾਂ ਪੰਜਾਬੀ ਦੇ ਵਿੱਚ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਰਮੇਸ਼ ਲਾਲ। ਪਹਿਲਾਂ ਚੋਣਵੀਆਂ ਖਬਰਾਂ। ਮਿਆਂਮਾਰ ਦੇ ਰਾਸ਼ਟਰਪਤੀ ਭਾਰਤ ਦੇ 5 ਦਿਨਾਂ ਦੌਰੇ 'ਤੇ ਅੱਜ ਬੋਧਗਯਾ ਪਹੁੰਚ ਗਏ ਨੇ। ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਬੈਂਗਲੁਰੂ ਵਿੱਚ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਉੱਚ ਪੱਧਰੀ ਚੌਕਸੀ 'ਤੇ ਨੇ ਅਤੇ ਲੋੜ ਪੈਣ 'ਤੇ ਆਪਰੇਸ਼ਨ ਸਿੰਦੂਰ 2.0 ਲਈ ਤਿਆਰ ਨੇ। ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਉਹਨਾਂ ਦੀ ਥਾਂ ਲੈਣਗੇ। ਅਤੇ ਮਹਿਲਾ ਕ੍ਰਿਕਟ ਵਿੱਚ ਅੱਜ

0: ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਹੁਣ ਖਬਰਾਂ ਵਿਸਥਾਰ ਨਾਲ। ਮਿਆਂਮਾਰ ਦੇ ਰਾਸ਼ਟਰਪਤੀ ਮੀਨ ਔਂਗ ਹਲੈਂਗ ਨੇ ਅੱਜ ਬੋਧਗਯਾ ਵਿੱਚ ਵਿਸ਼ਵ ਪ੍ਰਸਿੱਧ ਮਹਾਬੋਧੀ ਮੰਦਰ ਦਾ ਦੌਰਾ ਕੀਤਾ ਅਤੇ ਪਵਿੱਤਰ ਬੋਧੀ ਅਸਥਾਨ 'ਤੇ ਪ੍ਰਾਰਥਨਾ ਕੀਤੀ। ਉਹਨਾਂ ਨੇ ਉਸ ਬੋਧੀ ਰੁੱਖ ਦੇ ਹੇਠਾਂ ਵੀ ਧਿਆਨ ਲਾਇਆ ਜਿੱਥੇ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਮੰਨਿਆ ਜਾਂਦਾ ਹੈ। ਆਪਣੇ ਦੌਰੇ ਦੌਰਾਨ ਮਿਆਂਮਾਰ ਦੇ ਰਾਸ਼ਟਰਪਤੀ ਨੇ ਬਕੌਰ ਵਿੱਚ ਇਤਿਹਾਸਕ ਸੁਜਾਤਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਬੋਧਗਯਾ ਵਿੱਚ ਬਰਮੀ ਮੱਠ ਦਾ ਦੌਰਾ ਵੀ ਕੀਤਾ। ਉਹਨਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਸੀ ਜਿਸ ਵਿੱਚ ਸੀਨੀਅਰ ਅਧਿਕਾਰੀ ਅਤੇ ਬੋਧੀ ਪ੍ਰਤੀਨਿਧੀ ਸ਼ਾਮਲ ਸਨ। ਇਸ ਤੋਂ ਪਹਿਲਾਂ ਬਿਹਾਰ ਦੇ ਰਾਜਪਾਲ ਲੈਫਟੀਨੈਂਟ ਜਨਰਲ ਸੇਵਾ ਮੁਕਤ ਸੈਯਦ ਅਤਾ ਹਸਨੈਨ ਅਤੇ ਰਾਜ ਦੇ ਖੇਤੀਬਾੜੀ ਮੰਤਰੀ ਵਿਜੇ ਕੁਮਾਰ ਸਿਨਹਾ ਨੇ ਗਯਾ ਹਵਾਈ ਅੱਡੇ 'ਤੇ ਰਾਸ਼ਟਰਪਤੀ ਹਲੈਂਗ ਦਾ ਸਵਾਗਤ ਕੀਤਾ। ਰਾਸ਼ਟਰਪਤੀ ਹਲੈਂਗ ਦਾ ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ, ਵਪਾਰ, ਖੇਤੀ ਸੁਰੱਖਿਆ ਅਤੇ ਸਾਂਝੀ ਭਾਈਚਾਰਕ ਵਿਰਾਸਤ ਨੂੰ ਨਵੀਂ ਗਤੀ ਦੇਣ ਵੱਲ ਇੱਕ ਅਹਿਮ ਕਦਮ ਹੈ। ਕਰਨਾਟਕਾ ਦੇ ਮੁੱਖ ਮੰਤਰੀ ਵਜੋਂ ਆਪਣਾ ਅਹੁਦਾ ਛੱਡ ਚੁੱਕੇ ਸਿੱਧਰਮਈਆ ਨੇ ਅੱਜ ਸ਼ਾਮ 4 ਵਜੇ ਬੈਂਗਲੁਰੂ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਨਵੇਂ ਨੇਤਾ ਦੀ ਚੋਣ ਕੀਤੀ ਜਾਵੇਗੀ। ਰਾਜਪਾਲ ਥਾਵਰਚੰਦ ਗਹਿਲੋਤ ਨੇ ਸਿੱਧਰਮਈਆ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਉਹਨਾਂ ਨੂੰ ਨਵੇਂ ਨੇਤਾ ਦੀ ਚੋਣ ਤੱਕ ਕਾਰਜਕਾਰੀ ਮੁੱਖ ਮੰਤਰੀ ਵਜੋਂ ਬਣੇ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ DK ਸ਼ਿਵ ਕੁਮਾਰ ਨੂੰ ਰਸਮੀ ਤੌਰ 'ਤੇ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਦੇ 136 ਵਿਧਾਇਕਾਂ ਨੂੰ ਵਿਧਾਨ ਸਭਾ ਮੀਟਿੰਗ ਵਿੱਚ ਮੌਜੂਦ ਰਹਿਣ ਲਈ ਕਿਹਾ ਗਿਆ ਹੈ। AICC ਦੇ ਜਨਰਲ ਸਕੱਤਰ ਅਤੇ ਕਰਨਾਟਕਾ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਕਾਰਵਾਈ ਦੀ ਨਿਗਰਾਨੀ ਕਰਨਗੇ। ਵਿਧਾਇਕ ਦਲ ਦੀ ਮੀਟਿੰਗ ਵਿੱਚ ਚੁਣੇ ਗਏ ਨੇਤਾ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦੀ ਇਜਾਜ਼ਤ ਲੈਣਗੇ ਅਤੇ ਮੰਤਰੀ ਪ੍ਰੀਸ਼ਦ ਦੀ ਸਹੁੰ ਚੁੱਕਣ ਦੀ ਤਰੀਕ ਤੈਅ ਕਰਨਗੇ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਉੱਚ ਪੱਧਰੀ ਚੌਕਸੀ 'ਤੇ ਨੇ ਅਤੇ ਲੋੜ ਪੈਣ 'ਤੇ ਆਪਰੇਸ਼ਨ ਸਿੰਦੂਰ 2.0 ਲਈ ਤਿਆਰ ਨੇ। ਪੁਣੇ ਦੇ ਖੜਕਵਾਸਲਾ ਵਿਖੇ ਰਾਸ਼ਟਰੀ ਰੱਖਿਆ ਅਕੈਡਮੀ ਵਿਖੇ 150ਵੇਂ ਬੈਚ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਜਨਰਲ ਦਿਵੇਦੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਨੇ ਸਟੀਕਤਾ ਅਤੇ ਦ੍ਰਿੜਤਾ ਨਾਲ ਉਕਸਾਵੇ ਦਾ ਜਵਾਬ ਦੇਣ ਦੀ ਭਾਰਤ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਉਹਨਾਂ ਪਾਸਿੰਗ ਆਊਟ ਕੈਟਾਂ ਨੂੰ ਪੇਸ਼ੇਵਾਰਾਨਾ ਲੀਡਰਸ਼ਿਪ ਅਤੇ ਰਾਸ਼ਟਰੀ ਸੇਵਾ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਦੀ ਤਾਕੀਦ ਕੀਤੀ। ਫੌਜ ਮੁਖੀ ਨੇ ਇਸ ਕੋਰਸ ਤੋਂ ਪਾਸ ਆਊਟ ਹੋਈਆਂ ਮਹਿਲਾ ਕੈਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਿੰਮਤ, ਦ੍ਰਿੜਤਾ ਅਤੇ ਫੌਜੀ ਉੱਤਮਤਾ ਲਿੰਗ ਨਿਰਪੱਖ ਗੁਣ ਨੇ। ਇਹ ਖਬਰਾਂ ਤੁਸੀਂ ਆਕਾਸ਼ਬਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲੇ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਨਵੀਂ ਦਿੱਲੀ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਤਿੰਨਾਂ ਸੈਨਾਵਾਂ ਵੱਲੋਂ ਗਾਰਡ ਆਫ ਆਨਰ ਦੇਣ ਦੇ ਨਾਲ ਹੀ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਇਹ ਸਮਾਰੋਹ ਦੇਸ਼ ਦੇ ਸਭ ਤੋਂ ਉੱਚ ਫੌਜੀ ਅਧਿਕਾਰਾਂ ਵਜੋਂ ਉਹਨਾਂ ਦੇ ਸ਼ਾਨਦਾਰ ਕਾਰਜਕਾਲ ਦਾ ਪ੍ਰਤੀਕ ਸੀ। ਜੰਗੀ ਯਾਦਗਾਰ 'ਤੇ ਫੁੱਲ ਮਾਲਾ ਭੇਟ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਕਿਹਾ ਕਿ ਤਿੰਨਾਂ ਸੈਨਾਵਾਂ ਵੱਲੋਂ ਦਿੱਤੇ ਗਏ ਗਾਰਡ ਆਫ ਆਨਰ ਨਾਲ ਸੇਵਾ ਮੁਕਤ ਹੋਣਾ ਉਹਨਾਂ ਲਈ ਬਹੁਤ ਸਨਮਾਨ ਦੀ ਗੱਲ ਹੈ। ਦਹਾਕਿਆਂ ਤੋਂ ਵੱਧ ਸਮੇਂ ਤੱਕ ਸੇਵਾ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਆਪਣੇ ਕਾਰਜਕਾਲ ਨੂੰ ਤਸੱਲੀ ਬਖਸ਼ ਅਤੇ ਸ਼ਾਨਦਾਰ ਦੱਸਿਆ।
1: ਮੇਰੇ ਲਈ ਇਹ ਬਹੁਤ ਸਨਮਾਨ ਕੀ ਬਾਤ ਹੈ ਕਿ ਮੁਝੇ ਤੀਨੋਂ ਸੇਨਾਓਂ ਸੇ ਗਾਰਡ ਆਫ ਆਨਰ ਲੇਨੇ ਕਾ ਅਵਸਰ ਮਿਲਾ। ਇਸਕੇ ਲੀਏ ਮੈਂ ਤੀਨੋਂ ਸੇਨਾਓਂ ਔਰ ਸੇਨਾ ਮੁਖਿਆਲੇ ਕੋ ਧੰਨਵਾਦ ਦੇਤਾ ਹੂੰ। ਗਾਰਡ ਆਫ ਆਨਰ ਕੇ ਸਮਾਪਨ ਕੇ ਸਾਥ ਮੈਂ ਵਰਦੀ ਮੇਂ ਆਪਣੇ ਸਾਥੀਓਂ ਸੇ ਵਿਦਾਈ ਲੇਤਾ ਹੂੰ। ਮੈਨੇ ਵਰਦੀ ਮੇਂ ਅੰਤਿਮ ਬਾਰ ਸਮਰ ਸਮਾਰਕ ਪਰ ਪੁਸ਼ਪ ਚੱਕਰ ਅਰਪਿਤ ਕੀਆ। ਯੇ ਉਨ ਵੀਰ ਸੈਨਿਕੋਂ ਕੋ ਮੇਰੀ ਵਿਨਮਰ ਸ਼ਰਧਾਂਜਲੀ ਹੈ ਜਿਨ੍ਹੋਂਨੇ ਦੇਸ਼ ਕੀ ਸੇਵਾ ਮੇਂ ਸਰਵੋੱਚ ਬਲੀਦਾਨ ਦੀਆ।
0: ਉੱਨੀ ਸੌ 81 ਵਿੱਚ ਭਾਰਤੀ ਫੌਜ ਵਿੱਚ ਕਮਿਸ਼ਨ ਪ੍ਰਾਪਤ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ 40 ਸਾਲਾਂ ਤੋਂ ਵੱਧ ਸਮੇਂ ਤੱਕ ਦੇਸ਼ ਦੀ ਸੇਵਾ ਕੀਤੀ ਅਤੇ ਆਪਣੇ ਸ਼ਾਨਦਾਰ ਫੌਜੀ ਕਰੀਅਰ ਦੌਰਾਨ ਕਈ ਮਹੱਤਵਪੂਰਨ ਕਮਾਨ ਅਤੇ ਸਟਾਫ ਅਹੁਦਿਆਂ 'ਤੇ ਰਹੇ। ਉਹਨਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਜਨਰਲ ਚੌਹਾਨ ਦੀ ਥਾਂ ਲੈਣਗੇ। ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸਮਾਂ ਸੰਬੰਧੀ ਸਾਰਣੀ ਵਿੱਚ ਸੋਧ ਕੀਤੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਮਿਸ਼ਨ ਵੱਲੋਂ ਜਾਰੀ ਇੱਕ ਅੰਸ਼ਕ ਸੋਧ ਸੰਬੰਧੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਉੱਤੇ ਹੁਣ ਆਉਂਦੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਵੋਟਰ ਸੂਚੀਆਂ ਸੰਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ ਹੁਣ ਆਉਂਦੀ 3 ਅਗਸਤ ਤੋਂ 2 ਸਤੰਬਰ ਤੱਕ ਹੋਵੇਗੀ। ਦਾਅਵਿਆਂ ਅਤੇ ਇਤਰਾਜ਼ਾਂ ਸੰਬੰਧੀ ਨਿਬੇੜਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਬਾਕੀ ਸਮਾਂ ਸਾਰਣੀ ਲੰਘੀ 14 ਮਈ ਨੂੰ ਜਾਰੀ ਨੋਟੀਫਿਕੇਸ਼ਨ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਜੰਮੂ ਕਸ਼ਮੀਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਰਹਿਣ ਵਾਲੇ ਲੋਕਾਂ ਨੇ ਕੇਂਦਰ ਸਰਕਾਰ ਦੇ ਸਰਹੱਦ 'ਤੇ

12 ਕਿਲੋਮੀਟਰ ਦੇ ਘੇਰੇ ਵਿੱਚ ਗੈਰ ਕਾਨੂੰਨੀ ਢਾਂਚਾ ਅਤੇ ਅਣਅਧਿਕਾਰਤ ਗਤੀਵਿਧੀਆਂ ਨੂੰ ਹਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਹ ਫੈਸਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਹੋਈ ਇੱਕ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਵਿੱਚ ਲਿਆ। ਅਰਨੀਆ, ਆਰਐਸਪੁਰਾ ਅਤੇ ਸੁਚੇਤਗੜ੍ਹ ਸਮੇਤ ਸਰਹੱਦੀ ਇਲਾਕਿਆਂ ਦੇ ਲੋਕਾਂ ਨੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਸਰਹੱਦ ਪਾਰੋਂ ਖਤਰਿਆਂ ਅਤੇ ਦੇਸ਼ ਵਿਰੋਧੀ ਤੱਤਾਂ ਵੱਲੋਂ ਗੈਰ ਕਾਨੂੰਨੀ ਬੁਨਿਆਦੀ ਢਾਂਚਿਆਂ ਅਤੇ ਅਣਅਧਿਕਾਰਤ ਨੈਟਵਰਕਾਂ ਦੀ ਦੁਰਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਪ੍ਰਤੀ ਸੰਵੇਦਨਸ਼ੀਲ ਬਣੇ ਹੋਏ ਨੇ। ਵਸਨੀਕਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਅਜਿਹੀਆਂ ਗਤੀਵਿਧੀਆਂ ਵਿਰੁੱਧ ਸਖਤ ਕਾਰਵਾਈ ਜ਼ਰੂਰੀ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਹਿੰਦੀ ਪੱਤਰਕਾਰਤਾ ਦਿਵਸ 'ਤੇ ਹਿੰਦੀ ਭਾਸ਼ਾ ਨੂੰ ਸਮਰਪਿਤ ਪੱਤਰਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਬਿਰਲਾ ਨੇ ਕਿਹਾ ਕਿ ਹਿੰਦੀ ਪੱਤਰਕਾਰੀ ਨੇ ਸਮਾਜਿਕ ਚੇਤਨਾ ਜਗਾਉਣ, ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਕੰਮ ਕੀਤਾ ਏ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਵਿਦਰਭ ਅਤੇ ਛੱਤੀਸਗੜ੍ਹ ਵਿੱਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਏ। ਪੰਜਾਬ ਵਿੱਚ ਅੱਜ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਪਠਾਨਕੋਟ ਵਿੱਚ ਗੜੇ ਵੀ ਪਏ ਨੇ ਅਤੇ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ ਸਮੇਤ ਬਹੁਤ ਸਾਰੀਆਂ ਥਾਵਾਂ 'ਤੇ ਬਾਰਿਸ਼ ਤੋਂ ਬਾਅਦ ਮੌਸਮ ਖੁਸ਼ਨੁਮਾ ਹੋ ਗਿਆ ਏ। ਮੌਸਮ ਵਿਭਾਗ ਵੱਲੋਂ ਸਾਰੇ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਏ। ਸਮਾਣਾ, ਪਟਿਆਲਾ, ਰਾਜਪੁਰਾ ਅਤੇ ਡੇਰਾਬੱਸੀ ਵਿੱਚ ਬਾਰਿਸ਼ ਪੈਣ ਸੰਬੰਧੀ ਰੈੱਡ ਅਲਰਟ ਜਾਰੀ ਕੀਤਾ ਗਿਆ ਏ। ਪਠਾਨਕੋਟ ਦੇ ਥੀਨ ਡੈਮ ਇਲਾਕੇ ਵਿੱਚ ਘੱਟੋ ਘੱਟ ਤਾਪਮਾਨ 18.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ 18 ਡਿਗਰੀ ਸੈਲਸੀਅਸ ਦਰਜ ਹੋਇਆ ਏ। ਬਿਹਾਰ ਵਿੱਚ ਤੂਫਾਨ, ਮੀਂਹ ਅਤੇ ਬਿਜਲੀ ਡਿੱਗਣ ਦੀਆਂ ਵੱਖ ਵੱਖ ਘਟਨਾਵਾਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਏ। ਗਯਾ ਵਿੱਚ 3, ਔਰੰਗਾਬਾਦ ਵਿੱਚ 2 ਅਤੇ ਸਾਰਨ ਅਤੇ ਖਗੜੀਆ ਜ਼ਿਲ੍ਹਿਆਂ ਵਿੱਚ 1-1 ਵਿਅਕਤੀ ਦੀ ਮੌਤ ਹੋਈ ਏ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਮੌਤਾਂ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਏ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਰਾਹਤ ਰਾਸ਼ੀ ਵਜੋਂ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 31 ਮਈ ਨੂੰ ਆਕਾਸ਼ਵਾਣੀ 'ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਵੇਗਾ। ਮਹਿਲਾ ਕ੍ਰਿਕਟ ਵਿੱਚ ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ 2020 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਵੀਰਵਾਰ ਨੂੰ ਚੈਂਪਸਫੋਰਡ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਸੀ। ICC ਮਹਿਲਾ 2020 ਵਿਸ਼ਵ ਕ੍ਰਿਕਟ ਕੱਪ ਤੋਂ ਪਹਿਲਾਂ ਇਹ ਲੜੀ ਮਹੱਤਵਪੂਰਨ ਹੈ। ਵਿਸ਼ਵ ਕੱਪ 12 ਜੂਨ ਤੋਂ ਇੰਗਲੈਂਡ ਵਿੱਚ ਖੇਡਿਆ ਜਾਵੇਗਾ। IPL ਕ੍ਰਿਕਟ ਵਿੱਚ ਫਾਈਨਲ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਨਾਲ ਭਲਕੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ 7:30 ਵਜੇ ਸ਼ੁਰੂ ਹੋਵੇਗਾ। ਬੀਤੀ ਰਾਤ ਚੰਡੀਗੜ੍ਹ ਵਿੱਚ ਹੋਏ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਗੁਜਰਾਤ ਟਾਈਟਨ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਮਿਆਂਮਾਰ ਦੇ ਰਾਸ਼ਟਰਪਤੀ ਭਾਰਤ ਦੇ 5 ਦਿਨਾਂ ਦੌਰੇ 'ਤੇ ਅੱਜ ਬੋਧਗਯਾ ਪਹੁੰਚ ਗਏ ਨੇ। ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਬੈਂਗਲੁਰੂ ਵਿੱਚ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਉੱਚ ਪੱਧਰੀ ਚੌਕਸੀ 'ਤੇ ਨੇ ਅਤੇ ਲੋੜ ਪੈਣ 'ਤੇ ਆਪਰੇਸ਼ਨ ਸਿੰਦੂਰ 2.0 ਲਈ ਤਿਆਰ ਨੇ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਉਹਨਾਂ ਦੀ ਥਾਂ ਲੈਣਗੇ। ਅਤੇ ਮਹਿਲਾ ਕ੍ਰਿਕਟ ਵਿੱਚ ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਫੌਜੀ ਵੀਰੋ, ਇਸ ਗੀਤ ਤੋਂ ਬਾਅਦ ਅਗਲਾ ਗੀਤ ਅਸੀਂ ਤੁਹਾਡੇ ਲਈ ਚੁਣ ਲਿਆ ਹੈ, ਦਿਲ ਤੋਂ ਪਾਗਲ ਹੈ, ਇਸ ਫਿਲਮ ਦੇ ਵਿੱਚੋਂ। ਅਤੇ ਲਓ ਜੀ, ਗੀਤ ਬਿਲਕੁਲ ਰੈਡੀ, ਬਿਲਕੁਲ ਤਿਆਰ, ਲਤਾ ਮੰਗੇਸ਼ਕਰ ਅਤੇ ਉਦਿਤ ਨਾਰਾਇਣ ਹੋਣਾ ਦੀ ਆਵਾਜ਼ ਦੇ ਵਿੱਚ।

0: ਫੌਜੀ ਵੀਰੋ, ਹੁਣ ਇਸ ਗੀਤ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਰੁਪਿੰਦਰ ਨੂੰ ਦੇ ਦਿਓ ਇਜਾਜ਼ਤ। ਇਸੀ ਦੁਆ ਇਸੀ ਅਰਦਾਸ ਦੇ ਨਾਲ ਕਿ ਤੁਸੀਂ ਰਹੋ ਹਮੇਸ਼ਾ ਹੀ ਠੀਕ ਠਾਕ ਅਤੇ ਪਰਿਵਾਰ ਰਹਿਣ ਖੁਸ਼ਹਾਲ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਫੌਜੀ ਵੀਰਾਂ ਲਈ। ਦਿਨ ਦੇ 2:15 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ। ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।
1: ਨਮਸਕਾਰ, ਆਕਾਸ਼ਵਾਣੀ ਸੇ ਦੁਪਹਿਰ ਸਮਾਚਾਰ ਕੇ ਸਾਥ ਮੈਂ ਲਵਲੀਨ ਨਿਗਮ। सेना प्रमुख जनरल उपेंद्र द्विवेदी ने कहा, आवश्यकता पड़ने पर भारतीय सेना ऑपरेशन सिंधु 2.0 के लिए तैयार। म्यांमा के राष्ट्रपति ओमिन आउन लाइन 5 दिन की भारत यात्रा पर बिहार के गया पहुंचे, महाबोधि मंदिर में की पूजा अर्चना। कर्नाटक में कांग्रेस विधायक दल की बैठक आज दोपहर बाद बेंगलुरु में, नए नेता का होगा चुनाव। बिहार में आंधी, बारिश और बिजली गिरने की अलग अलग घटनाओं में 7 लोगों की मौत। अमेरिका के रक्षा मंत्री पीट हेक्सेथ ने कहा, अगर समझौते के प्रयास विफल होते हैं तो अमेरिका ईरान के खिलाफ सैन्य कार्रवाई फिर से शुरू करेगा। और महिला क्रिकेट में

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਰੰਗਲੀ ਧਰਤੀ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੁਖਜਿੰਦਰ ਜੀਤ ਯਮਲਾ ਹੁਣਾਂ ਦੇ ਗਾਏ ਲੋਕ ਗੀਤ ਸੁਣ ਰਹੇ ਹਾਂ।

ਲੋ ਜੀ, ਹੁਣੇ ਤੁਸੀਂ ਸੁਖਜਿੰਦਰਜੀਤ ਹੋਣਾ ਦੀ ਆਵਾਜ਼ ਦੇ ਵਿੱਚ ਸੁਣਿਆ ਹੀਰ ਅਤੇ ਰਾਂਝਾ। ਆਓ ਹੁਣ ਇਹਨਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਮਿੱਟੀ ਦਾ ਬਾਵਾ।

ਮਿਆਂਮਾਰ ਦੇ ਰਾਸ਼ਟਰਪਤੀ ਭਾਰਤ ਦੇ 5 ਦਿਨਾਂ ਦੌਰੇ ਤੇ ਅੱਜ ਬੋਧਗਯਾ ਪਹੁੰਚ ਗਏ ਨੇ। ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਬੈਂਗਲੁਰੂ ਵਿੱਚ। ਫੌਜ ਮੁਖੀ ਜਨਰਲ ਉਪੇਂਦਰ ਦਿਵਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਉੱਚ ਪੱਧਰੀ ਚੌਕਸੀ ਤੇ ਨੇ ਅਤੇ ਲੋੜ ਪੈਣ ਤੇ ਆਪਰੇਸ਼ਨ ਸਿੰਦੂਰ 2 ਲਈ ਤਿਆਰ ਨੇ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਫੌਜੀ ਸੇਵਾਵਾਂ ਤੋਂ ਮੁਕਤ ਹੋ ਗਏ ਨੇ। ਲੈਫਟੀਨੈਂਟ ਜਨਰਲ NS ਰਾਜਾ ਸੁਬਰਮਣੀ ਉਨ੍ਹਾਂ ਦੀ ਥਾਂ ਲੈਣਗੇ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸੰਬੰਧੀ ਸਮਾਂ ਸਾਰਨੀ ਵਿੱਚ ਸੋਧ ਕੀਤੀ ਹੈ। ਪੰਜਾਬ BJP ਦੇ ਨਵੇਂ ਚੁਣੇ ਗਏ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਗਰ ਨਿਗਮ ਚੋਣਾਂ ਦੌਰਾਨ ਵੱਡੇ ਪੱਧਰ ਤੇ ਧੋਖਾਧੜੀ ਕਰਨ ਅਤੇ ਬੇਨਿਯਮਾਂ ਦਾ ਇਲਜ਼ਾਮ ਲਗਾਇਆ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ 'ਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਅੱਜ ਦੇਸ਼ ਭਰ ਵਿੱਚ ਹਿੰਦੀ ਪੱਤਰਕਾਰਤਾ ਦਿਵਸ ਮਨਾਇਆ ਜਾ ਰਿਹਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ 'ਚ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼

ਨਾਲ ਤਾਪਮਾਨ ਚ ਗਿਰਾਵਟ ਦਰਜ ਕੀਤੀ ਗਈ ਹੈ। ਮਹਿਲਾ ਕ੍ਰਿਕਟ ਵਿਚ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਅੱਜ ਸ਼ਾਮੀ 7 ਵਜੇ ਬ੍ਰਿਸਟਲ ਵਿਚ ਖੇਡਿਆ ਜਾਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਇਸ ਵੇਲੇ ਦੁਪਹਿਰ ਦੇ 3:02 ਹੋ ਚੁੱਕੇ ਨੇ। ਹੁਣ ਵੇਲਾ ਏ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਚਿੱਠੀਆਂ ਸ਼ਾਮਿਲ ਕਰਦੇ ਹਾਂ ਔਰ ਤੁਹਾਨੂੰ ਤੁਹਾਡੀ ਪਸੰਦ ਦੇ ਗੀਤ ਸੁਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਆਕਾਸ਼ਵਾਣੀ ਦਾ ਪਰਿਵਾਰ ਜਿਹੜਾ ਹੈ ਬਹੁਤ ਹੀ ਵੱਡਾ ਹੈ ਔਰ ਢੇਰ ਸਾਰੀਆਂ ਚਿੱਠੀਆਂ ਸਾਨੂੰ ਹਰ ਰੋਜ਼ ਮਿਲਦੀਆਂ ਨੇ ਔਰ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਚਿੱਠੀਆਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਇਹ ਚਿੱਠੀਆਂ ਹੀ ਤੁਹਾਡੇ ਪਿਆਰ ਦਾ ਸਬੂਤ ਨੇ, ਕਿਉਂਕਿ ਅੱਜ ਜਿਹੜਾ ਵਕਤ ਹੈ ਟੈਕਨੋਲੋਜੀ ਦਾ ਵਕਤ ਹੈ, ਸਮਾਰਟਫੋਨਸ ਦਾ ਵਕਤ ਹੈ। ਵਟਸਐਪ ਦੇ ਉੱਤੇ ਮੈਸੇਜਿਸ ਝੱਟ ਹੋ ਜਾਂਦੇ ਨੇ, ਗੱਲਾਂ ਬਾਤਾਂ ਹੋ ਜਾਂਦੀਆਂ ਨੇ, ਲੇਕਿਨ ਅੱਜ ਦੇ ਦੌਰ ਦੇ ਵਿੱਚ ਵੀ ਜੇਕਰ ਇਹ ਚਿੱਠੀਆਂ ਦਾ ਸਿਲਸਿਲਾ ਬਰਕਰਾਰ ਹੈ ਔਰ ਸਿਰਫ ਤੁਹਾਡਾ ਪਿਆਰ ਹੀ ਤਾਂ ਹੈ ਆਕਾਸ਼ਵਾਣੀ ਦੇ ਲਈ, ਅਤੇ ਆਕਾਸ਼ਵਾਣੀ ਵੀ ਤੁਹਾਡੇ ਪਿਆਰ ਦੀ ਕਦਰ ਕਰਦਾ ਹੈ ਔਰ ਸਪੈਸ਼ਲ ਚਿੱਠੀਆਂ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਤੁਹਾਡੇ ਸਭ ਦੇ ਲਈ ਪੇਸ਼ ਕਰਦਾ ਹੈ। ਅਤੇ ਫਿਰ ਆਗਾਜ਼ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਪਹਿਲੀ ਚਿੱਠੀ ਦਾ, ਜੋ ਸਾਡੇ ਤੱਕ ਪਹੁੰਚੀ ਹੈ ਪੰਚਕੂਲਾ ਸੈਕਟਰ 9 ਤੋਂ। ਲਿਖਣ ਵਾਲੇ ਨੇ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵਿਕ ਢੀਂਗਰਾ। ਅਗਲੀ ਚਿੱਠੀ ਆਈ ਹੈ ਪਿੰਡ ਪੱਖੀ ਖੁਰਜ ਫਰੀਦਕੋਟ ਤੋਂ, ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ। ਆਸ਼ਾ ਰੇਡੀਓ ਸ਼੍ਰੋਤਾ ਸੰਘ ਤੋਂ ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਂਕਰ ਰਾਹੀ, ਸ਼੍ਰੀਮਤੀ ਸਰਿਤਾ ਗਵਾਂਕਰ, ਪ੍ਰਿੰਸ ਏਕਾਸ਼ ਗਵਾਂਕਰ। ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਂਕਰ, ਪਰਿਣੀਤਾ ਗਵਾਂਕਰ, ਅਰਜੁਨ ਆਕਾਰ, ਹਾਈਟਸ ਬਹਾਦੁਰਾ ਨਾਗਪੁਰ ਤੋਂ ਵੈਸ਼ਾਲੀ ਸ਼ੈਲੇਸ਼ ਗਵਾਂਕਰ, ਸੁਮਿਤ ਗਵਾਂਕਰ, ਕੁਮਾਰੀ ਧਵਨੀ ਗਵਾਂਕਰ। ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ ਦੀ ਚਿੱਠੀ ਵੀ ਪਹੁੰਚੀ ਹੈ। ਬਠਿੰਡਾ ਰੋਡ ਡੱਬਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ। ਆਓ ਜੀ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਂਦੇ ਹਾਂ ਮਾਸਟਰ ਸਲੀਮ ਅਤੇ ਇਹਨਾਂ ਦੀਆਂ ਸਾਥੀਆਂ ਦੀ ਆਵਾਜ਼ ਦੇ ਵਿੱਚ ਇਹ ਗੀਤ।

ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਆਓ ਜੀ ਫਿਰ ਅਗਲੀਆਂ ਚਿੱਠੀਆਂ ਸ਼ਾਮਿਲ ਕਰਦੇ ਹਾਂ। ਇਹ ਚਿੱਠੀ ਸਾਡੇ ਤੱਕ ਪਹੁੰਚੀ ਹੈ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ। ਲਛਮਣ ਸਿੰਘ ਕਾਰੂ, ਵੀਰਪਾਲ ਕੌਰ, ਨਸੀਬ ਕੌਰ, ਨਿੰਮੋ ਕੌਰ, ਊਸ਼ਾ ਬੰਬੀਹਾ ਭਾਈ ਦੀ। ਕੋਟਲੀ ਕਲਾਂ ਪੰਜਾਬ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਤੇ ਗੁਰਜੋਤ ਸਿੰਘ। ਮਾਲਵਾ ਰੇਡੀਓ ਸ਼ਰੋਤਾ ਸੰਘ ਤੋਂ ਪ੍ਰਮਿਲਾਗੰਜ, ਆਲੋਟ ਜ਼ਿਲ੍ਹਾ ਰਤਲਾਮ, ਮੱਧ ਪ੍ਰਦੇਸ਼ ਤੋਂ ਲਿਖਣ ਵਾਲੇ ਨੇ ਬਲਵੰਤ ਕੁਮਾਰ ਵਰਮਾ, ਰਾਜੂਬਾਈ ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ, ਜਯੋਤੀ, ਅਤੁਲ, ਪਾਇਲ, ਪ੍ਰਿਆਂਸ਼ ਤੇ ਰਿਸ਼ੀ ਵਰਮਾ। ਅਗਲੀ ਚਿੱਠੀ ਪਹੁੰਚੀ ਹੈ ਸਾਡੇ ਤੱਕ ਮਹਾਰਾਸ਼ਟਰ ਬੀੜ ਸ਼ਹਿਰ ਤੋਂ ਪ੍ਰਕਾਸ਼ ਪਗਾਰੀਆ, ਪਰਾਗ ਪਗਾਰੀਆ, ਪ੍ਰਦੀਪ ਪਗਾਰੀਆ ਤੇ ਕੇਸ਼ਵ ਪਟੇਲ।

ਦੀ। ਮਾਨਪਤੀ ਪਿੰਡ ਰਾਜੇਵਾਲ ਤੋਂ ਰਣਧੀਰ ਸਿੰਘ ਮਾਨ, ਮਲਕੀਤ ਸਿੰਘ ਮਾਨ, ਚੰਡਾ ਸਿੰਘ ਮਾਨ, ਸਾਧੀ ਸਿੰਘ, ਗੁਲਾਬ ਸਿੰਘ, ਗੁਰਚਰਨ ਸਿੰਘ ਮਾਨ ਅਤੇ ਇਹਨਾਂ ਦਾ ਸਾਰਾ ਮਾਨ ਪਰਿਵਾਰ। ਅਤੇ ਆਓ ਜੀ, ਇਹਨਾਂ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਗੁਰਦਾਸ ਮਾਨ ਦਾ ਗੀਤ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਇੰਜੋਏ ਕਰੋ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਆਓ ਜੀ ਹੁਣ ਮਿੱਠੀਆਂ ਮਿੱਠੀਆਂ ਚਿੱਠੀਆਂ ਤੁਹਾਡੀਆਂ ਪੜ੍ਹਦੇ ਹਾਂ, ਸ਼ਾਮਿਲ ਕਰਦੇ ਹਾਂ ਅਗਲੇ ਸਾਡੇ ਚਿੱਠੀਆਂ ਲਿਖਣ ਵਾਲੇ ਦੋਸਤਾਂ ਨੂੰ। ਇਹ ਚਿੱਠੀ ਸਾਡੇ ਤੱਕ ਪਹੁੰਚੀ ਹੈ ਗਾਓਂ ਗੋਬਿੰਦਗੜ੍ਹ ਮਾਝੀਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ। ਲਿਖਣ ਵਾਲੇ ਨੇ ਰਾਜੂ ਟੁਟੇਜਾ, ਖੁਸ਼ ਦਿਲ ਉਰਮਿਲਾ ਟੁਟੇਜਾ, ਗੁੱਡੂ, ਜੀਨੂ, ਮਨੂ, ਆਦਿੱਤਯ, ਭੂਮੀ, ਰਾਖੀ, ਅੰਮ੍ਰਿਤ ਵਡਵਾਲ, ਸ਼ਿਵ ਸੇਠੀ, ਕਰਨਪੁਰੀ, ਸਮਾਇਲ ਟੁਟੇਜਾ। ਅਗਲੀ ਚਿੱਠੀ ਪਹੁੰਚੀ ਹੈ ਸਾਡੇ ਤੱਕ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਆਕਾਸ਼ ਜੈਨ, ਗੌਤਮ ਜੈਨ ਅਤੇ ਨਗੀਨਾ ਜੈਨ ਦੀ। ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ ਅਤੇ ਜੇ ਬੀ ਰਾਓ। ਗੱਗੜ ਸ਼ਹਿਰ ਹਾਜੀਪੁਰ ਤੋਂ ਨੇਹਰ ਸਿੰਘ, ਚਿੰਨਤ ਰਾਮ, ਮੋਹਨ ਲਾਲ, ਗੁਰਮੇਲ ਸਿੰਘ, ਸੁਦੇਸ਼, ਦਇਆ ਰਾਮ ਅਤੇ ਬਿਆਸੋ ਜੀ ਦੀ। ਪਿੰਡ ਝੱਤਰਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਝੱਤਰਾ, ਟਹਿਲ ਸਿੰਘ, ਅਜੀਤ ਸਿੰਘ ਸਹੋਤਾ, ਜੀਤ ਸਿੰਘ, ਹਰਨੇਕ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ ਅਤੇ ਲਿਖਾਰੀ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਇਹ ਚਿੱਠੀ ਲਿਖ ਰਹੇ ਨੇ ਜੀ। ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਬੂਕ, ਕੌਸ਼ਲਿਆ ਰਾਣੀ, ਗੁਰਛਿੰਦਰ ਬੂਕ, ਬੱਬੂ, ਕੁਲਦੀਪ, ਕੀਰਤ, ਭੂਸ਼ਣ ਖੇੜਾ, ਜਸ਼ਨ ਬੂਕ ਅਤੇ ਇਹਨਾਂ ਦਾ ਸਾਰਾ ਬੂਕ ਪਰਿਵਾਰ। ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਂਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਗੀਤ।

ਜੀ ਹਾਂ, ਜੇਕਰ ਤੁਹਾਡੀ ਮਾਜਬੀਨ ਵੀ ਕਿਤੇ ਰੁੱਸ ਗਈ ਹੈ ਤਾਂ ਕੋਈ ਗੱਲ ਨਹੀਂ, ਸੋਹਣੇ ਸੋਹਣੇ ਗੀਤ ਉਹਨਾਂ ਨੂੰ ਸੁਣਾਓ, ਦਿਲ ਦੀ ਪੂਰੀ ਗੱਲ ਪਿਆਰ ਦੇ ਨਾਲ, ਸ਼ਿੱਦਤ ਦੇ ਨਾਲ ਦੱਸੋ ਤਾਂ ਮਾਜਬੀਨ ਜ਼ਰੂਰ ਮੰਨ ਜਾਏਗੀ। ਜੀ ਹਾਂ, ਤੋ ਆਕਾਸ਼ਵਾਣੀ ਦੇ ਨਾਲ ਮੁਹੱਬਤ ਕਰਨ ਵਾਲੇ ਬਹੁਤ ਸਾਰੇ ਦੋਸਤ ਜਿਹੜੇ ਚਿੱਠੀਆਂ ਵੀ ਲਿਖਦੇ ਨੇ ਇਸ ਜ਼ਮਾਨੇ ਦੇ ਵਿੱਚ ਵੀ, ਅਤੇ ਉਹਨਾਂ ਦੇ ਵਿੱਚੋਂ ਅਗਲੇ ਦੋਸਤ ਨੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਪ੍ਰਤੀਕ ਮਲਹੋਤਰਾ, ਰਿਤਿਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਿੱਟਾ ਬਜਾਜ, ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਅਤੇ ਕੇ ਐੱਸ ਮਾਨ। ਮਹਾਦੇਵ ਘਾਟ ਅਮਲੇਸ਼ਵਰ ਤੋਂ ਚਿੱਠੀ ਲਿਖੀ ਹੈ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਨੀ, ਸੂਰਜ, ਜਯੋਤੀ ਅਤੇ ਬਾਬੂ ਰਿਆਂਸ਼ ਠਾਕੁਰ ਨੇ। ਫਰੈਂਡਸ ਕਲੋਨੀ ਕਰਨਾਲ ਤੋਂ ਚਿੱਠੀ ਭੇਜੀ ਹੈ, ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ ਨੇ। ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ ਦਾ ਖਤ ਵੀ ਸਾਨੂੰ ਪਹੁੰਚ ਗਿਆ ਹੈ ਜੀ। ਔਰ ਅਗਲਾ ਖਤ ਆਇਆ ਹੈ ਗੁਰਮੀਤ ਸਿੰਘ ਮੀਤਾ ਹੋਰਾਂ ਦਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ। ਅਤੇ ਆਓ ਜੀ ਇਹਨਾਂ ਸਾਰੇ ਦੋਸਤਾਂ ਨੂੰ ਸੁਣਵਾਉਂਦੇ ਹਾਂ ਹਨੀ ਸਿੰਘ ਅਤੇ ਸੀ ਆਰ ਐੱਸ ਦੀਆਂ ਆਵਾਜ਼ਾਂ 'ਚ ਇਹ ਗੀਤ।

ਜੀ ਹਾਂ, ਪੁੱਛਣੇ ਤੋਂ ਡਰਦਾ ਹੈ ਗੱਭਰੂ ਕਈ ਵਾਰ। ਅਸੀਂ ਵੀ ਕੋਈ ਗੱਲ ਕਿਸੇ ਨੂੰ ਪੁੱਛਣੀ ਹੋਵੇ ਨਾ, ਤਾਂ ਸਾਨੂੰ ਵੀ ਮਤਲਬ ਥੋੜ੍ਹੀ ਜਿਹੀ ਹਿਚਕ ਹੁੰਦੀ ਹੈ, ਥੋੜ੍ਹੀ ਹੈਜ਼ੀਟੇਸ਼ਨ ਹੁੰਦੀ ਹੈ ਕਿ ਪੁੱਛੀਏ ਕਿ ਨਾ ਪੁੱਛੀਏ, ਗੱਲ ਕਰੀਏ ਕਿ ਨਾ ਕਰੀਏ। ਵੈਸੇ ਕਹਿੰਦੇ ਕਿ ਦਿਲ ਦੀ ਕੋਈ ਵੀ ਗੱਲ ਹੋਵੇ ਨਾ, ਜੇਕਰ ਦਿਲ ਚਾਹ ਰਿਹਾ ਹੋਵੇ ਕਿ ਬਈ ਚੰਗੀ ਗੱਲ ਹੈ ਤਾਂ ਵੀ ਪੁੱਛਣੀ ਹੈ, ਕੋਈ ਪਿਆਰ ਮੁਹੱਬਤ ਵਾਲੀ ਹੈ ਜਾਂ ਫਿਰ ਕੋਈ ਗੁੱਸੇ ਗਿਲੇ ਵਾਲੀ ਹੈ, ਕਿਸੇ ਨੂੰ ਮਨਾਉਣ ਵਾਲੀ ਹੈ, ਕੁਛ ਵੀ ਹੈ, ਕੋਈ ਸਲਾਹ ਵੀ ਲੈਣੀ ਹੈ, ਤਾਂ ਹਿਝਕਣਾ ਨਹੀਂ ਚਾਹੀਦਾ। ਥੋੜ੍ਹਾ ਜਿਹਾ ਸੋਚ ਸਮਝ ਕੇ, ਥੋੜ੍ਹੀ ਜਿਹੀ ਗੱਲ ਭੂਮਿਕਾ ਜਿਹੀ ਬਣਾ ਕੇ ਜ਼ਰੂਰ ਗੱਲ ਕਰ ਲੈਣੀ ਚਾਹੀਦੀ ਹੈ। ਦਿਲ ਦੇ ਵਿੱਚ ਗੱਲ ਨਹੀਂ ਰੱਖਣੀ ਚਾਹੀਦੀ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਦਿਲ ਦੀਆਂ ਗੱਲਾਂ ਤਾਂ ਫਿਰ ਦਿਲ ਦੇ ਵਿੱਚ ਹੀ ਰਹਿ ਜਾਂਦੀਆਂ ਨੇ, ਕਦੀ ਇਜ਼ਹਾਰ ਹੋ ਹੀ ਨਹੀਂ ਪਾਉਂਦਾ, ਕਿ ਅਸੀਂ ਕਦੀ ਅਸੀਂ ਕਿਸੇ ਨੂੰ ਕਹਿ ਹੀ ਨਹੀਂ ਪਾਉਂਦੇ। ਤਾਂ ਇਸ ਕਰਕੇ ਦਿਲ ਦੀ ਗੱਲ ਜ਼ਿਆਦਾ ਟਾਈਮ ਤੱਕ ਦਿਲ ਵਿੱਚ ਨਾ ਰੱਖੋ, ਉਸਨੂੰ ਦੱਸ ਦਿਓ, ਉਸਨੂੰ ਕਹਿ ਦਿਓ। ਅਤੇ ਆਓ ਜੀ ਹੁਣ ਅਗਲੀ ਚਿੱਠੀ ਪੜ੍ਹਦੇ ਹਾਂ ਜੋ ਸਾਡੇ ਤੱਕ ਪਹੁੰਚੀ ਹੈ। ਪਿੰਡ ਭੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਅਤੇ ਜਗਤਾਰ ਹੋਰਾਂ ਦੀ। ਪਿੰਡ ਨੁਕੇਰੀਆਂ ਨੇੜੇ ਮੰਡੀ ਰੋੜਾ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਕਸ਼ਮੀਰ ਸਿੰਘ ਕਰਨਾਵਲ, ਸੁਖਜੀਤ ਸਿੰਘ ਕਰਨਾਵਲ, ਅਨਮੋਲ ਸਹਿਜਪ੍ਰੀਤ, ਰਹਿਮਤ ਖੁਸ਼ਪ੍ਰੀਤ, ਸੁਖਚਰਨ ਸਿੰਘ ਬਰਾੜ, ਨੱਥਾ ਸਿੰਘ, ਮਹਿੰਦਰ ਸਿੰਘ। ਪਿੰਡ ਸੈਦੋਕੇ ਨੇੜਾ ਫਾਜ਼ਿਲਕਾ ਤੋਂ ਸ਼ਮਸ਼ੇਰ ਸਿੰਘ ਢਿੱਲੋਂ, ਨੇੜੇ ਸੈਕੰਡਰੀ ਸਕੂਲ ਕਰਤਾਰ ਸਿੰਘ ਰਾਣਾ ਚੱਕ ਪੱਖੀ ਤੋਂ, ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਬੇਬੀ ਆਰਜ਼ੂ ਜਾਜੋਰੀਆ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਇਹਨਾਂ ਦਾ ਗਿੱਲ ਪਰਿਵਾਰ। ਮੁਕਤਸਰ ਤੋਂ ਚਿੱਠੀ ਪਹੁੰਚੀ ਹੈ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ ਹੋਰਾਂ ਦੀ। ਅਗਲੀ ਚਿੱਠੀ ਆਈ ਹੈ ਪਿੰਡ ਕੁੜਿਆਣਾ ਭੋਲਾ ਸਵਾਗ, ਡਾਕਟਰ ਅਮਨਜੀਤ, ਸੁਖਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ, ਗੁਰਤੇਸ਼ਵਰ ਦੀ। ਵਿਛੜੀ ਰੂਹ ਸਿਕੰਦਰ ਸਵਾਗ ਨੂੰ ਵੀ ਯਾਦ ਕਰ ਰਹੇ ਨੇ ਜੀ, ਅਤੇ ਇਹਨਾਂ ਦਾ ਦੋਸਤ ਹੈ ਬਲਤੇਜ ਸਿੰਘ ਕੁੜਿਆਣਾ। ਆਓ ਫਿਰ ਇਹਨਾਂ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਅਸੀਂ ਗੀਤ ਸੁਣਦੇ ਹਾਂ ਪ੍ਰੀਤ ਹਰਪਾਲ ਦਾ,

ਦਿਲ ਕਿੱਥੇ ਮੰਨਦਾ ਜੀ, ਦਿਲ ਨੂੰ ਮਨਾਉਣਾ ਬੜਾ ਹੀ ਔਖਾ ਹੈ, ਅਤੇ ਜੇ ਦਿਲ ਦੀ ਨਾ ਮੰਨੋ ਤਾਂ ਫਿਰ ਜੀਣਾ ਔਖਾ ਕਰ ਦਿੰਦਾ ਹੈ ਨਾ। ਇਸ ਕਰਕੇ ਦਿਲ ਦੀ ਕਦੀ ਕਦੀ ਮੰਨ ਲੈਣੀ ਚਾਹੀਦੀ ਹੈ। ਵੈਸੇ ਨਾ ਕਈ ਵਾਰੀ ਮਨ ਹੁੰਦਾ ਹੈ ਕਿ ਰੱਬ ਨੇ ਨਾ ਜੇਕਰ ਦਿਲ ਨਾ ਦਿੱਤਾ ਹੁੰਦਾ ਤਾਂ ਕਿੰਨਾ ਵਧੀਆ ਹੁੰਦਾ, ਕਿ ਬਈ ਕੋਈ ਮਤਲਬ ਕੋਈ ਫਰਮਾਇਸ਼ ਹੀ ਨਾ ਹੁੰਦੀ ਦਿਲ ਦੀ, ਅਸੀਂ ਦਿਲ ਦੇ ਪਿੱਛੇ ਦੌੜਦੇ ਹੀ ਨਾ। ਫਿਰ ਇਨਸਾਨ ਵੈਸੇ ਕਹਿੰਦੇ ਕਿ ਜੇ ਦਿਲ ਨਾ ਹੁੰਦਾ ਤਾਂ ਮਸ਼ੀਨਾਂ ਵਾਂਗੂ ਹੀ ਤੁਰਦਾ ਫਿਰਦਾ ਰਹਿਣਾ ਸੀ, ਕਿਸੇ ਤਰ੍ਹਾਂ ਦੀ ਕੋਈ ਇਮੋਸ਼ਨ ਨਹੀਂ ਸੀ ਹੋਣੀ, ਕੋਈ ਪਿਆਰ ਨਹੀਂ ਸੀ ਹੋਣਾ, ਕੋਈ ਲਗਾਵ ਨਹੀਂ ਸੀ ਹੋਣਾ, ਕੋਈ ਮੋਹ ਨਹੀਂ ਸੀ, ਕੋਈ ਲਾਲਚ ਨਹੀਂ ਸੀ। ਮਤਲਬ ਜੇਕਰ ਚੰਗੀਆਂ ਚੀਜ਼ਾਂ ਦਿਲ ਦੇ ਨਾਲ ਜੁੜੀਆਂ ਨੇ ਤਾਂ ਮਾੜੀਆਂ ਵੀ ਜੁੜੀਆਂ ਨੇ, ਤਾਂ ਦੋਨੋਂ ਚੀਜ਼ਾਂ ਦਾ ਸੁਮੇਲ ਹੈ। ਤਾਂ ਕਈ ਵਾਰੀ ਆਪਾਂ ਇਹ ਵੀ ਸੁਣਿਆ ਕਿ ਕਹਿੰਦੇ ਕਿ ਸ਼ੁਕਰ ਹੁੰਦਾ ਜੇ ਰੱਬ ਇੱਦਾਂ ਕਰਦਾ ਕਿ ਢੇਡੀ ਨਾ ਲਗਾਉਂਦਾ, ਕਿ ਨਾ ਢਿੱਡ ਹੁੰਦਾ, ਨਾ ਭੁੱਖ ਲੱਗਦੀ, ਨਾ ਬੰਦੇ ਨੂੰ ਕੰਮ ਕਰਨਾ ਪੈਂਦਾ, ਹੈ ਨਾ। ਜਿਸਦਾ ਦਿਲ ਜੋ ਦਿਲ ਕਰਦਾ ਉਹੀ ਕਰਦਾ, ਜੇ ਕਿਸੇ ਨੂੰ ਸੌਣਾ ਪਸੰਦ ਹੈ ਤਾਂ ਸੌਂਦਾ, ਜੇ ਕਿਸੇ ਨੂੰ ਘੁੰਮਣਾ ਪਸੰਦ ਹੈ ਤਾਂ ਘੁੰਮਦਾ ਰਹਿੰਦਾ, ਹੈ ਨਾ, ਜੋ ਦਿਲ ਉਹਦਾ ਕਰਦਾ ਉਹ ਕਰਦਾ ਰਹਿੰਦਾ। ਲੇਕਿਨ ਇਹ ਸਭ ਚੀਜ਼ਾਂ ਜੋੜੀਆਂ ਗਈਆਂ ਕਿ ਇਨਸਾਨ ਇਹਨਾਂ ਚੀਜ਼ਾਂ ਦੇ ਵਿੱਚ ਬਿਜ਼ੀ ਰਹੇ, ਵਿਹਲਾ ਨਾ ਰਹੇ, ਕੁਛ ਨਾ ਕੁਛ ਕਰਦਾ ਰਹੇ, ਕੁਛ ਨਾ ਕੁਛ ਸਿੱਖਦਾ ਰਹੇ। ਤਾਂ ਜ਼ਿੰਦਗੀ ਦਾ ਕਹਿੰਦੇ ਸਫ਼ਰ ਜਿਹੜਾ ਹੈ ਨਾ, ਉਹ ਸਿਰਫ ਔਰ ਸਿਰਫ ਸਿੱਖਣ ਦਾ ਸਫ਼ਰ ਹੈ। ਅਸੀਂ ਸਿੱਖਣ ਵਾਸਤੇ ਆਏ ਹੋਏ ਹਾਂ ਬਹੁਤ ਸਾਰੀਆਂ ਚੀਜ਼ਾਂ। ਜਿੰਨਾ ਤੁਸੀਂ ਵੱਧ ਤੋਂ ਵੱਧ ਸਿੱਖ ਸਕਦੇ ਹੋ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ, ਜ਼ਿੰਦਗੀ ਦੇ ਅਨੁਭਵ ਤੋਂ, ਓਨਾ ਹੀ ਸਾਡੇ ਲਈ ਵਧੀਆ ਹੈ। ਸਿਰਫ ਔਰ ਸਿਰਫ ਅਸੀਂ ਇੱਥੇ ਖਾਣ ਪੀਣ ਜਾਂ ਮੌਜ ਮਸਤੀ ਜਾਂ ਸਿਰਫ ਕੰਮ ਕਰਨ ਜਾਂ ਦੁੱਖ ਸਹਿਣ ਵਾਸਤੇ ਨਹੀਂ ਆਏ, ਅਸੀਂ ਜ਼ਿੰਦਗੀ ਦੇ ਵਿੱਚ ਸਿੱਖਣ ਆਏ ਹਾਂ। ਤੋ ਜਿੱਥੋਂ ਵੀ ਤੁਹਾਨੂੰ ਸਿੱਖਿਆ ਮਿਲਦੀ ਹੈ ਨਾ, ਚਾਹੇ ਛੋਟੇ ਜਿਹੇ ਬੱਚੇ ਤੋਂ ਕਿਉਂ ਨਾ ਮਿਲੇ, ਜ਼ਰੂਰ ਲੈ ਲੈਣੀ ਚਾਹੀਦੀ ਹੈ। ਬਜ਼ੁਰਗਾਂ ਦੇ ਕੋਲ ਵੀ ਬਹਿਣਾ ਚਾਹੀਦਾ, ਉਹਨਾਂ ਦੀ ਵੀ ਜ਼ਿੰਦਗੀ ਦੇ ਤਜੁਰਬੇ ਹੁੰਦੇ ਨੇ, ਤਾਂ ਜ਼ਰੂਰ ਸਿੱਖਣਾ ਚਾਹੀਦਾ। ਆਓ ਫਿਰ ਅਗਲੀ ਚਿੱਠੀ ਪੜ੍ਹਦੇ ਹਾਂ। ਦੋਸਤ ਇੰਤਜ਼ਾਰ ਕਰ ਰਹੇ ਹੋਣਗੇ ਕਿ ਸਾਡਾ ਨਾਮ ਵੀ ਸ਼ਾਮਿਲ ਹੋਏਗਾ, ਅਤੇ ਆਓ ਫਿਰ ਉਹਨਾਂ ਦਾ ਇੰਤਜ਼ਾਰ ਕਰਦੇ ਹਾਂ ਖਤਮ। ਟਾਲੀਵਾਲਾ ਜੱਟਾਂ ਤੋਂ ਚਿੱਠੀ ਪਹੁੰਚੀ ਹੈ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ ਦੀ। ਮੰਡੀ ਹਰਜੀ, ਰਾਮ ਮਲੋੜ ਤੋਂ ਮਹੇਸ਼ ਗਰਗ, ਸੁਸ਼ਮਾ ਗਰਜ, ਗਰਗ, ਜਸ਼ਨ ਗਰਗ, ਵਿਨੋਦ ਗਰਗ। ਪਿੰਡ ਸ਼ੇਰਗੜ੍ਹ ਮਲੋਟ ਤੋਂ ਚਿੱਠੀ ਭੇਜੀ ਹੈ ਸ਼ਿਵਰਾਜ ਸਿੰਘ ਮਾਨ, ਸੁਖਦੇਵ, ਬਲਜੀਤ ਸਿੰਘ ਮਾਨ ਅਤੇ ਸੇਵਾ ਸਿੰਘ ਮਾਨ ਹੋਰਾਂ ਨੇ। ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ। ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਤੋਂ ਸੀਤਾ ਰਾਮ ਕੇਸਰੀ, ਦੇਵੀ ਕੋਟਲੀ, ਉਦੇ ਪ੍ਰਤਾਪ ਕੋਟਲੀ, ਦੀਪੂ, ਵਰਿੰਦਰ, ਰਵਨੀਤ ਅਤੇ ਜਸਕਰਨ ਦੀ। ਆਓ ਜੀ ਇਹਨਾਂ ਸਾਰੇ ਦੋਸਤਾਂ ਨੂੰ ਸੁਣਵਾਉਂਦੇ ਹਾਂ ਅਸੀਂ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਚਿੱਠੀਆਂ ਮਿੱਠੀਆਂ। ਤੇ ਜੇਕਰ ਦੋਸਤ ਸਾਨੂੰ ਚਿੱਠੀ ਲਿਖਣਾ ਚਾਹੁੰਦੇ ਨੇ ਤਾਂ ਉਹਨਾਂ ਕੋਲ ਸਾਡਾ ਐਡਰੈਸ ਨਹੀਂ ਹੈਗਾ, ਤਾਂ ਉਹ ਦੋਸਤ ਜ਼ਰੂਰ ਨੋਟ ਕਰ ਲੈਣ। ਸਾਡਾ ਐਡਰੈਸ ਹੈ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਕੇਅਰ ਆਫ ਕੇਂਦਰ ਨਿਰਦੇਸ਼ਕ ਜਾਂ ਫਿਰ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਆਲ ਇੰਡੀਆ ਰੇਡੀਓ ਜਲੰਧਰ। ਪਿੰਨ ਕੋਡ ਹੈ ਜੀ 1440001, ਯਾਨੀ 144001। ਅਤੇ ਆਓ ਜੀ ਅਗਲੀ ਚਿੱਠੀ ਪੜ੍ਹਦੇ ਹਾਂ ਜੋ ਸਾਡੇ ਤੱਕ ਪਹੁੰਚੀ ਹੈ। ਪਿੰਡ ਅਤੇ ਡਾਕਖਾਨਾ ਰੱਕੜਾ ਢਾਹਾਂ, ਤਹਿਸੀਲ ਬਲਾਚੌਰ ਤੋਂ ਰਾਜਕੁਮਾਰ ਨਈਅਰ, ਸੁਨੀਤਾ ਨਈਅਰ, ਗੌਰਵ ਨਈਅਰ ਅਤੇ ਭਾਵਨਾ ਨਈਅਰ ਦੀ। ਪਿੰਡ ਆਜ਼ਮਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ। ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ। ਰਾਜਸਥਾਨ ਜ਼ਿਲ੍ਹਾ ਹਨੂੰਮਾਨਗੜ੍ਹ ਤੋਂ ਨਹਿਰ ਕਿਨਾਰੇ ਢਾਣੀ ਫਤਿਹਵਾਲੀ ਤੋਂ ਰਾਮ ਸਿੰਘ ਰਪਾਲ, ਪੋਤੀ ਖੁਸ਼ਪ੍ਰੀਤ ਰਪਾਲ, ਸੁਰਜੀਤ ਸਿੰਘ ਸਸੂਆ ਅਤੇ ਸਹਿਜਦੀਪ ਸਿੰਘ। ਮਲੋਟ ਕੈਂਪ ਪੰਜਾਬ ਤੋਂ ਚਿੱਠੀ ਪਹੁੰਚੀ ਹੈ ਸਤੀਸ਼ ਮਿਗਲਾਨੀ, ਸੀਮਾ, ਅਨਮੋਲ ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ, ਰਮੇਸ਼ ਮਿਗਲਾਨੀ ਅਤੇ ਵਿਵਾਨ ਦੀ। ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ ਸੰਗੀ

ਗੀਤਾ ਜਿੰਦਲ ਤੇ ਹਸਮੁਖ ਜਿੰਦਲ ਦੀ ਚਿੱਠੀ ਵੀ ਆ ਗਈ ਹੈ। ਸਟਾਰ ਰੇਡੀਓ ਸਰੋਤਾ ਸੰਘ ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, ਜੀਐਸ ਨਾਇਕ ਤੇ ਇਹਨਾਂ ਦਾ ਪੂਰਾ ਡਾਗਲਾ ਪਰਿਵਾਰ। ਆਓ ਜੀ ਇਹਨਾਂ ਸਾਰੇ ਦੋਸਤਾਂ ਨੂੰ ਸੁਣਵਾਉਂਦੇ ਹਾਂ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ।

ਜਦੋਂ ਸਾਨੂੰ ਕੋਈ ਇਨਸਾਨ ਪਸੰਦ ਹੋਵੇ ਜਾਂ ਕੋਈ ਕੰਪਨੀ ਪਸੰਦ ਹੋਵੇ ਨਾ, ਤਾਂ ਸਾਡਾ ਦਿਲ ਕਰਦਾ ਹੈ ਕਿ ਉਹ ਸਾਡੇ ਕੋਲ ਹੀ ਬੈਠਿਆ ਰਹੇ, ਅਸੀਂ ਉੱਥੇ ਹੀ ਬੈਠੇ ਰਹੀਏ, ਉੱਥੇ ਹੀ ਗੱਲਾਂ ਬਾਤਾਂ ਕਰੀਏ। ਔਰ ਚੰਗੀ ਕੰਪਨੀ ਦੇ ਵਿੱਚ ਜਦੋਂ ਅਸੀਂ ਬੈਠੇ ਹੁੰਦੇ ਹਾਂ ਨਾ, ਤਾਂ ਵਕਤ ਕਿੱਦਾਂ ਉੱਡਦਾ ਪਤਾ ਹੀ ਨਹੀਂ ਲੱਗਦਾ ਕਿ ਜਦੋਂ ਦਿਲ ਕਰੇ ਤੁਹਾਡਾ ਕਿਤੇ ਬੈਠਣ ਨੂੰ, ਕਿਸੇ ਨਾਲ ਗੱਲਾਂ ਕਰਨ ਨੂੰ, ਤਾਂ ਵਕਤ ਨੂੰ ਪੰਖ ਲੱਗ ਜਾਂਦੇ ਨੇ, ਇੱਦਾਂ ਲੱਗਦਾ। ਅਤੇ ਜਦੋਂ ਕੋਈ ਇਹੋ ਜਿਹਾ ਇਨਸਾਨ ਕੋਲ ਬੈਠਾ ਹੋਵੇ ਜਿਹਦੇ ਨਾਲ ਗੱਲ ਕਰਨੀ ਨਾ ਚੰਗੀ ਲੱਗਦੀ ਹੋਵੇ, ਤਾਂ ਉਸ ਜਗ੍ਹਾ ਦੇ ਉੱਤੇ ਨਾ ਵਕਤ ਕੱਟਿਆ ਨਹੀਂ ਕੱਟਦਾ। ਮਤਲਬ ਹੁੰਦਾ ਇਨਸਾਨ ਕਿ ਕਿਹੜੀ ਘੜੀ ਹੋਵੇ ਕਿ ਅਸੀਂ ਇੱਥੋਂ ਜਾਈਏ ਜਾਂ ਇੱਥੋਂ ਜਾਵੇ। ਇਹੋ ਜਿਹੇ ਲੋਕ ਵੀ ਹੁੰਦੇ ਨੇ, ਲੇਕਿਨ ਚੰਗਾ ਵਕਤ ਹਮੇਸ਼ਾ ਬਹੁਤ ਜਲਦੀ ਨਿਕਲ ਜਾਂਦਾ। ਹੁਣ ਤੁਸੀਂ ਪ੍ਰੋਗਰਾਮ ਹੀ ਲਗਾ ਲਓ ਕਿ ਪ੍ਰੋਗਰਾਮ ਸ਼ੁਰੂ ਹੋਇਆ ਤਕਰੀਬਨ 40 ਕੁ ਮਿੰਟ ਹੋ ਗਏ ਨੇ, ਔਰ 40 ਨਹੀਂ 50 ਮਿੰਟ ਹੋਣ ਲੱਗੇ ਨੇ, ਔਰ ਸਿਰਫ 7-8 ਮਿੰਟ ਰਹਿ ਗਏ ਨੇ ਇਸ ਪ੍ਰੋਗਰਾਮ ਨੂੰ ਖਤਮ ਹੋਣ ਨੂੰ। ਔਰ ਇੱਦਾਂ ਲੱਗਿਆ ਕਿ ਜਿੱਦਾਂ ਹਲੇ ਹੁਣੇ ਤਾਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਤੇ ਹੁਣੇ ਖਤਮ ਵੀ ਹੋਣ ਵਾਲਾ ਹੋ ਗਿਆ। ਕਿਉਂ? ਕਿਉਂਕਿ ਪ੍ਰੋਗਰਾਮ ਜਿਹੜਾ ਹੈ ਉਹ ਬਹੁਤ ਅੱਛਾ ਲੱਗਦਾ ਹੈ, ਤੁਹਾਡੀਆਂ ਚਿੱਠੀਆਂ ਪੜ੍ਹਨੀਆਂ ਵੀ ਅੱਛੀਆਂ ਲੱਗਦੀਆਂ ਨੇ, ਇਹ ਸਾਥ ਵੀ ਅੱਛਾ ਲੱਗਦਾ ਹੈ। ਆਕਾਸ਼ਵਾਣੀ ਦਾ ਸਾਥ ਤਾਂ ਹੈ ਹੀ ਬਹੁਤ ਪਿਆਰਾ ਜੀ। ਆਓ ਫਿਰ ਅਗਲੀ ਚਿੱਠੀ ਪੜ੍ਹਦੇ ਹਾਂ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ, ਅਤੇ ਇਹਨਾਂ ਦੇ ਦੋਸਤ ਵੀ ਨੇ ਜੀ ਕੁਲਵੰਤ ਗਿੱਲ ਮਲੋਟ ਤੋਂ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾ, ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ। ਮਲੋਟ ਤੋਂ ਹੀ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਖਾਣੇ ਕੀ ਢਾਬ ਤੋਂ ਸ਼ਮਸ਼ੇਰ ਧੌਲਕਰ, ਬੁਰਜ ਸਿੱਧਵਾ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜੱਗਾ, ਧੌਲਾ ਖਿੰਗਰਾ ਤੋਂ, ਪਿੰਡ ਮੂਲੀਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਅਤੇ ਜੰਨਤ ਕਾਠਪਾਲ ਅਤੇ ਕਾਕਾ ਕਾਠਪਾਲ, ਰਘੁਨਾਥਪੁਰਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਬਾਬਾ ਤ੍ਰਿਲੋਕ ਸਿੰਘ,

ਸੁਖਣਾ, ਗੁਰਸਿਮਰਨ, ਨਵਪ੍ਰੀਤ, ਦਰਸ਼, ਰਾਜਦੀਪ, ਰਹਿਮਤ, ਨਵਨੀਤ ਅਤੇ ਇਹਨਾਂ ਦਾ ਦੋਤਾ ਸ਼ਿਵਜੋਤ ਸਿੰਘ। ਦੋਸਤ ਨੇ ਬਲਤੇਜ ਕੁੜਿਆਣਾ ਅਤੇ ਭੋਲਾ ਸੁਹਾਗ। ਆਓ ਜੀ ਇਹਨਾਂ ਸਾਰੇ ਦੋਸਤਾਂ ਨੂੰ ਸੁਣਵਾਉਂਦੇ ਹਾਂ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ ਇਹ ਗੀਤ।

ਵਾਕਿਆ ਜੀ ਕਹਿੰਦੇ ਕਿ ਮੌਤ ਤੋਂ ਵੀ ਮਾੜੀ ਜਿਹੜੀ ਹੁੰਦੀ ਹੈ ਨਾ, ਈਗੋ ਹੁੰਦੀ ਹੈ, ਹੌਮੇ ਹੁੰਦੀ ਹੈ, ਹੰਕਾਰ ਹੁੰਦਾ ਹੈ। ਹੰਕਾਰ ਬਹੁਤ ਮਾੜਾ ਮੰਨਿਆ ਗਿਆ ਜੀ। ਕਹਿੰਦੇ ਕਿ ਰਾਵਣ ਨੂੰ ਵੀ ਕੋਈ ਨਹੀਂ ਸੀ ਮਾਰ ਸਕਦਾ, ਸਿਰਫ ਔਰ ਸਿਰਫ ਉਸਦੇ ਹੰਕਾਰ ਨੇ ਮਾਰਿਆ ਹੈ। ਬਹੁਤ ਵੱਡੀ ਇਗਜ਼ਾਮਪਲ ਹੈ ਸਾਡੇ ਸਾਹਮਣੇ, ਅਸੀਂ ਹਰ ਸਾਲ ਯਾਦ ਕਰਦੇ ਹਾਂ ਉਸ ਹੰਕਾਰ ਦੇ, ਜਿਹੜੇ 10 ਸਿਰ ਸੀ ਉਸਨੂੰ ਜਲਾਉਂਦੇ ਹਾਂ, ਲੇਕਿਨ ਕਿੱਥੇ ਸਾਡੇ ਹੰਕਾਰ ਕਿੱਥੇ ਮਰਦੇ ਨੇ। ਛੋਟੀਆਂ ਛੋਟੀਆਂ ਚੀਜ਼ਾਂ, ਜੇਕਰ ਕਿਸੇ ਨੇ ਸਾਡੀ ਥੋੜ੍ਹੀ ਜਿਹੀ ਤਾਰੀਫ ਕਰ ਦਿੱਤੀ ਤਾਂ ਅਸੀਂ ਫੁੱਲੇ ਨਹੀਂ ਸਮਾਉਂਦੇ, ਅਸੀਂ ਸੋਚਦੇ ਹਾਂ ਸਾਡੇ ਵਰਗਾ ਕੋਈ ਹੈ ਨਹੀਂ ਹੈ। ਜੇਕਰ ਕਿਸੇ ਕੰਮ ਦੇ ਵਿੱਚ ਕੋਈ ਥੋੜ੍ਹੀ ਜਿਹੀ ਸਫਲਤਾ ਮਿਲ ਗਈ ਜਾਂ ਥੋੜ੍ਹਾ ਪੈਸਾ ਆ ਗਿਆ, ਤਾਂ ਵੀ ਇਨਸਾਨ ਦੇ ਦਿਮਾਗ ਦੇ ਉੱਤੇ ਜਿਹੜਾ ਹੰਕਾਰ ਹੈ ਉਹ ਫੱਟ ਚੜ੍ਹ ਜਾਂਦਾ ਹੈ। ਇਸ ਕਰਕੇ ਕਹਿੰਦੇ ਕਿ ਇਹ ਬਹੁਤ ਵੱਡੀ ਬਿਮਾਰੀ ਹੈ, ਬਾਕੀ ਦੁਨਿਆਵੀ ਸਾਰੀ ਬਿਮਾਰੀਆਂ ਇਸ ਚੀਜ਼ ਨਾਲੋਂ ਛੋਟੀਆਂ ਨੇ, ਅਤੇ ਇਸ ਕਰਕੇ ਇਹਦੇ ਕੋਲੋਂ ਜਿੰਨਾ ਪਰਹੇਜ਼ ਹੋ ਸਕੇ ਨਾ ਓਨਾ ਹੀ ਬੰਦੇ ਦੇ ਲਈ ਫਾਇਦੇਮੰਦ ਹੈ। ਆਓ ਜੀ, ਪ੍ਰੋਗਰਾਮ ਖਤਮ ਹੋਣ ਵਾਲਾ ਹੈ, ਤਾਂ ਜਿਹੜੇ ਖੱਤ ਮੇਰੇ ਹੱਥ ਵਿੱਚ ਫੜੇ ਨੇ ਕੋਸ਼ਿਸ਼ ਕਰਾਂਗੀ ਪੂਰੇ ਖਤਮ ਕਰੀਏ। ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਜਮਸ਼ੇਦਪੁਰ ਤੋਂ ਖੱਤ ਲਿਖ ਰਹੇ ਨੇ। ਬਕਸਰ ਬਿਹਾਰ ਤੋਂ ਸ਼ਰੀਫੂਦੀਨ ਅੰਸਾਰੀ, ਫਾਤਮਾ ਖਾਨ ਖਾਤੂਨ ਅੰਸਾਰੀ, ਪੁਰਾਣਾ ਤਲਾਬ ਡੁਮਰਾਓ ਤੋਂ ਵਲੀਉੱਲਾ ਅੰਸਾਰੀ, ਆਸਮਾ ਨਾਜ਼ ਅੰਸਾਰੀ, ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਅਦੀਬਾ, ਸਾਰਿਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ, ਆਸਮਾ ਖਾਤੂਨ ਅੰਸਾਰੀ ਅਤੇ ਗੁਲਫਰਾਜ਼ ਭਾਗਲਪੁਰੀ, ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਲੋਹੜ, ਜਗਸੀਰ ਸਿੰਘ ਪਿੰਡ ਰਾਜਪੁਰਾ ਦੀ ਪੰਚਾਇਤ ਵੱਲੋਂ ਉਹਨਾਂ ਨੇ ਢੇਰ ਸਾਰਾ ਪਿਆਰ ਭੇਜਿਆ। ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ, ਪਿੰਡ ਰਾਜਪੁਰਾ ਤੋਂ ਇਹ ਖਤ ਆਇਆ ਹੈ ਜੀ। ਪਵਲਾਲ ਹਾਜੀਪੁਰ ਤੋਂ

Chaudhary Gokul Das Kondal, another beta Vijay Kondal Potra, Aditya Kondal, Alima R.K. Kondal, K.K. Kondal, te ena di Masi Sudesh Kumari, Taj Mohammad Ansari Gulam Sabir, Rahi Mehraj, Jahan Azad Nagar Luxor Haridwar to. ਅਗਲਾ ਖਤ ਹੈ ਜੀ ਗੁਰਤੇਗ ਬਹਾਦਰ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ ਰਵੀਨਾ ਆਫੀਆ ਸਨਾ ਸਮਾ ਹੀਨਾ ਨਾਸਰਾ ਜਾਸਮੀਨ ਸ਼ਕੀਲਾ ਰਜ਼ੀਆ ਸੁਲਤਾਨਾ ਜਾਵੇਦ ਅੰਸਾਰੀ ਅਖਤਰ ਮੁਹੰਮਦ ਸਰਾਜ ਅੰਸਾਰੀ ਗਾਂਧੀ ਚੌਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ ਬਲਵਿੰਦਰ ਬਿਰਕ ਜੈਤੇਗ ਬਿਰਕ ਅਤੇ ਮੀਕਾ ਬਿਰਕ ਪਰਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਅਤੇ ਸਿਮਰਨ ਕੁਲਦੀਪ ਏਕਮ ਦਮਨ ਅਭਿਜੋਤ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਤੋਂ ਅਤੇ ਆਖਰੀ ਖਤ ਮੈਂ ਪੜ੍ਹਨ ਵਾਲੀ ਹਾਂ ਅਰਾਇਣ ਤੋਂ ਜੋ ਆਇਆ ਹੈ ਡਾਕਟਰ ਬਨਵਾਰੀ ਜੈਪਾਲ ਬਿਮਲਾ ਜੈਪਾਲ ਸੋਨੂ ਮਮਤਾ ਮੋਕਸ਼ ਦਿਸ਼ਾ ਸੁਸ਼ਾਂਤ ਅਤੇ ਬਿਕਰਮ ਜੈਪਾਲ ਦਾ ਆਓ ਜੀ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਵਾਉਂਦੇ ਹਾਂ ਤੁਹਾਨੂੰ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਅਤੇ ਸਹੀ ਗੀਤ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਖਤਮ ਹੋ ਜਾਏਗਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਸਾਨੂੰ ਚਿੱਠੀਆਂ ਲਿਖੀਆਂ

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 4 ਵਜਣ ਵਾਲੇ ਨੇ। ਹੁਣ ਅਗਲਾ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਪ੍ਰਾਇਮਰੀ ਚੈਨਲ ਤੋਂ, ਆਕਾਸ਼ਵਾਣੀ ਜਲੰਧਰ ਤੋਂ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਬੋਲ ਰਹੇ ਹਾਂ। 4 ਵਜ ਰਹੇ ਨੇ। ਸਾਡੀ ਅੱਜ ਦੀ ਦੂਸਰੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੇ ਸ਼ੁਰੂ ਵਿੱਚ ਆਓ ਲਈਏ ਆਲੇ ਦੁਆਲੇ ਦੀ ਖ਼ਬਰ ਸਾਰ। ਪੇਸ਼ ਨੇ ਸੁਰਖੀਆਂ ਜਨਾਬ।

ਮਿਆਂਮਾਰ ਦੇ ਰਾਸ਼ਟਰਪਤੀ ਭਾਰਤ ਦੇ 5 ਦਿਨਾਂ ਦੌਰੇ ਤੇ ਅੱਜ ਬੋਧਗਯਾ ਪਹੁੰਚੇ ਨੇ। ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਦੇ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਬੈਂਗਲੁਰੂ ਵਿੱਚ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਉੱਚ ਪੱਧਰੀ ਚੌਕਸੀ 'ਤੇ ਨੇ ਅਤੇ ਲੋੜ ਪੈਣ 'ਤੇ ਓਪਰੇਸ਼ਨ ਸਿੰਦੂਰ 2.0 ਲਈ ਤਿਆਰ ਨੇ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਲੈਫਟੀਨੈਂਟ ਜਨਰਲ NS ਰਾਜਾ ਸੁਬਰਮਣੀ ਉਹਨਾਂ ਦੀ ਥਾਂ ਲੈਣਗੇ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸੰਬੰਧੀ ਸਮਾਂ ਸਾਰਣੀ ਵਿੱਚ ਸੋਧ ਕੀਤੀ ਹੈ। ਪੰਜਾਬ BJP ਦੇ ਨਵੇਂ ਚੁਣੇ ਗਏ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਨਗਰ ਨਿਗਮ ਚੋਣਾਂ ਦੌਰਾਨ ਵੱਡੇ ਪੱਧਰ 'ਤੇ ਧੋਖਾਧੜੀ ਕਰਨ ਅਤੇ ਬੇਈਮਾਨੀਆਂ ਦਾ ਇਲਜ਼ਾਮ ਲਗਾਇਆ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਅੱਜ ਦੇਸ਼ ਭਰ ਵਿੱਚ ਹਿੰਦੀ ਪੱਤਰਕਾਰਿਤਾ ਦਿਵਸ ਮਨਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਗਰਮ ਚੱਕਰ ਨਾਲ ਗੜੇਮਾਰੀ ਦੀ ਪੇਸ਼ਨਗੋਈ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ 'ਚ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਅੱਜ ਸ਼ਾਮੀ 7 ਵਜੇ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

0: BMV 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਖੇਡ ਸਰਗਰਮੀਆਂ ਤੇ ਆਧਾਰਿਤ ਪ੍ਰੋਗਰਾਮ ਖੇਡ ਸੰਸਾਰ। ਜੀ ਹਾਂ, ਅੱਜ ਦੇ ਇਸ ਪ੍ਰੋਗਰਾਮ 'ਚ ਵਾਚਕ ਸ਼ੀਤਲ, ਪੇਸ਼ਕਸ਼ ਪ੍ਰਤਿਸ਼ਠਾ ਜੈਨ ਹੋਣਾ ਦੀ ਹੈ। ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਖੇਡ ਸੰਸਾਰ।
1: ਖੇਡ ਸੰਸਾਰ ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਸ਼ੀਤਲ ਦਾ ਨਮਸਕਾਰ। ਇਸ ਹਫਤੇ ਦੀਆਂ ਖੇਡ ਸਰਗਰਮੀਆਂ ਲੈ ਕੇ ਇੱਕ ਵਾਰ ਤੋਂ ਫਿਰ ਹਾਜ਼ਰ ਹੋਏ ਹਾਂ। ਦੱਸਾਂਗੇ ਤੁਹਾਨੂੰ ਕਿਹੋ ਜਿਹਾ ਰਿਹਾ ਖੇਡ ਜੰਗ ਦਾ ਇਹ ਹਾਲ। ਟਰੈਕ ਤੇ ਚਮਕਿਆ ਗੁਰਿੰਦਰ ਵੀਰ, 100 ਮੀਟਰ ਦੇ ਵਿੱਚ ਨਵਾਂ ਰਿਕਾਰਡ ਕੀਤਾ ਕਾਇਮ। ਏਸ਼ੀਅਨ MMA ਚੈਂਪੀਅਨਸ਼ਿਪ ਦੇ ਵਿੱਚ ਭਾਰਤ ਦਾ ਦਮਦਾਰ ਪ੍ਰਦਰਸ਼ਨ, 4 ਤਗਮੇ ਕੀਤੇ ਆਪਣੇ ਨਾਮ। ਭਾਰਤੀ ਮਹਿਲਾ ਹਾਕੀ ਦਾ ਜਲਵਾ, ਸੀਨੀਅਰ ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ। ਅੰਡਰ 18 ਟੀਮ ਨੇ ਏਸ਼ੀਆ ਕੱਪ ਜਿੱਤ ਨਾਲ ਕੀਤਾ ਸ਼ੁਰੂ। ਖੇਡ ਜਗਤ ਦੀਆਂ ਹਸਤੀਆਂ ਨੂੰ ਮਿਲਿਆ ਪਦਮ ਸਨਮਾਨ। ਰਾਸ਼ਟਰਪਤੀ ਭਵਨ ਦੇ ਵਿੱਚ ਹੋਇਆ ਸਮਾਗਮ। ਚੰਡੀਗੜ੍ਹ ਨੂੰ ਅੰਤਰਰਾਸ਼ਟਰੀ ਖੇਡ ਨਕਸ਼ੇ ਦੇ ਵਿੱਚ ਮਿਲੀ ਵੱਡੀ ਪਛਾਣ। ਕਿੱਕ ਬਾਕਸਿੰਗ ਬਣੀ ਦੁਨੀਆ ਦੀ ਸਭ ਤੋਂ ਤੇਜ਼ੀ ਦੇ ਨਾਲ ਉਭਰਦੀ ਹੋਈ ਮਾਰਸ਼ਲ ਆਰਟ ਖੇਡ। ਐਸ਼ਾ ਸਿੰਘ ਨੇ ਤੋੜਿਆ ਵਿਸ਼ਵ ਰਿਕਾਰਡ। ਮਿਊਨਿਕ ਵਰਲਡ ਕੱਪ ਦੇ ਵਿੱਚ ਜਿੱਤਿਆ ਸੋਨੇ ਦਾ ਤਮਗਾ। ਪਲੇਆਫ ਦਾ ਰੋਮਾਂਚ ਚਰਮ ਤੇ। IPL ਨੂੰ ਮਿਲੀਆਂ ਟੌਪ 4 ਟੀਮਾਂ। ਰਾਜਾ ਰਣਧੀਰ ਸਿੰਘ ਦੇ ਦੇਹਾਂਤ ਦੇ ਨਾਲ ਖੇਡ ਜਗਤ ਦੇ ਵਿੱਚ ਇਸ ਹਫਤੇ ਰਹੀ ਸੋਗ ਦੀ ਲਹਿਰ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਤੇਜ਼ਤਰਾਜ਼ ਅਥਲੀਟ ਗੁਰਿੰਦਰ ਵੀਰ ਦੀ। ਹਾਲ ਹੀ ਦੇ ਵਿੱਚ ਭਾਰਤੀ ਐਥਲੈਟਿਕਸ ਦੇ ਵਿੱਚ ਉਹਨਾਂ ਨੇ ਇਤਿਹਾਸ ਰਚ ਦਿੱਤਾ ਹੈ। ਗੁਰਿੰਦਰ ਵੀਰ ਸਿੰਘ ਨੇ ਰਾਂਚੀ ਦੇ ਵਿੱਚ ਹੋਈ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਮੁਕਾਬਲੇ ਦੌਰਾਨ ਪੁਰਸ਼ਾਂ ਦੀ 100 ਮੀਟਰ ਦੌੜ ਦੇ ਵਿੱਚ 10.09 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਉਹ 10.10 ਸਕਿੰਟ ਤੋਂ ਘੱਟ ਸਮੇਂ ਦੇ ਵਿੱਚ 100 ਮੀਟਰ ਦੌੜ ਪੂਰੀ ਕਰਨ ਵਾਲੇ ਪਹਿਲੇ ਭਾਰਤੀ ਐਥਲੀਟ ਬਣ ਗਏ ਨੇ। ਇਸ ਤੋਂ ਪਹਿਲਾਂ ਸੈਮੀਫਾਈਨਲ ਦੇ ਵਿੱਚ ਵੀ ਗੁਰਿੰਦਰ ਵੀਰ ਨੇ 10.17 ਸੈਕਿੰਡ ਦਾ ਸਮਾਂ ਕੱਢ ਕੇ ਰਿਕਾਰਡ ਬਣਾਇਆ ਸੀ, ਪਰ ਕੁਝ ਮਿੰਟਾਂ ਬਾਅਦ ਅਨਿਮੇਸ਼ ਕੁੰਜੂਰ ਨੇ 10.15 ਸਕਿੰਟ ਦਾ ਉਹ ਰਿਕਾਰਡ ਤੋੜ ਦਿੱਤਾ। ਫਾਈਨਲ ਦੇ ਵਿੱਚ ਗੁਰਿੰਦਰ ਵੀਰ ਨੇ ਸ਼ਾਨਦਾਰ ਵਾਪਸੀ ਕਰਦਿਆਂ ਹੋਇਆਂ 10.09 ਸਕਿੰਟ ਦਾ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਮ ਕਰ ਲਿਆ।
0: ਰਿਕਾਰਡ ਬਣਾਉਣ ਤੋਂ ਬਾਅਦ ਗੁਰਿੰਦਰ ਵੀਰ ਨੇ ਕਿਹਾ,
2: ਮੈਂ ਜਬ ਸੇ ਸ਼ੁਰੂ ਕੀਆ ਛੋਟਾ ਸਾ ਜਬ 7th 6th 7th ਮੇਂ ਥਾ ਤਬ ਸੇ ਲੋਗ ਮੇਰੇ ਕੋ ਬੋਲਤੇ ਥੇ 100 ਮੇਂ ਕੋਈ ਫਿਊਚਰ ਨਹੀਂ ਹੈ, ਇੰਡੀਅਨ 100 ਮੀਟਰ ਨਹੀਂ ਭਾਗ ਸਕਦੇ, 400 ਚੂਜ਼ ਕਰ ਲਓ, 400 ਮੇਂ ਸਭ ਭਾਗਤੇ ਹੈ, ਇੰਡੀਅਨਸ ਕੇ ਜੀਨਸ ਨਹੀਂ ਹੈ ਸਪ੍ਰਿੰਟਿੰਗ ਕੇ ਲੀਏ, ਤੋ ਉਨਕੋ ਰੋਂਗ ਪ੍ਰੂਫ ਕਰਨਾ ਹੈ, ਦਿਖਾਣਾ ਵੀ ਇੰਡੀਅਨ ਜੀਨਸ ਬਹੁਤ ਅੱਛੇ ਬਹੁਤ ਤਕੜੇ ਹੈ, ਇੰਡੀਅਨ ਜੀਨਸ ਦੇ ਉੱਪਰ ਕੁਝ ਨਹੀਂ।
1: ਉਹਨਾਂ ਦੀ ਇਸ ਕਾਮਯਾਬੀ ਦੇ ਉੱਤੇ ਕੀ ਕਹਿੰਦੇ ਨੇ ਗੁਰਿੰਦਰ ਵੀਰ ਦੇ ਕੋਚ ਸਰਬਜੀਤ ਹੈਪੀ?
3: ਤਿਆਰੀ ਬਸ ਜਦੋਂ ਦਾ ਮਤਲਬ ਸਮਝ ਲਓ ਪੈਦਾ ਹੋਣ ਤੋਂ ਬਾਅਦ ਤੁਰਨ ਲੱਗਾ ਸੀ। ਕੱਲ ਮਦਰ ਵੀ ਦੱਸ ਰਹੇ ਸੀ ਕਿ ਇਹ ਤੁਰਿਆ ਨੀ ਸਿੱਧਾ ਭੱਜਿਆ ਸੀਗਾ, ਹਨਾ ਛੋਟੀ ਏਜ ਦੇ ਵਿੱਚ ਹੀ। ਉਸ ਤੋਂ ਬਾਅਦ ਇਹਦੇ ਫਾਦਰ ਸਾਹਿਬ ਨੇ ਇਹਨਾਂ ਨੂੰ ਜਿੱਦਾਂ ਛੋਟੀਆਂ ਟੁੱਟੀਆਂ ਐਕਸਰਸਾਈਜ਼ ਜਾਂ ਥੋੜੇ ਕਰਾਉਂਦੇ ਰਹੇ। ਉਸ ਤੋਂ ਬਾਅਦ ਇਹ ਗੁਰਦੁਆਰਾ ਕਮਿਸ਼ਨ ਸਕੂਲ ਡੰਡਾ ਗਿਆ, ਫਿਰ ਸਾਡੇ ਕੋਲ ਆਇਆ ਤੇ ਫਿਰ 10 ਦਾ ਸਫ਼ਰ ਉਹਨੇ ਇੱਥੇ ਪੰਜਾਬ ਇੰਸਟੀਚਿਊਟ ਆਫ ਸਪੋਰਟ ਦੇ ਵਿੱਚ ਇਹਦੀਆਂ ਬੇਸਿਕ ਚੀਜ਼ਾਂ ਨੂੰ ਆਪਾਂ ਤਿਆਰ ਕੀਤਾ ਤਾਂ ਜੋ ਇਹ ਲੰਬੇ ਸਮੇਂ ਤੱਕ ਪਰਫੋਰਮੈਂਸ ਦੇ ਸਕੇ। ਤੇ ਉਸ ਤੋਂ ਪਹਿਲੇ ਇਹਨੇ ਅੰਡਰ 16 ਦੇ ਵਿੱਚ ਨੈਸ਼ਨਲ ਰਿਕਾਰਡ ਕੀਤਾ, 18 ਦੇ ਵਿੱਚ ਨੈਸ਼ਨਲ ਰਿਕਾਰਡ ਕੀਤਾ, 20 ਕੀਤਾ, ਯੂਰੋ ਏਸ਼ੀਆ ਦਾ ਮੈਡਲ ਲਿਆ, ਫਿਰ ਉਹਨੇ ਯੂਥ ਏਸ਼ੀਆ ਦਾ ਲਿਆ, ਜੂਨੀਅਰ ਏਸ਼ੀਆ ਦਾ ਲਿਆ। ਤੇ ਅੱਜ ਕੱਲ 1.5-2 ਸਾਲ ਤੋਂ ਇਹ ਜਿੰਨਾ ਮੈਂ ਕੋਸ਼ਿਸ਼ ਕਰ ਸਕਦਾ ਕਿ ਇਹਦਾ ਇਸ ਤਰ੍ਹਾਂ ਦਾ ਬੇਸ ਬਣੇ ਕਿ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਇੱਕ ਟ੍ਰੇਨਿੰਗ ਦਾ ਇੱਕ ਮੈਥਡ ਹੁੰਦਾ ਕਿ ਤੁਸੀਂ ਇੰਨੇ 1000 ਘੰਟੇ ਟ੍ਰੇਨਿੰਗ ਕਰਦੇ ਤਾਂ ਜਾ ਕੇ ਉਹਦਾ ਅਸਰ ਆਉਂਦਾ, ਤੇ ਉਹ ਬਿਲਕੁਲ ਸਹੀ ਟਾਈਮ ਦੇ ਉੱਤੇ ਹੁਣ ਪਰਫੋਰਮੈਂਸ ਆ ਰਹੀ ਹੈ। ਹੁਣ ਇਸ ਟਾਈਮ ਉਹ ਨਾਈਸ ਦੇ ਵਿੱਚ ਇੰਡੀਅਨ ਟੀਮ ਦੇ ਵਿੱਚ ਇੰਡੀਆ ਕੈਂਪ ਦੇ ਵਿੱਚ ਟ੍ਰੇਨਿੰਗ ਕਰ ਰਿਹਾ, ਕੋਚ ਜੇਮ ਸਿੰਨਮ ਜੋ ਕਿ ਇੰਗਲੈਂਡ ਦੇ ਬਹੁਤ ਵਧੀਆ ਕੋਚ ਆ ਤੇ ਡਾਇਰੈਕਟਰ ਵੀ ਦੇ ਵਿੱਚ। ਇਹਦਾ ਸਫ਼ਰ ਤਾਂ ਬੜਾ ਉਤਾਰ ਚੜਾਅ ਵਾਲਾ ਰਿਹਾ, ਕਈ ਵਾਰੀ ਦਿਲ ਕਰਦਾ ਸੀ ਕਿ ਗੇਮ ਛੱਡ ਦੇਈਏ ਕਰੀਏ, ਕਿਉਂਕਿ ਹੈਲਥ ਇਸ਼ੂਜ਼ ਆ ਜਾਂਦੇ ਸੀ ਵਿੱਚ, ਕਈ ਵਾਰੀ ਫੈਮਿਲੀ ਪ੍ਰੋਬਲਮਸ ਆ ਜਾਂਦੀਆਂ ਸੀ, ਤੇ ਨਾਲ ਦੇ ਖਿਡਾਰੀ ਜਦੋਂ ਕੈਨੇਡਾ ਅਮਰੀਕਾ ਜਾ ਕੇ ਆਪਣੀਆਂ ਫੋਟੋਆਂ ਪਾਉਂਦੇ ਸੀ ਤੇ ਹਾਂ ਕਈ ਵਾਰੀ ਲੱਗਦਾ ਸੀ ਕਿਤੇ ਇੱਥੇ ਅਸੀਂ ਆਪਣਾ ਅਚੀਵ ਨਾ ਕਰ ਸਕੀਏ, ਪਰ ਉਹਦੇ ਫਾਦਰ ਨੇ ਤੇ ਮੈਂ ਉਹਨੂੰ ਕਾਫੀ ਮੋਟੀਵੇਟ ਕੀਤਾ। ਉਹਦੇ ਫਾਦਰ ਨੇ ਵੀ ਕਿਹਾ ਸੀ ਤੈਨੂੰ ਬਾਹਰ ਨਹੀਂ ਭੇਜਣਾ, ਤੂੰ ਇੱਥੇ ਰਹਿ ਕੇ ਕਰਨਾ ਜੋ ਕਰਨਾ, ਤੇ ਉਹਨੇ ਵੀ ਦ੍ਰਿੜ ਨਿਸ਼ਚੇ ਬਣਾਇਆ। ਸਭ ਤੋਂ ਵੱਡਾ ਉਹਦਾ ਇਹ ਸੀਗਾ, ਸਾਡਾ ਵੀ ਮੇਰਾ ਵੀ ਤੇ ਉਹਦਾ ਵੀ, ਇੱਕ ਗੋਲਡ ਮੈਡਲ ਜਿਸ ਤਰ੍ਹਾਂ ਇੱਕ ਅਲੱਗ ਚੀਜ਼ ਆ, ਪਰ ਅਸੀਂ ਆਪਣੇ ਦੇਸ਼ ਦੇ ਆਪਣੇ ਕੌਮ ਲਈ ਇਹ ਜ਼ਰੂਰ ਦੱਸੀਏ ਕਿ ਅਸੀਂ ਇਹ ਕਰ ਸਕਦੇ। ਦੇਖੋ ਜੀ,

0: ਜਿਹੜਾ 16 ਸਾਲਾਂ 'ਚ ਵੀ ਸਭ ਤੋਂ ਤੇਜ਼ ਰਾਜ ਸੀ, 18 'ਚ ਵੀ ਸਭ ਤੋਂ ਤੇਜ਼ ਸੀ, 20 'ਚ ਵੀ, ਪਰ ਆ ਜਿਹੜਾ ਟਾਈਮ ਹੁਣੇ ਕੱਢ ਰਹੇ ਆ 10.09, ਇਹਦੇ ਵਿੱਚ ਏਸ਼ੀਆ ਸੈਕਿੰਡ ਰੈਂਕ ਅਤੇ ਆਪਣਾ ਕਾਮਨਵੈਲਥ ਦਾ ਕੁਆਲੀਫਾਈ ਸੀ ਜਿਹੜਾ 10.16 ਰੱਖਿਆ ਸੀ, ਅਤੇ ਬੜੇ ਚੈਨਲਸ ਨੇ ਇਹ ਪੁੱਛਣਾ ਕਿ ਹਾਂ ਵੀ ਇਹ ਤਾਂ ਇੰਡੀਅਨ ਕਾਰਡ ਤੋਂ ਵੀ ਥੱਲੇ ਆ, ਕਿੱਦਾਂ ਤੁਸੀਂ ਇਹਨੂੰ ਕਰੋਗੇ? ਅਤੇ ਗੁਰਿੰਦਰ ਹਮੇਸ਼ਾ ਇਹ ਕਹਿੰਦਾ ਸੀ ਕਿ ਜਿੰਨੇ ਕੜੇ ਸਾਨੂੰ ਮਾਪਦੰਡ ਦਿੱਤੇ ਜਾਣਗੇ ਉਹਦੇ ਤਕੜੇ ਆਪਾਂ ਹੋਵਾਂਗੇ। ਇਹ ਕਿਸੇ ਨੂੰ ਘੱਟ ਯਕੀਨ ਸੀ, ਪਰ ਗੁਰਿੰਦਰ ਨੂੰ ਤੇ ਮੈਨੂੰ ਕਾਫੀ ਦਿਨ ਪਹਿਲੇ ਤੋਂ ਕਹਿ ਰਿਹਾ ਸੀ ਕਿ ਮੈਂ 10-10 ਤੋਂ ਥੱਲੇ ਮੇਰੇ ਪੈਰਾਮੀਟਰਸ ਆ ਚੁੱਕੇ ਆ, ਤੇ ਭਾਜੀ ਆਪਾਂ ਕਿਸੇ ਵੀ ਡੇ ਰੇਸ ਨੂੰ ਕਲਿੱਕ ਕਰ ਦੇਣਾ, ਪਰਮਾਤਮਾ ਦੀ ਮਿਹਰ ਰਵੇ, ਕਿਉਂਕਿ ਗਰਾਊਂਡ ਦੀ ਟ੍ਰੇਨਿੰਗ ਹੋਰ ਹੁੰਦੀ ਆ, ਕੰਪਟੀਸ਼ਨ ਦਾ ਪ੍ਰੈਸ਼ਰ ਹੋਰ ਹੁੰਦਾ, ਜਦੋਂ ਕੰਪਟੀਸ਼ਨ 'ਚ ਉਹ ਚੀਜ਼ਾਂ ਕਲਿੱਕ ਹੋਣ ਲੱਗ ਪੈਂਦੀਆਂ ਤੇ ਫਿਰ ਅਸਲ ਦੇ ਵਿੱਚ ਥੱਲੇ ਭਲਵਾਨ ਦਾ ਉਹਦੇ ਪਤਾ ਲੱਗਦਾ ਜਦੋਂ ਭੋਲ ਤੇ ਖਾੜੇ ਦੇ ਵਿੱਚ ਹੁੰਦਾ ਹੈ, ਜਦੋਂ ਕੰਪਟੀਸ਼ਨ ਦੇ ਵਿੱਚ ਹੁੰਦਾ ਵਾ। ਸਿੱਧਾ ਆਪਾਂ ਗਰਾਊਂਡ 'ਚ ਕੋਈ ਵੀ ਟਾਈਮ ਕੱਢ ਲਈਏ ਜਾਂ ਕੋਈ ਕੱਢ ਲਈਏ, ਉਹ ਸਿਰਫ ਸਾਡੀ ਟ੍ਰੇਨਿੰਗ ਦਾ ਇੱਕ ਪਾਰਟ ਹੁੰਦਾ, ਪਰ ਜਿਹੜਾ ਲਿਖਿਤ ਤੌਰ ਤੇ ਹੁੰਦਾ ਉਹ ਉਦੋਂ ਹੁੰਦਾ ਜਦੋਂ ਅਸੀਂ ਆਪਣੇ ਸਾਰੇ ਕੰਪਟੀਟਰ ਦੇਸ਼ ਭਰ ਦੇ ਕੰਪਟੀਟਰ ਜਾਂ ਇੰਟਰਨੈਸ਼ਨਲ ਦੇ ਦੁਨੀਆ ਭਰ ਦੇ ਗੀਤਾਂ ਦੇ ਨਾਲ ਬੈਠਦੇ ਹਾਂ, ਜਦੋਂ ਉਦੋਂ ਜਿਹੜਾ ਪਰਫੋਰਮੈਂਸ ਦਿੰਦਾ ਉਹ ਅਸਲੀ ਪਰਫੋਰਮੈਂਸ ਮੰਨੀ ਜਾਂਦੀ। ਸਭ ਤੋਂ ਵੱਡੀ ਇੱਕ ਤਾਂ ਉਹਨੂੰ ਬੁੱਕਸ ਪੜ੍ਹਨ ਦਾ ਸ਼ੌਂਕ ਆ, ਜਿਹੜਾ ਮੈਨੂੰ ਲੱਗਦਾ ਬਾਕੀ ਨੀਚਾਂ ਤੋਂ ਬਹੁਤ ਅਲੱਗ ਆ, ਕਿਉਂਕਿ ਮੈਨੂੰ ਲੱਗਦਾ ਅੱਜ ਕੱਲ੍ਹ 100 ਚੋਂ ਮੈਨੂੰ ਲੱਗਦਾ ਨਹੀਂ ਕਿ 5 ਬੰਦੇ ਵੀ ਬੁੱਕਸ ਪੜ੍ਹਨ ਦੇ ਜਾਂ ਆਪਣੇ ਇਤਿਹਾਸ ਨੂੰ ਪੜ੍ਹਨ ਦੇ ਲਈ ਤਿਆਰ ਹੋਣ, ਖਾਸ ਕਰਕੇ ਸੋਰਸ ਦੇ ਵਿੱਚ। ਇਹ ਇੱਕ ਉਹਦਾ ਬਹੁਤ ਪਲੱਸ ਪੁਆਇੰਟ ਆ, ਕਿਉਂਕਿ ਜਿਹੜਾ ਜਦੋਂ ਪੜ੍ਹਦੇ ਆ ਤੁਸੀਂ, ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਜਿਹਨਾਂ ਦੇ ਵਿੱਚ ਆਪਣਾ ਨੁਕਸਾਨ ਥੋੜਾ ਹੁੰਦਾ ਜਾਂ ਤੁਹਾਨੂੰ ਕਿਸੇ ਨੇ ਪੜ੍ਹਾ ਨਹੀਂ ਸਕਣੀਆਂ, ਉਹ ਤੁਹਾਨੂੰ ਆਪਣੇ ਆਪ ਹੀ ਆਪਣੇ ਜ਼ਹਿਨ ਦੇ ਵਿੱਚ ਆ ਜਾਂਦੀਆਂ ਨੇ, ਉਹ ਤਾਂ ਸਭ ਤੋਂ ਵੱਡਾ ਪਲੱਸ ਪੁਆਇੰਟ ਆ। ਉਹੀ ਪਲੱਸ ਪੁਆਇੰਟ ਆ ਕਿ ਜਦੋਂ ਤੁਸੀਂ ਡਿੱਗਦੇ ਆ, ਕਿਉਂਕਿ ਜਿੱਤ ਹਾਰ ਇੱਕ ਜੀਵਨ ਦਾ ਪਾਰਟ ਆ, ਪਰ ਕਈ ਬੰਦੇ ਜਦੋਂ ਹਾਰਦੇ ਆ ਤੇ ਉਸ ਗੇਮ ਨੂੰ ਛੱਡ ਹੀ ਦਿੰਦੇ ਆ ਕਿ ਨਹੀਂ ਯਾਰ ਮੇਰੇ ਕੋਲ ਪ੍ਰੈਸ਼ਰ ਨਹੀਂ ਕਿਹਾ ਜਾਂਦਾ, ਮੈਂ ਜਿੱਤ ਹਾਰ ਨਹੀਂ, ਮੈਂ ਕੋਈ ਕਰਿਆਨੇ ਦੀ ਦੁਕਾਨ ਖੋਲ ਲਵਾਂ, ਮੈਂ ਬਾਹਰ ਚੱਲ ਜਾਵਾਂ, ਟਰੱਕ ਚਲਾ ਲਵਾਂ, ਇਹ ਕਰ ਲਵਾਂ, ਕਿਉਂਕਿ ਉਹਨੂੰ ਇਹ ਈਜ਼ੀ ਚੀਜ਼ ਸਮਝਦੇ ਆ। ਪਰ ਗੇਮ ਦੇ ਪ੍ਰੈਸ਼ਰ ਨੂੰ ਸਹਿਣਾ, ਮੈਨੂੰ ਲੱਗਦਾ ਇਹ ਥੋਟ ਜੋ ਉਹਦੇ ਖਾਨਦਾਨ 'ਚ ਮਿਲਿਆ ਹੋਏਗਾ, ਉਹਦੇ ਮੰਮੀ ਡੈਡੀ ਤੋਂ ਸ਼ਿਕਸ਼ਾਵਾਂ ਮਿਲੀਆਂ ਹੋਣਗੀਆਂ, ਉਸ ਤੋਂ ਬਾਅਦ ਸਾਡੇ ਕੋਲ ਆਇਆ ਤੇ ਅਸੀਂ ਵੀ ਉਹਦੇ ਨਾਲ ਇਹੀ ਗੱਲਾਂ ਕਰਦੇ ਰਹੇ, ਤੇ ਮੈਨੂੰ ਲੱਗਦਾ ਇਹ ਸਭ ਤੋਂ ਵੱਡਾ ਪਾਰਟ ਆ, ਕਿਉਂਕਿ ਸਭ ਤੋਂ ਵੱਡਾ ਅਸੀਂ ਸਰੀਰਕ ਤੌਰ ਤੇ ਤੰਦਰੁਸਤ ਹੋਣਾ ਅਲੱਗ ਚੀਜ਼ ਆ, ਇੱਕ ਟੇਨਟ ਹੋਣਾ ਕਿ ਹਾਂ ਵੀ ਬਹੁਤ ਟੈਲੈਂਟਿਡ ਆ ਮੁੰਡਾ, ਬਹੁਤ ਇਹਦੇ ਪੈਰਾਂ 'ਚ ਜਾਨ ਆ, ਬਹੁਤ ਇਹਦੇ ਹੱਥਾਂ 'ਚ ਜਾਨ ਆ, ਪਰ ਮਾਨਸਿਕਤਾ ਦਾ ਜਿਹੜਾ ਰੋਲ ਆ ਉਹ ਲੱਗਦਾ ਮੈਨੂੰ ਕਿ ਸਭ ਤੋਂ ਵੱਧ ਆ, ਇਸੇ ਕਰਕੇ ਉਹਨੇ ਉਹ ਅਚੀਵ ਕੀਤਾ ਆ ਜਿਹੜਾ ਅੱਜ ਤੱਕ ਇੰਡੀਆ ਦੇ ਵਿੱਚ ਕਿਸੇ ਨੇ ਨਹੀਂ ਕੀਤਾ।
1: 4ਵੇਂ ਏਸ਼ੀਅਨ MMA ਚੈਂਪੀਅਨਸ਼ਿਪ 2026 ਦੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਕੁੱਲ 4 ਤਗਮੇ ਆਪਣੇ ਨਾਮ ਕਰ ਲਏ ਨੇ, 1 ਚਾਂਦੀ ਦਾ ਤਮਗਾ ਤੇ 3 ਕਾਂਸੀ ਦੇ ਤਮਗੇ। ਇਹ ਚੈਂਪੀਅਨਸ਼ਿਪ 22 ਤੋਂ 24 ਮਈ 2026 ਤੱਕ ਉਜ਼ਬੇਕਿਸਤਾਨ ਦੇ ਵਿੱਚ ਕਰਵਾਈ ਗਈ, ਜਿਸ ਵਿੱਚ ਏਸ਼ੀਆ ਦੇ ਕਈ ਦੇਸ਼ਾਂ ਨੇ ਟੌਪ MMA ਖਿਡਾਰੀਆਂ ਨੇ ਹਿੱਸਾ ਲਿਆ ਸੀ। ਭਾਰਤੀ ਖਿਡਾਰੀਆਂ ਨੇ ਆਪਣੇ ਜਜ਼ਬੇ ਤੇ ਸ਼ਾਨਦਾਰ ਫਾਈਟਿੰਗ ਸਕਿੱਲ ਦੇ ਨਾਲ ਦੇਸ਼ ਦਾ ਨਾਮ ਰੋਸ਼ਨ ਕੀਤਾ। ਇਸ ਪ੍ਰਦਰਸ਼ਨ ਦੇ ਨਾਲ ਟੀਮ ਇੰਡੀਆ ਨੇ ਏਸ਼ੀਆਈ MMA ਮੰਚ ਤੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਭਾਰਤ ਨੇ ਇਸ ਚੈਂਪੀਅਨਸ਼ਿਪ ਦੇ ਵਿੱਚ MMA ਯਾਨੀ ਕਿ ਮਿਕਸਡ ਮਾਰਸ਼ਲ ਆਰਟ ਖੇਡ ਦੇ ਵਿੱਚ ਹਿੱਸਾ ਲਿਆ ਸੀ, ਜਿਸ ਵਿੱਚ ਬਾਕਸਿੰਗ, ਕੁਸ਼ਤੀ, ਜਿਉਜਿਤਸੂ, ਕਿੱਕ ਬਾਕਸਿੰਗ ਵੀ ਮੌਜੂਦ ਸੀ। ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਦੇ ਖਿਲਾਫ 4 ਮੈਚਾਂ ਦੀ ਸੀਰੀਜ਼ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਮੈਚ ਵਿੱਚ 2-0 ਦੇ ਨਾਲ ਜਿੱਤ ਦਰਜ ਕੀਤੀ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਸੀਰੀਜ਼ ਦੇ ਵਿੱਚ 2-1 ਦੀ ਬੜਤ ਹਾਸਲ ਕਰ ਲਈ। ਸੋਨਮ ਤੇ ਲਾਲ ਰੇਮ ਸਿਆਮੀ ਨੇ ਗੋਲ ਕਰਕੇ ਟੀਮ ਦੀ ਜਿੱਤ ਦੇ ਵਿੱਚ ਅਹਿਮ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ 2 ਮੈਚ ਦੇ ਵਿੱਚ ਸ਼ੂਟਆਊਟ ਦੇ ਵਿੱਚ ਆਸਟ੍ਰੇਲੀਆ ਨੂੰ 4-2 ਦੇ ਨਾਲ ਹਰਾ ਕੇ ਸੀਰੀਜ਼ ਬਰਾਬਰ ਕਰ ਦਿੱਤੀ ਸੀ। ਉਧਰ ਭਾਰਤ ਦੀ ਅੰਡਰ 18 ਮਹਿਲਾ ਹਾਕੀ ਟੀਮ ਨੇ ਏਸ਼ੀਆ ਕੱਪ 2026 ਦੇ ਆਪਣੇ ਪਹਿਲੇ ਮੈਚ ਦੇ ਵਿੱਚ ਮਲੇਸ਼ੀਆ ਨੂੰ 2-1 ਦੇ ਨਾਲ ਹਰਾਇਆ। 15 ਸਾਲਾ ਫਾਰਵਰਡ ਨੌਸ਼ੀਨ ਨਾਜ਼ ਨੇ 2 ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾਈ। ਬੀਤੇ ਹਫਤੇ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨਾਂ ਦੇ ਵਿੱਚੋਂ ਮਿਲਣ ਵਾਲੇ ਇੱਕ ਪਦਮ ਅਵਾਰਡ 2026 ਦੇ ਦੌਰਾਨ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਮਸ਼ਹੂਰ ਹਸਤੀਆਂ ਨੂੰ ਸਨਮਾਨਿਤ ਕੀਤਾ। ਰਾਸ਼ਟਰਪਤੀ ਭਵਨ ਦੇ ਵਿੱਚ ਹੋਏ ਸਮਾਰੋਹ ਦੇ ਦੌਰਾਨ ਵੱਖ ਵੱਖ ਖੇਡਾਂ ਦੇ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ ਅਵਾਰਡ ਮਿਲੇ। ਕ੍ਰਿਕਟ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਲਈ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੇ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ। ਹਾਕੀ ਦੇ ਵਿੱਚ ਭਾਰਤ ਦਾ ਨਾਮ ਉੱਚਾ ਕਰਨ ਵਾਲੇ ਗੋਲਕੀਪਰ ਸਵਿਤਾ ਪੂਨੀਆ ਨੂੰ ਵੀ ਇਹ ਮਾਣ ਮਿਲਿਆ। ਇਸ ਦੇ ਨਾਲ ਹੀ ਪੈਰਾ ਐਥਲੈਟਿਕਸ ਖਿਡਾਰੀ ਪ੍ਰਵੀਨ ਕੁਮਾਰ, ਹਾਕੀ ਕੋਚ ਬਲਦੇਵ ਸਿੰਘ, ਮਾਰਸ਼ਲ ਆਰਟ ਦੇ ਨਾਲ ਜੁੜੇ ਹੋਏ ਭਗਵਾਨ ਦਾਸ ਤੇ ਕੇ ਰਾਜਵਿਨਲ ਨੂੰ ਵੀ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ। ਉੱਥੇ ਹੀ ਭਾਰਤੀ ਟੈਨਿਸ ਦੇ ਦਿੱਗਜ ਵਿਜੇ ਅਮਿਤ ਰਾਜ ਨੂੰ ਵੀ ਖੇਡਾਂ ਵਿੱਚ ਲੰਬਾ ਸਮਾਂ ਵਿਸ਼ੇਸ਼ ਸੇਵਾ ਨਿਭਾਉਣ ਦੇ ਲਈ ਪਦਮ ਭੂਸ਼ਣ ਅਵਾਰਡ ਦਿੱਤਾ।

0: ਗਿਆ। ਪਦਮ ਸ਼੍ਰੀ ਸਨਮਾਨ ਮਿਲਣ ਤੋਂ ਬਾਅਦ ਖੇਡ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਇਸ ਨੂੰ ਆਪਣੇ ਜੀਵਨ ਦਾ ਮਾਣ ਵਾਲਾ ਪਲ ਦੱਸਿਆ, ਜਿਸ ਵਿੱਚ ਹਰਮਨਪ੍ਰੀਤ ਨੇ ਕਿਹਾ,
1: ਇਟਸ ਐਨ ਆਨਰ ਐਂਡ ਵੈਰੀ ਇਮੋਸ਼ਨਲ ਫੀਲਿੰਗ ਫਾਰ ਮੀ ਟੂ ਰਿਸੀਵ ਪਦਮ ਸ਼੍ਰੀ ਅਵਾਰਡ ਐਂਡ ਆਈ ਵੁੱਡ ਲਾਈਕ ਟੂ ਸਿੰਸੀਅਰਲੀ ਥੈਂਕ ਗਵਰਨਮੈਂਟ ਆਫ ਇੰਡੀਆ, ਆਨਰੇਬਲ ਪ੍ਰੈਜ਼ੀਡੈਂਟ, ਮਿਨਿਸਟਰੀ ਆਫ ਸਪੋਰਟਸ ਐਂਡ ਸਿਲੈਕਸ਼ਨ ਕਮੇਟੀ ਫਾਰ ਰੈਕਗਨਾਈਜ਼ਿੰਗ ਮਾਈ ਸਪੋਰਟਿੰਗ ਜਰਨੀ ਐਂਡ ਅਚੀਵਮੈਂਟਸ ਵਿਦ ਦਿਸ ਆਨਰ। ਥੈਂਕ ਯੂ ਸੋ ਮਚ।
0: ਪ੍ਰਵੀਨ ਕੁਮਾਰ ਨੇ ਪਦਮ ਸ਼੍ਰੀ ਮਿਲਣ ਨੂੰ ਪੈਰਾ ਖਿਡਾਰੀਆਂ ਦੇ ਲਈ ਵੱਡੀ ਪਛਾਣ ਦੱਸਦਿਆਂ ਹੋਇਆਂ ਕਿਹਾ,
2: ਇਹ ਤਾਂ ਦੇਸ਼ ਦਾ ਪਿਆਰ ਹੈ ਜੋ ਮੈਨੂੰ ਮਿਲ ਰਿਹਾ ਸਪੋਰਟਸ ਦੀ ਵਜ੍ਹਾ ਦੇ, ਔਰ ਮੇਰੀ ਫੈਮਿਲੀ, ਮੇਰੇ ਕੋਚ ਔਰ ਮੇਰੇ ਜੋ ਜਾਣਨੇ ਵਾਲੇ, ਮੇਰੇ ਸਾਥ ਰਹਿਣ ਵਾਲੇ ਹੈ, ਉਹ ਬਹੁਤ ਖੁਸ਼ ਹੈ, ਔਰ ਮੈਂ ਵੀ ਇੱਕ ਤਰ੍ਹਾਂ ਸੇ ਮੇਰੇ ਲਈ ਇੱਕ ਮੋਟੀਵੇਸ਼ਨ ਹੈ ਮੇਰੇ ਆਉਣ ਵਾਲੇ ਗੇਮਸ ਕੇ ਲਈ ਔਰ ਅੱਛਾ ਕਰਨੇ ਕੇ ਲਈ ਔਰ ਭਾਰਤ ਕੇ ਲਈ ਇੱਕ ਔਰ ਨਯਾ ਗੋਲਡ ਮੈਡਲ ਲਾਣੇ ਕੇ ਲਈ। ਮੇਰੇ ਪਾਸ ਪਹਿਲੇ ਮਿਨਿਸਟਰੀ ਸੇ ਕਾਲ ਆਇਆ ਥਾ, ਉਹ 3 or 4 ਕੇ ਆਸ ਪਾਸ ਥਾ ਈਵਨਿੰਗ ਮੈਂ, ਤੋ ਵੋ ਜਬ ਕਾਲ ਆਇਆ ਤਬ ਮੈਂ ਗਾਓਂ ਮੈਂ ਹੀ ਥਾ ਔਰ ਮੈਂ ਫੈਮਿਲੀ ਸੇ ਮਿਲਣੇ ਗਿਆ ਥਾ, ਤੋ ਮਾਇੰਡ ਮੈਂ ਥਾ ਕਿ ਆਜ ਲਿਸਟ ਨਿਕਲੇਗੀ ਤੋ ਸ਼ਾਇਦ ਹਮਾਰਾ ਹੋ ਸਕਤਾ ਹੈ, ਕਿਉਂਕਿ ਕੋਚ ਸਾਹਿਬ ਕੀ ਤਰਫ ਸੇ ਵੀ ਪੋਜੀਟਿਵ ਰਿਸਪੋਂਸ ਆ ਰਿਹਾ ਥਾ ਕਿ ਵੋ ਹੀ ਬੋਲ ਰਹੇ ਥੇ ਕਿ ਹੋ ਜਾਏਗਾ, ਤੂੰ ਟੈਨਸ਼ਨ ਮਤ ਲੈ, ਤੂੰ ਆਰਾਮ ਸੇ ਥੋੜ੍ਹਾ ਧਿਆਨ ਰੱਖ, ਹੋ ਜਾਏਗਾ। ਫਿਰ ਮੇਰੀ ਜਬ ਗ੍ਰਹਿ ਮੰਤਰਾਲੇ ਸੇ ਕਾਲ ਆਈ, ਫਿਰ ਬਾਤ ਹੋਈ, ਤੋ ਮੁਝੇ ਮਤਲਬ ਸੁਣਤੇ ਹੀ ਇੱਕਦਮ ਮੇਰੇ ਰੋਂਗਟੇ ਖੜੇ ਹੋ ਗਏ, ਬਾਈ ਹੋ ਗਿਆ 100% ਆਫ ਦੋ। ਫਿਰ ਮੈਂ ਉਸ ਪੁੱਛਿਆ ਕਿ ਸਰ ਮੁਝੇ ਕੋਈ ਕਨਫਰਮੇਸ਼ਨ ਮੇਲ ਆਏਗੀ ਜਾਂ ਫਿਰ ਕੁਛ ਐਸਾ, ਪਰ ਉਹਨਾਂ ਨੇ ਬੋਲਿਆ ਕਿ ਨਹੀਂ, ਜੋ ਹਮ ਬੋਲ ਰਹੇ ਹੈ ਵਹੀ ਕਨਫਰਮ ਹੈ, ਉਹ ਜੋ ਕਨਫਰਮੇਸ਼ਨ ਹੈ ਉਹ ਜੋ ਹਮ ਕਰੇਂਗੇ ਨਿਕਾਲੇਂਗੇ ਈਵਨਿੰਗ ਮੈਂ, ਵੋ ਹੈ ਲਾਸਟ, ਕੋਈ ਮੇਲ ਨਹੀਂ ਆਏਗੀ ਆਪਣੇ ਪਾਸ, ਯਹੀ ਮੇਲ ਹੈ ਜੋ ਆਪਕੋ ਕਾਲ ਕੀਆ ਜਾ ਰਹਾ ਹੈ। ਮੈਂ ਪ੍ਰਾਊਡ ਫੀਲ ਕਰ ਰਹਾ ਹੂੰ, ਮੈਂ ਕਾਫੀ ਐਕਸਾਈਟਿਡ ਹੂੰ ਉਨਸੇ ਮਿਲਣੇ ਕੇ ਲੀਏ, ਉਨਸੇ ਬਾਤ ਕਰਨੇ ਕੇ ਲੀਏ, ਕਾਫੀ ਅੱਛਾ ਮੇਰੇ ਕੋ ਜਾਣਨੇ ਕੋ ਮਿਲੇਗਾ ਉਨਕੀ ਸਟੋਰੀਜ, ਉਨਕੇ ਕੁਛ ਐਸੇ ਪਲ ਜਿਨਸੇ ਵੋ ਉਭਰ ਕੇ ਆਗੇ ਨਿਕਲੇ ਹੋਂ, ਕਾਫੀ ਕੁਛ ਸਿੱਖਨੇ ਕੋ ਮੁਝੇ ਮਿਲੇਗਾ, ਤੋ ਮੈਂ ਕਾਫੀ ਐਕਸਾਈਟਿਡ ਹੂੰ। ਅਭੀ ਨੈਕਸਟ ਆਪਣਾ ਏਸ਼ੀਅਨ ਗੇਮਸ ਹੈ, ਵੋ 18 ਅਕਟੂਬਰ ਸੇ ਆਪਣਾ ਜਾਪਾਨ ਮੈਂ ਹੋਗਾ, ਤੋ ਕੋਸ਼ਿਸ਼ ਰਹੇਗਾ ਕਿ ਇਸ ਵਾਰ ਵੀ ਹਮ ਭਾਰਤ ਕੇ ਲੀਏ ਗੋਲਡ ਲੈ ਕੇ ਆਏ ਵਿਦ ਨਿਊ ਏਸ਼ੀਅਨ ਰਿਕਾਰਡ।
0: ਬਲਦੇਵ ਸਿੰਘ ਨੇ ਕਿਹਾ ਕਿ ਖੇਡਾਂ ਰਾਹੀਂ ਦੇਸ਼ ਦੀ ਸੇਵਾ ਕਰਨਾ ਸਭ ਤੋਂ ਵੱਡਾ ਮਾਣ ਹੁੰਦਾ ਹੈ, ਤੇ ਇਹ ਸਨਮਾਨ ਉਹ ਆਪਣੇ ਸਾਥੀ ਖਿਡਾਰੀਆਂ ਤੇ ਕੋਚਿੰਗ ਸਟਾਫ ਦੇ ਨਾਲ ਵੀ ਸਾਂਝਾ ਕਰਦੇ ਨੇ। ਇਹ ਕਹਿੰਦੇ ਹੋਏ ਉਹਨਾਂ ਨੇ ਦੱਸਿਆ,
3: ਮੈਂ ਜੀ ਬਹੁਤ, ਮੈਨੂੰ ਲੱਗਦਾ ਕਿ ਵੀ ਮੈਨੂੰ 55 ਸਾਲ ਤਾਂ ਹੋ ਗਏ, ਕਿਤੇ ਪਲੇਅਰ ਵੀ ਰਹੇ, ਪਲੇਅਰ ਤੇ ਮੈਂ ਸ਼ਾਇਦ ਇੰਨਾ ਚੰਗਾ ਮੇਰੀਆਂ ਗਲਤੀਆਂ ਕਰਕੇ ਨਹੀਂ ਬਣ ਸਕਿਆ, ਪਰ ਮੇਰੀ ਸਟਾਰਟਿੰਗ ਜਿਹੜੀ ਸੀਗੀ, ਫਿਰ ਮੈਂ ਆਪਣੀਆਂ ਗਲਤੀਆਂ ਨੂੰ ਸਾਹਮਣੇ ਰੱਖ ਕੇ ਮੈਂ ਕਿਹਾ ਵੀ ਮੈਂ ਗਲਤੀਆਂ ਹੋਈਆਂ ਅਤੇ ਮੈਂ ਫਿਰ ਦੂਸਰੇ ਪਲੇਅਰਾਂ 'ਚ ਨਹੀਂ ਆਉਣ ਦਿੱਤੀਆਂ, ਸ਼ਾਇਦ ਇਹੀ ਮੇਰੀ ਕਾਮਯਾਬੀ ਦਾ ਰਾਜ ਸੀਗਾ, ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ ਤਾਂ ਕੋਚ ਦਾ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਹੋ ਜਿਹਾ ਇੱਦਾਂ ਦਾ ਕੰਮ ਕਰੇ ਕਿ ਵੀ ਬੱਚਿਆਂ ਦੇ ਉਹਨਾਂ ਦੀ ਪਰਫਾਰਮੈਂਸ 'ਤੇ ਕਦੇ ਵੀ ਫਰਕ ਨਾ ਪਵੇ।
0: ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਨੇ ਚੰਡੀਗੜ੍ਹ ਸ਼ਹਿਰ ਨੂੰ ਨਾਮੀ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਸੌਂਪੀ ਹੈ। ਮਈ 2027 ਦੇ ਵਿੱਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਦੇ ਵਿੱਚ ਏਸ਼ੀਆ ਦੇ ਕਈ ਪ੍ਰਮੁੱਖ ਦੇਸ਼ਾਂ ਦੇ ਐਥਲੀਟ ਹੁਣ ਹਿੱਸਾ ਲੈਣਗੇ। ਲਗਭਗ 37 ਸਾਲਾਂ ਬਾਅਦ ਚੰਡੀਗੜ੍ਹ ਕਿਸੇ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 1999 ਦੇ ਵਿੱਚ ਸ਼ਹਿਰ ਦੇ ਵਿੱਚ ਏਸ਼ੀਅਨ ਡਰਾਇੰਗ ਚੈਂਪੀਅਨਸ਼ਿਪ ਹੋਈ ਸੀ। ਇਹ ਫੈਸਲਾ ਹਾਂਗਕਾਂਗ ਦੇ ਵਿੱਚ ਹੋਈ ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਦੀ ਕੌਂਸਲ ਮੀਟਿੰਗ ਦੇ ਵਿੱਚ ਲਿਆ ਗਿਆ। ਚੰਡੀਗੜ੍ਹ ਦੇ ਵੱਲੋਂ ਪ੍ਰੈਜੈਂਟੇਸ਼ਨ ਗ੍ਰੈਸ ਸਕੱਤਰ ਮਨਦੀਪ ਸਿੰਘ ਬਰਾੜ ਤੇ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਡਾਇਰੈਕਟਰ ਕੰਪੀਟੀਸ਼ਨਸ ਰਵਿੰਦਰ ਚੌਧਰੀ ਨੇ ਦਿੱਤੀ ਹੈ। ਨਸ਼ਿਆਂ ਖਿਲਾਫ ਆਪਣੀ ਲੜਾਈ ਤੇ ਲਗਾਤਾਰ ਵੱਧ ਰਹੇ ਫੁੱਟਬਾਲ ਸੱਭਿਆਚਾਰ ਦੇ ਲਈ ਜਾਣੇ ਜਾਂਦੇ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਯਾਨੀ ਕਿ ਰੁੜਕਾ ਕਲਾਂ ਦੇ ਵਿੱਚ ਜ਼ਮੀਨੀ ਪੱਧਰ ਦੀ ਅਕੈਡਮੀ ਸਧਾਰਨ ਜਿਹੇ ਵਿਚਾਰ ਤੇ ਧਿਆਨ ਕੇਂਦਰਿਤ ਕਰਕੇ ਉਭਰ ਚੁੱਕੀ ਹੈ। ਬੱਚਿਆਂ ਨੂੰ ਫੁੱਟਬਾਲ ਦੇ ਮੈਦਾਨਾਂ ਦੇ ਵਿੱਚ ਰੱਖਣਾ, ਗਲਤ ਸੰਗਤ ਤੋਂ ਬਚਾ ਕੇ ਰੱਖਣਾ, ਇਹ YFC ਰੁੜਕਾ ਕਲਾਂ ਦਾ ਹੁਣ ਫਰਜ਼ ਬਣ ਚੁੱਕਿਆ। ਬੀਤੇ ਦਿਨੀ ਵੀ ਉਹਨਾਂ ਨੇ ਬਹੁਤ ਸਾਰੇ ਮੁਕਾਬਲੇ ਕਰਵਾਏ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਉਹ ਮੁਕਾਬਲੇ ਜਿੱਤੇ ਵੀ ਨੇ। ਹਾਲ ਹੀ ਦੇ ਵਿੱਚ ਰੁੜਕਾ ਕਲਾਂ ਨੇ ਮੈਕਸੀਕੋ ਸਿਟੀ ਦੇ ਵਿੱਚ ਆਯੋਜਿਤ ਵਕਾਰੀ ਸਟਰੀਟ ਚਾਈਲਡ ਵਰਲਡ ਕੱਪ 2026 ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਵਿਸ਼ਵ ਪੱਧਰ ਤੇ ਇੱਕ ਅਸਾਧਾਰਨ ਮੁਹਿੰਮ ਤੋਂ ਬਾਅਦ ਦੁਨੀਆ ਦੇ ਮਾਨ ਚਿੱਤਰ ਤੇ ਉਪ ਜੇਤੂ ਵਜੋਂ ਇਹ ਅਕੈਡਮੀ ਵਾਪਸ ਘਰ ਆਈ ਹੈ। ਇਸ ਟੂਰਨਾਮੈਂਟ ਦੇ ਵਿੱਚ 20 ਤੋਂ ਵੱਧ ਦੇਸ਼ਾਂ ਦੀਆਂ ਟੀਮਾਂ ਸ਼ਾਮਲ ਸਨ, ਜਿੱਥੇ ਪੇਂਡੂ ਪੰਜਾਬ 2 ਦੇ ਨੌਜਵਾਨ ਫੁੱਟਬਾਲਰਾਂ ਨੇ ਪੂਰੇ ਮੁਕਾਬਲੇ ਦੇ ਦੌਰਾਨ ਨਿਡਰ ਪ੍ਰਦਰਸ਼ਨ, ਹਮਲਾਵਰ ਫੁੱਟਬਾਲ ਤੇ ਸ਼ਾਨਦਾਰ ਅਨੁਸ਼ਾਸਨ ਦੇ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਗੱਲਬਾਤ ਕਰਦੇ ਹਾਂ ਰੁੜਕਾ ਕਲਾਂ ਫੁੱਟਬਾਲ ਅਕੈਡਮੀ ਦੇ ਫਾਊਂਡਰ ਤੇ ਪ੍ਰੈਜ਼ੀਡੈਂਟ ਗੁਰਮੰਗਲ ਨੇ ਦੱਸਿਆ,
4: ਇਹ ਟੂਰਨਾਮੈਂਟ ਹੁੰਦਾ ਇੱਕ ਵਰਲਡ ਲੈਵਲ ਤੇ, ਜਦੋਂ ਫੀਫਾ ਵਰਲਡ ਕੱਪ ਹੁੰਦਾ 4 ਸਾਲ ਬਾਅਦ ਉਸੇ ਜਗ੍ਹਾ ਦੇ ਉੱਪਰ। ਇਹ ਦੁਨੀਆ ਦੇ ਭਰ ਦੇ ਵਿੱਚ ਜਿਹੜੇ ਥੋੜ੍ਹੇ ਹੰਬਲ ਬੈਕਗਰਾਊਂਡ ਦੇ ਬੱਚੇ ਹੁੰਦੇ ਆ ਉਹਨਾਂ ਦੀਆਂ ਟੀਮਾਂ ਦਾ ਇੱਕ ਵਰਲਡ ਕੱਪ ਕਰਵਾਇਆ ਜਾਂਦਾ, ਜਿਹਦੇ ਵਿੱਚ ਤਕਰੀਬਨ 20 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ। ਔਰ ਇਹ 7-a-side ਫੁੱਟਬਾਲ ਟੂਰਨਾਮੈਂਟ ਹੁੰਦਾ, ਇਹਦੇ ਵਿੱਚ ਅਸੀਂ 4-5 ਪਹਿਲਾਂ ਗਰੁੱਪ ਮੈਚ ਜਿੱਤ ਕੇ ਸੈਮੀਫਾਈਨਲ ਅਸੀਂ ਇਜਿਪਟ ਨੂੰ ਹਰਾਇਆ, ਉਸ ਤੋਂ ਬਾਅਦ ਅਸੀਂ ਫਾਈਨਲ ਵਿੱਚ

ਬ੍ਰਾਜ਼ੀਲ ਤੋਂ 4-2 ਨਾਲ ਹਾਰਿਆ। ਉਸ ਤੋਂ ਪਹਿਲਾਂ ਅਸੀਂ ਅਰਜਨਟੀਨਾ ਨੂੰ ਹਰਾਇਆ 2-0 ਨਾਲ, ਮੈਕਸੀਕੋ ਨੂੰ ਹਰਾਇਆ, ਅਸੀਂ ਇੰਡੋਨੇਸ਼ੀਆ ਨੂੰ ਹਰਾਇਆ, ਮਲੇਸ਼ੀਆ ਨੂੰ ਹਰਾਇਆ। ਦੇਖੋ ਇਹ ਅਕੈਡਮੀ ਜਿਹੜੀ ਆ ਇਹ ਅਸੀਂ ਸਨ 2000 ਵਿੱਚ ਸ਼ੁਰੂ ਕੀਤੀ ਸੀ। ਇਸ ਵੇਲੇ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਚੱਲ ਰਿਹਾ। ਇਹਦੇ ਵਿੱਚ ਡੇ ਸਕੋਲਰ ਦੇ ਵਿੱਚ ਸਾਡੇ ਤਕਰੀਬਨ 5000 ਦੇ ਕਰੀਬ ਬੱਚੇ ਜਿਹੜੇ ਸਕੂਲਾਂ ਦੇ ਆ, 10 ਸਾਲ ਤੋਂ ਲੈ ਕੇ 15 ਸਾਲ ਤੱਕ, ਉਹਨਾਂ ਨੂੰ ਉਹਨਾਂ ਦੇ ਸਕੂਲਾਂ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਹੜਾ ਸਾਡਾ ਮੇਨ ਸੈਂਟਰ ਹੈਗਾ ਰੋੜਕਾ ਕਲਾਂ ਦੇ ਵਿੱਚ, ਜਿੱਥੇ ਫੁੱਟਬਾਲ ਸਟੇਡੀਅਮ, ਹੋਸਟਲ, ਕਲੱਬ ਹਾਊਸ, ਸਾਰਾ ਕੁਛ ਵਰਲਡ ਕਲਾਸ ਫੈਸਿਲਿਟੀ ਬਣੀ ਹੋਈ ਹੈ। ਇਹਦੇ ਵਿੱਚ ਸਾਡੇ ਕੋਲ 60-65 ਬੱਚੇ ਰਿਹਾਇਸ਼ੀ ਰਹਿੰਦੇ ਆ, ਔਰ ਉਹਨਾਂ ਦੀ ਸਾਰਾ ਪੜ੍ਹਾਈ ਦਾ, ਉਹਨਾਂ ਦੀ ਟ੍ਰੇਨਿੰਗ ਦਾ, ਕੋਚਿਸ ਆ ਸਾਰੇ, ਅਤੇ ਉਹਨਾਂ ਦਾ ਸਾਰਾ ਖਰਚਾ ਫ੍ਰੀ ਕਲੱਬ ਵੱਲੋਂ ਕੀਤਾ ਜਾਂਦਾ। ਅਤੇ ਇਹਦੇ ਵਿੱਚ ਤਕਰੀਬਨ ਸਾਡੇ ਕੋਲ 65 ਬੱਚੇ ਰਹਿਣ ਵਾਲੇ ਆ, 250-300 ਬੱਚੇ ਸਾਡੇ ਮੇਨ ਸੈਂਟਰ 'ਤੇ ਟ੍ਰੇਨਿੰਗ ਕਰਦਾ, ਬਾਕੀ 5000 ਬੱਚੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਅਸੀਂ ਆਪਣੇ ਕੋਚਿਸ ਫੈਸਿਲੀਟੇਟਰਸ ਰਾਹੀਂ ਉਹਨਾਂ ਨੂੰ ਇਨਵੋਲਵ ਕਰਦੇ, ਇਹਨਾਂ ਨੂੰ ਸਪੋਰਟਸ ਕਿੱਟ ਅਤੇ ਰਿਫਰੈਸ਼ਮੈਂਟਸ, ਕੰਪੀਟੀਸ਼ਨ, ਸਾਰਾ ਕੁਛ ਜਿਹੜਾ ਹੈ ਉਹ ਫ੍ਰੀ ਸੀ YFC ਰੁਕਤਾ ਪਲਾਨ ਦੇ ਵੱਲੋਂ ਮੁਹੱਈਆ ਕਰਦੇ। ਸਾਡੇ ਜਿਹੜਾ ਕਲੱਬ ਦਾ ਮੁੱਖ ਮਕਸਦ

0: ਤੇ ਇਹਦੇ ਵਿੱਚ ਤਕਰੀਬਨ ਸਾਡੇ ਕੋਲ 65 ਬੱਚੇ ਰਹਿਣ ਵਾਲੇ ਆ, 250-300 ਬੱਚੇ ਸਾਡੇ ਮੇਨ ਸੈਂਟਰ 'ਤੇ ਟ੍ਰੇਨਿੰਗ ਕਰਦਾ, ਬਾਕੀ 5,000 ਬੱਚੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਅਸੀਂ ਆਪਣੇ ਕੋਚਿਸ ਫੈਸਿਲੀਟੇਟਰਸ ਰਾਹੀਂ ਉਹਨਾਂ ਨੂੰ ਇਨਵੋਲਵ ਕਰਦੇ, ਇਹਨਾਂ ਨੂੰ ਸਪੋਰਟਸ ਕਿੱਟ ਅਤੇ ਰਿਫਰੈਸ਼ਮੈਂਟਸ ਕੰਪੀਟੀਸ਼ਨ ਸਾਰਾ ਕੁਛ ਜਿਹੜਾ ਹੈ ਉਹ ਫ੍ਰੀ ਅਸੀਂ YFC ਰੂਪਾ ਕਲਾਂ ਦੇ ਵੱਲੋਂ ਮੁਹੱਈਆ ਕਰਦੇ। ਸਾਡੇ ਜਿਹੜਾ ਕਲੱਬ ਦਾ ਮੁੱਖ ਮਕਸਦ ਸੀ ਕਿ ਜਿਹੜੇ ਆਮ ਘਰਾਂ ਦੇ ਬੱਚੇ ਹੈਗੇ ਆ, ਜਿਹੜੇ ਨਹੀਂ ਅਫੋਰਡ ਕਰਦੇ, ਜਿਹਨਾਂ ਨੂੰ ਓਪਰਚੁਨਿਟੀ ਨਹੀਂ ਮਿਲਦੀ, ਅਸੀਂ ਉਹਨਾਂ ਨੂੰ ਬਰਾਬਰੀ 'ਤੇ ਲੈ ਕੇ ਆਈਏ ਔਰ ਉਹਨਾਂ ਨੂੰ ਓਪਰਚੁਨਿਟੀ ਦੇਈਏ, ਜਾਂ ਕਿ ਉਹ ਜਿਹੜਾ ਆਪਣੇ ਉਹਨਾਂ ਦੇ ਟੈਲੈਂਟ ਹੈਗਾ ਜਾਂ ਉਹ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਣ ਅਤੇ ਦੂਜਿਆਂ ਦੇ ਬਰਾਬਰੀ 'ਤੇ ਆ ਸਕਣ। ਇਸ ਕਰਕੇ ਅਸੀਂ ਉਹਨਾਂ ਨੂੰ ਫ੍ਰੀ, ਕਿਉਂਕਿ ਉਹ ਪੈਸੇ ਦੇ ਕੇ ਤਾਂ ਨਹੀਂ ਕਰ ਸਕਦੇ, ਬਹੁਤ ਸਾਰੇ ਬੱਚੇ ਜਿਹੜੇ ਪਿੰਡਾਂ ਦੇ ਵਿੱਚ ਹੈਗੇ ਆ ਜਾਂ ਜੋ ਚੀਜ਼ਾਂ ਚਾਹੀਦੀਆਂ ਉਹ ਪੈਸੇ ਦੇ ਕੇ ਨਹੀਂ ਲੈ ਸਕਦੇ, ਇਸ ਕਰਕੇ ਅਸੀਂ ਉਹਨਾਂ ਨੂੰ ਇਹ ਫ੍ਰੀ ਪ੍ਰੋਵਾਈਡ ਸਾਰਿਆਂ ਨੂੰ ਕਰਦੇ ਹਾਂ। ਗਵਰਨਮੈਂਟ ਵੱਲੋਂ ਸਾਨੂੰ ਜਿਹੜੇ ਰਿਹਾਇਸ਼ੀ ਬੱਚੇ ਉਹਨਾਂ ਦੀ ਸਪੋਰਟਸ ਵਿੰਗ ਸਕੀਮ ਬੀਮਸ ਪੰਜਾਬ ਸਪੋਰਟਸ ਡਿਪਾਰਟਮੈਂਟ ਰਾਈਟ ਦੇ ਪੈਸੇ ਦਿੰਦਾ, ਬਾਕੀ ਜਿਹੜੇ ਖਰਚੇ ਹੈਗੇ ਸਾਰੇ ਅਸੀਂ ਆਪਣੇ NRIs ਤੋਂ ਜਾਂ ਹੋਰ ਸੰਸਥਾਵਾਂ ਤੋਂ ਜਿਹੜੇ ਅਸੀਂ ਪੈਸੇ ਰੇਜ ਕਰਦੇ ਹਾਂ ਆਪਣੇ ਸਾਡੇ ਫਰੈਂਡਸ ਦੇ ਕੋਲੋਂ ਆਪਣੇ ਕਿਉਂਕਿ ਸਾਡਾ ਰਜਿਸਟਰਡ ਚੈਰੀਟੇਬਲ ਔਰਗਨਾਈਜੇਸ਼ਨ ਹੈ, ਅਤੇ ਅਸੀਂ ਉਹਦੇ ਥਰੂ ਇਹ ਸਾਰੇ ਪੈਸੇ ਰੇਜ ਕਰਕੇ ਅਤੇ ਫਿਰ ਬੱਚਿਆਂ 'ਤੇ ਖਰਚ। ਅਸੀਂ ਇਸਨੂੰ ਇੱਕ ਮਲਟੀ ਸਪੋਰਟਸ ਅਕੈਡਮੀ ਬਣਾ ਰਹੇ ਹਾਂ, ਜੇ ਰੋਡ ਕੱਟਣਾ ਵਿੱਚ ਸਾਡਾ ਨਵਾਂ 20 ਕਰੋੜ ਰੁਪਏ ਦੀ ਲਾਗਤ ਦਾ ਕੰਪਲੈਕਸ ਜਿਹੜਾ ਉਹ ਆਲਮੋਸਟ ਤਿਆਰ ਹੈ, ਜਿਹਦਾ ਅਗਲਾ ਫੇਜ਼ ਜਿਹੜਾ ਅਸੀਂ ਸਟਾਰਟ ਕਰਾਂਗੇ, ਇਹਦੇ ਵਿੱਚ ਕਲੱਬ ਹਾਊਸ ਆ, ਬਾਸਕਟਬਾਲ, ਪਿੱਕਲਬਾਲ, ਟੈਨਿਸ ਅਤੇ ਇਨਡੋਰ ਜਿਹੜੀ ਆ ਹੈਂਡਬਾਲ, ਰੈਸਲਿੰਗ, ਸਾਰਾ ਇਨਡੋਰ ਸਟੇਡੀਅਮ ਵੀ ਹੈ ਅਤੇ ਜਿਮ ਵੀ ਹੈ ਅਤੇ ਟੇਬਲ ਟੈਨਿਸ ਹਾਲ ਵੀ ਹੈ ਅਤੇ ਆਡੀਟੋਰੀਅਮ ਅਤੇ ਰਿਹਾਇਸ਼ੀ ਪ੍ਰਬੰਧ ਸਾਰੇ ਇੱਥੇ ਕੀਤੇ ਗਏ ਆ, ਅਤੇ ਆਉਣ ਵਾਲੇ ਸਮੇਂ ਵਿੱਚ ਇਹਦੇ ਵਿੱਚ ਇੱਕ ਵੱਡਾ ਹੋਸਟਲ, ਇੱਕ ਸਵਿਮਿੰਗ ਪੂਲ ਅਤੇ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਇਸ ਸੈਂਟਰ ਦੇ ਵਿੱਚ ਅਸੀਂ ਬਣਾ ਰਹੇ ਹਾਂ।
1: ਕਿੱਕਬਾਕਸਿੰਗ 1960 ਦੇ ਦਹਾਕੇ ਦੇ ਵਿੱਚ ਦੇਸ਼ਾਂ ਦੇ ਵਿਚਾਲੇ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਸ਼ੁਰੂ ਤਾਂ ਹੋਈ ਸੀ, ਪਰ ਅੱਜ ਇਹ ਵਿਸ਼ਵ ਪੱਧਰ ਤੇ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਹੈ। ਕਿੱਕਬਾਕਸਿੰਗ 1960 ਦੇ ਦਹਾਕੇ ਤੋਂ ਹੁਣ ਮਾਰਸ਼ਲ ਆਰਟ ਵਿਸ਼ਿਆਂ ਦੇ ਵਿੱਚ ਵੀ ਜਾ ਚੁੱਕੀ ਹੈ। ਇਸ ਖੇਡ ਨੂੰ ਲੈ ਕੇ ਉਤਸ਼ਾਹ ਭਾਰਤ ਸਣੇ ਕਈ ਦੇਸ਼ਾਂ ਦੇ ਵਿੱਚ ਲਗਾਤਾਰ ਹੁਣ ਵੱਧਦਾ ਹੋਇਆ ਦਿਖਾਈ ਦੇ ਰਿਹਾ। ਜਪਾਨ ਦੀ K1 ਸ਼ੈਲੀ ਤੇ ਅਮਰੀਕਾ ਦੇ ਫੁੱਲ ਕੰਟੈਕਟ ਫਾਈਟਿੰਗ ਫਾਰਮੈਟ ਨੇ ਕਿੱਕਬਾਕਸਿੰਗ ਦੀ ਵਿਸ਼ਵ ਵਿਆਪੀ ਪਛਾਣ ਸਥਾਪਿਤ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਰਤਮਾਨ ਦੇ ਵਿੱਚ ਵੀ ਵਰਲਡ ਐਸੋਸੀਏਸ਼ਨ ਆਫ ਕਿੱਕਬਾਕਸਿੰਗ ਆਰਗੇਨਾਈਜੇਸ਼ਨ 129 ਤੋਂ ਵੱਧ ਦੇਸ਼ਾਂ ਦੀ ਮਾਨਤਾ ਦਾ ਮਾਣ ਹਾਸਲ ਕਰ ਚੁੱਕੀ ਹੈ। ਲੱਖਾਂ ਐਥਲੀਟ ਇਸ ਖੇਡ ਨੂੰ ਇੱਕ ਪੇਸ਼ੇਵਰ ਕਰੀਅਰ ਤੇ ਮਾਰਗ ਤੇ ਤੰਦਰੁਸਤੀ ਦੇ ਸਾਧਨ ਵਜੋਂ ਹੁਣ ਅਪਣਾ ਰਹੇ ਨੇ। ਓਲੰਪਿਕ ਖੇਡਾਂ ਦੇ ਵਿੱਚ ਵੀ ਕਿੱਕਬਾਕਸਿੰਗ ਨੂੰ ਸ਼ਾਮਲ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਕੀ ਕਹਿੰਦੇ ਨੇ ਕਿੱਕਬਾਕਸਿੰਗ ਦੇ ਕੋਚ ਯੋਗੀ, ਲਓ ਸੁਣਦੇ ਹਾਂ।
2: ਇਹ ਜਿਹੜੀ 1960 ਵਿੱਚ ਜੰਗ ਹੋਈ ਸੀ ਉਹਦੇ ਵਿੱਚ ਮੈਮ ਇਹ ਗੇਮ ਨੂੰ ਸ਼ੁਰੂ ਕੀਤਾ ਗਿਆ ਸੀਗਾ ਦੋ ਦੇਸ਼ਾਂ ਵਿਚਕਾਰ, ਤੇ ਇਸ ਤੋਂ ਬਾਅਦ ਹੁਣ ਜਿਹੜੀ ਵਾਕੋ ਇੰਡੀਆ ਕਿੱਕਬਾਕਸਿੰਗ ਫੈਡਰੇਸ਼ਨ ਹੈ ਉਹ ਇੱਕ ਪਲੇਟਫਾਰਮ ਲਾਂਚ ਕਰ ਰਹੀ ਹੈ ਜੋ ਕਿ ਨਵੇਂ ਖਿਡਾਰੀਆਂ ਲਈ ਕਰ ਰਹੀ ਹੈ, ਜੋ KSL ਦੇ ਰੂਪ ਵਿੱਚ ਪੇਸ਼ ਹੋ ਰਿਹਾ ਹੈ। ਇਹਦੇ ਵਿੱਚ ਮੈਮ ਜਿੱਦਾਂ IPL 'ਚ ਪਲੇਅਰਸ ਆਉਂਦੇ ਸੀਗੇ, ਇੱਦਾਂ ਹੀ ਪਲੇਅਰਸ ਅਲੱਗ ਅਲੱਗ ਵਿੱਚ ਹੋਣਗੇ, ਵੇਟ ਕੈਟੇਗਰੀਜ਼ 'ਚ ਹੋਣਗੇ, ਤੇ ਇੱਕ ਬੈਲਟ ਟਾਈਟਲ ਹੋਏਗਾ, ਜੋ ਫਸਟ ਵਿਨਰ ਹੋਏਗਾ ਉਹਨੂੰ ਬੈਲਟ ਟਾਈਟਲ ਔਰ ਕੈਸ਼ ਅਵਾਰਡ ਮਿਲੇਗਾ, ਇੱਦਾਂ ਹੀ ਸੈਕਿੰਡ ਵਿਨਰ ਨੂੰ ਟਰੋਫੀ ਐਂਡ ਕੈਸ਼ ਅਵਾਰਡ ਮਿਲੇਗਾ ਜੀ। ਉਹਦੀ ਮੰਗ ਬਹੁਤ ਹੀ ਮਜ਼ਬੂਤ ਹੈ ਜੀ। ਡੈਮੋ ਹੁਣ ਜਿਹੜੀ ਪਿਛਲੇ ਹੋਈ ਸੀਗੀ ਉਹਦੇ ਵਿੱਚ ਡੈਮੋਸਟ੍ਰੇਸ਼ਨ ਲਈ ਜੋ ਫਾਈਲ ਲੱਗੀ ਸੀ ਉਹ ਅਪਰੂਵ ਹੋ ਗਈ ਸੀਗੀ, ਔਰ ਇੱਦਾਂ ਹੀ ਆਪਣੀ ਜਿਹੜੀ ਆਲ ਇੰਡੀਆ ਪੁਲਿਸ ਹੈ ਪੁਲਿਸ ਗੇਮਸ ਵਿੱਚ ਵੀ ਇਹ ਬਹੁਤ ਜਲਦੀ ਸ਼ਾਮਿਲ ਹੋ ਜਾਏਗੀ ਜੀ। ਇਹਦੀ ਡੈਮੋ ਕੰਪਲੀਟ ਹੋ ਚੁੱਕੀ ਹੈ ਜੀ। ਫਿਲਹਾਲ ਤਾਂ ਜਿਹੜੇ ਆਪਣੇ ਵਾਕੋ ਇੰਡੀਆ ਕਿੱਕਬਾਕਸਿੰਗ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਨੇ ਮਿਸਟਰ ਸੰਤੋਸ਼ ਅਗਰਵਾਲ ਜੀ, ਉਹ ਬਹੁਤ ਜ਼ੋਰ ਸ਼ੋਰ ਨਾਲ ਇਸ 'ਤੇ ਕੰਮ ਕਰ ਰਹੇ ਆ। ਹਰ 3 ਮਹੀਨੇ ਬਾਅਦ ਇੱਕ ਕੈਂਪ ਔਰਗਨਾਈਜ਼ ਕੀਤਾ ਜਾਂਦਾ ਹੈ, ਨੈਸ਼ਨਲ ਹਾਈ ਪਰਫੋਰਮੈਂਸ ਕੈਂਪ, ਜਿਹਦੇ ਵਿੱਚ ਕਿ ਫੋਰਨ ਤੋਂ ਕੋਚਿਸ ਆਉਂਦੇ ਨੇ ਟ੍ਰੇਨਿੰਗ ਕਰਵਾਉਣ ਲਈ ਬੱਚਿਆਂ ਨੂੰ ਇੱਥੇ। ਉਹਨਾਂ ਵਿੱਚੋਂ ਈਲਾਈਟ ਪਲੇਅਰ ਜੋ ਕਿ ਨੈਸ਼ਨਲ ਗੋਲਡ ਮੈਡਲ, ਸਿਲਵਰ ਮੈਡਲ ਦੇ ਪਲੇਅਰਸ ਹੁੰਦੇ ਨੇ, ਜਿਨ੍ਹਾਂ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਉਹਨਾਂ ਨੂੰ ਹੋਰ ਵੀ ਐਕਸਟਰਾ ਐਡਵਾਂਸ ਕੀਤਾ ਜਾਂਦਾ ਹੈ ਜੀ। ਇਹਦਾ ਕੰਬੀਨੇਸ਼ਨ ਸੀਗਾ ਜੀ ਦੋਨਾਂ ਗੇਮਸ ਦਾ, ਦੋਨਾਂ ਜਗ੍ਹਾ ਦੀਆਂ ਅਲੱਗ ਅਲੱਗ ਗੇਮਸ ਹੁੰਦੀਆਂ ਸੀ, ਉਹਨਾਂ ਦਾ ਇੱਕ ਕੰਬੀਨੇਸ਼ਨ ਬਣਾਇਆ ਗਿਆ ਜਿਹਨੂੰ ਕਿੱਕਬਾਕਸਿੰਗ ਕਿਹਾ ਜਾਂਦਾ ਹੈ। ਬਿਲਕੁਲ ਇਹਨੂੰ ਪ੍ਰੋਫੈਸ਼ਨਲ ਕਰੀਅਰ ਵਜੋਂ ਦੇਖ ਸਕਦੇ ਹਾਂ ਜੀ। ਪੰਜਾਬ ਵਿੱਚ ਇਹਦੀ ਗ੍ਰੇਡੇਸ਼ਨ ਵੀ ਹੈ, ਸਟੇਟ ਲੈਵਲ ਦੇ ਮੈਡਲਿਸਟ ਨੂੰ ਇਹ ਤੁਸੀਂ ਸੀ ਗ੍ਰੇਡ ਮਿਲਦਾ ਹੈ ਜੀ। ਨੈਸ਼ਨਲ ਦੇ ਜਿਹੜੇ ਮੈਡਲਿਸਟ ਨੇ ਗੋਲਡ, ਸਿਲਵਰ, ਬ੍ਰੌਂਜ਼, ਅਗਰ ਉਹਨਾਂ 'ਚ 8 ਖਿਡਾਰੀ ਪੂਰੇ ਹੁੰਦੇ ਆ, 8 ਤੋਂ ਵੱਧ ਹੁੰਦੇ ਨੇ, ਤਾਂ ਉਹਨਾਂ ਨੂੰ ਬੀ ਗ੍ਰੇਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਜੀ, ਔਰ ਜਿਹੜੇ ਇੰਟਰਨੈਸ਼ਨਲ ਪਲੇਅਰ ਨੇ ਉਹਨਾਂ ਨੂੰ ਏ ਗ੍ਰੇਡ ਨਾਲ। ਇਹ ਲੜਕੀਆਂ ਲਈ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਖੇਡ ਹੈ, ਕਿਉਂਕਿ ਲੜਕੀਆਂ ਲਈ ਸੈਲਫ ਡਿਫੈਂਸ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੱਦਾਂ ਅੱਜ ਕੱਲ੍ਹ ਜੋ ਕਿ ਮਾਹੌਲ ਚੱਲ ਰਿਹਾ, ਕਿੱਕਬਾਕਸਿੰਗ ਇੱਕ ਐਸੀ ਗੇਮ ਹੈ ਜਿਹਦੇ ਨਾਲ ਬੱਚਾ ਬਹੁਤ ਹੀ ਐਕਟਿਵ ਹੋ ਜਾਂਦਾ ਹੈ, ਅਤੇ ਸੈਲਫ ਡਿਫੈਂਸ ਵਿੱਚ ਇਹਦੀਆਂ ਕਈ ਟੈਕਨੀਕਸ ਨੇ ਜਿਹਦੇ ਨਾਲ ਬੱਚਾ ਕੰਫੀਡੈਂਟਲੀ ਹਰ ਜਗ੍ਹਾ ਤੇ ਆਪਣੇ ਆਪ ਨੂੰ ਫੇਸ ਕਰ ਸਕਦਾ ਹੈ।
1: IPL ਦੇ ਵਿੱਚ ਇਹ ਹਫਤਾ ਪਲੇਆਫ ਤੇ ਰੋਮਾਂਚ ਦੇ ਨਾਲ ਭਰਪੂਰ ਰਿਹਾ।

0: लीग मैच खत्म हुए ते टॉप फोर टीम दी तस्वीर साफ हो गई। रॉयल चैलेंजर्स बेंगलुरु ने शानदार प्रदर्शन करदे होया फाइनल दे विच जगह बनाई। गुजरात टाइटन्स, सनराइजर हैदराबाद, राजस्थान रॉयल्स दे विचकार प्लेऑफ दी कड़ी टक्कर रही। मुंबई इंडियंस ते कोलकाता नाइट राइडर्स वर्गियां वड्डियां टीमां टूर्नामेंट तो बाहर हो गईयां। इस हफ्ते ऑरेंज कैप पर्पल कैप दी दौर दी भी चर्चा रही। भुवनेश्वर कुमार ने गेंदबाजी दे नाल खास ध्यान खिंचया। सोशल मीडिया ते फैंस दे विच फाइनल नूं लैके काफी उत्साह देखण नूं मिलिया। इस तरह आईपीएल दा इह हफ्ता पूरी तरह दे नाल प्लेऑफ जोश वड्डे उलटफेर ते फाइनल दी दौड़ दे राम रहा। की कहंदे ने क्रिकेट कोच आकाशदीप लो सुणदे आं।
1: ਇਸ ਹਫਤੇ ਵਿੱਚ ਜਿਹੜੇ ਅਸੀਂ ਆਪਣਾ ਟੂਰਨਾਮੈਂਟ ਸੀ ਉਹ ਜੀ ਆਖਰੀ ਪੜਾਅ ਵਿੱਚ ਪਹੁੰਚ ਚੁੱਕਿਆ ਸੀ, ਜੋ ਕਿ ਇਹ ਅਭੀ ਦੇਖਣ ਨੂੰ ਆਇਆ ਕਿ ਪਲੇ ਆਫ ਵਾਲੇ ਮੈਚ ਸੀ ਸਾਰੇ ਇਹਦੇ ਵਿੱਚ। ਤੇ ਜੋ ਪਹਿਲਾ ਮੈਚ ਇਸ ਵਿੱਚ ਹੋਇਆ ਉਹ ਜਿਹੜਾ ਆਰਸੀਬੀ ਔਰ ਗੁਜਰਾਤ ਦੇ ਵਿੱਚ ਹੋਇਆ, ਉਹ ਮੈਚ ਬਹੁਤ ਹੀ ਰੋਮਾਂਚਕ ਮੈਚ ਰਿਹਾ। ਉਸ ਵਿੱਚ ਕਪਤਾਨ ਰਜਤ ਪਾਟੀਦਾਰ ਨੇ ਇਕੱਲੇ ਨੇ ਹੀ ਉਸ ਮੈਚ ਨੂੰ ਇੱਕ ਤਰਫਾ ਕਰ ਦਿੱਤਾ। ਤੇ ਦੂਸਰੇ ਪਾਸੋਂ ਸ਼ੁਭਮਨ ਗਿੱਲ ਔਰ ਸਾਈ ਸੁਦਰਸ਼ਨ ਦੀ ਬੈਟਿੰਗ 'ਚ ਥੋੜ੍ਹੀ ਜਿਹੀ ਉਸ ਦਿਨ ਇਹਨਾਂ ਦੇ ਪਰਫੋਰਮੈਂਸ ਆਈ ਨਹੀਂ ਬੈਟਿੰਗ ਦੀ, ਤਾਂ ਉਸ ਕਰਕੇ ਟੀਮ ਨੂੰ ਕਾਫੀ ਨੁਕਸਾਨ ਝੱਲਣਾ ਪਿਆ। ਤੋ ਕਾਫੀ ਪਿੱਛੇ ਰਹਿ ਗਏ ਇਸ ਮੈਚ ਵਿੱਚ, ਤਾਂ ਇਸ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ।
2: ਪਲੇਆਫ ਵਿੱਚ ਸਭ ਤੋਂ ਵਧੀਆ ਰਣਨੀਤੀ ਆਰਆਰ ਦੀ ਰਣਨੀਤੀ ਸਭ ਤੋਂ ਵਧੀਆ ਸਾਨੂੰ ਲੱਗੀ, ਕਿਉਂਕਿ ਉਹਨਾਂ ਨੇ ਜਿਹੜੀ ਅਟੈਕਿੰਗ ਕ੍ਰਿਕਟ ਖੇਲਣੀ ਸਟਾਰਟ ਕੀਤੀ ਇਸ ਵਿੱਚ। ਉਹਨਾਂ ਨੇ ਲਗਾਤਾਰ ਹੀ ਪਿਛਲੇ ਮੈਚ ਦੇਖਿਆ ਸੀ ਵੈਭਵ ਸੂਰਿਆਵੰਸ਼ੀ ਅਟੈਕ ਕਰਦੇ ਰਹੇ, ਉਹ ਕਾਫੀ ਪਲਾਨ ਕਰਕੇ ਆਏ ਸੀ। ਉਹਨਾਂ ਨੇ ਪ੍ਰੈਸ਼ਰ ਮੈਚ ਸੀ, ਪ੍ਰੈਸ਼ਰ ਮੈਚ ਵਿੱਚ ਪਹਿਲਾਂ ਬੈਟਿੰਗ ਆ ਗਈ ਔਰ ਪ੍ਰੈਸ਼ਰ ਮੈਚ ਉਹਨਾਂ ਨੇ ਆ ਕੇ ਕੀ ਕੀਤਾ ਕਿ ਸਾਰਾ ਅਟੈਕ ਕਰਨਾ ਸਟਾਰਟ ਕਰ ਦਿੱਤਾ, ਔਰ ਅਟੈਕ ਕਰਦੇ ਕਰਦੇ ਉਹ 240 ਤੱਕ ਆਪਣੀ ਟੀਮ ਨੂੰ ਲੈ ਗਏ, ਔਰ 240 ਰਨ ਜਦੋਂ ਹੋ ਜਾਂਦੇ ਆ ਤਾਂ ਸਿਰਫ ਲਗਭਗ ਟੀਮ ਦੂਜੀ ਟੀਮ ਜੋ ਬੈਟਿੰਗ ਕਰਨ ਆਉਂਦੀ ਉਹਨਾਂ ਦੇ ਪ੍ਰੈਸ਼ਰ ਤਾਂ ਬਣਿਆ ਹੁੰਦਾ 240 ਰਨਾਂ ਦਾ। ਫਾਈਨਲ ਵਿੱਚ ਜੋ ਕਿ ਦੇਖਣ ਜਾਏ ਕਿ ਬੈਲੈਂਸ ਟੀਮ ਹੈ ਉਹ ਆਰਸੀਬੀ ਲੱਗ ਰਹੀ ਹੈ ਹਾਲੇ ਤੱਕ ਤਾਂ, ਵੀ ਆਰ ਉਹਨਾਂ ਦੀ ਬੋਲਿੰਗ ਔਰ ਬੈਟਿੰਗ ਜੋ ਕਿ ਭੁਵਨੇਸ਼ਵਰ ਕੁਮਾਰ ਸਟਾਰਟਿੰਗ ਦੇ ਸਟਾਰਟ ਦੇ ਰਹੇ ਨੇ, ਫਿਰ ਡੇਰਲ ਟਫੀ ਉਹਨਾਂ ਦੇ, ਫਿਰ ਹੈਜਲ ਵੁੱਡ ਕਾਫੀ ਲਾਈਨ ਲੈਂਥ ਨਾਲ ਬੋਲ ਪਾਉਂਦੇ ਆ, ਤੇ ਮੈਨੂੰ ਦੇਖਣ ਲੱਗ ਰਿਹਾ ਹੈ ਕਿ ਆਰਸੀਬੀ ਕਾਫੀ ਸੋਲਿਡ ਟੀਮ ਲੱਗ ਰਹੀ ਹੈ ਔਰ ਫਾਈਨਲ ਵਿੱਚ ਮੈਨੂੰ ਲੱਗਦਾ ਕਿ ਕਾਫੀ ਹੈਵੀ ਰਹੂਗੀ ਜਿਹਦੇ ਨਾਲ ਵੀ ਫਾਈਨਲ ਹੋਊਗਾ ਇਹਨਾਂ ਦਾ ਆਰਸੀਬੀ ਦਾ। ਹਾਂ, ਇਸ ਸੀਜ਼ਨ ਦੇਖਣਾ ਹੈ ਕਿ ਸਾਰੀ ਆਈਪੀਐਲ ਲਗਭਗ ਭਾਰਤੀ ਖਿਡਾਰੀਆਂ ਦੇ ਨਾਮ ਹੀ ਰਹੀ ਹੈ, ਜੈਸੇ ਅਸੀਂ ਮੋਟੇ ਮੋਟੇ ਨਾਮ ਦੇਖ ਸਕਦੇ ਹਾਂ ਕਿ ਵੈਭਵ ਸੂਰਿਆਵੰਸ਼ੀ, ਸੁਮਨ ਗਿੱਲ, ਸਾਈ ਸੁਦਰਸ਼ਨ, ਅਭਿਸ਼ੇਕ ਸ਼ਰਮਾ, ਧਰੁਵ ਜੂਰਲ ਔਰ ਮੀਡੀਅਮ ਪੇਸਰਾਂ ਵਿੱਚ ਮੁਹੰਮਦ ਸਿਰਾਜ ਹੋ ਗਿਆ, ਔਰ ਕਾਫੀ ਅੱਛੀ ਗੇਂਦਬਾਜੀ ਵੀ ਕੀਤੀ ਹੈ ਕਈ ਇੰਡੀਅਨ ਬੋਲਰਸ ਨੇ, ਜੋ ਨਵੇਂ ਲੜਕੇ ਆਏ ਸੀ ਉਹਨਾਂ ਨੇ ਵੀ ਕਾਫੀ ਅੱਛੀ ਗੇਂਦਬਾਜੀ ਕੀਤੀ ਹੈ। ਲਗਭਗ ਇਹ ਭਾਰਤੀ ਖਿਡਾਰੀਆਂ ਦਾ ਹੀ ਇਸ ਵਾਰ ਦਬਦਬਾ ਰਿਹਾ ਆਈਪੀਐਲ ਵਿੱਚ।
0: ਮਿਊਨਿਕ ਦੇ ਵਿੱਚ ਹੋਏ ISSF ਵਰਲਡ ਕੱਪ ਦੇ ਵਿੱਚ ਭਾਰਤ ਦੀ ਨੌਜਵਾਨ ਸ਼ੂਟਰ ਈਸ਼ਾ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਮਹਿਲਾ 25 ਮੀਟਰ ਪਿਸਟੋਲ ਫਾਈਨਲ ਦੇ ਵਿੱਚ ਐਸ਼ਾ ਸਿੰਘ ਨੇ ਪਹਿਲੇ ਸ਼ਾਟ ਤੋਂ ਲੈ ਕੇ ਆਖਰੀ ਸ਼ਾਟ ਤੱਕ ਦਬਦਬਾ ਬਣਾਈ ਰੱਖਿਆ ਤੇ ਦੱਖਣੀ ਕੋਰੀਆ ਦੀ ਕਿਮ ਯੇਜੀ ਦਾ ਵਰਲਡ ਰਿਕਾਰਡ ਤੋੜ ਦਿੱਤਾ ਹੈ। 21 ਸਾਲਾ ਭਾਰਤੀ ਸ਼ੂਟਰ ਨੇ ਫਾਈਨਲ ਦੇ ਵਿੱਚ 43 ਅੰਕ ਹਾਸਲ ਕਰਕੇ ਨਵਾਂ ਸੀਨੀਅਰ ਤੇ ਜੂਨੀਅਰ ਵਰਲਡ ਰਿਕਾਰਡ ਆਪਣੇ ਨਾਮ ਕੀਤਾ ਹੈ। ਇਸ ਤੋਂ ਪਹਿਲਾਂ ਕਿਮ ਯੇਜੀ ਦੇ ਨਾਮ 42 ਅੰਕਾਂ ਦਾ ਰਿਕਾਰਡ ਦਰਜ ਸੀ। ਇਸ ਮੁਕਾਬਲੇ ਦੇ ਵਿੱਚ ਪੈਰਿਸ ਓਲੰਪਿਕ ਚੈਂਪੀਅਨ ਯੈਂਗ ਜੀ ਇਨ ਵੀ ਸ਼ਾਮਲ ਸੀ, ਪਰ ਉਹ 5ਵੇਂ ਸਥਾਨ ਤੇ ਰਹੀ। ਜਰਮਨੀ ਦੀ ਡੋਰੀਨ ਵੈਨਕੈਂਪ ਨੇ ਚਾਂਦੀ ਅਤੇ ਬੁਲਗਾਰੀਆ ਦੀ ਮਿਰੋਸਲਾਵਾ ਨੇ ਕਾਂਸੀ ਦਾ ਤਮਗਾ ਜਿੱਤਿਆ। 4 ਸਾਲ ਪਹਿਲਾਂ ਇਸ ਇਵੈਂਟ ਨੂੰ ਸ਼ੁਰੂ ਕਰਨ ਵਾਲੀ ਈਸ਼ਾ ਸਿੰਘ ਹੁਣ ਦੁਨੀਆ ਦੀ ਵੱਡੀ ਚੈਂਪੀਅਨ ਬਣ ਚੁੱਕੀ ਹੈ। ਉਸ ਦੀ ਇਸ ਇਤਿਹਾਸਕ ਜਿੱਤ ਨੂੰ ਭਾਰਤੀ ਸ਼ੂਟਿੰਗ ਦੇ ਲਈ ਵੱਡੀ ਉਪਲਬਧੀ ਮੰਨਿਆ ਜਾਂਦਾ ਹੈ। ਭਾਰਤੀ ਖੇਡ ਜਗਤ ਦੇ ਲਈ ਦੁਖਦਾਈ ਖਬਰ ਇਸ ਹਫਤੇ ਰਹੀ। ਰਾਜਾ ਰਣਧੀਰ ਸਿੰਘ ਦਾ 79 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਉਹ ਕਈ ਦਿਨਾਂ ਤੋਂ ਉਮਰ ਸੰਬੰਧੀ ਬਿਮਾਰੀਆਂ ਦੇ ਨਾਲ ਜੂਝ ਰਹੇ ਸਨ। ਰਾਜਾ ਰਣਧੀਰ ਸਿੰਘ ਭਾਰਤ ਦੇ ਪਹਿਲੇ ਨਿਸ਼ਾਨੇਬਾਜ਼ ਸਨ ਜਿਨ੍ਹਾਂ ਨੇ 1978 ਏਸ਼ੀਆਈ ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤਿਆ ਸੀ ਤੇ ਉਹ 5 ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਸਨ। ਖੇਡ ਪ੍ਰਸ਼ਾਸਕ ਦੇ ਵਜੋਂ ਵੀ ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਖੇਡ ਸੰਸਾਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ 6 ਜੂਨ ਤੋਂ 10 ਜੂਨ ਦੇ ਵਿੱਚ ਭਾਰਤ ਵਿਰੁੱਧ ਅਫਗਾਨਿਸਤਾਨ ਇੱਕ ਮਾਤਰ ਟੈਸਟ ਮੈਚ ਹੋਵੇਗਾ। ਇਸ ਦੇ ਨਾਲ ਹੀ ਨਾਲ ਏਸ਼ੀਆ ਅੰਡਰ 18 ਹਾਕੀ ਕੱਪ 29 ਮਈ ਤੋਂ 6 ਜੂਨ ਨੂੰ ਹੋਣਗੇ ਜਪਾਨ ਦੇ ਵਿੱਚ ਤੇ ਭਾਰਤੀ ਜੂਨੀਅਰ ਟੀਮ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣ ਜਾ ਰਹੀ ਹੈ। ਇਸ ਦੇ ਨਾਲ ਹੀ ਨਾਲ ਇਸ ਹਫਤੇ ਦੇ ਖੇਡ ਸੰਸਾਰ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। ਵਾਚਨ ਸ਼ੀਤਲ ਠਾਕੁਰ, ਪੇਸ਼ਕਸ਼ ਪ੍ਰਤਿਸ਼ਠਾ ਜੈਨ। ਖੇਡ ਸੰਸਾਰ।
3: ਹੁਣੇ ਤੁਸੀਂ ਸੁਣ ਰਹੇ ਸੀ ਖੇਡ ਸਰਗਰਮੀਆਂ ਤੇ ਆਧਾਰਿਤ ਪ੍ਰੋਗਰਾਮ ਖੇਡ ਸੰਸਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
4: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਰਿਹਾ ਹੈ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਆਓ ਸਰਵਨ ਕਰਦੇ ਹਾਂ ਗੁਰਬਾਣੀ ਵਿਚਾਰ।

ਅਖੌਤੀ ਨੀਵੀਂ ਜਾਤੀ ਵਿੱਚ ਹੋਇਆ, ਪਰ ਆਪ ਜੀ ਦੀ ਵਿਚਾਰਧਾਰਾ ਇੰਨੀ ਮਹਾਨ ਹੈ ਕਿ ਅਖੌਤੀ ਤੌਰ 'ਤੇ ਉੱਚੀਆਂ ਜਾਤਾਂ ਵਾਲੇ ਧਨਾੜ ਲੋਕ ਵੀ ਆਪ ਜੀ ਦੇ ਚਰਨਾਂ 'ਤੇ ਝੁੱਕ ਗਏ। ਆਪ ਜੀ ਨੂੰ ਮੁਸਲਮਾਨ ਪਰਿਵਾਰ ਨੇ ਪਾਲਿਆ ਪੋਸਿਆ। ਭਗਤ ਜੀ ਜਿੰਨਾ ਚਿਰ ਬਨਾਰਸ ਵਿੱਚ ਰਹੇ, ਆਪ ਜੀ ਨਾਲ ਅਖੌਤੀ ਉੱਚੀਆਂ ਜਾਤਾਂ ਵਾਲੇ ਕਰਮਕਾਂਡੀ ਲੋਕ ਨਿੱਤ ਦਾ ਬਖੇੜਾ ਖੜ੍ਹਾ ਕਰੀ ਰੱਖਦੇ। ਮੁਸਲਮਾਨ ਅਤੇ ਹਿੰਦੂ ਆਪ ਜੀ ਦੀ ਜਾਨ ਦੇ ਦੁਸ਼ਮਣ ਬਣ ਗਏ ਸਨ। ਦੋ ਵਾਰੀ ਆਪ ਜੀ ਨੂੰ ਮਾਰਨ ਦਾ ਵੀ ਯਤਨ ਕੀਤਾ ਗਿਆ। ਮੁਸਲਮਾਨਾਂ ਦੇ ਧਾਰਮਿਕ ਆਗੂਆਂ ਨੇ ਆਪ ਜੀ ਨੂੰ ਇਸ ਕਰਕੇ ਮਰਵਾਉਣਾ ਚਾਹਿਆ ਕਿਉਂਕਿ ਆਪ ਜੀ ਨੇ ਆਪਣਾ ਜਨਮ ਧਰਮ ਛੱਡ ਦਿੱਤਾ ਸੀ, ਅਤੇ ਬ੍ਰਾਹਮਣਾਂ ਨੇ ਇਸ ਲਈ ਮਰਵਾਉਣਾ ਚਾਹਿਆ ਕਿਉਂਕਿ ਆਪ ਜੀ ਉਸ ਵਰਣ ਆਸ਼ਰਮ ਨੂੰ ਨਹੀਂ ਸਨ ਮੰਨਦੇ, ਜਿਸ ਕਰਕੇ ਉਹ ਸਰਵ ਉੱਚ ਜਾਤੀ ਵਿੱਚ ਅਖਵਾਉਂਦੇ ਸਨ। ਆਪ ਛੂਤ ਛਾਤ, ਜਾਤ ਪਾਤ ਆਦਿ ਦੇ ਕੱਟੜ ਵਿਰੋਧੀ ਸਨ, ਅਤੇ ਕਰਮ ਕਾਂਡ, ਸੂਤਕ, ਸ਼ਰਾਧ, ਤੀਰਥ ਇਸ਼ਨਾਨ ਆਦਿ ਦਾ ਖੰਡਨ ਕਰਦੇ ਸਨ। ਆਪ ਮੂਰਤੀ ਪੂਜਾ ਦੇ ਵੀ ਸਖਤ ਵਿਰੁੱਧ ਸਨ। ਆਪ ਜੀ ਨੂੰ ਮਾਰਨ ਦਾ ਯਤਨ ਕਰਨ ਵਾਲੀਆਂ ਇਹਨਾਂ ਦੋਵਾਂ ਘਟਨਾਵਾਂ ਦਾ ਜ਼ਿਕਰ ਵੀ ਭਗਤ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਹੈ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਬਨਾਰਸ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਕਿ ਦੂਰ ਦੁਰਾਡੇ ਤੋਂ ਵੱਡੇ ਵੱਡੇ ਧਨਾੜ ਲੋਕ ਵੀ ਮਰਨ ਲਈ ਇਸ ਆਸ ਨਾਲ ਆਉਂਦੇ ਹਨ ਕਿ ਇੱਥੇ ਆ ਕੇ ਉਹਨਾਂ ਦੀ ਮੁਕਤੀ ਹੋ ਜਾਵੇਗੀ। ਕੁਝ ਕੁ ਬਹੁਤ ਧਨਾੜ ਕਿਸਮ ਦੇ ਲੋਕਾਂ ਦਾ ਅੰਤਮ ਸੰਸਕਾਰ ਵੀ ਬਨਾਰਸ ਵਿਖੇ ਲਿਆ ਕੇ ਕੀਤਾ ਜਾਂਦਾ ਸੀ। ਦੂਜੇ ਪਾਸੇ ਮਗਹਰ ਇੱਕ ਅਜਿਹਾ ਸ਼ਹਿਰ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਵਿਅਕਤੀ ਮਗਹਰ ਵਿੱਚ ਮਰੇਗਾ ਉਹ ਖੋਤੇ ਦੀ ਜੂਨ ਵਿੱਚ ਪਵੇਗਾ। ਇਸ ਨੂੰ ਸਰਾਪਿਆ ਹੋਇਆ ਨਗਰ ਕਿਹਾ ਜਾਂਦਾ ਹੈ, ਜੋ ਕਿ ਗੋਰਖਪੁਰ ਤੋਂ 15 ਕੁ ਮੀਲ ਦੂਰ ਹੈ। ਇਸ ਭਰਮ ਨੂੰ ਤੋੜਨ ਲਈ ਭਗਤ ਜੀ ਆਪਣੀ ਜ਼ਿੰਦਗੀ ਦੇ ਅੰਤਮ ਸਮੇਂ ਵਿੱਚ ਮਗਹਰ ਆ ਗਏ ਅਤੇ ਅਖੀਰ ਇੱਥੋਂ ਹੀ ਸੱਚਖੰਡ ਵਿੱਚ ਜਾ ਵਿਰਾਜੇ। ਗੌੜੀ ਰਾਗ ਵਿੱਚ ਇਸ ਸੰਬੰਧੀ ਆਪ ਜੀ ਦਾ ਫੁਰਮਾਨ ਹੈ, ਗੌੜੀ ਕਬੀਰ ਜੀ ਪੰਚਪਦੇ, ਜਿਉ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹਉ ਤਪ ਕਾ ਹੀਨਾ, ਅਬ ਕਹੋ ਰਾਮ ਕਵਨ ਗਤ ਮੋਰੀ, ਤਜੀ ਲੇ ਬਨਾਰਸ ਮਤ ਭਈ ਥੋਰੀ, ਰਹਾਓ ਸਗਲ ਜਨਮ ਸਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠ ਆਇਆ। ਭਗਤ ਕਬੀਰ ਜੀ ਤੀਰਥ ਇਸ਼ਨਾਨ, ਵਹਿਮ ਭਰਮਾਂ ਆਦਿ ਦਾ ਡਟ ਕੇ ਖੰਡਨ ਕਰਦੇ ਸਨ। ਉਹ ਤਾਂ ਰੱਬ ਦੀ ਯਾਦ ਵਿੱਚ ਸਦਾਚਾਰੀ ਬਣ ਕੇ ਅਤੇ ਪਰ ਉਪਕਾਰੀ ਜੀਵਨ ਜਿਉਣ, ਮਾਨਵਤਾ ਦੀ ਸੇਵਾ ਕਰਨ, ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿੱਚ ਰੱਬ ਦੀ ਹੀ ਜੋਤ ਅਤੇ ਸਭ ਇਨਸਾਨਾਂ ਨੂੰ ਬਰਾਬਰ ਸਮਝਣ ਅਤੇ ਮਨ ਵਿੱਚ ਕਿਸੇ ਪ੍ਰਤੀ ਨਫ਼ਰਤ ਜਾਂ ਵੈਰ ਵਿਰੋਧ ਨਾ ਰੱਖਣ ਨੂੰ ਹੀ ਤੀਰਥ ਇਸ਼ਨਾਨ ਆਖਦੇ ਹਨ। ਇਸ ਸ਼ਬਦ ਵਿੱਚ ਕਬੀਰ ਜੀ ਫੁਰਮਾਨ ਕਰਦੇ ਹਨ ਕਿ ਗੁਰੂ ਦੇ ਦੱਸੇ ਰਾਹ 'ਤੇ ਤੁਰਨਾ ਹੀ ਅਸਲ ਤੀਰਥ ਇਸ਼ਨਾਨ ਹੈ। ਸੋ ਇੱਕ ਪਰਮਾਤਮਾ ਦੇਵ ਦਾ ਭਜਨ ਕਰੋ। ਸ਼੍ਰੀ ਗੁਰੂ ਅਮਰਦਾਸ ਜੀ ਵੀ ਗੁਰੂ ਦੀ ਸੇਵਾ ਨੂੰ ਸਰਵ ਉੱਤਮ ਕਾਰਜ ਦੱਸਦੇ ਹਨ। ਆਪ ਜੀ ਨੇ ਖੁਦ ਵੀ 12 ਸਾਲਾਂ ਤੱਕ ਗੁਰੂ ਅੰਗਦ ਦੇਵ ਜੀ ਦੀ ਤਨ ਮਨ ਨਾਲ ਇੰਨੀ ਗਹਿਰੀ ਸੇਵਾ ਕੀਤੀ ਅਤੇ ਅਖੀਰ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ 3ਰਾ ਵਾਰਸ ਬਣਾ ਦਿੱਤਾ ਗਿਆ ਸੀ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਸਲੋਕ ਮਹੱਲਾ 3, ਗੁਰ ਸੇਵਾ ਅਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ, ਹਰ ਸੇਤੀ ਮਨ ਰੱਬ ਰਹਿਆ, ਸੱਚੇ ਰਹਿਆ ਸਮਾਏ, ਨਾਨਕ ਹਉ ਬਲਿਹਾਰੀ ਤਿੰਨ ਕਉ, ਜੋ ਚੱਲਣ ਸਤਿਗੁਰ ਪਾਏ। ਭਾਵ ਇਹ ਕਿ ਸਤਿਗੁਰੂ ਦੀ ਸੇਵਾ ਕਰਨ

0: ਨਾਲ ਉਸ ਦੇ ਦੱਸੇ ਰਾਹ 'ਤੇ ਤੁਰਨ ਨਾਲ ਮਨੁੱਖ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਅਤੇ ਉਸ ਨੂੰ ਸਦੀਵੀ ਸੁੱਖ ਮਿਲਦਾ ਹੈ। ਉਸ ਨੂੰ ਕਦੇ ਵੀ ਦੁੱਖ ਨਹੀਂ ਵਿਆਪਦਾ। ਉੱਥੇ ਜਮਕਾਲ ਦਾ ਵੀ ਕੋਈ ਵਸ ਨਹੀਂ ਚੱਲਦਾ ਅਤੇ ਉਹ ਮਨੁੱਖ ਉਸ ਸੱਚੇ ਵਿੱਚ ਹੀ ਸਮਾਇਆ ਰਹਿੰਦਾ ਹੈ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਤਾਂ ਫਰਮਾਉਂਦੇ ਹਨ ਕਿ ਗੁਰੂ ਦੀ ਕੀਤੀ ਹੋਈ ਸੇਵਾ ਦਾ ਫਲ ਤਾਂ ਇੰਨਾ ਮਹਾਨ ਹੈ ਕਿ ਇਹ ਸੇਵਾ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦੀ ਹੈ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ, ਗੁਰ ਸੇਵਾ 'ਤੇ ਪਾਈਏ ਗੁਰਮੁਖ ਨਿਸਤਾਰਾ। ਤਿਲੰਗ ਮਹੱਲਾ ਚੌਥਾ। ਭਗਤ ਕਬੀਰ ਜੀ ਦਾ ਫਰਮਾਨ ਹੈ ਕਿ ਜੇਕਰ ਕਿਸੇ ਦੇ ਮਨ ਵਿੱਚ ਵਿਕਾਰਾਂ ਦੀ ਮੈਲ ਬਰਕਰਾਰ ਰਹਿੰਦੀ ਹੈ ਤਾਂ ਉਹ ਮਨੁੱਖ ਇਸ ਆਸ ਨਾਲ ਤੀਰਥਾਂ ਉੱਤੇ ਨਹਾਉਂਦਾ ਫਿਰੇ ਕਿ ਉਸਨੂੰ ਸਵਰਗ ਪ੍ਰਾਪਤ ਹੋ ਜਾਵੇਗਾ ਤਾਂ ਉਹ ਬਹੁਤ ਵੱਡੇ ਭੁਲੇਖੇ ਵਿੱਚ ਹੈ। ਇਸ ਤਰ੍ਹਾਂ ਦੇ ਕਰਮ ਕਾਂਡ ਕਰਕੇ ਉਸਨੇ ਸੁਰਗ ਵਿੱਚ ਨਹੀਂ ਜਾਣਾ। ਤੀਰਥਾਂ ਉੱਤੇ ਨਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ ਲੋਕਾਂ ਦੇ ਭਤੀਜਿਆਂ ਪਰਮਾਤਮਾ ਦੀ ਦਰਗਾਹ ਵਿੱਚ ਉਸਨੂੰ ਕੋਈ ਲਾਭ ਨਹੀਂ ਹੋਣਾ, ਕਿਉਂਕਿ ਪਰਮਾਤਮਾ ਹਰੇਕ ਦੇ ਦਿਲਾਂ ਦੀਆਂ ਜਾਣਨਹਾਰ ਹੈ ਅਤੇ ਉਹ ਅਣਜਾਣਾ ਨਹੀਂ ਹੈ। ਇਸ ਲਈ ਸੱਚਾ ਇਸ਼ਨਾਨ ਆਪਣੇ ਗੁਰੂ ਦੀ ਸੇਵਾ ਹੀ ਹੈ। ਗੁਰੂ ਦੇ ਦੱਸੇ ਮਾਰਗ 'ਤੇ ਚੱਲਣਾ ਹੀ ਅਸਲੀ ਤੀਰਥ ਇਸ਼ਨਾਨ ਹੈ। ਉਸ ਇੱਕ ਅਕਾਲ ਪੁਰਖ ਦੀ ਆਰਾਧਨਾ ਕਰੋ। ਭਗਤ ਜੀ ਇੱਕ ਸਰਲ ਉਦਾਹਰਣ ਦਿੰਦਿਆਂ ਫਰਮਾਉਂਦੇ ਹਨ ਕਿ ਪਾਣੀ ਵਿੱਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਤਾਂ ਰਹਿੰਦੇ ਹੀ ਪਾਣੀ ਵਿੱਚ ਹਨ ਅਤੇ ਸਦਾ ਹੀ ਨਹਾਉਂਦੇ ਰਹਿੰਦੇ ਹਨ, ਪਰ ਜਿਵੇਂ ਉਹ ਡੱਡੂ ਹਨ ਤਿਵੇਂ ਉਹਨਾਂ ਮਨੁੱਖਾਂ ਨੂੰ ਸਮਝੋ, ਕਿਉਂਕਿ ਸੱਚੇ ਨਾਮ ਤੋਂ ਬਿਨਾਂ ਉਹ ਸਦਾ ਜੂਨਾਂ ਵਿੱਚ ਹੀ ਪਏ ਰਹਿੰਦੇ ਹਨ।
1: ਸਾਚਾ ਨਾਵਣ ਗੁਰ ਕੀ ਸੇਵਾ। ਇਹ ਵਾਰਤਾ ਸੁਣਾ ਰਹੇ ਸਨ ਗੁਰਪ੍ਰੀਤ ਸਿੰਘ ਨਿਆਮੀਆਂ। ਬਾਣੀਕਾਰਾਂ ਨੇ ਕੁੱਲ ਲੁਕਾਈ ਨੂੰ ਬਾਣੀ ਰਚਨਾਵਾਂ ਦੁਆਰਾ ਕਿਸੇ ਭੁਲੇਖੇ ਵਿੱਚ ਨਹੀਂ ਪਾਇਆ, ਸਗੋਂ ਸੱਚਾ ਮਾਰਗ ਦਰਸਾਇਆ ਹੈ। ਜਿਵੇਂ ਪੂਜਾ, ਆਰਾਧਨਾ, ਅਰਚਨਾ, ਅਰਪਣ ਕਿਸ ਲਈ ਅਤੇ ਕਿਸ ਦਾ ਕਰਨਾ ਹੈ, ਭਗਤ ਕਬੀਰ ਜੀ ਆਸਾ ਰਾਗ ਵਿਚਲੀ ਆਪਣੀ ਰਚਨਾ ਵਿੱਚ ਸਪਸ਼ਟ ਹਿਦਾਇਤ ਦਿੰਦੇ ਨੇ। ਪੂਜਹ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਸਰਵਣ ਕਰਦੇ ਹਾਂ ਭਾਈ ਹਰਚੰਦ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਹੁਣ ਪੇਸ਼ ਹੈ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੇ ਵੇਦ ਵੇਦਾ। ਸ਼ਾਮੀ 6:30 ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ ਕੰਮ ਦੀਆਂ ਗੱਲਾਂ, ਸਬਜ਼ੀਆਂ 'ਚ ਪਾਣੀ ਦਾ ਸਹੀ ਪ੍ਰਬੰਧ ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਦਿਲਪ੍ਰੀਤ ਤਲਵਾਰ, ਪੰਜਾਬੀ ਨਾਟਕ ਹਾਰ ਮੰਨੀ ਵੀ ਸੁਣਾਇਆ ਜਾਏਗਾ। ਸ਼ਾਮੀ 7:40 'ਤੇ ਹੋਏਗਾ ਪ੍ਰੋਗਰਾਮ ਸਾਹਿਤਯ ਸੁਧਾ, ਸੰਸਕ੍ਰਿਤ ਸਾਹਿਤ ਅਤੇ ਯੋਗ। ਵਾਰਤਾਕਾਰ ਹੋਣਗੇ ਡਾਕਟਰ ਮਧੂਬਾਲਾ। ਸ਼ਾਮੀ 7:50 ਤੇ ਹੋਏਗਾ ਸਾਡਾ ਸਪੋਂਸਰਡ ਪ੍ਰੋਗਰਾਮ ਯੇ ਲਮਹੇ। ਰਾਤੀ 8:00 ਹੋਏਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤੀ 8:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਰ ਸਰਿਤਾ, ਜਿਹਦੇ ਤਹਿਤ ਅੱਜ ਕਲਾਕਾਰ ਮੁਖਵਿੰਦਰ ਸਿੰਘ ਮੋਖੇ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਤੁਸੀਂ ਸਰਵਨ ਕਰੋਗੇ ਸ਼ਬਦ ਗਾਇਨ। ਇਹ ਇਹਨਾਂ ਕਲਾਕਾਰਾਂ ਦਾ ਪ੍ਰਥਮ ਪ੍ਰਸਾਰਣ ਹੈ। ਰਾਤੀ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟਲਾਈਟ ਪ੍ਰੋਗਰਾਮ, 9:30 ਯੁਵਾ ਭਾਰਤੀ, 10:00 ਸੰਗੀਤ ਕਾ ਅਖਿਲ ਭਾਰਤੀ ਕਾਰਜਕ੍ਰਮ ਜਿਹਦੇ ਵਿੱਚ ਅੱਜ ਸ਼ਾਸਤਰੀ ਗਾਇਨ ਸੁਣੋਗੇ। ਕਲਾਕਾਰ ਹੋਣਗੇ ਸਮਿਤਾ ਮੋਕਾਸ਼ੀ।

0: ਇਹ ਸੀ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ

0: ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ ਸਮੂਹ ਗਾਨ ਨਜ਼ਰ ਨਜ਼ਰ ਜਨਜ਼ਾ ਦੇ ਮੇਰੇ ਵਤਨ ਦੇ ਨੇ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ। ਇਹ ਆਕਾਸ਼ਵਾਣੀ ਹੈ, ਸੁਨ ਮਹਿਰਮਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।
1: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
2: भारत के प्रधानमंत्री ने भारत विच जिस सौर क्रांति का आगाज किया सी, उसका असर हुण दिखाई देन लगा है। भारत

0: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
1: भारत के प्रधानमंत्री ने भारत विच जिस सौर क्रांति का आगाज किया सी उसका असर हुण दिखाई देन लगा है। भारत विच एक एक करके 30 लाख तो वध परिवारां दी छत ते सोलर पैनल लग चुके हैं। तुसी वी इस ऊर्जा क्रांति का हिस्सा बनो। पीएम सूर्य घर मुफ्त बिजली योजना जुड़न लई रजिस्टर करो pmsuryaghar.gov.in। सूर्य घर।
2: नमस्कार, ए आकाशवाणी है। हुण तुसी अमन देव तो प्रदेशक खबरां सुनो। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ 65,000 ਤੋਂ ਵੱਧ ਮੁਲਾਜ਼ਮਾਂ ਨੂੰ ਨਿਯਮਤ ਕਰਨ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸੰਬੰਧੀ ਸਮਾਂ ਸਾਰਣੀ ਵਿੱਚ ਸੋਧ ਕੀਤੀ ਹੈ। ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਹੁਣ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ ਅਤੇ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ 65,000 ਤੋਂ ਵੱਧ ਕਰਮਚਾਰੀਆਂ ਨੂੰ ਨਿਯਮਤ ਕਰਨ ਦਾ ਫੈਸਲਾ ਲਿਆ ਹੈ। ਮੰਤਰੀ ਮੰਡਲ ਨੇ ਮਹਿੰਗਾਈ ਭੱਤੇ ਅਤੇ ਪੈਨਸ਼ਨ ਨਾਲ ਸੰਬੰਧਿਤ ਬਕਾਏ ਦੇ ਹੱਲ ਲਈ ਮੰਤਰੀ ਮੰਡਲ ਦੇ ਪੈਨਲ ਦਾ ਵੀ ਪੁਨਰਗਠਨ ਕੀਤਾ ਹੈ। ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਲਈ 7 ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਫੈਸਲਿਆਂ ਦੇ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਰਾਜ ਆਊਟਸੋਰਸਡ ਪਰਸਨਲ ਕੰਟਰੈਕਚੁਅਲ ਇੰਗੇਜਮੈਂਟ ਵਿੱਚ ਤਬਦੀਲੀ ਬਾਰੇ ਬਿੱਲ 2026 ਤਹਿਤ ਆਊਟਸੋਰਸਡ ਗਰੁੱਪ ਸੀ ਅਤੇ ਗਰੁੱਪ ਡੀ ਕਰਮਚਾਰੀਆਂ ਜਿਨ੍ਹਾਂ ਨੇ 5 ਸਾਲ ਦੀ ਲਗਾਤਾਰ ਸੇਵਾ ਪੂਰੀ ਕੀਤੀ ਹੈ ਨੂੰ ਸਿੱਧੇ ਤੌਰ 'ਤੇ ਸਰਕਾਰੀ ਕੰਟਰੈਕਚੁਅਲ ਰੋਜ਼ਗਾਰ ਅਧੀਨ ਲਿਆਂਦਾ ਜਾਏਗਾ।
3: ਅੱਜ ਕੈਬਨਿਟ ਦੇ ਵਿੱਚ ਇਹ ਪਾਸ ਹੋ ਗਿਆ, ਆਰਡੀਨੈਂਸ ਜਿਹੜਾ ਗਵਰਨਰ ਸਾਹਿਬ ਨੂੰ ਭੇਜਾਂਗੇ, ਉਸ ਤੋਂ ਬਾਅਦ ਬਿੱਲ ਦੇ ਰੂਪ ਦੇ ਵਿੱਚ ਇਹ ਵਿਧਾਨ ਸਭਾ 'ਚ ਆਜੂਗਾ। ਇਹਦੇ ਵਿੱਚ 2 ਕਿਸਮ ਦੇ ਕਰਮਚਾਰੀ ਹੋਣਗੇ। ਇੱਕ ਹੈਗਾ ਗੈਰ ਖਤਰਨਾਕ ਸ਼੍ਰੇਣੀ, ਇੱਕ ਹੈਗੀ ਹੈ ਖਤਰਨਾਕ ਸ਼੍ਰੇਣੀ। ਇਹਨਾਂ ਨੂੰ ਆਊਟਸੋਰਸਿੰਗ 'ਚ 3 ਸਾਲ ਦਾ ਪੀਰੀਅਡ ਜੇ ਇਹਨਾਂ ਨੇ ਕੰਪਲੀਟ ਕੀਤਾ ਹੋਇਆ ਤਾਂ ਇਹ ਸਾਡੀ ਗੌਰਮੈਂਟ ਵੱਲੋਂ ਸਿੱਧੇ ਗੌਰਮੈਂਟ ਦੇ ਕੰਟਰੈਕਟ 'ਚ ਸ਼ਾਮਲ ਹੋ ਜਾਣ, ਜਿਹਦੇ ਵਿੱਚ ਇਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਟੋਟਲ 65,048 ਆਊਟਸੋਰਸ ਕੰਮ ਹੈ ਜਿਹੜੇ ਨੇ ਇਸ ਸੁਧਾਰ ਦੇ ਘੇਰੇ 'ਚ ਆਉਣਗੇ, ਜਿਹਨਾਂ ਨੂੰ ਲਾਭ ਮਿਲੂਗਾ।
2: ਮੁੱਖ ਮੰਤਰੀ ਨੇ ਕਿਹਾ ਕਿ ਫੈਸਲੇ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਮੰਤਰੀ ਮੰਡਲ ਦੀ ਪ੍ਰਵਾਨਗੀ ਦੇ 45 ਦਿਨਾਂ ਅੰਦਰ ਸ਼ੁਰੂ ਹੋ ਜਾਏਗੀ। ਮੰਤਰੀ ਮੰਡਲ ਨੇ ਭ੍ਰਿਸ਼ਟਾਚਾਰ ਸੰਬੰਧੀ ਮੁਕੱਦਮਿਆਂ ਦੇ ਤੇਜ਼ ਨਿਪਟਾਰੇ ਲਈ 7 ਵਿਸ਼ੇਸ਼ ਅਦਾਲਤਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ। SAS ਨਗਰ ਵਿੱਚ 3 ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ, ਜਦੋਂ ਕਿ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 1-1 ਅਦਾਲਤ ਹੋਏਗੀ। ਮੰਤਰੀ ਮੰਡਲ ਨੇ ਇਨ੍ਹਾਂ ਅਦਾਲਤਾਂ ਦੇ ਕੰਮਕਾਜ ਲਈ ਸਹਾਇਕ ਸਟਾਫ ਦੀਆਂ 63 ਅਸਾਮੀਆਂ ਦੇ ਨਾਲ ਨਾਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੀਆਂ 7 ਅਸਾਮੀਆਂ ਦੀ ਸਿਰਜਣਾ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 31 ਮਈ ਨੂੰ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਦੇ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸੰਬੰਧੀ ਪ੍ਰੋਗਰਾਮ ਵਿੱਚ ਸੋਧ ਕੀਤੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਮਿਸ਼ਨ ਵੱਲੋਂ ਜਾਰੀ ਇਸ ਅੰਸ਼ਕ ਸੋਧ ਸੰਬੰਧੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਹੁਣ ਆਉਂਦੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਵੋਟਰ ਸੂਚੀਆਂ ਸੰਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ ਹੁਣ ਆਉਂਦੀ 3 ਅਗਸਤ ਤੋਂ 2 ਸਤੰਬਰ ਤੱਕ ਹੋਏਗੀ। ਦਾਅਵਿਆਂ ਅਤੇ ਇਤਰਾਜ਼ਾਂ ਸੰਬੰਧੀ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਏਗਾ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਬਾਕੀ ਸਮਾਂ ਸਾਰਣੀ ਲੰਘੀ 14 ਮਈ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਾਰੀ ਰਹੇਗੀ। ਜਨਗਣਨਾ ਸੰਚਾਲਨ ਡਾਇਰੈਕਟੋਰੇਟ ਚੰਡੀਗੜ੍ਹ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਜਨਗਣਨਾ 2027 ਤਹਿਤ ਮਕਾਨਾਂ ਨੂੰ ਸੂਚੀਬੰਦ ਕਰਨ ਸੰਬੰਧੀ ਹਾਊਸ ਲਿਸਟਿੰਗ ਬਲਾਕ HLB ਕਾਰਜਾਂ ਦੇ ਸਫਲਤਾਪੂਰਵਕ ਮੁਕੰਮਲ ਹੋਣ ਦਾ ਐਲਾਨ ਕੀਤਾ ਹੈ। ਤਾਜ਼ਾ ਪ੍ਰਗਤੀ ਰਿਪੋਰਟ ਅਨੁਸਾਰ ਸਾਰੇ 2054 ਹਾਊਸ ਲਿਸਟਿੰਗ ਬਲਾਕਸ

0: ਹੋ ਗਏ ਨੇ, ਜਿਸ ਨਾਲ ਚੰਡੀਗੜ੍ਹ ਵਿੱਚ 100% ਕਵਰੇਜ ਪ੍ਰਾਪਤ ਹੋ ਗਈ ਹੈ। ਡਾਇਰੈਕਟੋਰੇਟ ਹੁਣ ਜਨਗਣਨਾ 2027 ਦੇ ਅਗਲੇ ਪੜਾਅ ਜਨਸੰਖਿਆ ਗਣਨਾ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ 'ਤੇ ਫਰਵਰੀ 2027 ਵਿੱਚ ਸ਼ੁਰੂ ਕਰਨ ਦਾ ਪ੍ਰੋਗਰਾਮ ਹੈ। ਇਸ ਨੂੰ ਸੁਚਾਰੂ ਅਤੇ ਸਫਲਤਾ ਨਾਲ ਲਾਗੂ ਕਰਨ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਦੌਰਾਨ ਚੰਡੀਗੜ੍ਹ ਦੇ ਜਨਗਣਨਾ ਸੰਚਾਲਨ ਨਿਰਦੇਸ਼ਕ ਡਾਕਟਰ ਨਵਜੋਤ ਖੋਸਾ ਅਤੇ ਚੰਡੀਗੜ੍ਹ ਦੇ ਪ੍ਰਿੰਸੀਪਲ ਜਨਗਣਨਾ ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ ਨੇ ਇਸ ਅਭਿਆਸ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ ਅਤੇ ਫੀਲਡ ਸਟਾਫ ਦੀ ਸ਼ਲਾਘਾ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਉਭਰ ਰਹੇ ਅਪਰਾਧ ਰੋਜ਼ਾਨਾ ਅਪਰਾਧਾਂ ਨੂੰ ਰੋਕਣ ਲਈ ਪੁਲਿਸ ਰਣਨੀਤੀਆਂ ਨੂੰ ਮਜ਼ਬੂਤ ਕਰਨ ਅਤੇ ਜਨਤਕ ਸੁਰੱਖਿਆ ਨੂੰ ਵਧਾਉਣ ਸੰਬੰਧੀ ਮੁਲਾਂਕਣ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਮੋਕਮਪੁਰਾ ਵਿਖੇ ਨਵੇਂ ਸਥਾਪਿਤ ਪੁਲਿਸ ਸਟੇਸ਼ਨ ਅਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿੱਚ ਈ ਚਲਾਨ ਸਿਸਟਮ ਦਾ ਉਦਘਾਟਨ ਕੀਤਾ ਤਾਂ ਜੋ ਵਧੇਰੇ ਪਾਰਦਰਸ਼ਤਾ, ਕੁਸ਼ਲ ਟ੍ਰੈਫਿਕ ਪ੍ਰਬੰਧਨ ਅਤੇ ਬਿਹਤਰ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਪਹਿਲਕਦਮੀ ਨਾਲ SS ਨਗਰ, ਜਲੰਧਰ ਅਤੇ ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ ਸਵੈਚਾਲਿਤ ਈ ਚਲਾਨ ਲਾਗੂ ਕਰਨ ਵਾਲਾ ਰਾਜ ਦਾ ਚੌਥਾ ਸ਼ਹਿਰ ਬਣ ਗਿਆ ਹੈ। DGP ਨੇ ਬਟਾਲਾ ਪੁਲਿਸ ਦੇ ਸ਼ਹੀਦ ASI ਜੋਗਾ ਸਿੰਘ ਦੇ ਘਰ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਅਤੇ ਸੋਗ ਗ੍ਰਸਤ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ। ASI ਜੋਗਾ ਸਿੰਘ ਨੂੰ ਹਾਲ ਹੀ ਵਿੱਚ ਅੰਮ੍ਰਿਤਸਰ ਦੇ ਮਜੀਠਾ ਨੇੜੇ ਇੱਕੋ ਜਣ ਪਛਾਣ ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਪੰਜਾਬ BJP ਦੇ ਨਵੇਂ ਚੁਣੇ ਗਏ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਵੱਡੇ ਪੱਧਰ 'ਤੇ ਧੋਖਾਧੜੀ ਕਰਨ ਅਤੇ ਬੇਨਿਯਮੀਆਂ ਦਾ ਇਲਜ਼ਾਮ ਲਾਇਆ ਹੈ। ਚੋਣਾਂ ਦੇ ਨਤੀਜੇ ਕੱਲ੍ਹ ਐਲਾਨੇ ਗਏ ਸਨ। ਉਹਨਾਂ ਇਲਜ਼ਾਮ ਲਾਇਆ ਕਿ ਸੂਬੇ ਵਿੱਚ ਸਥਾਨਕ ਚੋਣਾਂ ਦੌਰਾਨ ਅਜਿਹੀ ਧੋਖਾਧੜੀ ਪਹਿਲਾਂ ਕਦੇ ਨਹੀਂ ਹੋਈ। ਹਾਲਾਂਕਿ ਉਹਨਾਂ ਕਿਹਾ ਕਿ BJP ਨੇ ਕਈ ਥਾਵਾਂ 'ਤੇ ਸੀਟਾਂ ਜਿੱਤ ਕੇ ਸੂਬੇ ਭਰ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਪਾਰਟੀ ਨੇ 1977 ਵਿੱਚੋਂ 172 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਹੈ। ਅੱਜ ਜਲੰਧਰ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕ ਮੰਤਰੀ ਮਨੋਰੰਜਨ ਕਾਲੀਆ ਦੇ ਨਿਵਾਸ ਸਥਾਨ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਢਿੱਲੋਂ ਨੇ ਕਿਹਾ ਕਿ ਪਾਰਟੀ 2027 ਵਿੱਚ ਸੂਬੇ ਵਿੱਚ ਸਰਕਾਰ ਬਣਾਉਣ ਲਈ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ ਸੂਬੇ ਦੀਆਂ ਸਾਰੀਆਂ 117 ਸੀਟਾਂ 'ਤੇ ਆਪਣੇ ਦਮ 'ਤੇ ਚੋਣ ਲੜੇਗੀ। ਸ਼੍ਰੀ ਢਿੱਲੋਂ ਨੇ ਕਿਹਾ ਕਿ BJP ਵੱਲੋਂ ਸ਼ਾਸਤ ਸੂਬੇ ਤੇਜ਼ੀ ਨਾਲ ਤਰੱਕੀ ਕਰ ਰਹੇ ਨੇ, ਪਰ ਪੰਜਾਬ ਹਰ ਮੁਹਾਜ਼ 'ਤੇ ਪਿੱਛੇ ਚੱਲ ਰਿਹਾ ਹੈ।
1: ਜਿਹੜੇ ਵੀ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ, ਉੱਥੇ ਵਿਕਾਸ ਹੋ ਰਿਹਾ ਔਰ ਆਪਣਾ ਸੂਬਾ ਹਰੇਕ ਪੈਰਾਮੀਟਰ 'ਤੇ, ਚਾਹੇ ਨਸ਼ਿਆਂ 'ਤੇ ਲਾ ਲਓ, ਚਾਹੇ ਗੈਂਗਸਟਰਵਾਦ ਲਾ ਲਓ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਲਾ ਲਓ, ਮਾਲੀ ਹਾਲਤ ਲਾ ਲਓ, ਹਰੇਕ ਦੇ ਪਿੱਛੇ ਆਪਾਂ ਨੀਚੇ ਨੀਚੇ ਜਾ ਰਹੇ ਹਾਂ। 5 ਲੱਖ ਕਰੋੜ ਤੋਂ ਉੱਪਰ ਕਰਜ਼ਾ ਚੜ੍ਹ ਗਿਆ। ਕਿਸਾਨ ਵੀ ਔਖੇ ਨੇ, ਵਪਾਰੀ ਭਰਾ ਵੀ ਔਖੇ ਨੇ, ਕਰਮਚਾਰੀ ਵੀ ਔਖੇ ਨੇ, ਨੌਜਵਾਨ ਵੀ ਔਖੇ ਨੇ, ਹਰੇਕ ਵਰਗ ਇਸ ਵੇਲੇ ਦੁਖੀ।
0: ਜਲੰਧਰ ਸਥਿਤ RTI ਕਾਰਕੁਨ ਸਿਮਰਨਜੀਤ ਸਿੰਘ ਦੀ ਲਾਸ਼ ਅੱਜ ਦੁਪਹਿਰ ਬਾਅਦ ਫਗਵਾੜਾ ਦੇ ਚਹੇੜੂ ਪਿੰਡ ਵਿਖੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਨੇੜੇ ਮਿਲੀ ਹੈ। ਉਹਨਾਂ ਦੀ ਲਾਸ਼ 'ਤੇ ਗੋਲੀਆਂ ਦੇ ਨਿਸ਼ਾਨ ਸਨ। ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਨੇ ਕਿਹਾ ਕਿ ਪੁਲਿਸ ਇਸ ਵਿੱਚ ਸ਼ਾਮਲ ਲੋਕਾਂ ਦਾ ਛੇਤੀ ਤੋਂ ਛੇਤੀ ਪਤਾ ਲਾਉਣ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਕਾਊਂਟਰ ਇੰਟੈਲੀਜੈਂਸ ਦੀ ਵੀ ਸਹਾਇਤਾ ਲਈ ਜਾਏਗੀ।
2: ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਡੈੱਡ ਬੋਡੀ PS ਸਤਨਾਮਪੁਰਾ ਦੇ ਏਰੀਆ 'ਚ ਮਿਲੀ ਹੈ ਵਿਦ ਗਨਸ਼ਾਟ ਇੰਜਰੀ। ਮੌਕੇ ਤੇ ਜਦੋਂ ਅਸੀਂ ਟੀਮਸ ਭੇਜੀਆਂ ਤਾਂ ਜਿਹੜੀ ਡੈੱਡ ਬੋਡੀ ਦੀ ਸ਼ਨਾਖਤ ਹੈ ਉਹ RTI ਐਕਟਿਵਿਸਟ ਸਿਮਰਨਜੀਤ ਸਿੰਘ ਦੇ ਰੂਪ 'ਚ ਹੋਈ ਹੈ, ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ। ਡੈੱਡ ਬੋਡੀ ਦੇ ਨੇੜਿਓਂ ਇੱਕ ਛੋਟਾ ਵੈਪਨ 32 ਬੋਰ ਦੀ ਪਿਸਟਲ ਤੇ ਫੋਰਚੂਨਰ ਗੱਡੀ 'ਚੋਂ ਇੱਕ 12 ਬੋਰ ਦੀ ਰਾਈਫਲ ਵੀ ਮਿਲੀ ਹੈ। ਅਸੀਂ ਮਰਡਰ ਔਰ ਰੈਲੇਵੈਂਟ ਸੈਕਸ਼ਨ 'ਚ ਪਰਚਾ ਦਰਜ ਕਰ ਰਹੇ ਹਾਂ ਔਰ ਮਲਟੀਪਲ ਟੀਮਸ ਅਸੀਂ ਲਗਾਈਆਂ ਹੈਗੀਆਂ। CCTV ਫੁਟੇਜ, ਟਾਵਰ ਡੰਪ ਅਨਾਲਿਸਿਸ ਅਸੀਂ ਕਰਾਂਗੇ ਔਰ ਜਿਹੜੇ ਦੋਸ਼ੀ ਆਏ ਨੇ ਉਹ ਜਲਦੀ ਗ੍ਰਿਫਤਾਰ ਕਰ ਲਿਆ ਜਾਏ।
0: ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਦੋਵਾਂ ਰਾਜਾਂ ਅਤੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ 65,000 ਤੋਂ ਵੱਧ ਮੁਲਾਜ਼ਮਾਂ ਨੂੰ ਨਿਯਮਤ ਕਰਨ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲ ਕੇ ਆਕਾਸ਼ਵਾਣੀ ਅਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਪੁਲਿਸ ਅਧਿਕਾਰੀ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
3: ਮੀਡੀਅਮ ਵੇਵ 343.6 ਮੀਟਰ।

0: ਕਿਹਾ ਰੁੜੀਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚੇ ਵਾਲਿਓ, ਆਜੋ।
2: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ, ਬੱਚੇ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
2: ਹਾਲ ਚਾਲ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਦੇਖੋ ਸੰਧੂ ਸਾਹਿਬ, ਜਿਹੜਾ ਬੰਦੇ ਦਾ ਰਵੱਈਆ ਹੈ ਜਾਂ ਵਤੀਰਾ ਹੈ ਜਿੱਦਾਂ ਆਪਾਂ ਕਹਿੰਦੇ ਹਾਂ, ਇਹਦੇ ਬਾਬਤ ਬੰਦਾ ਅੱਜ ਦੀ ਤਰੀਕ ਦੇ ਵਿੱਚ ਜਾਗਰੂਕ ਨਹੀਂ ਹੈ। ਬਹੁਤ ਸਾਰੀਆਂ ਜਿੱਦਾਂ ਆਪਾਂ ਕਹਿੰਦੇ ਹਾਂ ਘਟਨਾਵਾਂ, ਦੁਰਘਟਨਾਵਾਂ, ਕਲੇਸ਼, ਮਲੇਸ਼, ਇਹ ਸਾਰੀਆਂ ਚੀਜ਼ਾਂ ਦੀ ਜੜ੍ਹ ਤੁਹਾਡਾ ਰਵੱਈਆ ਹੈ, ਤੁਹਾਡਾ ਵਤੀਰਾ ਹੈ। ਅਤੇ ਅਸੀਂ ਨਾ ਬੋਲਣ ਲੱਗੇ, ਨਾ ਕਿਸੇ ਨਾਲ ਗੱਲ ਕਰਨ ਲੱਗੇ, ਨਾ ਵਿਚਰਨ ਲੱਗੇ, ਅਸੀਂ ਇਸ ਚੀਜ਼ ਬਾਰੇ ਸੋਚਦੇ ਨਹੀਂ ਵੀ ਅਸੀਂ ਕਿਹੜੇ ਬੰਦੇ ਨਾਲ ਕਿਸ ਟਾਈਮ 'ਤੇ ਕਿਹੜੀ ਗੱਲ ਕਰ ਰਹੇ ਹਾਂ।
2: ਠਰਮਾ ਨਹੀਂ ਰਿਹਾ ਰੁੜੀਆ ਰਾਮ ਜੀ। ਹੁਣ ਦੇਖੋ ਨਾ ਰੁੜੀਆ ਰਾਮ ਜੀ, ਮੈਂ ਦੇਖਿਆ ਵੀ ਸੜਕਾਂ 'ਤੇ ਆਪਾਂ ਜਾ ਰਹੇ ਹਾਂ, ਕਈ ਵਾਰ ਥੋੜ੍ਹੀ ਬਹੁਤੀ ਘਟਨਾ ਹੋ ਜਾਂਦੀ
1: ਹੈ,
2: ਪਰ ਲੋਕਾਂ ਨੂੰ ਖਾਣ ਨੂੰ ਪੈ ਜਾਂਦੇ ਆ ਜਿਹੜਾ ਨਾ ਬੰਦਾ, ਇਹ ਮਾੜੀ ਗੱਲ ਹੈਗੀ ਹੈ ਕਿ ਭਾਵੇਂ ਤੁਸੀਂ ਦੇਖੋ ਤਾਂ ਸਹੀ ਕਿ ਕਿਹਦੀ ਗਲਤੀ ਸੀਗੀ, ਜਾਂ ਗਲਤੀ ਹੋ ਵੀ ਗਈ ਕੋਈ ਗੱਲ ਨਹੀਂ, ਬੈਠ ਕੇ ਹਰ ਮਸਲੇ ਦਾ ਹੱਲ ਹੋ ਸਕਦਾ ਹੈਗਾ। ਸਾਡੀ ਭਾਸ਼ਾ ਦਾ ਵਿਗਾੜ ਨਹੀਂ ਹੋਣਾ ਚਾਹੀਦਾ, ਜੋ ਅਸੀਂ ਕਈ ਵਾਰ ਬੋਲਦੇ ਹਾਂ ਨਾ ਅੱਗੋਂ, ਉਹ ਸੁਣਨ ਵਾਲੇ ਨੂੰ ਦੇਖਣ ਨੂੰ ਬੜਾ ਮਾੜਾ ਲੱਗਦਾ ਵੀ ਅਸੀਂ ਕਿਹੜੇ ਪਾਸੇ ਜਾ ਰਹੇ ਹੈਗੇ।
1: ਬਿਲਕੁਲ ਜੀ, ਦੇਖੋ ਜਿੱਦਾਂ ਕਹਿੰਦੇ ਵੀ ਜਾਨਵਰਾਂ ਤੋਂ ਵੀ ਬੱਤਰ ਭਾਸ਼ਾ ਸਾਡੀ। ਤੁਸੀਂ ਜਿੱਦਾਂ ਆਪਾਂ ਜਾਨਵਰਾਂ ਨੂੰ ਜਾਨਵਰ ਕਹਿ ਦਿੰਦੇ ਹਾਂ, ਪਰ ਉਹ ਕਿਤੇ ਨਾ ਕਿਤੋਂ ਸਾਡੇ ਨਾਲੋਂ ਉਹਨਾਂ ਦੀ ਭਾਸ਼ਾ ਠੀਕ ਹੈ। ਜਿੱਦਾਂ ਤੁਸੀਂ ਕਿਹਾ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦਾ ਦੌਰ ਹੈ, ਯੁੱਗ ਹੈ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਂਦੀਆਂ ਕਿ ਤੁਹਾਡਾ ਸ਼ਰਮ ਦੇ ਨਾਲ ਆਪਣੇ ਆਪ ਸਿਰ ਝੁਕ ਜਾਂਦਾ
2: ਹੈ
1: ਕਿ ਯਾਰ ਇਨਸਾਨੀਅਤ ਦੇ, ਚਲੋ ਤਕਾਜ਼ਾ ਆਪਾਂ ਕਹਿੰਦੇ ਹਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਕੋਈ ਬੰਦਾ ਜਾਣ ਬੁੱਝ ਕੇ ਗਲਤੀ
2: ਨਹੀਂ ਕਰਦਾ ਜੀ, ਹੋ ਜਾਂਦੀ ਹੈ
1: ਕਈ ਵਾਰੀ, ਕੋਈ ਇਸ ਤਰ੍ਹਾਂ ਦੀ ਚੀਜ਼ ਵਾਪਰ ਜਾਂਦੀ ਹੈ, ਅਣਗਹਿਲੀ ਕਰਕੇ ਵਾਪਰ ਜਾਂਦੀ ਹੈ, ਉਹਨੂੰ ਓਨਾ ਕੁ ਵਕਤ ਦੇਣਾ ਬਣਦਾ ਹੈ ਕਿ ਜਿਹੜੀ ਘਟਨਾ ਹੋਈ ਆ ਹੈ ਨਾ, ਉਹਨੂੰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਉਂ ਹੋਈ ਹੈ। ਫਿਰ ਜੇ ਕਿਸੇ ਤੋਂ ਗਲਤੀ ਹੋਈ ਵੀ ਹੈ ਤਾਂ ਉਹ ਗਲਤੀ ਦੀ ਸਜ਼ਾ ਦਾ ਇੱਕ ਅਲੱਗ ਜਿੱਦਾਂ ਕਹਿੰਦੇ ਤੌਰ ਤਰੀਕਾ ਹੈ ਨਾ, ਸੋ ਉਸ ਲਿਹਾਜ਼ ਨਾਲ ਉਹਨੂੰ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ, ਬਜਾਏ ਇਹ ਕਿ ਆਪਾਂ ਜਿਹੜਾ ਹੈ ਇੱਥੋਂ ਤੱਕ ਪਹੁੰਚ ਜਾਣਾ ਕਿ ਰਿਸ਼ਤੇ ਨਾਤਿਆਂ ਦਾ ਕੋਈ ਲੁੱਕ ਲਿਹਾਜ਼
2: ਰਹਿੰਦਾ ਹੀ ਨਹੀਂ ਜੀ, ਕੋਈ ਸ਼ਰਮ ਹਜ਼ਾ ਸਭ ਚੁੱਕ ਦੇਣੇ ਹੈਗੇ ਆਪਾਂ।
1: ਸੋ ਇਹ ਚੀਜ਼ਾਂ 'ਤੇ ਸਾਨੂੰ ਜਿਹੜਾ ਹੈ ਸੋਚ ਕੇ ਸੰਕੋਚ ਦੇ ਨਾਲ, ਭਾਸ਼ਾ ਦਾ ਜਿਹੜਾ ਚੱਲਣ ਹੈ, ਭਾਸ਼ਾ ਦੀ ਵਰਤੋਂ ਜਿਹੜੀ ਹੈ ਸਮਾਂ, ਸਥਿਤੀ ਅਤੇ ਸਥਾਨ ਦੇ ਲਿਹਾਜ਼ ਨਾਲ, ਫਿਰ ਤੁਸੀਂ ਕਿਸ ਬੰਦੇ ਨਾਲ, ਉਹ ਤੁਹਾਤੋਂ ਉਮਰ ਦੇ ਵਿੱਚ ਦੇਖੋ ਪਹਿਲੀ। ਹੁਣ ਅੱਜ ਕੱਲ੍ਹ ਤਾਂ ਇਹ ਉਮਰ ਦਾ ਵੀ ਲਿਹਾਜ਼ ਨਹੀਂ, ਵੱਡੇ ਛੋਟੇ ਦਾ ਵੀ ਕੋਈ ਲਿਹਾਜ਼ ਨਹੀਂ ਹੈ ਕਿ ਆਪਣੇ ਤੋਂ ਵੱਡੇ ਦੇ ਨਾਲ, ਆਪਣੇ ਤੋਂ ਜਿਹੜਾ ਬੰਦਾ ਤੁਹਾਨੂੰ ਲੱਗਦਾ ਹੈ ਕਿ ਯਾਰ ਮੈਥੋਂ ਰਿਸ਼ਤੇ ਨਾਤੇ 'ਚ ਵੱਡਾ ਹੈ, ਇਹਦੇ ਨਾਲ ਮੇਰਾ ਵਤੀਰਾ ਜਾਂ ਮੇਰਾ ਗੱਲ ਕਰਨ ਦਾ ਵਿਹਾਰ ਕਿੱਦਾਂ ਦਾ ਹੋਣਾ ਚਾਹੀਦਾ ਹੈ
2: ਨਾ। ਠੀਕ,
1: ਹੁਣ ਘਰਾਂ ਦੇ ਵਿੱਚ ਵੀ ਇਹੀ ਹੈ ਸੰਧੂ ਸਾਹਿਬ। ਦੇਖੋ ਘਰਾਂ ਦੇ ਵਿੱਚ ਕਲੇਸ਼ ਆਪਾਂ ਦੇਖਦੇ ਹਾਂ ਕਿ ਆਮ ਤੌਰ 'ਤੇ ਛੋਟੇ ਛੋਟੇ ਘਰ ਨੇ, ਪਰ ਉਹਨਾਂ ਦੇ ਵਿੱਚ ਵੱਡੇ ਵੱਡੇ ਕਲੇਸ਼ ਨੇ। ਉਹ ਕਲੇਸ਼ ਵੀ ਇਹੀ ਆ ਕਿ ਠਰਮਾ ਹੀ ਨਹੀਂ ਸਾਡੇ 'ਚ ਹੈ ਨਾ, ਅਸੀਂ ਗੱਲ ਕਰਨ ਲੱਗੇ ਸੋਚਦੇ ਹੀ ਨਹੀਂ ਵੀ ਜਿਹੜਾ, ਜੇ ਅਸੀਂ ਬੱਚੇ ਨਾਲ ਵੀ ਗੱਲ ਕਰਦੇ ਹਾਂ ਤਾਂ ਉਹਨੂੰ ਉਸ ਲਿਹਾਜ਼ ਦੇ ਨਾਲ ਆਪਾਂ ਨੇ ਗੱਲ ਕਰਨੀ ਹੈ।
2: ਹਾਂ, ਉਹੀ ਜੀ ਹੈ ਨਾ, ਘਰ ਦਾ ਮਾਹੌਲ ਵੀ ਅਸਰ ਪੈਂਦਾ ਹੈ ਨਾ ਜੀ,
1: ਪੈਂਦਾ।
2: ਜੇ ਘਰ ਦੇ ਵਿੱਚ ਹੀ ਮਾਹੌਲ ਇਹੋ ਜਿਹਾ ਹੈਗਾ ਤਾਂ ਉਹ ਆਪਣੇ ਨਾਲ ਨਾਲ ਹੀ ਤੁਰੇਗਾ ਜੀ।
1: ਦੇਖੋ
2: ਘਰ 'ਚ ਅੱਛਾ ਮਾਹੌਲ ਹੈਗਾ, ਸਾਡਾ ਵਿਵਹਾਰ ਅੱਛਾ ਹੈ, ਸਾਡੀ ਬੋਲ ਜਿਹੜੀ ਭਾਸ਼ਾ ਵਧੀਆ ਹੈਗੀ ਹੈ, ਉਹ ਬੱਚੇ ਦੇ ਸੰਸਕਾਰ ਅੱਗੇ ਜਾਣਗੇ ਜਾਣਗੇ।
1: ਖਰਬੂਜੇ ਨੂੰ ਦੇਖ ਕੇ ਖਰਬੂਜ਼ਾ ਰੰਗ ਫੜਦਾ ਸੰਧੂ ਸਾਹਿਬ, ਦੇਖੋ ਜੇ ਆਪਾਂ ਕਹੀਏ। ਸੋ ਇਸ ਕਰਕੇ ਘਰ ਦਾ ਮਾਹੌਲ ਤਾਂ ਜਿੱਦਾਂ ਬਹੁਤ ਵੱਡੀ ਤੁਸੀਂ ਜ਼ਿਕਰ ਕੀਤਾ ਹੈ ਕਿ ਇਹ ਤੇ ਦੇਸ਼ ਨੂੰ ਮਤਲਬ ਸੰਭਾਲਣ, ਪੂਰੇ ਸਮਾਜ ਨੂੰ ਸੰਭਾਲਣ ਦਾ ਬਹੁਤ ਵੱਡਾ ਯਤਨ ਜਿਹੜਾ ਤੁਹਾਡਾ ਘਰ ਤੋਂ ਸ਼ੁਰੂ ਹੁੰਦਾ ਕਿ ਤੁਸੀਂ ਘਰਾਂ ਦੇ ਵਿੱਚ ਸੰਸਕਾਰ

0: ਕੀ ਦੇ ਰਹੇ ਹੋ ਆਉਣ ਵਾਲੀ ਪੀੜ੍ਹੀ ਨੂੰ, ਉਹਨਾਂ ਦੇ ਨਾਲ ਤੁਹਾਡਾ ਵਤੀਰਾ, ਤੁਹਾਡਾ ਰਵੱਈਆ ਕਿੱਦਾਂ ਦਾ ਹੈ, ਇਹ ਬੜਾ ਕੁਛ ਸਥਾਪਿਤ ਕਰਦਾ ਹੈ। ਸੋ ਇਸ ਕਰਕੇ ਜਿੱਦਾਂ ਕਹਿੰਦੇ ਵੀ ਘਰ ਸੁੱਖ ਵਸਿਆ ਬਾਹਰ ਸੁੱਖ
1: ਪਾਇਆ,
0: ਤੋ ਘਰ ਵਰਗਾ ਨਜ਼ਾਰਾ ਨੀ, ਜੋ ਮੌਤ ਛੱਜੂ ਦੇ ਚਾਰੇ ਨਾ ਬਲਖ ਨਾ ਬੁਖਾਰੇ। ਸਿਆਣੇ ਨੇ ਤੱਥ ਕੱਢ ਕੇ ਐਵੇਂ ਥੋੜ੍ਹੀ ਦਿੱਤਾ, ਤੁਸੀਂ ਦੁਨੀਆਂ ਦੇ ਜਿਹੜੇ ਮਰਜ਼ੀ ਕੋਨੇ ਚ ਤੁਰਜਾ ਬਰਮਾ ਨੂੰ ਲਿਖ ਜਾਣਗੇ ਨਾਲੇ, ਜਿੱਥੇ ਮਰਜ਼ੀ ਚਲੇ ਜਾਓ, ਪਰ ਬੰਦਾ ਪੰਛੀ ਤੱਕ ਜਨੌਰ ਤੱਕ ਵੀ ਸ਼ਾਮ ਨੂੰ ਆਪਣੇ ਘਰ ਚ ਆਉਂਦੇ ਆ ਉਡਾਰੀ ਮਾਰ ਕੇ
1: ਆਉਂਦੇ ਆਉਂਦੇ।
0: ਜੇ ਘਰ ਦੇ ਵਿੱਚ ਸੁੱਖ ਹੈ, ਜੇ ਘਰ ਦੇ ਵਿੱਚ ਉਹ ਚੀਜ਼ ਹੈ, ਟਿਕਾ ਹੈ, ਤਦੇ ਹੀ ਆਉਂਦੇ ਆ ਜੀ। ਸੋ ਇਸ ਕਰਕੇ ਘਰ ਦਾ ਵਾਤਾਵਰਨ ਜਿਹੜਾ ਹੈ ਉਹ ਏਸੀ ਲਾ ਕੇ ਠੰਡਾ ਕਰੋ, ਚਾਹੇ ਨਾ ਕਰੋ, ਉਹਦਾ ਠੰਡਾ ਕਰਨ ਦੀ ਕੋਸ਼ਿਸ਼ ਕਰੋ,
1: ਕਰਨੀ ਚਾਹੀਦੀ।
0: ਉਹਦੇ ਚ ਗਰਮੀ ਤੁਹਾਡੇ ਘਰ ਦੇ ਵਾਤਾਵਰਨ ਦੇ ਵਿੱਚ ਨਹੀਂ ਚਾਹੀਦੀ। ਦੋ ਕਬੂਲ ਗਾਉਣ ਦੇ ਲਈ

0: हाँ जी रुलिया राम जी।
1: संधू साहब बच्चियालिओ देखो ਆਪਾਂ ਸਾਰੇ ਜਾਣਦੇ ਹਾਂ ਕਿ ਆਹ ਦਿਨਾਂ ਦੇ ਵਿੱਚ ਸਬਜ਼ੀ ਭਾਜੀ ਜਿਹੜੀ ਹੈ ਇਹਨੂੰ ਸੰਭਾਲਣਾ ਬੜਾ ਜ਼ਰੂਰੀ ਹੈ ਕਿਉਂਕਿ ਗਰਮੀ ਦਾ ਪ੍ਰਭਾਵ ਹੈ ਔਰ ਗਰਮੀਆਂ ਦੇ ਪ੍ਰਭਾਵ ਦੇ ਨਾਲ ਪਾਣੀ ਦਾ ਜਿਹੜਾ ਅਸਲ ਗਲਤ ਪਾਣੀ 'ਤੇ ਆ ਖੜਦੀ ਹੈ ਕਿ ਤੁਸੀਂ ਇਹਨਾਂ ਨੂੰ ਪਾਣੀ ਦੇ ਪ੍ਰਬੰਧਨ ਨਾਲ ਹੀ ਬਚਾਉਣਾ ਹੈ ਨਾ। ਹੁਣ ਤੁਹਾਡੇ ਕੋਲ ਤਕਨੀਕੀ ਵਿਧੀਆਂ ਵੀ ਆ ਗਈਆਂ ਬਹੁਤ ਸਾਰੀਆਂ,
0: ਬਹੁਤ ਵਧੀਆ ਆ ਗਿਆ ਜੀ ਕੰਮ,
1: ਹੈ ਨਾ। ਸੋ ਇਸ ਕਰਕੇ ਜਦੋਂ ਆਪਾਂ ਪਾਣੀ ਦੀ ਗੱਲ ਕਰਦੇ ਹਾਂ ਇਹਦਾ ਵੀ ਪ੍ਰਬੰਧ ਸਹੀ ਹੋਣਾ ਚਾਹੀਦਾ। ਫਲੱਡ ਇਰੀਗੇਸ਼ਨ ਵਾਲੀ ਸਬਜ਼ੀਆਂ ਚੱਲਦੀ ਜਿਹੜੀ ਹੈ ਨਾ। ਡਾਕਟਰ ਦਿਲਪ੍ਰੀਤ ਤਲਵਾੜ ਹੋਰਾਂ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
2: ਪਿਆਰੇ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪਾਂ ਨੂੰ ਪਤਾ ਹੁਣ ਗਰਮੀਆਂ ਸ਼ੁਰੂ ਹੋ ਚੁੱਕੀਆਂ, ਗਰਮੀਆਂ ਦੇ ਵਿੱਚ ਵਿੱਚ ਫਸਲਾਂ ਦੀ ਪਾਣੀ ਦੀ ਲੋੜ ਵੀ ਵੱਧਦੀ ਜਾਂਦੀ ਹੈ। ਜਿਵੇਂ ਜਿਵੇਂ ਗਰਮੀ ਵੱਧਦੀ ਜਾਂਦੀ ਹੈ ਉਵੇਂ ਉਵੇਂ ਫਸਲ ਨੂੰ ਅਤੇ ਇਨਸਾਨ ਨੂੰ ਵੀ ਪਾਣੀ ਦੀ ਲੋੜ ਜ਼ਿਆਦਾ ਮਹਿਸੂਸ ਹੁੰਦੀ ਰਹਿੰਦੀ ਹੈ। ਜੇਕਰ ਅਸੀਂ ਫਸਲ ਨੂੰ ਪਾਣੀ ਨਾ ਦੇਵਾਂਗੇ, ਸੋਕੇ ਵਾਲੀ ਕੰਡੀਸ਼ਨ ਵਿੱਚ ਰੱਖਾਂਗੇ ਤਾਂ ਫਸਲਾਂ ਦੇ ਸੁੱਕਣ ਦੀ ਸਮੱਸਿਆ ਆ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਅਸੀਂ ਸੋਕੇ ਤੋਂ ਬਾਅਦ ਪਾਣੀ ਇੱਕਦਮ ਖੁੱਲ੍ਹਾ ਲਾ ਦਈਏ ਜਾਂ ਵੈਸੇ ਹੀ ਖੁੱਲ੍ਹਾ ਪਾਣੀ ਲਾ ਦਈਏ ਤਾਂ ਫਸਲਾਂ ਦੇ ਵਿੱਚ ਗਲਣ ਦੀ ਸਮੱਸਿਆ ਆ ਜਾਂਦੀ ਹੈ। ਇਸ ਲਈ ਫਸਲ ਨੂੰ ਸਹੀ ਸਮੇਂ ਸਿਰ ਪਾਣੀ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸੇ ਵਿਸ਼ੇ 'ਤੇ ਅਸੀਂ ਅੱਜ ਗੱਲ ਕਰਾਂਗੇ ਕਿ ਸਬਜ਼ੀਆਂ ਦੇ ਵਿੱਚ ਸੁਚੱਜਾ ਪਾਣੀ ਦਾ ਪ੍ਰਬੰਧਨ ਕਿਵੇਂ ਕਰ ਸਕਦੇ ਹਾਂ, ਪਾਣੀ ਦੀ ਬੱਚਤ ਕਿਵੇਂ ਕਰ ਸਕਦੇ ਹਾਂ ਅਤੇ ਪਾਣੀ ਨੂੰ ਕਿਵੇਂ ਲਾ ਸਕਦੇ ਹਾਂ। ਜਿਵੇਂ ਸਾਨੂੰ ਪਤਾ ਜੇਕਰ ਅਸੀਂ ਕਣਕ ਝੋਨੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦੋ ਤਰ੍ਹਾਂ ਦੇ ਮੌਸਮ ਆਉਂਦੇ ਆ, ਹਾੜੀ ਅਤੇ ਸਾਉਣੀ ਦਾ ਮੌਸਮ। ਪਰ ਸਬਜ਼ੀਆਂ ਦੇ ਵਿੱਚ ਇੱਦਾਂ ਦਾ ਨਹੀਂ ਆ। ਸਬਜ਼ੀਆਂ ਜਿਹੜੀਆਂ ਕਿ ਘੱਟ ਡਿਊਰੇਸ਼ਨ ਵਾਲੀਆਂ ਫਸਲਾਂ ਥੋੜ੍ਹਾ ਸਮਾਂ ਲੈਂਦੀਆਂ ਅਤੇ ਵੱਧ ਝਾੜ ਦਿੰਦੀਆਂ, ਡਾਇਵਰਸੀਫਿਕੇਸ਼ਨ ਵਿੱਚ ਵੀ ਬਹੁਤ ਰੋਲ ਅਦਾ ਕਰਦੀਆਂ। ਇਸ ਨੂੰ ਅਸੀਂ ਸਾਲ ਵਿੱਚ 3 ਵਾਰੀ ਲਾ ਸਕਦੇ ਹਾਂ, ਗਰਮੀ ਦੇ ਵਿੱਚ, ਵਰਖਾ ਦੇ ਵਿੱਚ ਅਤੇ ਸਰਦੀ ਦੇ ਵਿੱਚ। ਹਰ ਜਦੋਂ ਇਹ ਫਸਲ ਲੱਗਦੀ ਹੈ ਮੌਸਮ ਦੇ ਹਿਸਾਬ ਨਾਲ ਇਸ ਦੀ ਪਾਣੀ ਦੀ ਮੰਗ ਆ, ਮੌਸਮ ਦੇ ਹਿਸਾਬ ਨਾਲ ਹੀ ਇਸ ਨੂੰ ਪਾਣੀ ਲੱਗਣਾ ਚਾਹੀਦਾ। ਜੇਕਰ ਅਸੀਂ ਗਰਮੀ ਦੇ ਫਸਲ ਦੀ ਗੱਲ ਕਰੀਏ ਜਿਹੜੀ ਕਿ ਫਰਵਰੀ ਮਾਰਚ ਵਿੱਚ ਲੱਗਦੀ ਹੈ ਅਤੇ ਜੂਨ ਜੁਲਾਈ ਦੇ ਵਿੱਚ ਜਾਂਦੀ ਹੈ, ਕਿਉਂਕਿ ਜਿਵੇਂ ਜਿਵੇਂ ਗਰਮੀ ਵੱਧਦੀ ਜਾਂਦੀ ਹੈ ਉਵੇਂ ਉਵੇਂ ਐਪਰ ਟਰਾਂਸਪੀਰੇਸ਼ਨ ਵੀ ਵੱਧਦੀ ਜਾਂਦੀ ਹੈ, ਧੁੱਪ ਦੇ ਨਾਲ ਸੇਕਾ ਵੱਧਦਾ ਜਾਂਦਾ, ਸੇਕੇ ਦੇ ਨਾਲ ਜ਼ਮੀਨ ਦੇ ਉੱਪਰਲੀ ਪਰਤ 'ਚੋਂ ਪਾਣੀ ਘੱਟਦਾ, ਪਾਣੀ ਸੁੱਕਦਾ ਜਾਂਦਾ, ਪਾਣੀ ਸੁੱਕਣ ਕਰਕੇ ਆਪਾਂ ਨੂੰ ਪਾਣੀ ਦੁਬਾਰਾ ਦੇਣ ਦੀ ਫਸਲ ਨੂੰ ਜ਼ਰੂਰਤ ਪੈਂਦੀ ਰਹਿੰਦੀ ਆ। ਗਰਮੀਆਂ ਦੇ ਵਿੱਚ ਟਮਾਟਰ, ਬੈਂਗਣ, ਘੀਆ ਕੱਦੂ, ਪੇਠਾ, ਤੋਰੀ ਆਦਿ ਸਬਜ਼ੀਆਂ ਪ੍ਰਮੁੱਖ ਨੇ ਜੋ ਕਿ ਅਸੀਂ ਖੇਤ ਵਿੱਚ ਫਰਵਰੀ ਮਾਰਚ ਵਿੱਚ ਲਾ ਸਕਦੇ ਹਾਂ। ਇਸ ਦੇ ਵਿੱਚ ਬੈਂਗਣ ਇੱਕ ਅਜਿਹੀ ਫਸਲ ਹੈ ਜਿਸ ਨੂੰ ਕਿ ਅਸੀਂ ਸਾਰਾ ਸਾਲ ਮੌਸਮ ਦੇ ਹਿਸਾਬ ਨਾਲ ਉਗਾ ਸਕਦੇ ਹਾਂ, ਅਤੇ ਮਿਰਚ ਜਿਹੜੀ ਕਿ ਫਰਵਰੀ ਮਾਰਚ ਵਿੱਚ ਅਸੀਂ ਲਗਾਉਂਦੇ ਹਾਂ ਜਾਂ ਲੋਅ ਟਨਲ ਦੇ ਵਿੱਚ ਨਵੰਬਰ ਦੇ ਵਿੱਚ ਲਾਈਏ, ਉਸ ਨੂੰ ਅਸੀਂ ਸਤੰਬਰ ਅਕਤੂਬਰ ਤੱਕ ਲੈ ਕੇ ਜਾ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਅਸੀਂ ਵਰਖਾ ਰੁੱਤ ਦੀ ਗੱਲ ਕਰੀਏ ਜਿਹੜਾ ਜੂਨ ਜੁਲਾਈ ਦੇ ਵਿੱਚ ਸ਼ੁਰੂ ਹੁੰਦਾ, ਜਦੋਂ ਵਰਖਾ ਦਾ ਮੌਸਮ ਸ਼ੁਰੂ ਹੁੰਦਾ, ਉਸ ਨੂੰ ਅਸੀਂ ਵਰਖਾ ਦੇ ਹਿਸਾਬ ਨਾਲ ਪਾਣੀ ਦੇਣਾ। ਜੇਕਰ ਮੀਂਹ ਪੈਣ ਦੀ ਸੰਭਾਵਨਾ ਹੈ ਜਾਂ ਮੀਂਹ ਪੈ ਚੁੱਕਿਆ ਤਾਂ ਜੇਕਰ ਖੇਤ ਗਿੱਲਾ ਹੈ ਤਾਂ ਉਸਨੂੰ ਪਾਣੀ ਦੇਣ ਦੀ ਲੋੜ ਨਹੀਂ, ਪਰ ਜੇਕਰ ਮੀਂਹ ਨਹੀਂ ਪਿਆ ਜਾਂ ਮੀਂਹ ਦੀ ਪੋਸੀਬਿਲਿਟੀ ਨਹੀਂ ਤਾਂ ਸਮੇਂ ਸਿਰ ਲੋੜ ਦੇ ਅਨੁਸਾਰ ਫਸਲ ਨੂੰ ਪਾਣੀ ਦੇਣਾ ਚਾਹੀਦਾ ਤਾਂ ਕਿ ਜ਼ਮੀਨ ਸਾਡੀ ਸੁੱਕੀ ਨਾ ਰਹੇ ਅਤੇ ਪਾਣੀ ਦੀ ਐਕਸੈਸ ਮਾਤਰਾ ਵੀ ਨਾ ਹੋ ਜਾਵੇ। ਇਸੇ ਤਰ੍ਹਾਂ ਸਰਦੀਆਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਜਿਹੜੀਆਂ ਕਿ ਅਕਤੂਬਰ ਦੇ ਵਿੱਚ ਲੱਗਦੀਆਂ ਫਸਲਾਂ ਜਾਂ ਸਤੰਬਰ ਦੇ ਵਿੱਚ ਲੱਗਦੀਆਂ, ਜਿਵੇਂ ਮਟਰ ਹੋ ਗਏ ਜਾਂ ਜੜ੍ਹਾਂ ਵਾਲੀਆਂ ਫਸਲਾਂ ਹੋ ਗਈਆਂ ਜਾਂ ਪੱਤੇ ਵਾਲੀਆਂ ਫਸਲਾਂ ਹੋ ਗਈਆਂ, ਉਹਨਾਂ ਨੂੰ ਪਾਣੀ ਘੱਟ ਚਾਹੀਦਾ ਕਿਉਂਕਿ ਠੰਡ ਦੇ ਨਾਲ ਐਪੋ ਟਰਾਂਸਪੀਰੇਸ਼ਨ ਲੋਸਿਸ ਵੀ ਘੱਟ ਜਾਂਦੇ ਆ ਅਤੇ ਨਾਲ ਨਾਲ ਜ਼ਮੀਨ ਦੇ ਸੁੱਕਣ ਦੀ ਪਾਵਰ ਵੀ ਘੱਟ ਜਾਂਦੀ ਹੈ ਕਿਉਂਕਿ ਧੁੱਪ ਵੀ ਘੱਟ ਪੈਣ ਲੱਗ ਜਾਂਦੀ ਹੈ। ਜੇਕਰ ਅਸੀਂ ਜੂਨ ਜੁਲਾਈ ਦੇ ਮਹੀਨੇ ਦੀ ਗੱਲ ਕਰੀਏ, ਹੁਣ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਭਿੰਡੀ ਦੀ ਫਸਲ, ਬੈਂਗਣ ਦੀ ਫਸਲ ਆਦਿ ਮੁੱਖ ਫਸਲਾਂ ਨੇ ਜਿਹੜੀਆਂ ਖੇਤ ਵਿੱਚ ਲੱਗਣੀਆਂ, ਕੱਦੂ, ਤੋਰੀਆਂ, ਕਰੇਲੇ ਆਦਿ ਵੀ ਲੱਗਣੀਆਂ। ਇਹਨਾਂ ਵਿੱਚ ਪਾਣੀ ਦਾ ਪ੍ਰਬੰਧਨ ਸਹੀ ਢੰਗ ਨਾਲ ਸਾਨੂੰ ਕਰਨਾ ਚਾਹੀਦਾ। ਪਾਣੀ ਦੇ ਪ੍ਰਬੰਧਨ ਦੇ ਕਈ ਤਰੀਕੇ ਆ। ਪਹਿਲਾ ਤਰੀਕਾ ਤਾਂ ਪਾਣੀ ਦੇ ਪ੍ਰਬੰਧਨ ਇਹੀ ਹੈ ਕਿ ਪਾਣੀ ਨੂੰ ਲੋੜ ਅਨੁਸਾਰ ਲਾਓ, ਖੁੱਲ੍ਹਾ ਖੇਤ ਵਿੱਚ ਨਾ ਲਾਓ। ਪਾਣੀ ਨੂੰ ਲੋੜ ਅਨੁਸਾਰ ਭਾਵ ਜਿਹੜੀਆਂ ਤੁਸੀਂ ਖਾਲੀਆਂ ਫਸਲ ਦੇ ਵਿੱਚ ਪਾਈਆਂ ਹੋਈਆਂ, ਫਸਲ ਦੀਆਂ ਖਾਲੀਆਂ ਨੂੰ ਭਰੋ ਬੈੱਡ ਦੇ ਉੱਪਰ ਦੀ ਜਾਂ ਬੈੱਡ ਦੇ ਕਿਸੇ ਹੋਰ ਪਾਸੇ ਵਿੱਚ ਦੀ ਪਾਣੀ ਨੂੰ ਨਾ ਕੱਢੋ ਤਾਂ ਕਿ ਜਿੰਨਾ ਉਸਨੂੰ ਪਾਣੀ ਚਾਹੀਦਾ ਉਸਨੂੰ ਹੀ ਪਾਣੀ ਲੱਗੇ। ਪਾਣੀ

ਤੁਹਾਡਾ ਵਿਅਰਥ ਨਾ ਜਾਵੇ। ਦੂਸਰਾ ਤਰੀਕਾ ਜਿਹੜਾ ਕਿ ਪਾਣੀ ਬਚਾਉਣ ਦਾ, ਪਾਣੀ ਦੇ ਸੁਚੱਜੇ ਪ੍ਰਬੰਧਨ ਦਾ ਸਬਜ਼ੀਆਂ ਦੇ ਵਿੱਚ ਹੈ, ਉਹ ਹੈ ਤੁਪਕਾ ਸਿੰਜਾਈ। ਤੁਪਕਾ ਸਿੰਜਾਈ ਦਾ ਭਾਵ ਹੈ ਤੁਪਕੇ ਦੇ ਨਾਲ ਤੁਪਕਾ ਤੁਪਕਾ ਕਰਕੇ ਤੁਸੀਂ ਬੂਟੇ ਦੀ ਜੜ੍ਹ ਨੂੰ ਪਾਣੀ ਦੇਣਾ, ਤਾਂ ਕਿ ਬੂਟੇ ਦੀ ਜੜ੍ਹ ਨੂੰ ਪਾਣੀ ਦੇਣ ਦੇ ਨਾਲ ਨਾਲ ਬੂਟੇ ਨੂੰ ਪਾਣੀ ਵੀ ਮਿਲਦਾ ਰਹੇ, ਪਾਣੀ ਦੀ ਬੱਚਤ ਵੀ ਹੁੰਦੀ ਰਹੇ। ਪਾਣੀ ਦੀ ਬੱਚਤ ਦੇ ਨਾਲ ਨਾਲ ਸਹੀ ਮਾਤਰਾ ਦੇ ਵਿੱਚ ਜੜ੍ਹ ਨੂੰ ਪਾਣੀ ਮਿਲਣ ਦੇ ਨਾਲ ਨਾਲ ਬੂਟੇ ਦੀ ਪੈਦਾਵਾਰ ਵੀ ਵਧੀਆ ਹੋਵੇ ਅਤੇ ਬਾਕੀ ਖੇਤ ਨੂੰ ਪਾਣੀ ਨਾ ਮਿਲੇ, ਇਸ ਨਾਲ ਪਾਣੀ ਦੀ ਬੱਚਤ ਹੋ ਜਾਂਦੀ ਹੈ। ਤੁਪਕਾ ਸਿੰਜਾਈ ਦੇ ਕਾਫੀ ਲਾਭ ਨੇ। ਤੁਪਕਾ ਸਿੰਜਾਈ ਦੇ ਵਿੱਚ ਅਸੀਂ ਕੀ ਕਰਦੇ ਹਾਂ, ਡ੍ਰਿਪ ਪਾਉਂਦੇ ਹਾਂ, ਡ੍ਰਿਪ ਦੇ ਭਾਵ ਪੈਪਾਂ ਪਾਉਂਦੇ ਹਾਂ। ਤੁਪਕੇ ਸਿੰਜਾਈ ਜਿਹੜੀਆਂ ਛੋਟੀਆਂ ਪੈਪਾਂ ਪਾਉਂਦੇ ਹਾਂ, ਉਹਨਾਂ ਪੈਪਾਂ ਦੇ ਵਿੱਚ ਥੋੜ੍ਹੇ ਛੋਟੇ ਡ੍ਰਿਪਰ ਲੱਗੇ ਹੁੰਦੇ ਆ, ਛੇਦ ਕੀਤੇ ਹੁੰਦੇ ਆ, ਜਿਨ੍ਹਾਂ ਦੇ ਵਿੱਚ ਦੀ ਪਾਣੀ ਆਉਂਦਾ। ਹਰ ਪਾਈਪ ਨੂੰ ਇੱਕ ਵੈਂਚਰੀ ਸਿਸਟਮ ਦੇ ਨਾਲ ਜੋੜਿਆ ਜਾਂਦਾ, ਉਸ ਵੈਂਚਰੀ ਸਿਸਟਮ ਦੇ ਵਿੱਚੋਂ ਪਾਣੀ ਵੀ ਆਉਂਦਾ ਅਤੇ ਨਾਲ ਨਾਲ ਘੁਲਣਸ਼ੀਲ ਖਾਦਾਂ ਵੀ ਲੋੜ ਦੇ ਅਨੁਸਾਰ ਅਸੀਂ ਪਾ ਕੇ ਉਸ ਨੂੰ ਬੂਟੇ ਦੀ ਜੜ੍ਹ ਦੇ ਤੱਕ ਪਹੁੰਚਾਉਂਦੇ ਹਾਂ। ਇਸ ਨਾਲ ਜਿੱਥੇ ਪਾਣੀ ਚਾਹੀਦਾ ਜੜ੍ਹ ਨੂੰ, ਉਸ ਥਾਂ 'ਤੇ ਪਾਣੀ ਸਹੀ ਮਾਤਰਾ ਵਿੱਚ ਪਹੁੰਚਦਾ ਅਤੇ ਪਾਣੀ ਦੀ ਵੇਸਟੇਜ ਨਹੀਂ ਹੁੰਦੀ। ਐਵੈਪੋਰੇਸ਼ਨ ਟਰਾਂਸਪੀਰੇਸ਼ਨ ਲੋਸਿਸ ਵੀ ਘੱਟ ਹੁੰਦੇ ਆ, ਹੋਰ ਪਾਣੀ ਦੀ ਵੇਸਟੇਜ ਵੀ ਘੱਟ ਜਾਂਦੀ ਆ ਅਤੇ ਖਾਦਾਂ ਵੀ ਸਹੀ ਮਾਤਰਾ ਵਿੱਚ ਬੂਟੇ ਦੀ ਜੜ੍ਹ ਤੱਕ ਪਹੁੰਚ ਜਾਂਦੀਆਂ। ਖਾਦਾਂ ਦੀ ਅਸੀਂ ਬਹੁਤਾਂਤ ਵੀ ਨਹੀਂ ਕਰਦੇ, ਖਾਦਾਂ ਵੀ ਅਸੀਂ ਉਸ ਨਾਲ ਬਚਾ ਸਕਦੇ ਹਾਂ। ਹਾਂ, ਡ੍ਰਿਪ ਇਰੀਗੇਸ਼ਨ ਨਾਲ ਇੱਕ ਵਾਰੀ ਪਾਈਪਾਂ ਪਾਉਣ 'ਤੇ ਖਰਚਾ ਜ਼ਰੂਰ ਆਉਂਦਾ, ਪਰ ਇਸਦੇ ਫਾਇਦੇ ਬਹੁਤ ਨੇ। ਸਭ ਤੋਂ ਵੱਡਾ ਫਾਇਦਾ ਤਾਂ ਪਾਣੀ ਦੀ ਬੱਚਤ ਹੈ। ਜਿਵੇਂ ਸਾਨੂੰ ਪਤਾ, ਅੱਜ ਕੱਲ੍ਹ ਪਾਣੀ ਦਾ ਪੰਜਾਬ 'ਚ ਪੱਧਰ ਡਾਊਨ ਜਾ ਰਿਹਾ, ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪਾਣੀ ਦੀ ਕਿੱਲਤ ਮਹਿਸੂਸ ਕਰਾਂਗੇ। ਇਸ ਲਈ ਪਾਣੀ ਤੋਂ ਬਚਾਉਣ ਲਈ ਸਬਜ਼ੀਆਂ ਦੇ ਵਿੱਚ ਤੁਪਕਾ ਸਿੰਜਾਈ ਦੇ ਨਾਲ ਅਸੀਂ ਪਾਣੀ ਲਾ ਕੇ ਪਾਣੀ ਦੀ ਬੱਚਤ ਕਰ ਸਕਦੇ ਹਾਂ। ਦੂਜਾ, ਜੇਕਰ ਅਸੀਂ ਖਾਦਾਂ ਦੀ ਗੱਲ ਕਰੀਏ, ਜਦੋਂ ਅਸੀਂ ਖਾਦਾਂ ਜਿਵੇਂ ਯੂਰੀਆ, ਡਾਇਆ ਆਦਿ ਨੂੰ ਖੇਤ ਵਿੱਚ ਪਾਉਂਦੇ ਹਾਂ, ਮਿੱਟੀ ਨੂੰ ਵਿੱਚ ਪਾਉਂਦੇ ਹਾਂ ਉਸਦੀ ਉਪਜਾਊ ਸ਼ਕਤੀ ਬਣਾਉਣ ਲਈ, ਤਾਂ ਕਾਫੀ ਖਾਦਾਂ ਵਿਅਰਥ ਹੋ ਜਾਂਦੀਆਂ, ਕਿਉਂਕਿ ਵਿਅਰਥ ਵੇਸਟ ਤਾਂ ਹੋ ਜਾਂਦੀਆਂ ਕਿਉਂਕਿ ਜਿੱਥੇ ਬੂਟੇ ਨੂੰ ਚਾਹੀਦਾ ਉੱਥੇ ਪੈਂਦੀਆਂ ਨਹੀਂ, ਉਹ ਦੂਜੀ ਥਾਂ 'ਤੇ ਪਈਆਂ ਰਹਿੰਦੀਆਂ, ਜਿਸ ਨਾਲ ਨਦੀਨ ਵੀ ਜ਼ਿਆਦਾ ਉੱਗਦੇ ਆ, ਕਿਉਂਕਿ ਨਦੀਨ ਨੇ ਆਪਣਾ ਭੋਜਨ ਤੁਹਾਡੇ ਦਿੱਤੀ ਹੋਈ ਫਸਲ ਦੀ ਖਾਦਾਂ ਤੋਂ ਜਾਂ ਪਾਣੀ ਤੋਂ ਹੀ ਲੈਣਾ। ਜਦੋਂ ਨਦੀਨ ਜ਼ਿਆਦਾ ਉੱਗ ਗਏ, ਉਹਨਾਂ ਨੇ ਬੂਟੇ ਦੇ ਨਾਲ ਕੰਪੀਟ ਕਰਨਾ, ਜਦੋਂ ਬੂਟੇ ਦੇ ਨਾਲ ਉਹ ਕੰਪੀਟ ਕਰਨਗੇ ਤੁਹਾਡਾ ਬੂਟਾ ਮਰ ਜੂਗਾ। ਇਸ ਲਈ ਖਾਦਾਂ ਦੀ ਸੁਚੱਜੀ ਵਰਤੋਂ ਵੀ ਅਸੀਂ ਤੁਪਕਾ ਸਿੰਚਾਈ ਦੇ ਨਾਲ ਹੀ ਕਰ ਸਕਦੇ ਹਾਂ। ਤੀਜਾ, ਜਿਹੜਾ ਸਭ ਤੋਂ ਵੱਡਾ, ਜੇਕਰ ਉਸਨੂੰ ਖਾਦ ਅਤੇ ਬੂਟੇ ਨੂੰ ਖਾਦ ਵੀ ਸਹੀ ਮਿਲੇ, ਪਾਣੀ ਵੀ ਸਹੀ ਮਿਲੇ ਅਤੇ ਨਾਲ ਦੀ ਨਾਲ ਉਹ ਦੇ ਨਦੀਨਾਂ ਦੀ ਰੋਕਥਾਮ ਵੀ ਹੁੰਦੀ ਰਹੇ, ਭਾਵ ਉਹ ਕੰਪੀਟ ਨਾ ਕਰੇ ਬੂਟਾ ਤੁਹਾਡਾ, ਤਾਂ ਉਸ ਦੇ ਨਾਲ ਤੁਹਾਡੀ ਪੈਦਾਵਾਰ ਵੀ ਵਧੂਗੀ। ਜਦੋਂ ਤੁਹਾਡੀ ਫਸਲ ਦੀ ਪੈਦਾਵਾਰ ਵੱਧ ਗਈ, ਤੁਹਾਨੂੰ ਪੈਦਾਵਾਰ ਵਧਣ ਦੇ ਨਾਲ ਨਾ ਤੁਹਾਡਾ ਪ੍ਰੋਫਿਟ ਵੀ ਵਧਿਆ। ਜਿਹੜੀ ਤੁਹਾਡੀ ਡ੍ਰਿਪ ਇਰੀਗੇਸ਼ਨ ਦੀ ਪਹਿਲੀ ਲਾਗਤ ਲੱਗੀ ਆ, ਉਹ ਇੱਕ ਛੋਟੀ ਮਾਮੂਲੀ ਗੱਲ ਰਹਿ ਜਾਣੀ ਆ, ਉਹ ਤੁਹਾਡੀ ਪਹਿਲੀ ਤੜਾਈ ਦੇ ਵਿੱਚ ਪਹਿਲੀ ਫਸਲ ਦੇ ਨਾਲ ਹੀ ਉਹਦੀ ਭਰਪਾਈ ਹੋ ਜਾਣੀ ਹੈ ਅਤੇ ਬਾਅਦ ਵਿੱਚ ਤੁਸੀਂ ਮੁਨਾਫੇ ਵਿੱਚ ਰਹੋਗੇ। ਜੇਕਰ ਹੁਣ ਅਸੀਂ ਗੱਲ ਕਰੀਏ ਕਿ ਜਿਵੇਂ ਵਰਖਾ ਰੁੱਤ ਦੀ ਫਸਲ ਆ, ਵਰਖਾ ਰੁੱਤ ਦੇ ਵਿੱਚ ਹੁਣ ਬੈਂਗਣਾਂ ਦੀ ਗੱਲ ਕਰੀਏ, ਬੈਂਗਣ ਜਿਹੜੀ ਕਿ ਹੁਣ ਅਸੀਂ ਲਾਈ ਹੋਈ ਆ ਅਪ੍ਰੈਲ ਮਈ ਦੇ ਵਿੱਚ, ਜਾਂ ਅਸੀਂ ਹੁਣ ਅੱਗੇ ਜੂਨ ਜੁਲਾਈ ਦੇ ਵਿੱਚ ਵੀ ਲਾਵਾਂਗੇ, ਪਨੀਰੀ ਪੱਟ ਕੇ ਖੇਤ ਵਿੱਚ ਲਾਵਾਂਗੇ, ਉਸਨੂੰ ਵੀ ਅਸੀਂ ਤੁਪਕਾ ਸਿੰਚਾਈ ਦੇ ਵਿੱਚ ਨਾਲ ਪਾਣੀ ਦੇ ਸਕਦੇ। ਤੁਪਕਾ ਸਿੰਚਾਈ ਦੇ ਨਾਲ ਉਸਨੂੰ ਪਾਣੀ ਦੇਣਾ ਕਿਵੇਂ ਹੈ? ਤੁਪਕਾ ਸਿੰਚਾਈ ਦੇ ਨਾਲ ਪਾਣੀ ਦੇਣ ਲਈ ਅਸੀਂ ਇੱਕ ਖਾਲੀ ਤੋਂ ਦੂਜੀ ਖਾਲੀ ਦੇ ਅੱਧ ਤੱਕ 1.20 ਮੀਟਰ ਦਾ ਬੈੱਡ ਬਣਾ ਲੈਣਾ, ਭਾਵ ਜਿਹੜਾ ਉਹ ਬੈੱਡ ਹੈ, ਬੈੱਡ ਦੀ ਚੜਾਈ 80 ਸੈਂਟੀਮੀਟਰ ਹੋਵੇ ਅਤੇ 20 ਸੈਂਟੀਮੀਟਰ ਇੱਕ ਪਾਸੇ ਖਾਲੀ ਦਾ ਅੱਧ ਅਤੇ ਦੂਜੇ ਪਾਸੇ ਖਾਲੀ ਦਾ 40 ਸੈਂਟੀਮੀਟਰ, ਉਹਦੇ ਵਿੱਚ ਖਾਲੀਆਂ ਹੋਣ। ਜਿਹੜੀ 80 ਸੈਂਟੀਮੀਟਰ ਦਾ ਤੁਸੀਂ ਬੈੱਡ ਬਣਾਇਆ, ਉਹਦੇ ਵਿੱਚ 60 ਸੈਂਟੀਮੀਟਰ 'ਤੇ ਦੋ ਰੋ, ਦੋ ਕਿਆਰੀ ਕਤਾਰਾਂ ਵਿੱਚ ਬੂਟੇ, 45 ਸੈਂਟੀਮੀਟਰ ਦੇ ਫਰਕ ਫਰਕ 'ਤੇ ਤੁਸੀਂ ਬੈਂਗਣਾਂ ਦੇ ਬੂਟੇ ਲਾ ਦੇਣੇ ਆ, ਭਾਵ ਬੈੱਡ 80 ਸੈਂਟੀਮੀਟਰ ਦਾ, ਉਹਦੇ ਉੱਪਰ ਇੱਕ ਤੋਂ ਦੂਜੀ ਕਤਾਰ ਦਾ 60 ਸੈਂਟੀਮੀਟਰ ਦਾ ਫਾਸਲਾ ਰੱਖ ਕੇ ਉਸ ਵਿੱਚ ਤੁਸੀਂ ਬੂਟੇ ਲਾ ਦੇਣੇ ਆ। ਬੂਟੇ ਲਾਉਣ ਦੇ ਉਪਰੰਤ ਤੁਸੀਂ ਉਸ ਦੇ ਵਿੱਚ ਡ੍ਰਿਪਰ ਪਾਉਣੀ ਹੈ, ਪਾਈਪ ਪਾਉਣੀ ਹੈ, ਜਿਸ ਵਿੱਚ ਜਿਹੜਾ ਉਹਦਾ ਲੇਟਰਲ ਆ, ਜਿੱਥੋਂ ਪਾਣੀ ਨਿਕਲਣਾ, ਉਹਦਾ ਡਿਸਟੈਂਸ ਇੱਕ ਦੋ ਦੂਜੇ ਥਾਂ 'ਤੇ 30 ਸੈਂਟੀਮੀਟਰ ਦਾ ਹੋਵੇ, ਭਾਵ ਜਿਹੜਾ ਤੁਪਕਾ ਸਿੰਚਾਈ ਦੇ ਨਾਲ ਪਾਣੀ 30 ਸੈਂਟੀਮੀਟਰ ਦੇ ਡਿਸਟੈਂਸ 'ਤੇ ਲੱਗੇ, ਅਤੇ ਜੇਕਰ ਉਸਦਾ ਡਿਸਚਾਰਜ ਰੇਟ 2.2 ਲੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਉਹ ਤੁਪਕਾ ਸਿੰਚਾਈ ਦਾ ਤੁਪਕਾ ਡਿੱਗ ਰਿਹਾ, ਤਾਂ ਤੁਹਾਡੀ ਇਸ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ। ਅਸੀਂ ਕਹਿੰਦੇ ਹਾਂ, ਜੇਕਰ ਤੁਸੀਂ ਬੈਂਗਣਾਂ ਦੇ ਵਿੱਚ ਤੁਪਕਾ ਸਿੰਚਾਈ ਦੇ ਨਾਲ ਮਲਚ ਦੀ ਵਰਤੋਂ ਕਰਦੇ ਹੋ, ਤਾਂ 30% ਤੁਸੀਂ ਪਾਣੀ ਬਚਾ ਸਕਦੇ ਹੋ ਅਤੇ ਨਾਲ ਨਾਲ ਇਸ ਦੀ ਪੈਦਾਵਾਰ, ਇਸ ਦੇ ਜੀਲਡ ਦਾ ਪੋਟੈਂਸ਼ੀਅਲ ਵੀ ਵਧਾ ਸਕਦੇ ਹੋ। ਜੇ 25 ਮਾਈਕਰੋਨ ਦੀ ਤੁਹਾਨੂੰ ਪਲਾਸਟਿਕ ਦੀ ਸ਼ੀਟ ਮਿਲਦੀ ਹੈ, ਤਾਂ ਉਸਨੂੰ ਤੁਸੀਂ ਤੁਪਕਾ ਸਿੰਚਾਈ ਦੇ ਨਾਲ ਪਾਓ, ਜਿਸ ਨਾਲ ਤੁਹਾਡੇ ਨਦੀਨਾਂ ਦੀ ਰੋਕਥਾਮ ਵੀ ਹੋਵੇਗੀ ਅਤੇ ਪਾਣੀ ਦੀ ਬੱਚਤ ਵੀ ਹੋਵੇਗੀ। ਜੇਕਰ ਤੁਹਾਡੇ ਡ੍ਰਿਪਰ ਦਾ ਡਿਸਚਾਰਜ ਰੇਟ 2.2 ਲੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲ ਰਿਹਾ ਅਤੇ 30 ਸੈਂਟੀਮੀਟਰ ਡ੍ਰਿਪਰ ਤੋਂ ਡ੍ਰਿਪਰ ਦਾ ਡਿਸਟੈਂਸ ਆ, ਤਾਂ ਤੁਸੀਂ ਮਿੰਟਾਂ ਦੇ ਹਿਸਾਬ ਨਾਲ ਹੀ ਬੈਂਗਣ ਦੇ ਵਿੱਚ ਫਸਲ ਨੂੰ ਤੁਪਕਾ ਸਿੰਚਾਈ ਦੇ ਨਾਲ ਪਾਣੀ ਦੇਣਾ। ਜਿਵੇਂ

ਅਗਸਤ ਦੇ ਵਿੱਚ ਅਸੀਂ 36 ਮਿੰਟ ਪਾਣੀ ਦਿੰਦੇ ਹਾਂ, ਉਸੇ ਤਰ੍ਹਾਂ ਸਤੰਬਰ ਦੇ ਵਿੱਚ 40 ਮਿੰਟ, ਅਕਤੂਬਰ ਦੇ ਵਿੱਚ 60 ਮਿੰਟ ਅਤੇ ਨਵੰਬਰ ਦੇ ਵਿੱਚ 68 ਮਿੰਟ ਦੇ ਕੇ ਅਸੀਂ ਉਸਦੇ ਬੈਂਗਣ ਦੀ ਪੂਰੀ ਸਿੰਚਾਈ ਦਾ ਪ੍ਰਬੰਧਨ ਕਰ ਸਕਦੇ ਹਾਂ, ਜਿਸ ਨਾਲ 36 ਤੋਂ 38% ਤੁਹਾਡਾ ਪਾਣੀ ਬਚ ਜਾਂਦਾ। ਜੇਕਰ ਹੁਣ ਅਸੀਂ ਖਾਦਾਂ ਦੀ ਗੱਲ ਕਰੀਏ, ਖਾਦਾਂ ਵੀ ਅਸੀਂ ਤੁਪਕਾ ਸਿੰਚਾਈ ਦੇ ਨਾਲ, ਵੈਂਚਰੀ ਸਿਸਟਮ ਜਿਹਨੂੰ ਫਰਟੀਗੇਸ਼ਨ ਕਹਿੰਦੇ ਆ, ਫਰਟੀਗੇਸ਼ਨ ਦੇ ਨਾਲ ਕਰਕੇ ਅਸੀਂ ਖਾਦਾਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਾਂ। ਜਿਵੇਂ 80 ਕਿਲੋ ਯੂਰੀਆ, 33 ਕਿਲੋ ਅਮੋਨੀਅਮ ਫਾਸਫੇਟ ਅਤੇ 16 ਕਿਲੋ ਮਿਊਰੇਟ ਆਫ ਪੋਟਾਸ਼ ਬੈਂਗਣ ਦੇ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਡ੍ਰਿਪ ਇਰੀਗੇਸ਼ਨ ਨਾਲ ਪਾਉਣੀ ਹੈ, ਜਿਹੜੀ ਕਿ ਅਸੀਂ ਫਸਲ ਲਾਉਣ ਦੇ ਪਹਿਲੇ ਹਫ਼ਤੇ ਦੇ ਅਨੁਸਾਰ ਵਿੱਚ ਅਸੀਂ ਪਾਉਣੀ ਸ਼ੁਰੂ ਕਰ ਦੇਣੀ ਹੈ। ਅਤੇ 25% ਖਾਦ, ਭਾਵ ਇਹਦਾ ਚੌਥਾ ਹਿੱਸਾ ਜਿਹੜੀ ਖਾਦ ਮੈਂ ਤੁਹਾਨੂੰ ਦੱਸੀ ਆ, ਉਹ ਪਹਿਲੇ ਮਹੀਨੇ ਦੇ ਹਰ ਚੌਥੇ ਦਿਨ 7 ਬਰਾਬਰ ਹਿੱਸਿਆਂ ਦੇ ਵਿੱਚ ਅਸੀਂ ਇਸ ਨੂੰ ਪਾ ਦੇਣਾ, ਅਤੇ ਜਿਹੜੀ ਬਾਕੀ ਰਹਿੰਦੀ ਖਾਦ ਆ ਤੁਪਕਾ ਸਿੰਚਾਈ ਦੇ ਨਾਲ ਪਾਣੀ ਦੇ ਨਾਲ ਨਾਲ ਦੂਜੇ ਮਹੀਨੇ ਤੋਂ ਹਰ ਚੌਥੇ ਦਿਨ 20 ਬਰਾਬਰ ਹਿੱਸਿਆਂ ਦੇ ਵਿੱਚ ਪਾ ਕੇ ਅਸੀਂ ਇਸ ਦੀ ਪੈਦਾਵਾਰ ਵਧੀਆ ਲੈ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਹੁਣ ਅਸੀਂ ਮਿਰਚ ਦੀ ਗੱਲ ਕਰੀਏ, ਮਿਰਚ ਨੂੰ ਵੀ ਅਸੀਂ 80 ਸੈਂਟੀਮੀਟਰ ਚੌੜੇ ਬੈੱਡ ਦੇ ਉੱਤੇ, 60 ਸੈਂਟੀਮੀਟਰ ਕਤਾਰ ਤੋਂ ਕਤਾਰ ਦਾ ਅਤੇ 45 ਸੈਂਟੀਮੀਟਰ ਬੂਟੇ ਤੋਂ ਬੂਟੇ ਦਾ ਫਾਸਲਾ ਰੱਖ ਕੇ ਲਾ ਸਕਦੇ ਹਾਂ। ਉਵੇਂ ਡ੍ਰਿਪਰ ਦਾ ਰੇਟ 30, ਡ੍ਰਿਪਰ ਦਾ ਡਿਸਚਾਰਜ ਰੇਟ 2.2 ਲੀਟਰ ਅਤੇ ਡ੍ਰਿਪਰ ਦਾ ਇੱਕ ਦੂਜੇ ਤੋਂ ਦੂਜੇ ਦੀ ਡਿਸਟੈਂਸ 30 ਸੈਂਟੀਮੀਟਰ ਹੋਣਾ ਚਾਹੀਦਾ। ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਅਸੀਂ ਮਾਰਚ ਦੇ ਮਹੀਨੇ ਦੇ ਵਿੱਚ 31 ਮਿੰਟ, ਅਪ੍ਰੈਲ ਦੇ ਵਿੱਚ 61 ਮਿੰਟ, ਮਈ 'ਚ 137 ਮਿੰਟ, ਜੂਨ 'ਚ 110 ਮਿੰਟ, ਜੁਲਾਈ ਦੇ ਵਿੱਚ 60 ਅਤੇ ਅਗਸਤ ਦੇ ਵਿੱਚ 60 ਮਿੰਟ ਲਾ ਕੇ 2.2 ਲੀਟਰ ਪ੍ਰਤੀ ਡਿਸਚਾਰਜ ਘੰਟੇ ਦਾ ਜੇਕਰ ਤੁਹਾਡਾ ਡਿਸਚਾਰਜ ਰੇਟ ਹੈ ਡ੍ਰਿਪਰ ਦਾ, ਤਾਂ ਸਿੰਚਾਈ ਕਰ ਸਕਦੇ ਹਾਂ, ਜਿਸ ਨਾਲ ਤੁਸੀਂ 46% ਨਾ ਸਿਰਫ ਅਤੇ ਸਿਰਫ ਪਾਣੀ ਦੀ ਮਿਰਚ ਦੇ ਵਿੱਚ ਬੱਚਤ ਕਰ ਸਕਦੇ ਹੋ, ਬਲਕਿ ਇਸ ਨਾਲ ਤੁਹਾਡਾ ਝਾੜ ਵੀ ਵੱਧ ਸਕਦਾ। ਜਿਵੇਂ ਬੈਂਗਣਾਂ ਦੇ ਵਿੱਚ ਮੈਂ ਖਾਦਾਂ ਦੀ ਗੱਲ ਕਰੀ ਕਿ ਖਾਦਾਂ ਦੀ 20% ਦੀ ਬੱਚਤ ਕਰ ਸਕਦੇ ਹਾਂ, ਉਸੇ ਤਰ੍ਹਾਂ ਅਸੀਂ ਮਿਰਚ ਦੇ ਵਿੱਚ ਵੀ ਫਰਟੀਗੇਸ਼ਨ ਦੇ ਨਾਲ ਖਾਦਾਂ ਦੀ ਵਰਤੋਂ ਕਰ ਸਕਦੇ ਹਾਂ, ਤਾਂ ਕਿ ਖਾਦਾਂ ਅਤੇ ਪਾਣੀ ਸਿਰਫ ਅਤੇ ਸਿਰਫ ਬੂਟੇ ਦੀ ਜੜ੍ਹ ਨੂੰ ਮਿਲਣ। ਖਾਦਾਂ ਦੀ ਸੁਚੱਜੀ ਵਰਤੋਂ ਲਈ ਮਿਰਚ ਦੇ ਵਿੱਚ 80 ਕਿਲੋ ਯੂਰੀਆ, 33 ਕਿਲੋ ਅਮੋਨੀਅਮ ਫਾਸਫੋਰਟ, 16 ਕਿਲੋ ਮਿਊਰੇਟ ਆਫ ਪੋਟਾਸ਼ ਸਾਨੂੰ ਪ੍ਰਤੀ ਕਿਲੋ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ, ਅਤੇ ਫਸਲ ਲਾਉਣ ਤੋਂ ਪਹਿਲੇ ਹਫ਼ਤੇ ਖਾਦ ਪਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਜਿਹੜਾ ਕਿ ਉਸਦਾ ਚੌਥਾ ਹਿੱਸਾ, ਭਾਵ 25% ਖਾਦ ਨੂੰ ਅਸੀਂ ਹਰ ਮਹੀਨੇ ਦੇ ਚੌਥੇ ਦਿਨ 7 ਬਰਾਬਰ ਹਿੱਸਿਆਂ ਦੇ ਵਿੱਚ ਪਾਉਣਾ, ਅਤੇ ਜਿਹੜੀ ਸਾਡੀ ਰਿਮੇਨਿੰਗ ਫਸਲ ਰਹਿ ਗਈ ਉਸ ਨੂੰ ਅਸੀਂ 21 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਮਿਰਚ ਨੂੰ ਅਸੀਂ ਵਧੀਆ ਪੈਦਾਵਾਰ ਲੈ ਸਕਦੇ ਹਾਂ। ਜੇਕਰ ਹੁਣ ਅਸੀਂ ਗੱਲ ਕਰੀਏ ਇਸੇ ਤਰ੍ਹਾਂ ਹੋਰ ਸਬਜ਼ੀਆਂ ਨੇ ਜਿਹੜੀਆਂ ਕਿ ਅੱਗੇ ਲੱਗਣੀਆਂ, ਜਿਵੇਂ ਕਿ ਪਿਆਜ਼ ਜਾਂ ਆਲੂ। ਜੇਕਰ ਪਿਆਜ਼ ਜਾਂ ਆਲੂ ਦੇ ਵਿੱਚ ਗੱਲ ਕਰੀਏ ਕਿ ਆਲੂ ਸਾਡੇ ਪੰਜਾਬ ਦੀ ਇੱਕ ਅਹਿਮ ਫਸਲ ਆ, ਜਿਹੜੀ ਕਿ ਬਹੁਤ ਏਰੀਏ 'ਤੇ ਵੀ ਲੱਗਦੀ ਆ ਅਤੇ ਬਹੁਤ ਲੋਕਾਂ ਨੂੰ ਰੁਜ਼ਗਾਰ ਵੀ ਦਿੰਦੀ ਆ, ਰਾਸ਼ਨ ਵੀ ਦਿੰਦੀ ਆ, ਅਤੇ ਅਸੀਂ ਸੀਡ ਵੀ ਪ੍ਰੋਡਿਊਸ ਉਸਦਾ ਕਰਦੇ ਹਾਂ। ਉਸਨੂੰ ਵੀ ਜੇਕਰ ਉਸਦੇ ਵਿੱਚ ਅਸੀਂ ਪਾਣੀ ਬਚਾਉਣਾ, ਪਾਣੀ ਉਸਨੂੰ ਬਚਾਉਣ ਲਈ ਅਸੀਂ ਇਹਨੂੰ ਤੁਪਕਾ ਸਿੰਚਾਈ ਦੀ ਵਰਤੋਂ ਕਰਨੀ ਪਊਗੀ। ਆਲੂ ਜਿਹੜੇ ਕਿ ਅਸੀਂ ਅਕਤੂਬਰ ਜਾਂ ਸਤੰਬਰ ਦੇ ਵਿੱਚ ਲਾ ਦਿੰਦੇ ਹਾਂ ਅਤੇ ਵਾਇਰਸ ਤੋਂ ਬਚਣ ਲਈ ਅਸੀਂ ਉਸਦੇ ਵਿੱਚ ਦਸੰਬਰ ਦੇ ਵਿੱਚ ਉਸਦੀਆਂ ਭੂਕਾਂ ਕੱਟ ਲੈਂਦੇ ਹਾਂ, ਉਸਦੇ ਵਿੱਚ ਤੁਪਕਾ ਸਿੰਚਾਈ ਦੇ ਨਾਲ ਕਰਕੇ 38% ਅਸੀਂ ਪਾਣੀ ਬਚਾ ਸਕਦੇ ਹਾਂ। ਤੁਪਕਾ ਸਿੰਚਾਈ ਦੇ ਨਾਲ ਉਸਨੂੰ ਪਾਣੀ ਲਾਉਣ ਲਈ ਇੱਕ ਡ੍ਰਿਪਰ ਤੋਂ ਦੂਜੇ ਡ੍ਰਿਪਰ ਦਾ ਜਿਹੜਾ ਡਿਸਟੈਂਸ ਹੈ ਉਹ 30 ਸੈਂਟੀਮੀਟਰ, ਅਤੇ ਡ੍ਰਿਪਰ ਦਾ ਡਿਸਚਾਰਜ ਰੇਟ 2.2 ਲੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਉਸਦੇ ਵਿੱਚੋਂ ਪਾਣੀ ਨਿਕਲਣਾ ਚਾਹੀਦਾ। ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਇੱਕ ਕਿੱਲੇ ਦੇ ਵਿੱਚ ਅਕਤੂਬਰ ਦੇ ਵਿੱਚ 20 ਮਿੰਟ ਪਾਣੀ ਲਾ ਕੇ ਤੁਪਕਾ ਸਿੰਚਾਈ ਦੇ ਨਾਲ, ਨਵੰਬਰ ਦੇ ਵਿੱਚ 25 ਮਿੰਟ, ਦਸੰਬਰ ਦੇ ਵਿੱਚ 45 ਮਿੰਟ, ਅਤੇ ਜਨਵਰੀ ਦੇ ਵਿੱਚ 20 ਮਿੰਟ ਲਾ ਕੇ ਅਸੀਂ ਆਲੂਆਂ ਦੇ ਵਿੱਚ 38% ਪਾਣੀ ਦੀ ਬੱਚਤ ਕਰ ਸਕਦੇ ਹਾਂ। ਜੇਕਰ ਹੁਣ ਇਸੇ ਤਰ੍ਹਾਂ ਅਸੀਂ ਖਾਦਾਂ ਦੀ ਆਲੂਆਂ ਦੇ ਵਿੱਚ ਗੱਲ ਕਰੀਏ ਤਾਂ ਫਰਟੀਗੇਸ਼ਨ ਕਰਨ ਦੇ ਨਾਲ, ਤੁਪਕਾ ਸਿੰਚਾਈ ਦੇ ਨਾਲ ਖਾਦ ਪਾਉਣ ਨਾਲ ਅਸੀਂ ਆਲੂਆਂ ਦੇ ਵਿੱਚ 20% ਖਾਦ ਦੀ ਬੱਚਤ ਕਰ ਸਕਦੇ ਹਾਂ। ਇਸ ਲਈ ਸਾਨੂੰ ਫਸਲ ਬੀਜਣ ਦੇ ਪਹਿਲੇ ਮਹੀਨੇ 24.5 ਕਿਲੋ ਯੂਰੀਆ, 6.6 ਕਿਲੋ ਮੋਨੋਮੋਨੀਅਮ ਫਾਸਫੇਟ ਅਤੇ 6.7 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਨੂੰ ਪਹਿਲੇ ਮਹੀਨੇ ਦੇ ਹਰ ਚੌਥੇ ਦਿਨ 7 ਬਰਾਬਰ ਹਿੱਸਿਆਂ ਦੇ ਵਿੱਚ ਸਾਨੂੰ ਪਾਉਣੀ ਪਊਗੀ। ਇਸ ਨਾਲ ਸਾਡੀ ਖਾਦ ਦੀ ਬੱਚਤ ਵੀ ਹੋਊਗੀ ਅਤੇ ਬੂਟੇ ਦਾ ਵਿਕਾਸ ਵੀ ਵਧੀਆ ਹੋਊਗਾ। ਜਦੋਂ ਸਾਡਾ ਆਲੂਆਂ ਦਾ ਹਿੱਸਾ ਪੁੰਗਰਨ ਲੱਗ ਜਾਵੇ ਤਾਂ ਬਾਕੀ ਬਚਦੀ ਖਾਦ 97.5 ਕਿਲੋ ਯੂਰੀਆ, 26 ਕਿਲੋ ਮੋਨੋਮੋਨੀਅਮ ਫਾਸਫੇਟ ਅਤੇ 26.7 ਕਿਲੋ ਮਿਊਰੇਟ ਆਫ ਪੋਟਾਸ਼ ਨੂੰ ਅਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਹਰ ਚੌਥੇ ਦਿਨ 13 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਫਰਟੀਗੇਸ਼ਨ ਦੇ ਨਾਲ ਅਸੀਂ ਆਲੂਆਂ ਦੇ ਵਿੱਚ ਪਾਉਣੀ ਹੈ, ਜਿਸ ਨਾਲ ਸਾਡੀ ਆਲੂਆਂ ਦੇ ਵਿੱਚ ਪਾਉਣ ਨਾਲ ਖਾਦ ਦੀ ਵੀ ਬੱਚਤ ਹੁੰਦੀ ਹੈ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਹੁਣ ਜੇਕਰ ਅਸੀਂ ਦਸੰਬਰ ਦੇ ਮਹੀਨੇ ਵਿੱਚ ਗੱਲ ਕਰੀਏ ਜਾਂ ਨਵੰਬਰ ਦੇ ਮਹੀਨੇ ਵਿੱਚ ਗੱਲ ਕਰੀਏ, ਜਿਹੜੀ ਫਸਲ ਆਉਂਦੀ ਹੈ ਪਿਆਜ਼, ਕਿਉਂਕਿ ਪਿਆਜ਼ ਨੂੰ ਅਸੀਂ ਜਦੋਂ ਅਕਤੂਬਰ ਦੇ ਵਿੱਚ ਪਨੀਰੀ ਲਾ ਕੇ ਜਾਂ ਨਵੰਬਰ ਦੇ ਵਿੱਚ ਪਨੀਰੀ ਲਾ ਕੇ ਇਸ ਨੂੰ ਦਸੰਬਰ ਦੇ ਵਿੱਚ ਪਾਪੂਲਰ ਹੇਠ ਜਾਂ ਜਨਵਰੀ ਦੇ ਵਿੱਚ ਅਸੀਂ ਇਸ ਨੂੰ ਆਮ ਖੇਤ ਵਿੱਚ 15x7.5 ਸੈਂਟੀਮੀਟਰ ਦੇ ਫਰਕ 'ਤੇ ਲਾਉਂਦੇ ਹਾਂ ਅਤੇ ਜੂਨ ਦੇ ਵਿੱਚ ਪੱਟਦੇ ਹਾਂ, ਤਾਂ ਜਦੋਂ ਜਿਵੇਂ ਜਿਵੇਂ ਇਸ ਦੇ

0: ਦਿਨ ਵੱਧਦੇ ਜਾਂਦੇ ਆ, ਗਰਮੀ ਵੱਧਦੀ ਜਾਂਦੀ ਆ, ਉਵੇਂ ਉਵੇਂ ਪਾਣੀ ਦੀ ਲੋੜ ਵੀ ਵੱਧਦੀ ਜਾਂਦੀ ਆ। ਅਤੇ ਉੱਥੇ ਪਾਣੀ ਦੀ ਬੱਚਤ ਕਰਨੀ ਸਾਨੂੰ ਬਹੁਤ ਜ਼ਰੂਰੀ ਆ। ਉਸ ਦੀ ਪਿਆਜ਼ ਦੇ ਵਿੱਚ ਉਹ ਬੱਚਤ ਕਰਨ ਲਈ ਵੀ ਅਸੀਂ ਤੁਪਕਾ ਸਿੰਚਾਈ ਦੇ ਨਾਲ ਇਸ ਦੀ ਬੱਚਤ ਕਰ ਪਾਣੀ ਦੀ ਬੱਚਤ ਕਰ ਸਕਦੇ ਹਾਂ। ਪਾਣੀ ਦੀ ਬੱਚਤ ਕਰਨ ਦੇ ਲਈ ਅਸੀਂ ਉਸ ਦੇ ਵਿੱਚ 100 ਸੈਂਟੀਮੀਟਰ ਦਾ ਬੈੱਡ ਬਣਾ ਕੇ 13.5 ਸੈਂਟੀਮੀਟਰ 'ਤੇ ਪਿਆਜ਼ ਦੀਆਂ 6 ਕਤਾਰਾਂ ਬੀਜਣੀਆਂ, ਜਿਹੜਾ ਕਿ ਬੂਟੇ ਤੋਂ ਬੂਟੇ ਦਾ ਫਾਸਲਾ 7.5 ਸੈਂਟੀਮੀਟਰ ਹੋਵੇ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਸਾਨੂੰ ਉਸ ਦੇ ਉੱਤੇ ਤੁਪਕਾ ਸਿੰਚਾਈ ਲਈ ਡ੍ਰਿਪਰ ਲਾਉਣੇ ਪੈਂਦੇ ਆ, ਪਾਈਪਾਂ ਲਾਉਣੀਆਂ ਪੈਂਦੀਆਂ। ਉਸ ਡ੍ਰਿਪਰ ਨੂੰ 30 ਸੈਂਟੀਮੀਟਰ 'ਤੇ ਉਸਦੇ ਵਿੱਚ ਛੇਕ ਹੋਣੇ ਚਾਹੀਦੇ ਤਾਂ ਕਿ 30 ਸੈਂਟੀਮੀਟਰ 'ਤੇ ਉਹ ਪਾਣੀ ਪੈਂਦਾ ਰਹੇ। 30 ਸੈਂਟੀਮੀਟਰ 'ਤੇ ਛੇਕ ਹੋਣ ਦੇ ਨਾਲ ਨਾਲ ਉਸਦੇ ਵਿੱਚ 2.2 ਲੀਟਰ ਪ੍ਰਤੀ ਘੰਟਾ ਡਿਸਚਾਰਜ ਰੇਟ ਹੋਣਾ ਚਾਹੀਦਾ। ਜੇਕਰ ਇਸ ਤਰ੍ਹਾਂ ਹੋਵੇਗਾ ਤਾਂ ਜਨਵਰੀ ਦੇ ਵਿੱਚ 15 ਮਿੰਟ, ਫਰਵਰੀ ਦੇ ਵਿੱਚ 25 ਮਿੰਟ, ਮਾਰਚ ਦੇ ਵਿੱਚ 30 ਮਿੰਟ ਅਤੇ ਅਪ੍ਰੈਲ ਦੇ ਵਿੱਚ 35 ਮਿੰਟ ਪਾਣੀ ਲਾ ਕੇ ਤੁਸੀਂ ਪਾਣੀ ਅਤੇ ਖਾਦ ਦੋਨਾਂ ਦੀ ਬੱਚਤ ਕਰ ਸਕਦੇ ਹੋ। ਜੇਕਰ ਹੁਣ ਅਸੀਂ ਪਿਆਜ਼ਾਂ ਦੇ ਵਿੱਚ ਖਾਦਾਂ ਦੀ ਗੱਲ ਕਰੀਏ, ਕਿਉਂਕਿ ਪਿਆਜ਼ਾਂ ਦੇ ਵਿੱਚ ਖਾਦਾਂ ਦੀ ਵਧੀਆ ਵਰਤੋਂ ਹੁੰਦੀ ਆ ਅਤੇ ਵਧੀਆ ਪੈਦਾਵਾਰ ਲਈ ਫਰਟੀਗੇਸ਼ਨ ਦੇ ਨਾਲ ਸਾਨੂੰ ਖਾਦਾਂ ਦੀ ਬੱਚਤ ਵੀ ਕਰਨੀ ਪੈਂਦੀ ਆ, ਤਾਂ ਅਸੀਂ ਫਰਟੀਗੇਸ਼ਨ ਦੀ 20% ਬੱਚਤ ਕਰ ਸਕਦੇ ਹਾਂ ਖਾਦਾਂ ਦੀ। ਉਸ ਦੇ ਲਈ ਸਾਨੂੰ ਫਸਲ ਲਾਉਣ ਦੇ ਪਹਿਲੇ ਮਹੀਨੇ 32 ਕਿਲੋ ਯੂਰੀਆ, 13 ਕਿਲੋ ਮੋਨੋਮੋਨੀਅਮ ਫਾਸਫੇਟ ਅਤੇ 13 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਮਹੀਨੇ ਦੇ ਹਰ ਚੌਥੇ ਦਿਨ 7 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਸਾਨੂੰ ਪਾਉਣੀ ਚਾਹੀਦੀ ਹੈ ਹਰ 4 ਦਿਨਾਂ ਬਾਅਦ। ਅਤੇ ਇਸ ਤੋਂ ਬਾਅਦ 127 ਕਿਲੋ ਯੂਰੀਆ, 52 ਕਿਲੋ ਮੋਨੋਮੋਨੀਅਮ ਫਾਸਫੇਟ ਅਤੇ 54 ਕਿਲੋ ਮਿਊਰੇਟ ਆਫ ਪੋਟਾਸ਼ ਦੂਜੇ ਮਹੀਨੇ ਦੇ ਹਰ ਚੌਥੇ ਦਿਨ 20 ਬਰਾਬਰ ਹਿੱਸਿਆਂ ਦੇ ਵਿੱਚ ਵੰਡ ਕੇ ਸਾਨੂੰ ਪਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਪਿਆਜ਼ ਦੇ ਵਿੱਚ 20% ਖਾਦਾਂ ਦੀ ਅਤੇ ਪਾਣੀ ਦੀ ਬੱਚਤ ਕਰ ਸਕੀਏ। ਇਹਨਾਂ ਇਸ ਤੁਪਕਾ ਸਿੰਚਾਈ ਦੀ ਵਰਤੋਂ ਕਰਨ ਦੇ ਨਾਲ ਨਾਲ ਅਸੀਂ ਪੰਜਾਬ ਦੀਆਂ ਮੁੱਖ ਸਬਜ਼ੀਆਂ ਦੇ ਵਿੱਚ ਜਿਹੜਾ ਕਿ ਪਾਣੀ ਦੀ ਬੱਚਤ ਕਰ ਸਕਦੇ ਹਾਂ ਅਤੇ ਖਾਦਾਂ ਦੀ ਵਰਤੋਂ ਕਰਨ ਦੇ ਨਾਲ ਨਾਲ ਫਸਲ ਦਾ ਝਾੜ ਵੀ ਵਧਾ ਸਕਦੇ ਹਾਂ। ਇਹ ਸੀ ਜੀ ਫਸਲਾਂ ਸਬਜ਼ੀਆਂ ਦੇ ਵਿੱਚ ਪਾਣੀ ਦਾ ਸੁਚੱਜਾ ਪ੍ਰਬੰਧਨ। ਜੇਕਰ ਤੁਹਾਡੀ ਇਸ ਬਾਰੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ। ਮੇਰਾ ਨੰਬਰ ਵੀ ਨੋਟ ਕਰ ਸਕਦੇ ਹੋ, ਮੇਰਾ ਨੰਬਰ ਆ 95927-72123। ਤੁਸੀਂ ਇਸ ਸੰਬੰਧੀ ਜਦੋਂ ਵੀ ਤੁਹਾਨੂੰ ਕੋਈ ਜ਼ਰੂਰਤ ਹੋਵੇ ਤੁਸੀਂ ਕਾਲ ਕਰ ਸਕਦੇ ਹੋ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।
1: ਹਾਂਜੀ ਰੁੜੀਆ ਰਾਮ ਜੀ, ਸੁਣੀ ਜੀ ਜਾਣਕਾਰੀ।
2: ਸੰਧੂ ਸਾਹਿਬ ਦੋ ਕਬੂਲ ਗਾਉਣ 'ਤੇ ਲੰਮੇ ਆ।

0: ninna. Ora aite nunchina. Pati di jeet joviye maal. Putta hat baar nikal. Spendi kamai paave ove upar le te paave ove thalle di. Nahi odi kalle di. ਹੁੰਦਾ ਬਈ ਇਹ ਹਰ ਘਰ ਦਾ ਕਿੱਸਾ ਉਹਦੇ ਵਿੱਚ ਹੁੰਦਾ ਵਾਈਫ ਦਾ ਅੱਧਾ ਹਿੱਸਾ ਕਿੰਨੇ ਨੋਟਿਆ
1: ਵਾਹ ਵਾਹ ਮੇਰੀ ਮੰਮੀ ਤੂੰ ਪੈ ਗਈ ਕਿਹੜੀ ਕੰਮੀ ਫੜਿਆ ਗਿਆ ਚੋਰ ਫੜਿਆ ਗਿਆ
0: ਖਬਰਦਾਰ ਜੇ ਬੋਲਿਆ ਜਰਾ ਵੀ ਮੂੰਹ ਖੋਲਿਆ
1: ਅੱਛਾ ਨਾਲੇ ਚੋਰੀ ਨਾਲੇ ਸੀਨਾ ਚੋਰੀ ਵਾਨੀ ਮੰਮੀ ਮੋਰੀ
0: ਸੰਨੀ ਪੁੱਤਰ ਮੈਂ ਇਹ ਜੋ ਕਰ ਰਹੀ ਹਾਂ ਨਾ ਇਹ ਸਭ ਕੁਝ ਤੇਰੇ ਲਈ ਕਰ ਰਹੀ ਹਾਂ
1: ਮੇਰੇ ਲਈ ਮੇਰੇ ਲਈ ਵੈਰੀ ਗੁੱਡ ਚੂਹੇ ਦੀ ਖੁੱਡ ਫਿਰ ਤਾਂ ਕੰਮ ਆ ਗਿਆ ਲੋਟ ਕੱਢੋ ਨੋਟ
0: ਕਿੱਡੇ ਨੇਟ ਮਿਹਨਤ ਮੇਰੀ ਤੇ ਕਮਾਈ ਤੇਰੀ
1: ਮੈਨੂੰ ਵੀ ਹਿੱਸਾ ਦਿਓ ਚੋਰੀ ਦੇ ਮਾਲ ਚ ਨਹੀਂ ਤਾਂ ਫਸਾ ਦੂੰਗਾ ਡੈਡੀ ਦੇ ਜਾਲ ਚ
0: ਚੱਲ ਲੈ ਲਈ 10% ਲੈ ਲਈ ਵਿੱਚੋਂ
1: 10 ਨਾਲ ਤਾਂ 10 ਕੇ ਫਾਇਦਾ
0: ਚੱਲ 20% ਲੈ ਲਈ
1: ਚੱਲ ਬਿਨਾ ਕੁਛ ਕਰੇ ਧਰੇ ਹੋਣਗੇ 20% ਖਰੇ
0: ਸੰਨੀ ਪੁੱਤਰ ਤੂੰ 20% ਰੋਜ਼ ਲੈ ਲਿਆ ਕਰ ਪਰ ਖਬਰਦਾਰ ਜੇ ਜ਼ਰਾ ਵੀ ਜ਼ੁਬਾਨ ਖੋਲੀ ਤੇ
1: ਮੈਂ ਕਿਉਂ ਜ਼ੁਬਾਨ ਖੋਲੂ ਮੈਂ ਤਾਂ ਆਪਣੀ ਜੇਬ ਖੋਲੂ
0: ਮੈਂ ਆ

0: ਹਜ਼ਾਰ ਰੁਪਈਏ ਕੱਢੇ ਨੇ ਤੇ ਆ ਲੈ ਆ 200 ਤੇਰੇ।
1: ਖਾਓ ਡੈਡੀ ਦੀ ਕਸਮ, ਤੁਸੀਂ ਸਿਰਫ 1000 ਹੀ ਕੱਢੇ ਨੇ।
0: ਅੱਛਾ ਜੀ, ਪੈਸੇ ਵੀ ਉਹਨਾਂ ਦੇ ਕੱਢਾਂ ਤੇ ਕਸਮ ਵੀ ਉਹਨਾਂ ਦੀ ਖਾਵਾਂ। ਲਿਆ ਤੂੰ, ਮੋੜ ਦੇ ਮੈਨੂੰ 200, ਮੈਂ ਸਾਰੇ ਰੁਪਏ ਵਾਪਸ ਰੱਖ ਦਿੰਦੀ ਹਾਂ।
1: ਪਰ ਮੇਰੀ ਇੱਕ ਸ਼ਰਤ ਆ।
0: ਕੀ?
1: ਪੈਸੇ ਤੁਸੀਂ ਰੋਜ਼ ਕੱਢੋਗੇ, ਜਿਸ ਦਿਨ ਤੁਸੀਂ ਨਹੀਂ ਨਾ ਕੱਢੇ ਉਸ ਦਿਨ ਤੁਸੀਂ ਮੈਨੂੰ ਆਪਣੇ ਪੱਲੇ ਤੋਂ ਦਿਓਗੇ।
0: ਵਾਹ ਜੀ ਵਾਹ।
1: ਹਾਂ, ਨਹੀਂ ਤੇ ਤੁਹਾਨੂੰ ਪਤਾ ਹੀ ਆ ਕਿੱਦਾਂ ਦੇ ਨੇ ਮੇਰੇ ਡੈਡੀ।
0: ਜਾਣਦੀ ਆ, ਜਾਣਦੀ ਮੈਂ ਤੈਨੂੰ ਵੀ ਤੇ ਤੇਰੇ ਡੈਡੀ ਨੂੰ ਵੀ।
1: ਤੇ ਅਸੀਂ ਕਿਹੜਾ ਤੁਹਾਨੂੰ ਨਹੀਂ ਜਾਣਦੇ। ਵੈਸੇ ਇੱਕ ਗੱਲ ਦੱਸਾਂ।
0: ਦੱਸ।
1: ਆਪਣੇ ਇਸ ਨਾਬਾਲਿਗ ਮੁੰਡੇ ਨੂੰ 2 ਨੰਬਰ ਦੇ ਧੰਦੇ 'ਚ ਪਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ?
0: ਅੱਛਾ ਜੀ, ਤੇ ਆਪਣੀ ਮਾਂ ਨੂੰ ਬਲੈਕਮੇਲ ਕਰਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ?
1: ਮੰਮੀ, ਤੁਸੀਂ ਉਹ ਫੀਮੇਲ, ਫਿਰ ਬਲੈਕਮੇਲ ਕਿਵੇਂ ਹੋ ਸਕਦੇ ਹੋ? ਡੈਡੀ, ਬਾਥਰੂਮ ਦਾ ਦਰਵਾਜ਼ਾ ਕਿਉਂ ਖੜਕਾ ਰਹੇ ਨੇ?
0: ਚੁੱਪ ਕਰ, ਮੈਂ ਬਾਹਰੋਂ ਕੁੰਡੀ ਲਾਤੀ ਸੀ ਤਾਂ ਕਿ ਮੌਕੇ ਤੇ ਆ ਕੇ ਫੜੀ ਨਾ ਲੈਣ।
1: ਵਾਹ ਜੀ ਵਾਹ, ਇਹਦਾ ਮਤਲਬ ਤੁਸੀਂ ਕੱਚੇ ਚੋਰ ਨਹੀਂ ਪੱਕੇ ਚੋਰ ਹੋ।
0: ਚੁੱਪ, ਜਾ ਕੇ ਕੁੰਡੀ ਖੋਲਦੀ ਆ, ਕਿਤੇ ਦਰਵਾਜ਼ਾ ਹੀ ਨਾ ਤੋੜ ਦੇਣ।
2: ਜੇ ਤੂੰ 1 ਮਿੰਟ ਹੋਰ ਦਰਵਾਜ਼ਾ ਨਾ ਖੋਲਦੀ ਮੈਂ ਤੋੜ ਦੇਣਾ ਸੀ ਦਰਵਾਜ਼ਾ।
0: ਨੁਕਸਾਨ ਕਿਹਦਾ ਹੋਣਾ ਸੀ?
2: ਬਾਹਰੋਂ ਕੁੰਡੀ ਕਿਹਨੇ ਲਾਈ ਸੀ?
0: ਆਪੇ ਲੱਗ ਗਈ ਹੋਊ।
2: ਆਪੇ ਲੱਗੀ ਹੋ, ਬੜੀ ਸਮਝਦਾਰ ਹੈ ਕੁੰਡੀ। ਬਈ ਬੰਦਾ ਨਾ ਰਿਹਾ ਹੁੰਦਾ ਆਪੇ ਲੱਗ ਜਾਂਦੀ ਹੈ।
0: ਸੱਚ ਯਾਦ ਆਇਆ, ਉਹ ਮੈਂ ਹੀ ਲਾਈ ਸੀ।
2: ਕਿਉਂ ਲਾਈ ਸੀ?
0: ਮੈਂ ਸੋਚਿਆ ਕਿ ਤੁਸੀਂ ਕਿਤੇ ਐਵੇਂ ਨਾ ਬਾਹਰ ਆ ਜਾਇਓ।
2: ਐਵੇਂ ਨਾ ਬਾਹਰ ਆ ਜਾਵਾਂ?
0: ਐਵੇਂ ਨਹੀਂ, ਮਤਲਬ ਓਵੇਂ ਬਾਹਰ ਨਾ ਆ ਜਾਇਓ।
2: ਓਵੇਂ ਬਾਹਰ ਨਾ ਆ ਜਾਵਾਂ?
0: ਓਹੋ, ਮੇਰਾ ਕਹਿਣ ਦਾ ਮਤਲਬ ਹੈ ਕਿ ਕਿਤੇ ਐਵੇਂ ਓਵੇਂ ਨਾ ਬਾਹਰ ਆ ਜਾਇਓ।
2: ਵਾਹ ਨੀ ਮੇਰੀ ਸ਼੍ਰੀਮਤੀ, ਤੇਰੀ ਮਾਰੀ ਕਿਉਂ ਗਈ ਮਤੀ? ਬਾਥਰੂਮ 'ਚ ਬੰਦ ਕਰਕੇ ਪਤੀ ਕਰਤੀ ਉਸਦੀ ਦੁਰਗਤੀ।
0: ਕੀ ਕੀਤੀ ਹੈ ਦੁਰਗਤੀ? ਇਹ ਤਾਂ ਬਾਅਦ 'ਚ ਪਤਾ ਲੱਗੂ ਮੇਰੇ ਪ੍ਰਾਣਨਾਥ, ਮੇਰੇ ਪਤੀ।

0: ਭਾਵੇਂ ਮੁਲਜ਼ਮ ਨਹੀਂ ਫੜੇ ਪਰ ਮੁਲਜ਼ਮ ਫੜਦੇ ਤਾਂ ਦੇਖੇ ਨੇ। ਮੈਂ ਆਪ ਨਹੀਂ ਛਪੈਣ ਪਰ ਹਾਂ ਥਾਣੇਦਾਰ ਦੀ ਭੈਣ। ਤੇ ਪੁਲਸੀਏ ਦਾ ਪਹਿਲਾ ਸੂਲ ਪਤਾ ਕੀ ਹੁੰਦਾ? ਤੁਹਾਡਾ ਹੋਵੇ ਚਾਹੇ ਪਿਓ ਚਾਹੇ ਭਰਾ, ਉਸ ਤੇ ਰੱਖੋ ਸਦਾ ਸ਼ੱਕ ਦੀ ਨਿਗਾਹ। ਮੌਕਾ ਲੱਗੇ ਤੇ ਝੂਠੇ ਕੇਸ ਚ ਫਸਾ ਦਿਓ, ਨਜਾਇਜ਼ ਅਸਲਾ ਜਾਂ ਫੀਮ ਪਵਾ ਦਿਓ, ਫਿਰ ਆਪ ਹੀ ਛੁੜਾ ਦਿਓ। ਉਹ ਫਿਰ ਸਾਰੀ ਜ਼ਿੰਦਗੀ ਤੁਹਾਡਾ ਅਹਿਸਾਨ ਯਾਦ ਰੱਖੂਗਾ ਤੇ ਤੁਹਾਡੇ ਅੱਗੇ ਕਦੇ ਨਿਗਾਹ ਨਹੀਂ ਚੱਕੂਗਾ। ਤੇ ਮੈਂ ਇਹੀ ਫਾਰਮੂਲਾ ਆਪਣੇ ਹਸਬੈਂਡ ਤੇ ਵੀ ਵਰਤਦੀ ਹਾਂ। ਕਦੇ ਉਹਨਾਂ ਦੀ ਜੇਬ 'ਚ ਲੇਡੀਜ਼ ਰੁਮਾਲ ਰੱਖ ਦਿੰਨੀ ਆ ਤੇ ਕਦੇ ਉਹਨਾਂ ਦੇ ਕਾਲਰ ਤੇ ਲਿਪਸਟਿਕ ਲਾ ਦਿੰਨੀ ਆ। ਤੇ ਮੈਂ ਅੱਜ ਵੀ ਇਹੀ ਸਕੀਮ ਬਣਾਈ ਹੈ ਕਿ ਉਹਨਾਂ ਦੇ ਕੋਟ ਦੀ ਜੇਬ 'ਚ ਆ ਲਿਪਸਟਿਕ ਪਾ ਦਿਆਂ ਤੇ ਫੇਰ ਉਹਨਾਂ ਤੇ ਤਹਿਮਤ ਲਾ ਦਿਆਂ। ਮੰਨਦੇ ਹੋ ਨਾ ਸਕੀਮ? ਕੁੱਤੇ ਖਾਂਦੇ ਨੀ ਫੀਮ। ਪਰ ਲਿਪਸਟਿਕ ਪਾਉਣ ਤੋਂ ਪਹਿਲਾਂ ਜੇਬ ਦੀ ਤਲਾਸ਼ੀ ਤਾਂ ਲੈ ਲਾਂ। ਹੈਂ, ਇਹ ਕੀ? ਇਹਨਾਂ ਦੀ ਜੇਬ 'ਚ ਲਿਪਸਟਿਕ ਤਾਂ ਪਹਿਲਾਂ ਹੀ ਹੈ। ਬੱਲੇ ਬੱਲੇ ਬੱਲੇ, ਅੱਜ ਤਾਂ ਆਪੇ ਆ ਗਿਆ ਊਂਠ ਪਹਾੜ ਥੱਲੇ। ਹੁਣ ਮੈਂ ਲਿਆਂਗੀ ਇਹਨਾਂ ਦੀ ਰਿਮਾਂਡ ਤੇ ਇਹਨਾਂ ਤੇ ਚਲਾਵਾਂਗੀ ਆਪਣੀ ਕਮਾਂਡ।
1: ਤੁਸੀਂ ਅਜੇ ਤਿਆਰ ਵੀ ਨਹੀਂ ਹੋਏ, ਮੈਂ ਤੁਹਾਡਾ ਬ੍ਰੇਕਫਾਸਟ ਵੀ ਲਾਤਾ।
2: ਲਾਤਾ ਕਿ ਪਾਤਾ?
1: ਬਿਨਾ ਪੂਛ ਵਾਲਿਆਂ ਨੂੰ ਲਾਈਦਾ ਏ ਤੇ ਪੂਛ ਵਾਲਿਆਂ ਨੂੰ ਪਾਈਦਾ।
2: ਮੈਨੂੰ ਪਹਿਲਾਂ ਐ ਦੱਸ ਵੀ ਆਪਣੇ ਘਰ ਚ ਕਮੀਨਾ ਕੌਣ ਹੈ?
1: ਸ਼ੀਸ਼ਾ ਦੇਖ ਲੋ, ਸ਼ਾਇਦ ਆਪੇ ਹੀ ਪਤਾ ਲੱਗ ਜੂ।
2: ਮਜ਼ਾਕ ਛੱਡ, ਸਿੱਧੀ ਤਰ੍ਹਾਂ ਦੱਸ ਮੇਰੀ ਜੇਬ ਚ ਕਿਹਨੇ ਹੱਥ ਪਾਇਆ ਸੀ?
1: ਰੌਲਾ ਤਾਂ ਤੁਸੀਂ ਇੰਜ ਪਾ ਰਹੇ ਹੋ ਜਿਵੇਂ ਕਿਸੇ ਨੇ ਤੁਹਾਡੀ ਇੱਜ਼ਤ ਨੂੰ ਹੱਥ ਪਾਇਆ ਹੋਵੇ।
2: ਦੇਖ, ਮਰਦ ਦੀ ਜੇਬ 'ਚ ਹੱਥ ਪਾਉਣਾ ਔਰਤ ਦੇ

0: ਚ ਹੱਥ ਪਾਉਣਾ ਇੱਜ਼ਤ ਨੂੰ ਹੱਥ ਪਾਉਣ ਦੇ ਬਰਾਬਰ ਹੈ।
1: ਹਾਂ ਹੈ ਸ਼੍ਰੀਮਾਨ ਜੀ, ਕੋਈ ਤੁਹਾਡੀ ਇੱਜ਼ਤ ਨੂੰ ਹੱਥ ਪਾ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗਾ?
0: ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ।
1: ਸਮਝਦਾਰ ਨੂੰ ਇੱਕ ਇੱਕ ਗੱਲ ਸਮਝ ਆਉਂਦੀ ਹੈ, ਪਰ ਲੱਲੂਆਂ ਨੂੰ ਇੱਕ ਵੀ ਗੱਲ ਸਮਝ ਨਹੀਂ ਆਉਂਦੀ।
0: ਤੁਸੀਂ ਸਾਰੀਆਂ ਆਪਣੇ ਹਸਬੈਂਡ ਨੂੰ ਲੱਲੂ ਕਿਉਂ ਸਮਝਦੀ ਹੋ?
1: ਲੈ ਜੇ ਅਸੀਂ ਸਮਝਦਾਰ ਸਮਝ ਵੀ ਲਈਏ ਤੇ ਫੇਰ ਕੀ ਹੋਣਾ? ਰਹਿਣਾ ਤੇ ਉਹਨਾਂ ਨੇ ਲੱਲੂ ਹੀ ਹੈ ਨਾ।
0: ਫੇਰ ਦੋ ਲਫ਼ਜ਼ੀ ਗੱਲ ਸੁਣ ਲੈ ਮੇਰੀ ਵੀ। ਛੱਡ ਦੇ ਮੇਰੀ ਜੇਬ 'ਚ ਹੱਥ ਪਾਉਣਾ, ਨਹੀਂ ਤਾਂ ਜਾਣਦਾ ਮੈਂ ਤੈਨੂੰ ਨੱਠ ਪਾਉਣਾ।
1: ਤੇ ਤੁਸੀਂ ਵੀ ਛੱਡ ਦਿਓ ਮੇਰੇ ਤੇ ਰੋਬ ਪਾਣਾ, ਨਹੀਂ ਤਾਂ ਮੈਂ ਵੀ ਦਿਖਾ ਦੂੰਗੀ ਤੁਹਾਨੂੰ ਥਾਣਾ।
0: ਆਖਰ ਪਤਾ ਤਾਂ ਲੱਗੇ ਮੇਰੀ ਜੇਬ 'ਚ ਨੋਟ ਜਾਂਦੇ ਕਿੱਥੇ ਨੇ।
1: ਬੇਈਮਾਨੀ ਦੀ ਕਮਾਈ ਬੇਈਮਾਨੀ 'ਚ ਜਾਂਦੀ ਹੈ।
0: ਬੇਈਮਾਨੀ ਦੀ ਕਮਾਈ ਕਹਿ ਕੇ ਕਿਤੇ ਵਿਜੀਲੈਂਸ ਵਾਲਿਆਂ ਨੂੰ ਪਿੱਛੇ ਨਾ ਪਵਾ ਦੀ ਮੇਰੇ।
1: ਅੱਛਾ, ਤੇ ਜੇ ਇਮਾਨਦਾਰੀ ਨਾਲ ਮੈਨੂੰ ਬੇਈਮਾਨੀ ਦੀ ਕਮਾਈ 'ਚ ਹਿੱਸਾ ਦੇ ਦਿਆ ਕਰੋ ਤਾਂ ਮੈਨੂੰ ਬੇਈਮਾਨੀ ਕਰਨੀ ਕਿਉਂ ਪਵੇ?
0: ਓਹੋ, ਮੈਨੂੰ ਸਮਝ ਨਹੀਂ ਆਉਂਦੀ ਕਿ ਬੇਈਮਾਨੀ ਦੀ ਕਮਾਈ ਦੇ ਹਿੱਸੇਦਾਰ ਹੁੰਦੇ ਕਿੰਨੇ ਨੇ। ਵੱਡੇ ਸਾਹਿਬ ਦਾ ਹਿੱਸਾ, ਉਸ ਤੋਂ ਬਾਅਦ ਛੋਟੇ ਸਾਹਿਬ ਦਾ ਹਿੱਸਾ, ਥੱਲੜੇ ਸਟਾਫ ਦਾ ਹਿੱਸਾ, ਤੇ ਹੁਣ ਨਵਾਂ ਹੀ ਹਿੱਸਾ ਆ ਗਿਆ, ਸ਼੍ਰੀਮਤੀ ਜੀ ਦਾ ਹਿੱਸਾ।
1: ਵੇਖ ਲਓ ਜੀ, ਫੇਰਿਆਂ ਵੇਲੇ ਮੈਨੂੰ ਪੰਡਿਤ ਨੇ ਕਿਹਾ ਸੀ ਕਿ ਅੱਜ ਤੋਂ ਬਾਅਦ ਇਹ ਜੋ ਵੀ ਕਮਾਏਗਾ ਉਸ ਵਿੱਚੋਂ ਤੇਰਾ ਅੱਧਾ ਹਿੱਸਾ ਹੋਵੇਗਾ।
0: ਅੱਛਾ ਜੀ, ਹੋਰ ਕੀ ਕੀ ਸਿਖਾ ਗਿਆ ਉਹ ਪੰਡਿਤ?
1: ਮੌਕਾ ਪਏਗਾ ਤੇ ਉਹ ਵੀ ਦੱਸ ਦਿਉਂਗੀ।
0: ਹੁਣ ਜੇ ਕਦੇ ਮੇਰੀ ਜੇਬ ਨੂੰ ਹੱਥ ਲਾਇਆ ਨਾ ਤਾਂ ਮੈਂ ਤੇਰੇ ਖਿਲਾਫ ਰਪਟ ਲਿਖਾ ਦਿਆਂਗਾ।
1: ਕੀ ਰਪਟ ਲਿਖਾਓਗੇ? ਮੇਰੇ ਹੇਰਾ ਫੇਰੀ ਦੇ ਪੈਸੇ ਇਹਨੇ ਹੇਰਾ ਫੇਰੀ ਨਾਲ ਮੇਰੀ ਜੇਬ 'ਚ ਕੱਢ ਲੈ।
2: ਆਪੇ ਰਪਟ ਲਿਖਾਓ ਤੇ ਆਪੇ ਹੀ ਅੰਦਰ ਜਾਓ।
0: ਮੈਂ ਚੰਗੀ ਮੁਸੀਬਤ ਮੁੱਲ ਲੈ ਲਈ।
1: ਤੁਸੀਂ ਕਿੱਥੇ ਮੁੱਲ ਲਿੱਤੀ ਹੈ? ਤੁਸੀਂ ਤਾਂ ਮੁਫ਼ਤ 'ਚ ਲਿੱਤੀ ਹੈ। ਮੁੱਲ ਤਾਂ ਮੈਂ ਆਪਣਾ ਆਪ ਪਵਾ ਰਹੀ ਹਾਂ। ਮੈਂ ਤੇ ਤੁਹਾਨੂੰ ਸਮਝਦਾਰ ਸਮਝਦੀ ਸੀ, ਪਰ ਹੁਣ ਪਤਾ ਲੱਗਿਆ ਹੈ ਕਿ ਜਿਵੇਂ ਗਧੇ ਦਾ ਸਿੰਘਾਂ ਨਾਲ ਕੋਈ ਮੇਲ ਨਹੀਂ ਨਾ, ਉਸੇ ਤਰ੍ਹਾਂ ਸਮਝਦਾਰੀ ਦਾ ਤੇ ਤੁਹਾਡਾ ਆਪਸ 'ਚ ਕੋਈ ਮੇਲ ਨਹੀਂ।
0: ਬਿਲਕੁਲ ਸਹੀ ਕਹਿ ਰਹੀ ਹੈ ਤੂੰ। ਜੇ ਮੈਂ ਸਮਝਦਾਰ ਹੁੰਦਾ ਤਾਂ ਮੇਰਾ ਤੇਰੇ ਨਾਲ ਕੋਈ ਸਰੋਕਾਰ ਨਾ ਹੁੰਦਾ।
1: ਇੱਕ ਗੱਲ ਦੱਸਾਂ, ਜੇ ਮੇਰਾ ਤੁਹਾਡੇ ਨਾਲ ਵਿਆਹ ਨਾ ਹੁੰਦਾ, ਕਿਸੇ ਹੋਰ ਨਾਲ ਹੋ ਜਾਂਦਾ ਤੇ ਦੁਨੀਆ 'ਚ ਮੂਰਖਾਂ ਦੀ ਕਮੀ ਨਹੀਂ, ਇੱਕ ਲੱਭੋ ਤੇ ਹਜ਼ਾਰ ਲੱਭਦੇ ਨੇ।
2: ਮੇਰੇ ਪਿੱਛੇ ਤੇ ਮੁੰਡਿਆਂ ਦੀ ਲਾਈਨ ਲੱਗੀ ਸੀ।
0: ਓਹੋ, ਫੇਰ ਤਾਂ ਉਹਨਾਂ ਲਾਈਨ 'ਚ ਲੱਗੇ ਮੁੰਡਿਆਂ ਨੂੰ ਮੇਰਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।
1: ਕਿਉਂ?
0: ਮੈਂ ਆਪਣੀ ਕੁਰਬਾਨੀ ਦੇ ਕੇ ਉਹਨਾਂ ਨੂੰ ਬਚਾ ਲਿਆ, ਉਹਨਾਂ ਦੀ ਮੁਸੀਬਤ ਨੂੰ ਆਪਣੇ ਗੱਲ ਪਾ ਲਿਆ।

0: ਓਏ ਕੀ ਫਾਇਦਾ ਸ਼ੀਸ਼ੇ 'ਚ ਦੇਖ ਕੇ ਮੁੱਛਾਂ ਕੱਟਣ ਦਾ, ਕਦੇ ਇੱਕ ਮੁੱਛ ਛੋਟੀ ਹੋ ਜਾਂਦੀ ਹੈ, ਕਦੇ ਦੂਜੀ ਮੁੱਛ ਛੋਟੀ ਹੋ ਜਾਂਦੀ ਹੈ, ਉਹ ਕਿਤੇ ਦੋਵੇਂ ਮੁੱਛਾਂ ਸਫਾ ਚੱਟਣਾ ਹੋ ਜਾਣ। ਓਏ ਸ਼੍ਰੀ ਮਾਨ ਚੌਹਾਨ ਸਾਹਿਬ ਜੀ, ਮਰਦ ਦੀ ਅਸਲੀ ਪਹਿਚਾਣ ਹੁੰਦੀਆਂ ਨੇ ਮੁੱਛਾਂ।
1: ਚੌਹਾਨ ਸਾਹਿਬ, ਇੱਕ ਗੱਲ ਪੁੱਛਾਂ?
0: ਪਿੱਛੇ ਹੋ ਜਾ ਪਿੱਛੇ।
1: ਮੈਂ ਕਿਹਾ ਇੱਕ ਗੱਲ ਪੁੱਛਾਂ।
0: ਦੇਖ ਨਹੀਂ ਰਹੀ, ਮੈਂ ਕੱਟ ਰਿਹਾ ਆਪਣੀਆਂ ਮੁੱਛਾਂ।
1: ਕਦੀ ਬੰਦੇ ਬਿਨਾਂ ਕੈਂਚੀ ਤੋਂ ਹੀ ਆਪਣੀਆਂ ਮੁੱਛਾਂ ਵੀ ਕਟਵਾ ਲੈਂਦੇ ਨੇ ਤੇ ਨੱਕ ਵੀ ਵਡਵਾ ਲੈਂਦੇ ਨੇ।
0: ਉਹ ਕਿਵੇਂ?
1: ਆਪਣੇ ਕਾਰਨਾਮਿਆਂ ਨਾਲ।
0: ਅੱਛਾ ਸ਼ਾਲੂ ਜੀ, ਉਹ ਇੰਨੇ ਹੁੰਦੇ ਨੇ ਚਾਲੂ ਜੀ, ਉਹਨਾਂ ਚੋਂ ਇੱਕ ਅੱਧੇ ਦੇ ਦਰਸ਼ਨ ਤਾਂ ਕਰਾਓ।
1: ਸ਼ੀਸ਼ੇ ਵੱਲ ਆਪਣਾ ਮੂੰਹ ਤਾਂ ਕਮਾਓ, ਖੁੱਲ ਕੇ ਦਰਸ਼ਨ ਪਾਓ।
0: ਉਹ ਮੈਂ ਬਿਨਾ ਕੈਂਚੀ ਤੋਂ ਮੁੱਛਾਂ ਕਟਵਾ ਲਿਤੀਆਂ ਨੇ, ਪਰ ਮੇਰੀਆਂ ਮੁੱਛਾਂ ਤੇ ਹੈ।
1: ਦੇਖਣ ਨੂੰ ਤਾਂ ਤੁਹਾਡੀ ਨੱਕ ਵੀ ਹੈ, ਪਰ ਅਸਲ ਵਿੱਚ ਤੁਹਾਡੀਆਂ ਮੁੱਛਾਂ ਵੀ ਕੱਟ ਚੁੱਕੀਆਂ ਨੇ ਤੇ ਤੁਹਾਡੀ ਨੱਕ ਵੀ ਕੱਟ ਚੁੱਕੀ ਹੈ।
0: ਸ਼ਾਲੂ ਡਾਰਲਿੰਗ, ਇਹ ਕੀ ਹੈ ਪਹੇਲੀ?
1: ਪਹਿਲਾਂ ਇਹ ਦੱਸੋ ਤੁਹਾਡੀ ਕੌਣ ਸਹੇਲੀ?
0: ਸ਼ਾਲੂ ਡਾਰਲਿੰਗ, ਤੂੰ ਹੀ ਮੇਰੀ ਸਹੇਲੀ ਹੈ, ਤੂੰ ਹੀ ਮੇਰੀ ਵਾਈਫ ਹੈ, ਤੂੰ ਹੀ ਮੇਰੀ ਲਾਈਫ ਹੈ।
1: ਲਿਪਸਟਿਕ

0: ਇਹ ਤੇਰੇ ਕੋਲ ਹੈ, ਤੇਰੀ ਹੈ, ਮੈਂ ਤਾਂ ਕਦੇ ਲਿਪਸਟਿਕ ਲਾਉਂਦਾ ਨਹੀਂ।
1: ਆਪਣੇ ਬੁੱਲਾਂ ਤੇ ਭਾਵੇਂ ਨਹੀਂ ਲਾਉਂਦੇ, ਪਰ ਕਿਸੇ ਹੋਰ ਦੇ ਬੁੱਲਾਂ ਤੇ ਤੇ ਲਾਉਂਦੇ ਹੋਵੋਗੇ।
0: ਕਿਉਂ, ਮੈਂ ਕੋਈ ਮੇਕਅਪ ਮੈਨ?
1: ਸਿੱਧੀ ਤਰ੍ਹਾਂ ਦੱਸੋ, ਇਹ ਲਿਪਸਟਿਕ ਕਿਹਦੀ ਹੈ?
0: ਮੇਰੀ ਘਰਵਾਲੀ ਦੀ।
1: ਅੱਛਾ, ਇਸ ਦਾ ਮਤਲਬ ਮੇਰੇ ਤੋਂ ਇਲਾਵਾ ਤੁਹਾਡੀ ਹੋਰ ਵੀ ਕੋਈ ਘਰਵਾਲੀ ਹੈ?
0: ਨਹੀਂ ਨਹੀਂ ਨਹੀਂ ਸ਼੍ਰੀਮਤੀ ਜੀ, ਤੁਸੀਂ ਹੀ ਮੇਰੀ ਘਰਵਾਲੀ, ਤੁਸੀਂ ਹੀ ਮੇਰੀ ਬਾਹਰ ਵਾਲੀ।
1: ਪਰ ਤੁਹਾਡੀਆਂ ਇਹ ਗੱਲਾਂ ਸਾਰੀਆਂ ਨੇ ਜਾਲੀ।
0: ਡਾਰਲਿੰਗ, ਮੇਰੀ ਗੱਲ ਤਾਂ ਸੁਣ।
1: ਪਿੱਛੇ ਹੋ ਕੇ ਗੱਲ ਕਰੋ।
0: ਮੈਂ ਤਾਂ ਹਮੇਸ਼ਾ ਤੇਰੇ ਪਿੱਛੇ ਪਿੱਛੇ ਹਾਂ।
1: ਅੱਛਾ ਜੀ, ਸਮਝ ਗਈ ਮੈਂ ਤੁਹਾਡੀ ਚਾਲ, ਮੇਰੇ ਪਿੱਛੇ ਪਿੱਛੇ ਤੇ ਉਹਦੇ ਨਾਲ ਨਾਲ।
0: ਕਿਹਦੇ?
1: ਉਹਦੇ।
0: ਉਹਦੇ ਕਿਹਦੇ?
1: ਇਸ ਲਿਪਸਟਿਕ ਵਾਲੀ ਦੇ।
0: ਮੈਨੂੰ ਕੀ ਪਤਾ ਉਹ ਕੌਣ ਹੈ, ਮੈਨੂੰ ਤਾਂ ਇਹ ਲੱਭੀ ਸੀ।
1: ਪਹਿਲਾਂ ਉਹ ਲੱਭੀ ਸੀ, ਫੇਰ ਇਹ ਲੱਭੀ ਸੀ।
0: ਨਹੀਂ ਨਹੀਂ ਨਹੀਂ, ਇਹ ਕੱਲੀ ਲੱਭੀ ਸੀ।
1: ਕੱਲੀ ਤਾਂ ਮੈਨੂੰ ਲੱਭੀ ਹੈ, ਤੁਹਾਡੇ ਕੋਟ ਦੀ ਜੇਬ ਚੋਂ।
0: ਤੂੰ ਤਾਂ ਨਾ ਬਿਲਕੁਲ ਪੁਲਿਸ ਦੀ ਤਰ੍ਹਾਂ ਹੈ, ਪਹਿਲਾਂ ਬੰਦੇ ਤੇ ਫੀ ਪਾ ਦਿੰਦੇ ਨੇ ਤੇ ਫੇਰ ਉਹਨੂੰ ਫਸਾ ਦਿੰਦੇ ਨੇ।
1: ਪਰਸੋਂ ਇਸੇ ਰੰਗ ਦੀ ਲਿਪਸਟਿਕ ਤੁਹਾਡੇ ਕਾਲਰ ਤੇ ਲੱਗੀ ਹੋਈ ਸੀ।
0: ਹੈਂ, ਕਾਲਰ ਤੇ ਲੱਗੀ ਸੀ? ਇਹ ਨਹੀਂ ਹੋ ਸਕਦਾ।
1: ਕਿਉਂ ਨਹੀਂ ਹੋ ਸਕਦਾ?
0: ਕਿਉਂਕਿ ਪਰਸੋਂ ਤਾਂ ਮੈਨੂੰ ਮਿਲੀ ਨਹੀਂ।
1: ਦੇਖਿਆ ਦੇਖਿਆ, ਇਹਨੂੰ ਕਹਿੰਦੇ ਨੇ ਚੋਰ ਦੀ ਦਾੜੀ ਚ ਤਿਨਕਾ।
0: ਪਰ ਤੂੰ ਤਾਂ ਤਿਨਕੇ ਦਾ ਵੀ ਸ਼ਤੀਰ ਬਣਾਤਾ।

0: ਹਰੀ ਸਾਹਿਬ
1: ਹੋਰ ਬਈ ਕਮੰਡੀ ਕਿਵੇਂ ਆ
0: ਜਨਾਬ? ਜਿਵੇਂ ਕੱਲ ਦਫ਼ਤਰ ਤੋਂ ਗਿਆ ਸੀ ਓਦਾਂ ਹੀ ਆ।
1: ਹੋਰ ਛੜਿਆਂ ਨੂੰ ਕੀ ਫਰਕ ਪੈਂਦਾ, ਗਾਲਾਂ ਤੇ ਝਿੜਕਾਂ ਦਾ ਵਿਆਹਾਂ ਨੂੰ ਖਾਣੀਆਂ ਪੈਂਦੀਆਂ ਨੇ। ਅੱਛਾ ਕਮੰਡੀ ਇੱਕ ਗੱਲ ਦੱਸ।
0: ਦੱਸੋ
1: ਵੀ ਤੇਰੀ ਵਿਆਹ ਦੀ ਗੱਡੀ ਕਿਵੇਂ ਮਿਸ ਹੋ ਗਈ?
0: ਕੋਈ ਮਿਸ ਸਾਨੂੰ ਲੱਭੀ ਨਹੀਂ ਜਿਸ ਨੂੰ ਮਿਸ ਬਣਾ ਸਕਦੇ। ਮਿਸ ਮਿਸ ਹੋਈ ਤਾਂ ਲਾਈਫ ਤੋਂ ਮਿਸਿਸ ਮਿਸ ਹੋ ਗਈ। ਪਰ ਇੱਕ ਗੱਲ ਹੈ ਜਨਾਬ, ਹੁਣ ਘਮੰਡੀ ਨੂੰ ਆਪਣੇ ਛੜੇ ਹੋਣ ਦਾ ਘਮੰਡ ਹੈ।
1: ਚੌਹਾਨ ਸਾਹਿਬ ਦਾ ਸਕੂਟਰ ਖੜਿਆ, ਆ ਗਏ ਕੀ ਉਹ?
0: ਹੈਰੀ ਸਾਹਿਬ, ਘਰ ਵਾਲੀਆਂ ਬੰਦੇ ਨੂੰ ਕਿਤੇ ਘਰ ਬਹਿਣ ਦਿੰਦੀਆਂ ਨੇ? ਨਾ ਨਾ ਨਾ, ਬਿਲਕੁਲ ਨਹੀਂ। ਵਿਆਹੇ ਬੰਦੇ ਪੰਛੀਆਂ ਤੋਂ ਵੀ ਪਹਿਲਾਂ ਆਪਣੇ ਟਿਕਾਣੇ ਛੱਡ ਕੇ ਭੱਜਦੇ ਨੇ। ਵੈਸੇ ਚੌਹਾਨ ਸਾਹਿਬ ਦਾ ਬੱਸ ਚੱਲੇ ਤਾਂ ਆਫਿਸ ਹੀ ਮੰਜਾ ਡਾ ਕੇ ਇੱਥੇ ਹੀ ਰਾਤ ਕੱਟ ਲੈਣ। ਹਾਂ, ਲਿਆਓ ਆਪਣਾ ਰੋਟੀ ਦਾ ਡੱਬਾ, ਮੈਨੂੰ ਫੜਾ ਦਿਓ।
1: ਕਿਉਂ?
0: ਕਿਸੇ ਜਨਾਨੀ ਦੇ ਹੱਥਾਂ ਦੀ ਰੋਟੀ ਛੱਕ ਕੇ ਨਾ ਸਹੀ, ਚੱਕ ਕੇ ਤਾਂ ਦੇਖ ਲਵਾ।
2: ਗੁੱਡ ਮਾਰਨਿੰਗ ਹੈਰੀ ਦਾ ਗ੍ਰੇਟ।
1: ਚੌਹਾਨ ਸਾਹਿਬ ਗੁੱਡ ਮਾਰਨਿੰਗ, ਕੀ ਗੱਲ ਰਾਤ ਇੱਥੇ ਹੀ ਸੁੱਤੇ ਸੀ?
2: ਵਿਆਹੇ ਬੰਦੇ ਤਾਂ ਹੈਰੀ ਸਾਹਿਬ ਉਦੋਂ ਹੀ ਸੌਂਦੇ ਨੇ ਜਦੋਂ ਘਰ ਵਾਲੀ ਪੇਕੇ ਜਾਂਦੀ ਹੈ।
1: ਗੱਲ ਤਾਂ ਤੁਹਾਡੀ ਠੀਕ ਹੈ, ਸ਼ਾਮੀ ਘਰ ਪਹੁੰਚੋ ਤਾਂ ਲੜਾਈ, ਸਵੇਰੇ ਦਫ਼ਤਰ ਆਓ ਤਾਂ ਲੜਾਈ।
2: ਇਸੇ ਲਈ ਤਾਂ ਮੈਂ ਛੇਤੀ ਦਫ਼ਤਰ ਆ ਜਾਂਦਾ।
1: ਯਾਰ ਕਮੰਡੀ,
0: ਦੱਸੋ ਜੀ,
1: ਛੋਟੀ ਕੈਂਚੀ ਦੇਈ ਜਰਾ।
0: ਕੀ ਗੱਲ ਜਨਾਬ, ਕਿਹਦੀ ਜੇਬ ਕੱਟਣੀ ਆ?
1: ਓਏ ਫਿਲਹਾਲ ਤਾਂ ਮੈਂ ਘਰੋਂ ਆਪਣੀ ਜੇਬ ਕਟਵਾ ਕੇ ਆਇਆ, ਕੈਂਚੀ ਨਾਲ ਤਾਂ ਮੈਂ ਅਖਬਾਰ ਚੋਂ ਕੁਝ ਕੱਟਣਾ।
2: ਕੀ ਗੱਲ, ਅਖਬਾਰ ਚੋਂ ਕਿਹਦੀ ਫੋਟੋ ਕੱਟਣੀ ਹੈ? ਇਹ ਕੈਟਰੀਨਾ ਕੈਫ ਦੀ ਕਿ ਕਰੀਨਾ ਸੈਫ ਦੀ?
1: ਉਹ ਨਹੀਂ ਕੱਟਣੀ ਹੈ, ਇੱਕ ਖਬਰ ਜੇਬਾਂ ਕੱਟਣ ਵਾਲੀ ਵੈਫ ਦੀ।
2: ਇਹ ਵੈਫ ਕਿਹੜਾ ਬਾਕੀਆਂ ਨਾਲੋਂ ਹੈ ਵੱਖਰੀ? ਹਰ ਵੈਫ ਹੁੰਦੀ ਹੈ ਜੇਬ ਕਤਰੀ।
1: ਪਹਿਲੀ ਵਾਰ ਕੋਰਟ ਤੋਂ ਕਿਸੇ ਹਸਬੈਂਡ ਨੂੰ ਉਸਦੀ ਜੇਬ ਚੋਂ ਨੋਟ ਕੱਢਣ ਵਾਲੀ ਵਾਈਫ ਤੋਂ ਤਲਾਕ ਮਿਲਿਆ।
2: ਪਰ ਹੈਰੀ ਸਾਹਿਬ, ਤੁਸੀਂ ਇਸ ਕਟਿੰਗ ਦਾ ਕੀ ਕਰੋਗੇ?
1: ਜਿਸ ਜੇਬ ਵਿੱਚੋਂ ਵਾਈਫ ਨੋਟ ਕੱਢਦੀ ਹੈ ਉਸ ਵਿੱਚ ਇਹ ਕਟਿੰਗ ਰੱਖੂ, ਜਦੋਂ ਉਹ ਜੇਬ 'ਚ ਹੱਥ ਪਾਊ ਉਹਦੇ ਹੱਥ ਇਹ ਖਬਰ ਆਊ, ਫਟਾਫਟ ਉਹ ਇਸ ਨੂੰ ਪੜ ਜਾਊ, ਉਹ ਤਲਾਕ ਤੋਂ ਡਰ ਜਾਊ, ਫਿਰ ਉਹ ਕਦੇ ਵੀ ਜੇਬ 'ਚ ਹੱਥ ਨਾ ਪਾਊ।
2: ਤੇ ਨੋਟੀ ਤੋਂ ਨੋਟੀ ਵਾਈਫ ਵੀ ਬਣ ਜਾਊ ਸਾਊ। ਹੈਰੀ, ਇਸ ਖਬਰ ਦੀ ਇੱਕ ਫੋਟੋ ਸਟੇਟ ਕਾਪੀ ਮੈਨੂੰ ਵੀ ਦਿਓ।
1: ਕੀ ਗੱਲ, ਤੁਹਾਡੀ ਵਾਈਫ ਵੀ ਆ ਜੇਬਾਂ 'ਚੋਂ ਨੋਟ ਕੱਢਦੀ?
2: ਨਹੀਂ ਨਹੀਂ, ਉਹ ਤਾਂ ਮੇਰੀ ਜੇਬ 'ਚ ਲਿਪਸਟਿਕ ਤੱਕ ਨਹੀਂ ਛੱਡਦੀ।
1: ਲਿਪਸਟਿਕ?
2: ਹਾਂ, ਲਿਪਸਟਿਕ ਤੇ ਹੋਰ ਲੇਡੀਜ਼

0: ਮਾਨ
1: ਮੈਨੂੰ ਇੱਕ ਗੱਲ ਸਮਝ ਨਹੀਂ ਆਈ ਵੀ ਤੁਹਾਡੇ ਕੋਲ ਲੇਡੀਜ਼ ਸਮਾਨ ਕਿੱਥੋਂ ਆਉਂਦਾ?
0: ਜਿੱਥੋਂ ਲੇਡੀਜ਼ ਆਉਂਦੀਆਂ ਨੇ।
1: ਤੁਹਾਡੇ ਕੋਲ ਲੇਡੀਜ਼ ਆਉਂਦੀਆਂ ਨੇ? ਬਈ ਕਦੇ ਆਉਂਦੀ ਤਾਂ ਦੇਖੀ ਨਹੀਂ ਮੈਂ।
0: ਜੇ ਸਭ ਨੂੰ ਪਤਾ ਲੱਗ ਜਾਵੇ ਤੇ ਫਿਰ ਸਾਡੀ ਕਾਰੀਗਰੀ ਕਾਹਦੀ?
1: ਬਈ ਬੜੇ ਛੁਪੇ ਰੁਸਤਮ ਨਿਕਲੇ ਤੁਸੀਂ ਤਾਂ ਬਈ।
0: ਓਏ ਅੱਜ ਮੇਰੀ ਜੇਬ ਚ ਮੇਰੀ ਗਰਲਫ੍ਰੈਂਡ ਦੀ ਫੜੀ ਗਈ ਲਿਪਸਟਿਕ
1: ਹੈ। ਫਿਰ ਤਾਂ ਤੁਹਾਡੀ ਵਾਈਫ ਨੇ ਚੱਕ ਲਈ ਹੋਊ ਮੋਟੀ ਜੀ ਸਟਿੱਕ।
0: ਉਹ ਜਿਵੇਂ ਕੁੱਤੇ ਦਾ ਕੁੱਤੇ ਨਾਲ ਹੁੰਦਾ ਏ ਵੈਰ, ਉਸੇ ਤਰ੍ਹਾਂ ਇੱਕ ਜਨਾਨੀ ਦੂਜੀ ਜਨਾਨੀ ਦੀ ਮੰਗਦੀ ਨਹੀਂ ਖੈਰ।
1: ਫਿਰ ਤਾਂ ਬੰਦੇ ਦੀ ਨਹੀਂ ਖੈਰ ਤੇ ਬੰਦਾ ਲੱਭਦਾ ਡੁੱਬਣ ਲਈ ਨਹਿਰ,
0: ਤੇ ਮੈਰਿਜ ਲਾਈਫ ਦੀ ਗੱਡੀ ਦੇ ਪੈਂਚਰ ਹੋ ਜਾਂਦੇ ਨੇ ਟੈਰ।
2: ਛਾਪ ਜੀ, ਤੁਹਾਨੂੰ ਦੋਨਾਂ ਨੂੰ ਵੱਡੇ ਛਾਪ ਬੁਲਾ ਰਹੇ ਨੇ।
0: ਕਿਉਂ?
2: ਪੁੱਛਣ ਦੀ ਮੇਰੀ ਔਕਾਤ ਹੈ ਨਹੀਂ, ਤੁਸੀਂ ਪੁੱਛ ਲਓ
0: ਯਾਰ ਕਮੰਡੀ।
2: ਹਾਂ

0: ਫਿਰ ਤਾਂ ਬੰਦੇ ਦੀ ਨਹੀਂ ਖੈਰ ਤੇ ਬੰਦਾ ਲੱਭਦਾ ਡੁੱਬਣ ਲਈ ਨਹਿਰ
1: ਤੇ ਮੈਰਿਜ ਲਾਈਫ ਦੀ ਗੱਡੀ ਦੇ ਪੈਂਚਰ ਹੋ ਜਾਂਦੇ ਨੇ ਟੈਰ।
2: ਛਾਪ ਜੀ, ਤੁਹਾਨੂੰ ਦੋਨਾਂ ਨੂੰ ਵੱਡੇ ਛਾਪ ਬੁਲਾ ਰਹੇ ਨੇ।
3: ਕਿਉਂ?
2: ਪੁੱਛਣ ਦੀ ਮੇਰੀ ਔਕਾਤ ਹੈ ਨਹੀਂ, ਤੁਸੀਂ ਪੁੱਛ
4: ਲਓ। ਯਾਰ ਘਮੰਡੀ,
2: ਹਾਂ
4: ਸਾਹਿਬ ਦਾ ਮੂਡ ਕਿੱਦਾਂ ਦਾ?
2: ਮੇਰੇ ਨਾਲ ਤਾਂ ਠੀਕ ਹੈ, ਤੁਹਾਡੇ ਨਾਲ ਪਤਾ ਨਹੀਂ ਕਿੱਦਾਂ ਦਾ ਹੋ।
0: ਅਕਸਰ ਇੰਜ ਹੁੰਦਾ ਹੈ, ਜੇ ਘਰੋਂ ਗਾਲਾਂ ਪੈਣ ਤਾਂ ਦਫ਼ਤਰ 'ਚ ਵੀ ਗਾਲਾਂ ਪੈਂਦੀਆਂ ਨੇ।
1: ਹਾਂ, ਉਹ ਕਈ ਵਾਰ ਸਾਹਿਬ ਆਪਣੇ ਘਰੋਂ ਗਾਲਾਂ ਖਾ ਕੇ ਆਇਆ ਹੁੰਦਾ, ਉਹ ਦਫ਼ਤਰ ਆ ਕੇ ਵੀ ਵੱਡੂ ਖਾਊ ਵੱਡੂ ਖਾਊ ਕਰਦਾ।
2: ਛੇਤੀ ਚਲੋ ਜੀ, ਸ਼ਾਮ ਕਿਤੇ ਨਾਰਾਜ਼ ਨਾ ਹੋ ਜਾਵੇ।

0: ਤੁਸੀਂ ਸਾਨੂੰ ਬੁਲਾਇਆ ਸਰ?
1: ਕਿਉਂ ਬੁਲਾਇਆ ਸਰ?
2: ਸੌਰੀ ਬਈ, ਗਲਤੀ ਹੋ ਗਈ, ਅੱਗੇ ਤੋਂ ਨਹੀਂ ਬੁਲਾਊਂਗਾ।
0: ਨਹੀਂ ਸਰ, ਤੁਸੀਂ ਸਾਨੂੰ ਇੱਕ ਵਾਰੀ ਬੁਲਾਓਗੇ, ਅਸੀਂ 100 ਵਾਰੀ ਆਵਾਂਗੇ।
1: ਨਹੀਂ ਜੀ, 101 ਵਾਰ ਆਵਾਂਗੇ।
2: ਕੀ ਮਤਲਬ? ਮੈਂ ਬੁਲਾਵਾਂਗਾ ਇੱਕ ਵਾਰ ਤੇ ਤੁਸੀਂ ਆਓਗੇ 101 ਵਾਰ, ਉਹ ਭਲਾ ਕਿਉਂ?
0: ਇੱਕ ਵਾਰ ਤੁਹਾਡੇ ਕੰਮ, ਬਾਕੀ 100 ਵਾਰ ਆਪਣੇ ਕੰਮ।
2: ਕਿਉਂ, ਮੈਂ ਵਿਹਲਾ?
1: ਨਹੀਂ ਸਰ, ਤੁਸੀਂ ਇੱਕ ਵਾਰ ਬੁਲਾਓਗੇ, ਅਸੀਂ ਭੱਜ ਕੇ ਆਵਾਂਗੇ।
0: ਹਾਂਜੀ ਸਰ, ਭੱਜ ਭੱਜ ਕੇ ਆਵਾਂਗੇ।
2: ਓਕੇ ਓਕੇ ਓਕੇ, ਸਿਟ ਡਾਊਨ ਸਿਟ ਡਾਊਨ, ਬੈਠੋ।
0: ਥੈਂਕ ਯੂ ਸਰ।
1: ਹੁਕਮ ਕਰੋ ਸਰ।
2: ਦੇਖੋ, ਜੋ ਜੋ ਗੱਲਾਂ ਤੁਸੀਂ ਆਪਣੀਆਂ ਵਾਈਫਾਂ ਬਾਰੇ ਕਰ ਰਹੇ ਹੋ ਨਾ, ਮੈਨੂੰ ਉਹ ਸਭ ਪਤਾ ਲੱਗ ਗਈਆਂ ਨੇ। ਪੁੱਛੋ ਭਲਾ ਕਿਵੇਂ?
0: ਭਲਾ ਕਿਵੇਂ?
1: ਭਲਾ ਕਿਵੇਂ ਸਰ?
2: ਹੈ ਨਾ ਹੈਰਾਨੀ ਦੀ ਗੱਲ?
0: ਕੱਲੀ ਹੈਰਾਨੀ ਦੀ ਗੱਲ ਨਹੀਂ ਸਰ, ਪਰੇਸ਼ਾਨੀ ਦੀ ਵੀ ਗੱਲ ਹੈ।
1: ਸਾਡੀਆਂ ਗੱਲਾਂ ਤੁਹਾਨੂੰ ਕਿਵੇਂ ਪਤਾ ਲੱਗ ਗਈਆਂ ਸਰ?
0: ਜਵਾਨ ਸਾਹਿਬ, ਇਹ ਗੱਲ ਤੋਂ ਸਾਬਤ ਹੁੰਦਾ ਹੈ ਕਿ ਕੰਧਾਂ ਦੇ ਵੀ ਕੰਨ ਹੁੰਦੇ ਨੇ।
1: ਪਰ ਕੰਧਾਂ ਦੇ ਮੂੰਹ ਤਾਂ ਨਹੀਂ ਨਾ ਹੁੰਦੇ, ਫਿਰ ਸਾਨੂੰ ਸਾਡੀਆਂ ਗੱਲਾਂ ਦੱਸੀਆਂ ਕਿਨੇ ਹੈ?
2: ਨਵੀਂ ਟੈਕਨੋਲੋਜੀ ਨੇ
0: ਹੈ ਸਰ, ਆਪਣੀ ਪੀਏ ਦੀ ਜਗ੍ਹਾ ਹੁਣ ਤੁਸੀਂ ਮੈਡਮ ਟੈਕਨੋਲੋਜੀ ਨੂੰ ਰੱਖ ਲਿਆ।
1: ਤੁਸੀਂ ਨਵੀਂ ਮੈਡਮ ਰੱਖ ਲਈ, ਸਾਨੂੰ ਪਤਾ ਵੀ ਨਹੀਂ ਲੱਗਿਆ।
0: ਸਰ, ਉਹ ਸਾਡੇ ਤੇ ਅੱਖ ਰੱਖ ਰਹੀ ਹੈ, ਅਸੀਂ ਹਾਲੇ ਉਸ ਤੇ ਅੱਖ ਰੱਖੀ ਵੀ ਨਹੀਂ।
1: ਅਸੀਂ ਉਹਦੀ ਇੱਕ ਝਲਕ ਵੀ ਨਹੀਂ ਚੱਖੀ।
0: ਤੁਸੀਂ ਉਹ ਸਾਡੇ ਤੋਂ ਲੁਕੋ ਕੇ ਰੱਖੀ।
2: ਓਏ ਮੂਰਖੋ, ਤੁਹਾਡੇ ਤੇ ਰਹਿੰਦੀ ਹੈ ਹਮੇਸ਼ਾ ਮੇਰੀ ਨਜ਼ਰ। ਬਾਕੀ ਆਪਣਾ ਘਮੰਡੀ ਹੈ ਨਾ, ਉਹ ਦਿੰਦਾ ਰਹਿੰਦਾ ਤੁਹਾਡੀ ਪਲ ਪਲ ਦੀ ਖਬਰ। ਬਾਕੀ ਮੈਂ ਤੁਹਾਡੇ ਤੇ ਅੱਖ ਰੱਖਣ ਲਈ ਹੁਣ ਆਪਣੇ ਆਫਿਸ ਦੇ ਵਿੱਚ CCTV ਕੈਮਰੇ ਲਗਵਾਏ ਹੋਏ ਨੇ, ਤੇ ਇਹਨਾਂ 'ਚ ਮੈਨੂੰ ਸਾਫ਼ ਸਾਫ਼ ਦਿਸ ਪੈਂਦਾ ਜਦੋਂ ਤੁਸੀਂ ਦੁਖੀ ਹੋ ਕੇ ਮੂੰਹ ਲਟਕਾਏ ਹੁੰਦੇ ਨੇ।
1: ਸਰ, CCTV ਕੈਮਰੇ?
2: ਕੀ ਗੱਲ, ਤੁਹਾਨੂੰ ਉੱਚਾ ਸੁਣਦਾ ਚੌਹਾਨ ਜੀ?
0: ਨਹੀਂ ਸਰ, ਅਸੀਂ ਤਾਂ ਬਹੁਤ ਨੀਵੇਂ ਤੇ ਨਿਮਾਣੇ ਜਿਹੇ ਬੰਦੇ ਆ, ਸਾਨੂੰ ਤਾਂ ਬਹੁਤ ਨੀਵਾਂ ਸੁਣਦਾ।
1: ਸ਼ੁਕਰ ਹੈ ਸਰ, ਸਾਡੀ ਬ੍ਰਾਂਚ 'ਚ ਕੋਈ ਫੀਮੇਲ ਨਹੀਂ, ਨਹੀਂ ਤਾਂ ਤੁਸੀਂ ਸਾਡੀਆਂ ਸਾਰਿਆਂ ਦੀਆਂ ਹਰਕਤਾਂ ਦੇਖ ਲੈਣੀਆਂ ਸੀ।
0: ਸਰ, ਸਾਡੇ ਬਾਰੇ ਹਾਲੇ ਤੱਕ ਆਪ ਜੀ ਨੂੰ ਕੀ ਸੀਕਰੇਟ ਪਤਾ ਲੱਗੇ ਨੇ?
2: ਇਹੀ ਕਿ ਤੁਸੀਂ ਆਪਣੀਆਂ ਘਰ ਵਾਲੀਆਂ ਤੋਂ ਬਹੁਤ ਦੁਖੀ।
1: ਇਹ ਤਾਂ ਤੁਸੀਂ ਕੈਮਰੇ ਦੀ ਫੁਟੇਜ ਦੇਖੇ ਤੋਂ ਬਿਨਾਂ ਵੀ ਕਹਿ ਸਕਦੇ ਸੀ।
0: ਬਿਲਕੁਲ ਸਰ, ਦੁਨੀਆ ਦਾ ਹਰ ਘਰ ਵਾਲਾ ਆਪਣੀ ਘਰ ਵਾਲੀ ਤੋਂ ਦੁਖੀ ਹੈ
1: ਤੇ ਦੂਜੇ ਦੀ ਘਰ ਵਾਲੀ ਤੋਂ ਸੁਖੀ ਹੈ।
2: ਪਰ ਮੈਂ ਤੁਹਾਡੀਆਂ ਦੋਨਾਂ ਦੀਆਂ ਘਰ ਵਾਲੀਆਂ ਤੋਂ ਬਹੁਤ ਦੁਖੀ ਹਾਂ। ਖੜੇ ਕਿਉਂ ਹੋ ਗਏ? ਸਿਟ ਡਾਊਨ, ਬੈਠੋ ਬੈਠੋ ਬੈਠੋ ਬੈਠੋ।
0: ਪਰ ਸਰ, ਤੁਸੀਂ ਸਾਡੀਆਂ ਘਰ ਵਾਲੀਆਂ ਤੋਂ ਕਿਉਂ ਦੁਖੀ ਹੋ?
1: ਤੁਸੀਂ ਤਾਂ ਕਦੇ ਉਹਨਾਂ ਨੂੰ ਮਿਲੇ ਵੀ ਨਹੀਂ।
2: ਓਏ ਮੂਰਖੋ, ਜਿਨ੍ਹਾਂ ਤੋਂ ਮੇਰੇ ਕੁਲੀਗ ਦੁਖੀ ਹੋਣ, ਮੈਂ ਭਲਾ ਉਹਨਾਂ ਤੋਂ ਕਿਵੇਂ ਸੁਖੀ ਹੋ ਸਕਦਾ?
1: ਥੈਂਕ ਯੂ ਸਰ, ਯੂ ਆਰ ਗ੍ਰੇਟ,
2: ਪਰ ਆਈ ਐਮ ਸੌਰੀ ਔਨ ਯੂਰ ਫੇਟ। ਮੈਨੂੰ ਸਮਝ ਨਹੀਂ ਆਉਂਦਾ ਬਈ ਤੁਸੀਂ ਉਹਨਾਂ ਨਾਲ ਕੱਟਦੇ ਕਿਵੇਂ ਹੋ?
0: ਅਸੀਂ ਕਿੱਥੇ ਕੱਟਦੇ ਹਾਂ ਸਰ, ਉਹੀ ਕੱਟਦੀਆਂ ਨੇ ਸਾਡੀਆਂ ਜੇਬਾਂ।
2: ਦੇਖੋ, ਘਰ 'ਚ ਹਾਰਮਨੀ ਰੱਖਣ ਦਾ ਮੈਂ ਤੁਹਾਨੂੰ ਇੱਕ ਬੜਾ ਪਾਏਦਾਰ ਤਰੀਕਾ ਦੱਸਦਾ।
1: ਕਿਹੜੀ ਮਨੀ ਸਰ?
2: ਹਾਰਮਨੀ ਯਾਨੀ ਸ਼ਾਂਤੀ।
0: ਸਰ, ਆਪਣੀ ਘਰਵਾਲੀ ਦੇ ਨਾਲ ਰਹਿੰਦਿਆਂ ਘਰ 'ਚ ਸ਼ਾਂਤੀ ਕਿਵੇਂ ਰਹਿ ਸਕਦੀ ਹੈ?
1: ਓਏ, ਸਰ ਦਾ ਮਤਲਬ ਹੈ ਪੀਸ।
2: ਦੇਖੋ, ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਨਾ ਰਹੇ, ਸਗੋਂ ਹਾਰਮਨੀ ਰਹੇ।
1: ਚਾਹੁੰਦੇ ਆ ਸਰ।

0: ਫਿਰ ਮੇਰੀ ਇੱਕ ਗੱਲ ਹਮੇਸ਼ਾ ਲਈ ਪੱਲੇ ਬੰਨ ਲਓ ਕਿ ਆਪਣੀ ਘਰਵਾਲੀ ਦੇ ਨਾਲ ਹਮੇਸ਼ਾ ਹਰ ਗੱਲ ਸ਼ੇਅਰ ਕਰੋ। ਫਿਰ ਨਾ ਤੁਹਾਡੀ ਕੋਈ ਚੋਰੀ ਪਕੜੀ ਜਾਏਗੀ ਅਤੇ ਨਾ ਕਦੇ ਤੁਹਾਡੇ ਰਿਸ਼ਤਿਆਂ 'ਚ ਕਦੇ ਕੋਈ ਕੜੱਤਣ ਆਏਗੀ।
1: ਪਰ ਸਰ ਉਹ ਲਿਪਸਟਿਕ ਵਾਲੀ ਗੱਲ
0: ਯਾਦ ਰੱਖੋ, ਜਦੋਂ ਵੀ ਕੋਈ ਚੋਰੀ ਰੱਖੋਗੇ ਨਾ ਮਿਸਟਰ ਚੌਹਾਨ, ਫਿਰ ਕੜਿੱਕੀ 'ਚ ਫਸ ਜਾਏਗੀ ਜਾਨ। ਦੇਖੋ ਹਸਬੈਂਡ ਅਤੇ ਵਾਈਫ ਦੀ ਲੜਾਈ ਦੇ ਵਿੱਚ ਕਿਸੇ ਇੱਕ ਦੀ ਜਿੱਤ ਨਹੀਂ ਹੁੰਦੀ, ਕਿਸੇ ਇੱਕ ਦੀ ਹਾਰ ਨਹੀਂ ਹੁੰਦੀ। ਇੱਕ ਦੀ ਜਿੱਤ ਦੋਵਾਂ ਦੀ ਜਿੱਤ ਅਤੇ ਇੱਕ ਦੀ ਹਾਰ ਦੋਵਾਂ ਦੀ ਹਾਰ। ਗੱਲ ਆਈ ਦਿਮਾਗ ਦੇ ਵਿੱਚ?
1: ਸਮਝ ਗਿਆ ਜੀ, ਇਹ ਸਮਝ ਗਿਆ। ਮੈਂ ਅੱਜ ਤੋਂ ਲਾਏ ਕੰਨਾਂ ਨੂੰ ਹੱਥ, ਕਿਸੇ ਹੋਰ ਜਨਾਨੀ ਤੇ ਨਹੀਂ ਰੱਖਣੀ ਅੱਖ।
0: ਹਾਂ ਗੁੱਡ। ਦੇਖੋ ਜੇ ਕੋਈ ਗਲਤੀ ਹੋਵੇ ਤਾਂ ਹਮੇਸ਼ਾ ਹਾਰ ਮੰਨੋ, ਇਸ ਨਾਲ ਘਰ ਚ ਹਾਰਮਨੀ ਰਹੇਗੀ।
2: ਵਾਹ ਸਰ ਵਾਹ, ਕਮਾਲ ਦਾ ਫਾਰਮੂਲਾ ਹੈ ਸਰ।
1: ਸਰ ਤੁਸੀਂ ਤਾਂ ਸਾਡੀਆਂ ਅੱਖਾਂ ਖੋਲ ਦਿੱਤੀਆਂ ਨੇ।
0: ਹਾਂ ਹੁਣ ਇਹ ਅੱਖਾਂ ਚਮਕਿਓ ਵੀ ਨਾ। ਯਾਦ ਰੱਖੋ ਕਦੇ ਲੁਕਾ ਨਾ ਰੱਖਣ ਜਿਹੜੇ ਉਹਨਾਂ ਦੇ ਘਰ ਖੁਸ਼ੀਆਂ ਖੇੜੇ। ਜਾਓ ਜਾਓ ਆਪਣੀਆਂ ਘਰਵਾਲੀਆਂ ਤੋਂ ਕੁਝ ਨਾ ਲੁਕਾਓ ਤੇ ਆਪਣੇ ਘਰ ਵਿੱਚ ਹਾਰਮਨੀ ਲਿਆਓ।
2: ਇਹ ਤਾਂ ਬਹੁਤ ਵਧੀਆ ਗੱਲ ਦੱਸੀ ਹੈ ਸਰ ਤੁਸੀਂ।
3: ਚਲ ਜੀ ਫਿਰ ਸਮੋਸੇ ਮੰਗਵਾਓ।
0: ਓਏ ਮੈਂ ਆਪਣੇ ਘਰ ਜਾ ਰਿਹਾ ਤੇ ਤੁਸੀਂ ਆਪਣੇ ਘਰ ਜਾ ਕੇ ਖਾਓ, ਜਾਓ।

0: ਕੱਲ ਦਾ ਕੀ ਪ੍ਰੋਗਰਾਮ ਆ ਜੀ?
1: ਬੱਚਿਆਂ ਨੂੰ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਨਰਮੇ ਦੀ ਫਸਲ ਦੀ ਦੇਖਭਾਲ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
0: ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਇੱਕ ਤਾਂ ਤੰਬਾਕੂ ਦਾ ਜਿਹੜਾ ਦਿਹਾੜਾ ਮਨਾਉਂਦੇ
0: ਹਾਂ
1: ਇਸ ਦੇ ਬਾਬਤ ਡਾਕਟਰ ਦੀਪਕ ਮੋਦੀ ਜਾਣਕਾਰੀਆਂ ਸਾਂਝੀਆਂ ਕਰਨਗੇ। ਸੌਣੀ ਚ ਮੱਕੀ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਮਨਿੰਦਰ ਸਿੰਘ ਬੌਸ ਗੱਲਾਂ ਬਾਤਾਂ ਦੱਸਣਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋ ਨਾਲ ਚੱਲੇਗਾ
0: ਜੀ।
1: ਤੇ ਗੱਲ ਸੰਧੂ ਸਾਹਿਬ ਜਿੱਥੋਂ ਤੱਕ ਹੈ ਮੌਸਮ ਦੀ, ਰਲਿਆ ਮਿਲਿਆ ਪ੍ਰਭਾਵ ਮੌਸਮ ਦਾ ਬਣਿਆ ਹੋਇਆ ਹੈ। ਆਪਾਂ ਚੱਲੀਏ ਜੀ
0: ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੀ ਸਾਢੇ ਸੱਤ ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤ ਬਚਾਓ ਮੁਹਿੰਮ ਤਹਿਤ ਖੇਤਾਂ, ਕਿਸਾਨਾਂ ਅਤੇ ਪਿੰਡਾਂ ਨੂੰ ਜੋੜ ਕੇ ਇੱਕ ਵਿਆਪਕ ਰਾਸ਼ਟਰੀ ਮੁਹਿੰਮ ਬਣਾਇਆ ਜਾਣਾ ਚਾਹੀਦਾ ਹੈ। ਕਰਨਾਟਕਾ ਵਿੱਚ ਡੀ ਕੇ ਸ਼ਿਵ ਕੁਮਾਰ ਨੂੰ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ ਹੈ। ਉਹ 3 ਜੂਨ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲ ਕੇ ਆਕਾਸ਼ਵਾਣੀ ਅਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਲੋਕ

ਗਰਮੀ ਤੋਂ ਕੁਝ ਰਾਹਤ ਮਿਲੀ ਹੈ ਤੇ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲ ਜੋੜੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤ ਬਚਾਓ ਮੁਹਿੰਮ ਤਹਿਤ ਖੇਤਾਂ, ਕਿਸਾਨਾਂ ਅਤੇ ਪਿੰਡਾਂ ਨੂੰ ਜੋੜ ਕੇ ਇੱਕ ਵਿਆਪਕ ਰਾਸ਼ਟਰੀ ਮੁਹਿੰਮ ਬਣਾਈ ਜਾਣੀ ਚਾਹੀਦੀ ਹੈ। ਕੇਂਦਰੀ ਮੰਤਰੀ ਨੇ ਇਹ ਗੱਲ ਨਵੀਂ ਦਿੱਲੀ ਵਿੱਚ ਖੇਤ ਬਚਾਓ ਮੁਹਿੰਮ ਦੀਆਂ ਤਿਆਰੀਆਂ ਸੰਬੰਧੀ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਮੁਹਿੰਮ ਦਾ ਮੁੱਖ ਜ਼ੋਰ ਖਾਦਾਂ ਦੀ ਸੰਤੁਲਿਤ ਅਤੇ ਢੁੱਕਵੀਂ ਵਰਤੋਂ, ਮੌਸਮ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਮੇਂ ਸਿਰ ਸਲਾਹ, ਪੰਚਾਇਤ ਪੱਧਰ 'ਤੇ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਅਤੇ ਪਿੰਡਾਂ ਨੂੰ ਯੋਜਨਾਵਾਂ ਦਾ ਸਿੱਧਾ ਲਾਭ ਦੇਣ 'ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਪੱਧਰ 'ਤੇ ਇਸ ਮੁਹਿੰਮ ਦੀ ਮਜ਼ਬੂਤ ਨੀਂਹ ਰੱਖੀ ਜਾਏਗੀ। ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੁਹਿੰਮ ਦੇ ਹਿੱਸੇ ਵਜੋਂ ਪੰਚਾਇਤ ਪੱਧਰ 'ਤੇ ਖੇਤੀਬਾੜੀ ਮਸ਼ੀਨਰੀ ਦੀ ਵੰਡ ਅਤੇ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਲਾਭਾਂ ਨੂੰ ਸ਼ਾਮਲ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖਾਦਾਂ ਦੀ ਅੰਨੇਵਾਹ ਵਰਤੋਂ ਘੱਟ ਤੋਂ ਘੱਟ ਕਰਨਾ ਮੁਹਿੰਮ ਦਾ ਮੁੱਖ ਉਦੇਸ਼ ਹੈ। ਸ਼੍ਰੀ ਚੌਹਾਨ ਨੇ ਕਿਹਾ ਕਿ ਇਹ ਮੁਹਿੰਮ ਸਿਰਫ ਵਿਭਾਗ ਪੱਧਰ ਤੱਕ ਸੀਮਿਤ ਨਹੀਂ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਜਾਏਗੀ ਅਤੇ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਜਨ ਪ੍ਰਤੀਨਿਧੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਏਗਾ। ਸਰਕਾਰ ਨੇ ਸੋਮਵਾਰ ਤੋਂ 31 ਅਕਤੂਬਰ ਤੱਕ ਕਪਾਹ ਦੀ ਦਰਾਮਦ ਅਤੇ ਕਸਟਮ ਡਿਊਟੀ ਤੋਂ ਅਸਥਾਈ ਤੌਰ 'ਤੇ ਛੋਟ ਦੇ ਦਿੱਤੀ ਹੈ। ਕੱਪੜਾ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਇਹ ਫੈਸਲਾ ਕਪਾਹ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਕਪਾਹ ਦੇ ਆਫ ਸੀਜ਼ਨ ਦੌਰਾਨ ਲਾਗੂ ਕੀਤਾ ਗਿਆ ਇਹ ਉਪਾਅ ਕੱਪੜਾ ਸਨਅਤ ਲਈ ਕਪਾਹ ਦੀ ਢੁੱਕਵੀਂ ਉਪਲਬਧਤਾ ਨੂੰ ਯਕੀਨੀ ਬਣਾਏਗਾ, ਛੋਟੇ ਅਤੇ ਦਰਮਿਆਨੇ ਉੱਦਮਾਂ ਦਾ ਸਮਰਥਨ ਕਰੇਗਾ ਅਤੇ ਭਾਰਤੀ ਕੱਪੜਾ ਸਨਅਤ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰੇਗਾ। ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰੇਗਾ ਅਤੇ ਬਾਜ਼ਾਰ ਸਥਿਰਤਾ ਨੂੰ ਯਕੀਨੀ ਬਣਾਏਗਾ। ਕਰਨਾਟਕਾ ਵਿੱਚ ਸ਼੍ਰੀ ਸਿੱਧਰਮਈਆ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਡੀ ਕੇ ਸ਼ਿਵ ਕੁਮਾਰ ਨੂੰ ਨਵਾਂ ਨੇਤਾ ਚੁਣਿਆ ਗਿਆ ਹੈ। ਵਿਧਾਇਕਾਂ ਨੇ ਸਿੱਧਰਮਈਆ ਅਤੇ ਡਾਕਟਰ ਜੀ ਪਰਮੇਸ਼ਵਰ ਵੱਲੋਂ ਇਸ ਸਬੰਧੀ ਪੇਸ਼ ਕੀਤੇ ਗਏ ਇੱਕ ਮਤੇ ਨੂੰ ਪਾਸ ਕੀਤਾ। ਡੀ ਕੇ ਸ਼ਿਵ ਕੁਮਾਰ ਦੇ ਦਫ਼ਤਰ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਵਿਧਾਇਕਾਂ ਨੇ ਉਹਨਾਂ ਨੂੰ ਆਪਣਾ ਨੇਤਾ ਅਤੇ ਅਗਲਾ ਮੁੱਖ ਮੰਤਰੀ ਚੁਣਿਆ ਹੈ। ਸ਼੍ਰੀ ਸ਼ਿਵ ਕੁਮਾਰ ਨੂੰ ਨੇਤਾ ਚੁਣਨ ਦਾ ਮਤਾ ਪਾਸ ਹੋਣ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਨੇ ਮੀਟਿੰਗ ਵਿੱਚ ਪਾਰਟੀ ਵਿਧਾਇਕਾਂ ਨੂੰ ਅਧਿਕਾਰਤ ਤੌਰ 'ਤੇ ਸੂਚਿਤ ਕੀਤਾ। ਸ਼੍ਰੀ ਵੇਣੁਗੋਪਾਲ ਨੇ ਬਾਅਦ ਵਿੱਚ ਬੰਗਲੁਰੂ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਡੀ ਕੇ ਸ਼ਿਵ ਕੁਮਾਰ ਨੂੰ ਪਾਰਟੀ ਵਿਧਾਇਕਾਂ ਨੇ ਸਰਬਸੰਮਤੀ ਨਾਲ ਚੁਣਿਆ ਅਤੇ ਉਹ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਰਾਜਪਾਲ ਨਾਲ ਮੁਲਾਕਾਤ ਕਰਨਗੇ। ਉਹਨਾਂ ਇਹ ਐਲਾਨ ਵੀ ਕੀਤਾ ਕਿ ਸਹੁੰ ਚੁੱਕ ਸਮਾਗਮ 3 ਜੂਨ ਨੂੰ ਹੋਏਗਾ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ ਕਿ ਭਾਰਤ ਵਿੱਚ ਚੋਣਾਂ ਸੰਵਿਧਾਨ, ਚੋਣ ਕਾਨੂੰਨਾਂ ਅਤੇ ਚੋਣ ਕਮਿਸ਼ਨ ਵੱਲੋਂ ਜਾਰੀ ਪਾਰਦਰਸ਼ੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਈਆਂ ਜਾਂਦੀਆਂ ਨੇ। ਨਵੀਂ ਦਿੱਲੀ ਵਿੱਚ ਇੰਡੀਅਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਡੈਮੋਕ੍ਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ ਵਿਖੇ ਚੋਣ ਕਮਿਸ਼ਨ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਦੀ ਦੂਜੀ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਕੁਮਾਰ ਨੇ ਕਿਹਾ ਕਿ ਪਾਰਦਰਸ਼ਤਾ, ਜਵਾਬਦੇਹੀ ਅਤੇ ਆਜ਼ਾਦ ਅਤੇ ਨਿਰਪੱਖ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਲੋਕ ਸਭਾ ਚੋਣਾਂ ਦੌਰਾਨ ਲਗਭਗ 1.8 ਕਰੋੜ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 31 ਮਈ ਨੂੰ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨੀ ISI ਮੁੰਬਈ ਅੰਡਰਵਰਲਡ ਨੈੱਟਵਰਕ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸਪੈਸ਼ਲ CP ਅਨਿਲ ਸ਼ੁਕਲਾ ਨੇ ਕਿਹਾ ਹੈ ਕਿ ਮੁਲਜ਼ਮਾਂ ਨੂੰ ਦਿੱਲੀ ਵਿੱਚ ਮਹੱਤਵਪੂਰਨ ਅਦਾਰਿਆਂ ਅਤੇ ਸੁਰੱਖਿਆ ਮੁਲਾਜ਼ਮਾਂ 'ਤੇ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਨੇ। ਸ਼੍ਰੀ ਸ਼ੁਕਲਾ ਨੇ ਦੱਸਿਆ ਕਿ ਮੁਲਜ਼ਮ ਸਰਹੱਦ ਪਰ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਦਿੱਲੀ, ਮਹਾਰਾਸ਼ਟਰ ਅਤੇ ਪੁਣੇ ਤੋਂ ਗ੍ਰਿਫਤਾਰ ਕੀਤਾ ਗਿਆ। ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਔਂਗ ਲਾਈ ਭਾਰਤ ਦੇ 5 ਦਿਨਾਂ ਦੌਰੇ 'ਤੇ ਨਵੀਂ

0: ਡਿਊਟੀ ਪਹੁੰਚ ਗਏ ਨੇ। ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਹਵਾਈ ਅੱਡੇ 'ਤੇ ਉਹਨਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਮਿਆਂਮਾਰ ਦੇ ਰਾਸ਼ਟਰਪਤੀ ਨੇ ਬਿਹਾਰ ਦੇ ਗਯਾ ਦਾ ਦੌਰਾ ਕੀਤਾ ਅਤੇ ਮਹਾਬੋਧੀ ਮੰਦਰ ਵਿੱਚ ਪੂਜਾ ਕੀਤੀ। ਉਹਨਾਂ ਦੇ ਨਾਲ ਕਈ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਕਾਰੋਬਾਰੀ ਆਗੂਆਂ ਦਾ ਇੱਕ ਉੱਚ ਪੱਧਰੀ ਵਫਦ ਵੀ ਆਇਆ ਹੈ। ਸੋਮਵਾਰ ਮਿਆਂਮਾਰ ਦੇ ਰਾਸ਼ਟਰਪਤੀ ਦੋਹਾਂ ਦੇਸ਼ਾਂ ਵਿਚਕਾਰ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਕਰਨਗੇ। ਚੀਫ ਆਫ ਡਿਫੈਂਸ ਸਟਾਫ CDS ਜਨਰਲ ਅਨਿਲ ਚੌਹਾਨ ਅੱਜ ਨਵੀਂ ਦਿੱਲੀ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਤਿੰਨਾਂ ਸੈਨਾਵਾਂ ਵੱਲੋਂ ਗਾਰਡ ਆਫ ਆਨਰ ਦੇਣ ਦੇ ਨਾਲ ਹੀ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਇਹ ਸਮਾਰੋਹ ਦੇਸ਼ ਦੇ ਸਭ ਤੋਂ ਉੱਚ ਫੌਜੀ ਅਧਿਕਾਰੀ ਵਜੋਂ ਉਹਨਾਂ ਦੇ ਸ਼ਾਨਦਾਰ ਕਾਰਜਕਾਲ ਦਾ ਪ੍ਰਤੀਕ ਸੀ। ਜੰਗੀ ਯਾਦਗਾਰ 'ਤੇ ਫੁੱਲਮਾਲਾ ਭੇਂਟ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਕਿਹਾ ਕਿ ਤਿੰਨਾਂ ਸੈਨਾਵਾਂ ਵੱਲੋਂ ਦਿੱਤੇ ਗਏ ਗਾਰਡ ਆਫ ਆਨਰ ਨਾਲ ਸੇਵਾ ਮੁਕਤ ਹੋਣਾ ਉਹਨਾਂ ਲਈ ਬਹੁਤ ਸਨਮਾਨ ਦੀ ਗੱਲ ਹੈ। ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਸੇਵਾ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਆਪਣੇ ਕਾਰਜਕਾਲ ਨੂੰ ਤਸੱਲੀ ਬਖਸ਼ ਅਤੇ ਸ਼ਾਨਦਾਰ ਦੱਸਿਆ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਦੋਹਾਂ ਰਾਜਾਂ ਅਤੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅੱਜ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਦੇ ਨਾਲ ਗੜੇਮਾਰੀ ਦੀ ਵੀ ਪੇਸ਼ੀਨਗੋਈ ਕੀਤੀ ਗਈ ਹੈ। ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਤੱਕ ਗਿਰਾਵਟ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਅੱਜ ਪੰਜਾਬ ਦੇ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ, ਜਦੋਂ ਕਿ ਹਰਿਆਣਾ ਦੇ ਫਰੀਦਾਬਾਦ ਦੇ ਬੋਪਾਨਾ ਵਿੱਚ ਵੱਧ ਤੋਂ ਵੱਧ ਤਾਪਮਾਨ 37.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਿਹਾਰ ਵਿੱਚ ਮੀਂਹ, ਝੱਖੜ ਅਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਵੱਖ ਵੱਖ ਘਟਨਾਵਾਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਗਯਾ ਵਿੱਚ 3, ਔਰੰਗਾਬਾਦ ਵਿੱਚ 2 ਅਤੇ ਸਾਰਨ ਅਤੇ ਖਗੜੀਆ ਜ਼ਿਲ੍ਹਿਆਂ ਵਿੱਚ 1-1 ਵਿਅਕਤੀ ਦੀ ਮੌਤ ਹੋਈ ਹੈ। ਮੁੱਖ ਮੰਤਰੀ ਸਮਰਾਟ ਚੌਧਰੀ ਨੇ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ ਹੈ। ਬੈਡਮਿੰਟਨ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲ ਜੋੜੀ ਸਿੰਗਾਪੁਰ ਓਪਨ ਟੂਰਨਾਮੈਂਟ 'ਤੇ ਫਾਈਨਲ 'ਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਦੇ ਸੀਓ ਸਿਓਂਗ ਚਾਏ ਅਤੇ ਕਿਮ ਵੋਨ ਹੋ ਦੀ ਵਿਸ਼ਵ ਨੰਬਰ 1 ਜੋੜੀ ਨੂੰ 21-19, 21-18 ਨਾਲ ਹਰਾਇਆ। ਇਸ ਦੌਰਾਨ ਭਾਰਤ ਦੇ ਧਰੁਵ ਕਪਲਾ ਅਤੇ ਤਨੀਸ਼ਾ ਕ੍ਰੈਸਟੋ ਦੀ ਮਿਕਸਡ ਡਬਲ ਜੋੜੀ ਸੈਮੀਫਾਈਨਲ ਵਿੱਚ ਜਪਾਨ ਦੇ ਸਾਇਆਕਾ ਓਬਾਰਾ ਅਤੇ ਯੂਈਚੀ ਸ਼ਿਮੋਗਾਮੀ ਦੀ ਜੋੜੀ ਤੋਂ 16-21, 21-17, 13-21 ਨਾਲ ਹਾਰ ਗਈ ਹੈ। IPL ਕ੍ਰਿਕਟ ਦੇ ਫਾਈਨਲ ਵਿੱਚ ਭਾਲਕੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰਾਇਲ ਚੈਲੰਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਭਾਲਕੇ ਸ਼ਾਮੀ 7:30 ਸ਼ੁਰੂ ਹੋਏਗਾ। ਪਾਕਿਸਤਾਨ ਤੋਂ ਵਾਪਸ ਆ ਰਹੇ ਅਫਗਾਨ ਸ਼ਰਨਾਰਥੀਆਂ ਨੂੰ ਲਿਜਾ ਰਿਹਾ ਇੱਕ ਟਰੱਕ ਅੱਜ ਅਫਗਾਨਿਸਤਾਨ ਦੇ ਲਗਮਾਨ ਸੂਬੇ ਵਿੱਚ ਇੱਕ ਹਾਈਵੇ 'ਤੇ ਪਲਟ ਗਿਆ। ਇਸ ਹਾਦਸੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤ ਬਚਾਓ ਮੁਹਿੰਮ ਤਹਿਤ ਖੇਤਾਂ, ਕਿਸਾਨਾਂ ਅਤੇ ਪਿੰਡਾਂ ਨੂੰ ਜੋੜ ਕੇ ਇੱਕ ਵਿਆਪਕ ਰਾਸ਼ਟਰੀ ਮੁਹਿੰਮ ਬਣਾਇਆ ਜਾਣਾ ਚਾਹੀਦਾ ਹੈ। ਕਰਨਾਟਕਾ ਵਿੱਚ DK ਸ਼ਿਵ ਕੁਮਾਰ ਨੂੰ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਉਹ 3 ਜੂਨ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਕਾਸ਼ਵਾਣੀ ਅਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡਸ 0.8 ਮੈਗਾਹਰਟਸ, 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:40 ਹੋ ਰਹੇ ਨੇ। ਹੁਣ ਸੁਣਦੇ ਹਾਂ ਅਗਲਾ ਪ੍ਰੋਗਰਾਮ ਸਾਹਿਤ ਸੁਧਾ। ਵਿਸ਼ਾ ਹੈ ਸੰਸਕ੍ਰਿਤ ਸਾਹਿਤ ਅਤੇ ਯੋਗ। ਵਾਰਤਾਕਾਰ ਨੇ ਡਾਕਟਰ ਮਧੂਬਾਲਾ।
2: ਸੰਸਕ੍ਰਿਤ ਸਾਹਿਤ ਵਿੱਚ ਯੋਗ ਦਾ ਅਰਥ ਹੈ ਸ਼੍ਰੀ ਭਗਵਾਨ ਨਾਲ ਜੁੜਨਾ, ਪਰਮਾਤਮਾ ਨਾਲ ਇੱਕਮਿਕ ਹੋ ਜਾਣਾ, ਭਗਵਾਨ ਨੂੰ ਯਥਾਰਥ ਰੂਪ ਵਿੱਚ ਪ੍ਰਾਪਤ ਕਰ ਲੈਣਾ। ਵੇਦਾਂ ਵਿੱਚ ਸਭ ਧਰਮਾਂ ਦਾ ਸਾਧਨ ਯੋਗ ਨੂੰ ਹੀ ਮੰਨਿਆ ਗਿਆ ਹੈ। ਰਿਗ ਵੇਦ ਵਿੱਚ ਕਿਹਾ ਗਿਆ ਹੈ, ਯਸਮਾਦ ਰਿਤੇ ਨ ਸਿੱਧਿਅਤੀ ਯੱਗਿਓ ਵਿਪਸ਼ਚਿਤਸ਼ਚ ਨ ਸਧੀ ਨਾਮ ਯੋਗਮ ਇਨਵਿਤੀ। ਭਾਵ ਯੋਗ ਤੋਂ ਬਿਨਾਂ ਵਿਦਵਾਨਾਂ ਦਾ ਕੋਈ ਵੀ ਯੱਗ ਕਰਮ ਸਿੱਧ ਨਹੀਂ ਹੁੰਦਾ। ਸੰਸਕ੍ਰਿਤ ਸਾਹਿਤ ਵਿੱਚ ਯੋਗ ਸੰਬੰਧੀ ਵਿਸਤ੍ਰਿਤ ਜਾਣਕਾਰੀ ਮਿਲਦੀ ਹੈ।

ਆਮ ਬੋਲਚਾਲ ਦੀ ਭਾਸ਼ਾ ਵਿੱਚ ਯੋਗ ਦਾ ਅਰਥ ਹੈ ਜੋੜ, ਮੇਲ ਜਾਂ ਸੰਜੋਗ। ਯੋਗ ਸ਼ਬਦ ਯੁਜ ਧਾਤੂ ਤੋਂ ਬਣਿਆ ਹੈ। ਯੋਗ ਦੀ ਪ੍ਰਮੁੱਖ ਭਾਸ਼ਾ ਸੰਸਕ੍ਰਿਤ ਹੈ। ਸੰਪੂਰਨ ਮਨੁੱਖ ਜੀਵਨ ਯੋਗ 'ਤੇ ਹੀ ਆਧਾਰਿਤ ਹੈ। ਯੋਗ ਦਾ ਦਾਰਸ਼ਨਿਕ ਸਵਰੂਪ ਸਮਝਣ ਲਈ ਦਰਸ਼ਨ ਦਾ ਗਿਆਨ ਹੋਣਾ ਜ਼ਰੂਰੀ ਹੈ ਅਤੇ ਦਰਸ਼ਨ ਸ਼ਾਸਤਰ ਜਾਂ ਯਥਾਰਥ ਗਿਆਨ ਵੀ ਯੋਗ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਯੋਗ ਮਾਰਗ ਵਿੱਚ ਪ੍ਰਵੇਸ਼ ਕਰਕੇ ਉਸਦੇ ਭੇਦਾਂ ਉਪਭੇਦਾਂ ਨੂੰ ਸਮਝਣ ਲਈ ਵਿਸਤ੍ਰਿਤ ਬੁੱਧੀ ਅਤੇ ਹਿਰਦੇ ਦੀ ਵਿਸ਼ਾਲਤਾ ਦੀ ਲੋੜ ਹੁੰਦੀ ਹੈ। ਅਧਿਆਤਮਿਕ ਤਰੱਕੀ ਲਈ ਵੀ ਸਰੀਰ ਹੀ ਪਹਿਲਾ ਅਤੇ ਮੁੱਖ ਸਾਧਨ ਹੈ। ਜੇਕਰ ਸਰੀਰ ਅਤੇ ਮਨ ਸਾਫ਼, ਨਿਰਮਲ ਅਤੇ ਤੰਦਰੁਸਤ ਨਹੀਂ ਹਨ ਤਾਂ ਸਰੀਰ ਦੇ ਯੋਗ ਮਾਰਗ ਦੀ ਪਹਿਲੀ ਪੌੜੀ 'ਤੇ ਪੈਰ ਵੀ ਨਹੀਂ ਧਰਿਆ ਜਾ ਸਕਦਾ। ਰਿਗਵੇਦ ਅਤੇ ਅਥਰਵੇਦ ਦੀਆਂ ਸੰਹਿਤਾਵਾਂ ਵਿੱਚ ਬਹੁਤ ਹੀ ਸੂਖਮ, ਗੌਣ ਅਤੇ ਮੁੱਖ ਅਨੇਕ ਸੰਕੇਤ ਉਪਲਬਧ ਹਨ। ਇਹੋ ਕਾਰਨ ਹੈ ਕਿ ਵੈਦਿਕ ਕਾਲ ਤੋਂ ਹੀ ਸਾਨੂੰ ਯੋਗ ਦੀ ਮੁੱਢਲੀ ਰੂਪ ਰੇਖਾ ਦੇਖਣ ਨੂੰ ਮਿਲਦੀ ਹੈ, ਜਿਹੜੀ ਕਿ ਉਪਨਿਸ਼ਦਾਂ ਵਿੱਚ ਆ ਕੇ ਬਹੁਤ ਹੀ ਸਪੱਸ਼ਟ ਰੂਪ ਧਾਰਨ ਕਰਕੇ ਪਰਿਪੂਰਨ ਅਵਸਥਾ ਨੂੰ ਪ੍ਰਾਪਤ ਹੁੰਦੀ ਹੈ। ਮਹਾਭਾਰਤ, ਪੁਰਾਣ, ਤੰਤਰ ਅਤੇ ਧਰਮ ਸ਼ਾਸਤਰਾਂ ਵਿੱਚ ਯੋਗ ਦੀ ਇਹ ਧਾਰਾ ਨਿਰੰਤਰ ਵਗਦੀ ਹੋਈ ਕਾਲਾਂਤਰ ਵਿੱਚ ਮਹਰਸ਼ੀ ਪਤੰਜਲੀ ਦੇ ਯੋਗ ਦਰਸ਼ਨ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਅੱਗੇ ਪਤੰਜਲੀ ਦੇ ਭਾਸ਼ਿਆਕਾਰ, ਵ੍ਰਿੱਤੀਕਾਰ ਅਤੇ ਵਾਰਤਕਾਰ ਵਿਆਸ, ਵਾਚਸਪਤੀ, ਭੋਜ, ਵਿਗਿਆਨ ਭਿਕਸ਼ੂ ਅਤੇ ਨਾਗੇਸ਼ ਆਦਿ ਮਾਨ ਯੋਗ ਗ੍ਰੰਥਕਾਰਾਂ ਦੀਆਂ ਰਚਨਾਵਾਂ ਤੋਂ ਪੁਸ਼ਟ ਹੁੰਦੀ ਹੋਈ ਅੱਜ ਵੀ ਸਾਡੀ ਸ਼ਰਧਾ ਅਤੇ ਭਗਤੀ ਦਾ ਪਾਤਰ ਬਣੀ ਹੋਈ ਹੈ। ਪਤੰਜਲ ਯੋਗ ਸ਼ਾਸਤਰ ਵਿੱਚ ਅਸ਼ਟਾਂਗ ਯੋਗ ਦਾ ਵਰਣਨ ਹੈ। ਜੋ ਮਨੁੱਖ ਯੋਗ ਦੇ ਇਹਨਾਂ 8 ਅੰਗਾਂ ਨੂੰ ਭਲੀ ਭਾਂਤ ਸਿੱਧ ਕਰ ਲੈਂਦਾ ਹੈ, ਉਸਨੂੰ ਇੱਛਾ ਮੁਤਾਬਕ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ। ਯੋਗ ਦੇ 8 ਅੰਗ ਇਸ ਪ੍ਰਕਾਰ ਹਨ: ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ। ਯਮ ਅਰਥਾਤ ਅਹਿੰਸਾ, ਸੱਤਿਅ, ਅਸਤੇਅ, ਬ੍ਰਹਮਚਰਿਅ, ਅਪਰਿਗ੍ਰਹਿ, ਯਮਾ, ਕਿਸੇ ਨੂੰ ਨਾ ਮਾਰਨਾ, ਸੱਚਾਈ 'ਤੇ ਚੱਲਣਾ, ਕਿਸੇ ਦਾ ਹੱਕ ਨਾ ਮਾਰਨਾ, ਬ੍ਰਹਮਚਰਿਅ ਦਾ ਪਾਲਣ ਕਰਨਾ ਅਤੇ ਭੋਗ ਸਮੱਗਰੀ ਇਕੱਠੀ ਨਾ ਕਰਨਾ। ਨਿਯਮ ਤੋਂ ਭਾਵ ਹੈ ਸ਼ੌਚ, ਸੰਤੋਖ, ਤਪਹ, ਸਵਾਧਿਆਏਸ਼ਵਰ, ਪ੍ਰਣਿਧਾਨਾਨੀ, ਨਿਯਮਾਂ, ਭਾਵ ਪਵਿੱਤਰਤਾ, ਸੰਤੋਖ, ਤਪ, ਸਵਾਧਿਆਏ ਅਤੇ ਈਸ਼ਵਰ ਦੇ ਮੁਤਾਬਕ ਆਚਰਣ ਕਰਨਾ। ਆਸਨ ਤੋਂ ਭਾਵ ਹੈ ਸਥਿਰ ਸੁਖਾਸਨਮ, ਅਰਥਾਤ ਸੁਖਪੂਰਵਕ ਸਥਿਰਤਾ ਨਾਲ ਬਹੁਤ ਸਮੇਂ ਤੱਕ ਬੈਠਣਾ ਹੀ ਆਸਨ ਹੈ। ਪ੍ਰਾਣਾਯਾਮ, ਤਸਮਿਨ ਸਤੀ ਸ਼ਵਾਸ ਪ੍ਰਸ਼ਵਾਸ ਵਿਛੇਦ ਪ੍ਰਾਣਾਯਾਮ, ਭਾਵ ਆਸਨ ਦੇ ਸਿੱਧ ਹੋ ਜਾਣ 'ਤੇ ਸ਼ਵਾਸ ਅਤੇ ਪ੍ਰਸ਼ਵਾਸ ਦੀ ਗਤੀ ਦੇ ਅਵਰੋਧ ਹੋ ਜਾਣ ਦਾ ਨਾਮ ਹੀ ਪ੍ਰਾਣਾਯਾਮ ਹੈ। ਪ੍ਰਤਿਆਹਾਰ, ਸਵਿਸ਼ਾ ਸੰਪ੍ਰਯੋਗੇ ਚਿੱਤ ਸਰੂਪਾਨੁਕਾਰ ਇਵ ਇੰਦਰੀਆਂ ਨਾਮ ਪ੍ਰਤਿਆਹਾਰ, ਭਾਵ ਆਪਣੇ ਆਪਣੇ ਵਿਸ਼ਿਆਂ ਦੇ ਸੰਗ ਤੋਂ ਰਹਿਤ ਹੋਣ 'ਤੇ ਇੰਦਰੀਆਂ ਦਾ ਚਿੱਤ ਦੇ ਰੂਪ ਵਿੱਚ ਸਥਿਤ ਹੋ ਜਾਣਾ ਹੀ ਪ੍ਰਤਿਆਹਾਰ ਹੈ। ਧਾਰਨਾ ਤੋਂ ਭਾਵ ਹੈ ਸਥੂਲ ਜਾਂ ਸੂਖਮ ਵਿੱਚੋਂ ਕਿਸੇ ਇੱਕ ਸਥਾਨ ਵਿੱਚ ਆਪਣੇ ਆਪ ਨੂੰ ਬੰਨ ਲੈਣਾ, ਦੇਸ਼ ਬੰਧਸ਼ਚ ਚਿੱਤਸੇ ਧਾਰਨਾ। ਧਿਆਨ, ਤਤ੍ਰ ਪ੍ਰਤਿਯੈਕਤਾਂਤਾ ਧਿਆਨਮ, ਭਾਵ ਚਿੱਤ ਵ੍ਰਿੱਤੀ ਦਾ ਅਵਿਛਿੰਨ ਰੂਪ ਨਾਲ ਧਿਆਨ ਯੋਗ ਵਸਤੂ ਵਿੱਚ ਨਿਰੰਤਰ ਲੱਗ ਜਾਣਾ। ਸਮਾਧੀ ਤੋਂ ਭਾਵ ਹੈ ਕਿ ਜਦੋਂ ਯੋਗੀ ਜਾਂ ਸਾਧਕ ਦਾ ਮਨ ਧਿਆਨ ਕਰਨ ਯੋਗ ਵਸਤੂ ਜਾਂ ਪਦਾਰਥ ਵਿੱਚ ਰਮ ਜਾਂਦਾ ਹੈ ਤਾਂ ਉਸ ਸਥਿਤੀ ਦਾ ਨਾਮ ਹੀ ਸਮਾਧੀ ਹੈ। ਤਦੇਵਾਰਥ ਮਾਤਰ ਨਿਰਭਾਸਮ ਸਵਰੂਪ ਸ਼ੂਨਿਅਮ ਇਵ ਸਮਾਧੀ। ਪਤੰਜਲੀ ਦੇ ਮਤਾਨੁਸਾਰ ਚਿੱਤ ਵ੍ਰਿੱਤੀ ਦਾ ਸੰਯਮ ਹੀ ਯੋਗ ਹੈ। ਮਨ ਅਤੇ ਚੇਤਨਾ ਦੀਆਂ ਵ੍ਰਿੱਤੀਆਂ ਨੂੰ ਰੋਕਣਾ ਹੀ ਯੋਗ ਹੈ। ਇਹਨਾਂ 8 ਅੰਗਾਂ ਦੀਆਂ 2 ਭੂਮਿਕਾਵਾਂ ਹਨ, ਬਾਹਰੀ ਅਤੇ ਅੰਦਰੂਨੀ। ਪਹਿਲੇ 5 ਯੋਗ ਬਾਹਰੀ ਹਨ ਅਤੇ ਬਾਕੀ 3 ਅੰਦਰੂਨੀ ਹਨ। ਪਤੰਜਲੀ ਨੇ ਇਹਨਾਂ ਤਿੰਨਾਂ ਨੂੰ ਸੰਯਮ ਵੀ ਕਿਹਾ ਹੈ, ਤ੍ਰਿਅਮ ਏਕਤ੍ਰ ਸੰਯਮਾ। ਜਦੋਂ ਤੱਕ ਮਨੁੱਖੀ ਬਾਹਰੀ ਭੂਮਿਕਾਵਾਂ ਨੂੰ ਨਿਭਾਉਣ ਵਿੱਚ ਸਮਰੱਥ ਨਹੀਂ ਹੁੰਦਾ, ਉਦੋਂ ਤੱਕ ਅੰਦਰੂਨੀ ਪ੍ਰਵੇਸ਼ ਕਿਵੇਂ ਸੰਭਵ ਹੋ ਸਕਦਾ ਹੈ? ਹਰੇਕ ਸ਼ਕਤੀ ਦੇ 2 ਰੂਪ ਹੁੰਦੇ ਹਨ, ਪ੍ਰਗਟ ਅਤੇ ਗੁਪਤ। ਜਿਵੇਂ ਕਿ ਪ੍ਰਗਟ ਰੂਪ ਵਿੱਚ ਮਨੁੱਖ ਦਾ ਸਰੀਰ ਹੱਡ ਮਾਸ ਦਾ ਪੁਤਲਾ ਹੈ, ਲੇਕਿਨ ਪਰਮਾਤਮਾ ਨੇ ਇਸੇ ਸਰੀਰ ਵਿੱਚ ਅਨੇਕਾਂ ਪ੍ਰਕਾਰ ਦੀਆਂ ਦਿਵੇ ਸ਼ਕਤੀਆਂ ਵੀ ਸਥਾਪਿਤ ਕਰ ਦਿੱਤੀਆਂ ਹਨ। ਸਰੀਰ ਦੇ ਉਹਨਾਂ ਹਿੱਸਿਆਂ ਨੂੰ ਜਿੱਥੇ ਇਹਨਾਂ ਸ਼ਕਤੀਆਂ ਦੇ ਕੇਂਦਰ ਨਿਯਤ ਕੀਤੇ ਗਏ ਹਨ, ਉਹਨਾਂ ਨੂੰ ਮੂਲਾਧਾਰ ਪਦਮ, ਸਵਾਧਿਸ਼ਠਾਨ ਪਦਮ, ਮਣੀਪੁਰ ਚੱਕਰ, ਅਨਾਹਦ ਚੱਕਰ, ਵਿਸ਼ੁੱਧ ਚੱਕਰ, ਆਗਿਆ ਚੱਕਰ ਅਤੇ ਸਹੱਸਰਸਾਰ ਚੱਕਰ ਕਿਹਾ ਜਾਂਦਾ ਹੈ।

ਯੋਗੀਆਂ ਨੇ ਯੋਗ ਬਲ ਨਾਲ ਮਨ ਨੂੰ ਸਥਿਰ ਕਰਕੇ ਸਰੀਰ ਵਿੱਚ ਸਥਿਤ ਹਰੇਕ ਚੱਕਰ ਵਿੱਚ ਸਮਾਈ ਹੋਈ ਅਲੌਕਿਕ ਸ਼ਕਤੀ ਨੂੰ ਪਛਾਣ ਕੇ ਪ੍ਰਾਣਾਯਾਮ ਅਤੇ ਧਿਆਨ ਦੀ ਇਕਾਗਰਤਾ ਨਾਲ ਉਹਨਾਂ ਸੁੱਤੀਆਂ ਹੋਈਆਂ ਸ਼ਕਤੀਆਂ ਨੂੰ ਜਗਾ ਕੇ ਹੀ ਦੂਰਦਰਸ਼ਨ, ਦੂਰ ਸ਼੍ਰਵਣ, ਪਰਿਚਿਤ ਵਿਗਿਆਨ, ਪਰ ਕਾਇਆ ਪ੍ਰਵੇਸ਼, ਆਕਾਸ਼ ਆਰੋਹਣ, ਦੇਹ ਤਿਆਗ ਆਦਿ ਅਨੇਕ ਅਲੌਕਿਕ ਸ਼ਕਤੀਆਂ ਨੂੰ ਪ੍ਰਾਪਤ ਕੀਤਾ। ਹਠ ਯੋਗ ਦੇ 7 ਅੰਗ ਮੰਨੇ ਜਾਂਦੇ ਹਨ: ਸ਼ਟਕਰਮ, ਆਸਨ, ਮੁਦਰਾ, ਪ੍ਰਤਿਆਹਾਰ, ਪ੍ਰਾਣਾਯਾਮ, ਧਿਆਨ ਅਤੇ ਸਮਾਧੀ। ਇਸ ਵਿੱਚ ਆਸਨ ਨੂੰ ਪਰਿਭਾਸ਼ਿਤ ਕਰਦਿਆਂ ਕਿਹਾ ਹੈ ਕਿ ਜਿਸ ਦੇ ਅਭਿਆਸ ਨਾਲ ਸਰੀਰ ਮਜ਼ਬੂਤ ਅਤੇ ਮਨ ਸਥਿਰ ਹੁੰਦਾ ਹੈ ਉਹ ਆਸਨ ਹੈ। ਜਿੰਨੀਆਂ ਜੀਵ ਜੁਨੀਆਂ ਹਨ ਓਨੇ ਹੀ ਆਸਨ ਹਨ। ਭਗਵਾਨ ਮਹਾਦੇਵ ਨੇ 84 ਲੱਖ ਆਸਨਾਂ ਦਾ ਵਰਣਨ ਕੀਤਾ ਹੈ, ਜਿਨ੍ਹਾਂ ਵਿੱਚੋਂ 84 ਮੁੱਖ ਹਨ। ਉਹਨਾਂ ਵਿੱਚੋਂ ਵੀ ਮ੍ਰਿਤੂ ਲੋਕ ਵਿੱਚ 33 ਹੀ ਮੰਗਲਜਨਕ ਮੰਨੇ ਜਾਂਦੇ ਹਨ, ਜਿਵੇਂ ਕਿ ਗੋਮੁਖ ਆਸਨ, ਸਿੰਘਾਸਨ, ਮਤਸਿਆ ਆਸਨ, ਮਯੂਰ ਆਸਨ, ਕੁਕਕੁਟ ਆਸਨ, ਕੂਰਮਾਸ, ਵਿਕਰਮਾਸਨ, ਵਰਿਕਸ਼ਾਸਨ, ਮੰਡੂਕ ਆਸਨ, ਗਰੁੜ ਆਸਨ, ਵ੍ਰਿਸ਼ਾਸਨ, ਸ਼ਲਭ ਆਸਨ, ਮਕਰ ਆਸਨ, ਉਸ਼ਟਰਾਸਨ, ਭੁਜੰਗ ਆਸਨ ਆਦਿ। ਯੋਗੀਆਂ ਨੇ ਇਹਨਾਂ ਜੀਵਾਂ ਜਿਵੇਂ ਸੱਪ, ਡੱਡੂ, ਸ਼ੇਰ, ਮਛਲੀ, ਊਠ, ਮੋਰ, ਕੱਛੂ ਆਦਿ ਤੋਂ ਹੀ ਆਸਨ, ਮੁਦਰਾ, ਪ੍ਰਾਣਾਯਾਮ ਆਦਿ ਯੋਗ ਦੇ ਅੰਗਾਂ ਨੂੰ ਸਿੱਖ ਕੇ ਆਪਣੇ ਸਵਾਸਥ ਅਤੇ ਉਮਰ ਦੀ ਵਿਰਧੀ ਕਰਨ ਵਿੱਚ ਸਹਿਯੋਗ ਪ੍ਰਾਪਤ ਕੀਤਾ ਹੈ। ਹੱਠ ਯੋਗ ਪ੍ਰਤੀਭਿਕਾ ਵਿੱਚ 4 ਹੀ ਆਸਨ ਪ੍ਰਮੁੱਖ ਮੰਨੇ ਗਏ ਹਨ। ਉਹਨਾਂ ਵਿੱਚੋਂ ਵੀ ਸਿੱਧ ਆਸਨ ਨੂੰ ਹੀ ਸਰਵ ਸ਼੍ਰੇਸ਼ਠ ਮੰਨਿਆ ਗਿਆ ਹੈ। ਸਿੱਧਮ, ਪਦਮਮ, ਤਥਾ ਸਿੰਹਮ, ਭਦਰਮ, ਚੇਤੀ, ਚਤੁਸ਼ਟਯਮ, ਸ਼੍ਰੇਸ਼ਠਮ, ਤਤ੍ਰਾਪਿ ਚ ਸੁਖੇ ਤਿਸ਼ਠੇਤ ਸਿੱਧਾਸਨੇ ਸਦਾ। ਭਾਵ ਸਿੱਧ ਆਸਨ, ਪਦਮਾਸਨ, ਸਿੰਹਾਸਨ ਅਤੇ ਭਦਰਾਸਨ ਇਹ 4 ਪ੍ਰਮੁੱਖ ਆਸਨ ਹਨ। ਯੋਗ ਲਈ ਸ਼੍ਰੇਸ਼ਠਤਾ ਇਸ ਵਿੱਚ ਹੈ ਕਿ ਯੋਗੀ ਜਾਂ ਸਾਧਕ ਸਦਾ ਸੁਖਪੂਰਵਕ, ਸੁਖ ਸਰੂਪ ਸਿੱਧ ਆਸਨ 'ਤੇ ਹੀ ਬੈਠੇ। ਯੋਗ ਸ਼ਿਖਾ ਉਪਨਿਸ਼ਦ ਵਿੱਚ ਉਲੇਖ ਹੈ ਕਿ ਸੁਭਾਵਿਕ ਯੋਗ ਇੱਕ ਹੀ ਹੈ, ਮਹਾਂਯੋਗ ਦੇ ਨਾਮ ਨਾਲ ਜੋ ਪ੍ਰਸਿੱਧ ਹੈ। ਇਸ ਪੂਰਨ ਦੇ ਨਾਮ ਦਾ ਸੰਯੋਗ ਹੀ ਯੋਗ ਹੈ। ਪੂਰਨ ਦੀ ਪ੍ਰਾਪਤੀ ਦਾ ਯਤਨ ਜਿਸ ਪ੍ਰਕਿਰਿਆ ਨਾਲ ਜੁੜਦਾ ਹੈ ਉਹੀ ਯੋਗ ਬਣ ਜਾਂਦਾ ਹੈ, ਜਿਵੇਂ ਸਿੱਧ ਯੋਗ, ਹੱਠ ਯੋਗ, ਮੰਤਰ ਯੋਗ, ਸਮਾਧੀ ਯੋਗ, ਕਰਮ ਯੋਗ, ਭਗਤੀ ਯੋਗ, ਗਿਆਨ ਯੋਗ, ਧਿਆਨ ਯੋਗ, ਸਾਂਖ ਯੋਗ, ਰਾਜ ਯੋਗ, ਲੈ ਯੋਗ ਆਦਿ ਇਸਦੇ ਕਈ ਨਾਮ ਹਨ। ਪਰੰਤੂ ਸਾਧਕ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਇਹਨਾਂ ਸੰਬੰਧੀ ਉਸਦੀਆਂ ਕਿਰਿਆਵਾਂ ਪਰਮਾਤਮਾ ਮੁਖੀ ਨਹੀਂ ਹਨ ਤਾਂ ਉਹ ਯੋਗ ਨਹੀਂ ਹੈ। ਵੱਖ ਵੱਖ ਗ੍ਰੰਥਕਾਰਾਂ ਨੇ ਆਪਣੇ ਆਪਣੇ ਗ੍ਰੰਥਾਂ ਵਿੱਚ ਯੋਗ ਦੇ ਵੱਖ ਵੱਖ ਅਰਥ ਦਰਸਾਏ ਹਨ, ਜਿਵੇਂ ਕਿ ਯੋਗ ਵਸ਼ਿਸ਼ਠ ਵਿੱਚ ਯੋਗ ਦਾ ਅਰਥ ਹੈ ਸੰਸਾਰ ਸਾਗਰ ਤੋਂ ਪਾਰ ਹੋਣ ਦੀ ਯੁਕਤੀ। ਸਾਂਖ ਮਤਾਨੁਸਾਰ ਪੁਰਸ਼ ਅਤੇ ਪ੍ਰਕਿਰਤੀ ਨੂੰ ਵੱਖ ਵੱਖ ਕਰਕੇ ਪੁਰਸ਼ ਦੇ ਰੂਪ ਵਿੱਚ ਸਥਿਤ ਹੋਣਾ ਹੀ ਯੋਗ ਹੈ। ਸ਼੍ਰੀਮਦ ਭਗਵਤ ਗੀਤਾ ਮੁਤਾਬਕ ਸਮਭਾਵ ਜਾਂ ਸਮਾਨਤਾ ਵਿੱਚ ਰਹਿਣਾ ਹੀ ਯੋਗ ਹੈ। ਸਮਤਵਮ ਯੋਗਮ ਉਚਿਤੇ। ਕਰਮਾਂ ਦੇ ਪ੍ਰਤੀ ਉਦਾਸੀਨ ਭਾਵ ਨੂੰ ਧਾਰਨ ਕਰਕੇ ਮੁਕਤਾ ਅਵਸਥਾ ਨੂੰ ਪ੍ਰਾਪਤ ਕਰਨਾ ਹੀ ਯੋਗ ਹੈ। ਯੋਗਾ ਕਰਮਸੁ ਕੌਸ਼ਲਮ। ਹਿਤੋਪਦੇਸ਼ ਦੇ ਅਨੁਸਾਰ ਦੋ ਵੱਖ ਪਦਾਰਥਾਂ ਦਾ ਆਪਣੇ ਸਰੂਪ ਨੂੰ ਗਵਾ ਕੇ ਇੱਕ ਅਦਭੁਤ ਪਦਾਰਥ ਦੇ ਰੂਪ ਵਿੱਚ ਬਦਲ ਜਾਣਾ ਹੀ ਯੋਗ ਹੈ। ਕਥਾ ਯੋਗੇਨ ਬੁੱਧਯਤੇ। ਕਾਲੀਦਾਸ ਨੇ ਰਘੁਵੰਸ਼ ਮਹਾਂਕਾਵਿ ਵਿੱਚ ਲਿਖਿਆ ਹੈ, ਯੋਗੇ ਨਾਂਤੇ ਤਨੂ ਤਿਆਜਾਮ, ਭਾਵ ਦੇਹ ਆਤਮ ਬੁੱਧੀ ਤਿਆਗ ਕੇ ਆਤਮ ਭਾਵ ਯੁਕਤ ਹੋਣਾ। ਯੋਗੀ ਯਾਗਵਲਕ ਦੇ ਮਤਾਨੁਸਾਰ ਸੰਯੋਗੀ ਯੋਗ ਇਤਯੁਕਤੋ ਜੀਵਾਤਮ ਪਰਮਾਤਮਨੋ, ਭਾਵ ਜੀਵਾਤਮਾ ਪਰਮਾਤਮਾ ਦਾ ਮੇਲ ਹੀ ਯੋਗ ਹੈ। ਯੋਗਾਭਿਆਸ ਨਾਲ ਹੀ ਚਿੱਤ ਦੀ ਇਕਾਗਰਤਾ ਹੋਣ 'ਤੇ ਗਿਆਨ ਉਪਜਦਾ ਹੈ। ਉਸ ਗਿਆਨ ਨਾਲ ਹੀ ਜੀਵਾਤਮਾ ਦੀ ਮੁਕਤੀ ਹੁੰਦੀ ਹੈ। ਇਸ ਤੋਂ ਇਲਾਵਾ ਵੀ ਆਧੁਨਿਕ ਵਿਦਵਾਨਾਂ ਨੇ ਅਦਵੈਤਾਨੁਭੂਤੀ ਯੋਗ, ਵਿਆਕਰਨਿਕ ਯੋਗ, ਗਣਿਤ ਸ਼ਾਸਤਰੋਕਤ ਯੋਗ, ਅਸਪ੍ਰਸ਼ਯ ਯੋਗ, ਸੁਰਤ ਸ਼ਬਦ ਯੋਗ, ਬੁੱਧੀ ਯੋਗ, ਪ੍ਰੇਮ ਯੋਗ, ਵਿਯੋਗ, ਵਿਰਹ ਯੋਗ, ਮ੍ਰਿਤੁੰਜੈ ਯੋਗ, ਸੰਸਾਰ ਯੋਗ, ਅਨੰਨਯ ਯੋਗ ਅਤੇ ਸ਼ਰਧਾ ਯੋਗ ਦਾ ਉਲੇਖ ਕੀਤਾ ਹੈ। ਯੋਗ ਦੀ ਪ੍ਰਾਪਤੀ ਲਈ ਰੁਚੀ ਪੈਦਾ ਕਰਨ ਵਾਲੇ ਵਿਸ਼ਵਾਸ ਦਾ ਨਾਮ ਹੀ ਸ਼ਰਧਾ ਹੈ। ਜਿਸ ਦਾ ਹਿਰਦੇ ਜਿੰਨਾ ਜ਼ਿਆਦਾ ਨਿਰਮਲ ਹੁੰਦਾ ਹੈ ਉਸ ਵਿੱਚ ਓਨੀ ਹੀ ਜ਼ਿਆਦਾ ਸ਼ਰਧਾ ਹੁੰਦੀ ਹੈ। ਗੀਤਾ ਦੇ 17ਵੇਂ ਅਧਿਆਏ ਦੇ 3 ਸ਼ਲੋਕ ਵਿੱਚ ਲਿਖਿਆ ਹੈ, ਸਤਵਾਨੁਰੂਪਾ ਸਰਵਸਯ ਸ਼ਰਧਾ ਭਵਤੀ ਭਾਰਤ, ਸ਼ਰਧਾਮਯੋ ਅਯਮ ਪੁਰਸ਼ੋ ਯੋ ਯਤ ਸ਼ਰਧਾ ਸ ਏਵ ਸ। ਭਾਵ ਹੈ ਭਾਰਤ, ਸਾਰੇ ਹੀ ਮਨੁੱਖਾਂ ਦੀ ਸ਼ਰਧਾ ਉਹਨਾਂ ਦੇ ਅੰਤਕਰਨ ਦੇ ਅਨੁਰੂਪ ਹੁੰਦੀ ਹੈ। ਜੈਸੀ ਸ਼ਰਧਾ ਹੁੰਦੀ ਹੈ

0: वैसा ही उसका स्वरूप हुंदा है। इस प्रकार श्रद्धा योग ही सब तो उत्तम मन्या गया है।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਹਿਤ ਸੁਧਾ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਰਿਹਾ ਅਗਲੇ ਪ੍ਰੋਗਰਾਮ ਦਾ, ਸਪੋਂਸਰਡ ਪ੍ਰੋਗਰਾਮ ਯੇ ਲਮਹੇ।

ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਾਈ ਮੁਖਵਿੰਦਰ ਸਿੰਘ ਮੋਖੇ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਸ਼ਬਦ ਗਾਇਨ ਪ੍ਰੋਗਰਾਮ ਚੱਲ ਰਿਹਾ ਹੈ ਸੁਲਸਾ ਦਿੱਤਾ। ਹੁਣ ਵੇਲਾ ਹੋ ਰਿਹਾ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ।
1: ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 31 ਮਈ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀ ਨਿਊਜ਼ ਡੀ ਭਾਰਤੀ ਡੀ ਇੰਡੀਆ ਤੇ ਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ FM 102.7 ਮੈਗਾਹਰਟਜ਼ DTH ਦੀ AIR ਪੰਜਾਬ ਸੇਵਾ DRM 864 ਕਿਲੋਹਰਟਜ਼ FM 100.6 ਮੈਗਾਹਰਟਜ਼ ਵਿਵਿਧ ਭਾਰਤੀ FM 103.6 ਮੈਗਾਹਰਟਜ਼ ਅੰਮ੍ਰਿਤਸਰ FM 100.9 ਮੈਗਾਹਰਟਜ਼ ਅਤੇ FM 100.8 ਮੈਗਾਹਰਟਜ਼ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 134ਵੀਂ ਕੜੀ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਰੂਰੀ ਸੂਚਨਾ ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ।

0: ਹੁਣੇ ਤੁਸੀਂ ਸੁਣ ਰਹੇ ਸੀ ਭਾਈ ਮੁਖਵਿੰਦਰ ਸਿੰਘ ਮੋਖੇ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਸ਼ਬਦ ਗਾਇਨ ਪ੍ਰੋਗਰਾਮ ਸੀ ਸੁਰਸਰਿਤਾ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਕੁਛ ਛੇ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਹੁਣ ਤੁਸੀਂ ਸੁਣੋਗੇ 8:45 'ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ ਪ੍ਰੋਗਰਾਮ, 9:30 ਯੁਵਾ ਭਾਰਤੀ ਅਤੇ 10 ਵਜੇ ਸੰਗੀਤ ਕਾ ਅਖਿਲ ਭਾਰਤੀ ਕਾਰਿਕ੍ਰਮ। ਇਹ ਸਾਰੇ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਸੰਧਿਆ ਕੇ ਸਾਥ ਮੈਂ ਵਿਸ਼ਾਲ ਸ਼ਰਮਾ। ਮੁੱਖ ਸਮਾਚਾਰ। ਕਰਨਾਟਕ ਮੇ ਡੀ ਕੇ ਸ਼ਿਵ ਕੁਮਾਰ ਕੋ ਕਾਂਗਰਸ ਵਿਧਾਇਕ ਦਲ ਕਾ ਨੇਤਾ ਚੁਣਾ ਗਿਆ। ਬੁੱਧਵਾਰ ਕੋ ਮੁੱਖ ਮੰਤਰੀ ਪਦ ਕੀ ਸ਼ਪਥ ਲੇਂਗੇ। ਉਰਵਰਕੋ ਕੇ ਸੰਤੁਲਿਤ ਔਰ ਉਚਿਤ ਉਪਯੋਗ ਕੋ ਬੜਾਵਾ ਦੇਣੇ ਕੇ ਲੀਏ ਏਕ ਮਹੀਨੇ ਕਾ ਖੇਤ ਬਚਾਓ ਅਭਿਯਾਨ ਸੋਮਵਾਰ ਸੇ ਸ਼ੁਰੂ ਹੋਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ ਆਕਾਸ਼ਵਾਣੀ ਸੇ ਮਨ ਕੀ ਬਾਤ ਕਾਰਿਕ੍ਰਮ ਮੇ ਆਪਣੇ ਵਿਚਾਰ ਸਾਂਝਾ ਕਰੇਂਗੇ। ਮੌਸਮ ਵਿਭਾਗ ਨੇ ਕੱਲ ਪੂਰਵੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਔਰ ਵਿਦਰਭ ਮੇ ਬਾਦਲ ਗਰਜਨੇ ਔਰ ਬਿਜਲੀ ਚਮਕਨੇ ਕੇ ਸਾਥ ਓਲਾ ਵ੍ਰਿਸ਼ਟੀ ਕੀ ਸੰਭਾਵਨਾ ਵਿਅਕਤ ਕੀ। ਸਾਤਵਿਕ ਸਾਈਰਾਜ ਰੰਕੀ ਰੈੱਡੀ ਔਰ ਚਿਰਾਗ ਸ਼ੇਟੀ ਸਿੰਗਾਪੁਰ ਓਪਨ ਬੈਡਮਿੰਟਨ ਕੇ ਡਬਲਸ ਫਾਈਨਲ ਮੇ ਪਹੁੰਚੇ ਔਰ ਬ੍ਰਿਸਟਲ ਮੇ ਦੂਸਰੇ ਮਹਿਲਾ T20 ਕ੍ਰਿਕਟ ਮੈਚ ਮੇ ਇੰਗਲੈਂਡ ਨੇ ਭਾਰਤ ਕੋ 169 ਰਨ ਕਾ ਲਕਸ਼ ਦਿਆ। ਅਬ ਸਮਾਚਾਰ ਵਿਸਤਾਰ ਸੇ। ਕਰਨਾਟਕ ਮੇ ਵਰਿਸ਼ਠ ਕਾਂਗਰਸ ਨੇਤਾ ਡੀ ਕੇ

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਪ੍ਰੋਗਰਾਮ ਚੱਲ ਰਿਹਾ ਸੌਗਾਤ। ਜੀ ਹਾਂ, ਪ੍ਰੋਗਰਾਮ ਨੂੰ ਲੈ ਕੇ ਆਗਾਜ਼ ਔਰ ਸ਼ੁਰੂਆਤ ਕਰਨ ਲਈ ਤੁਹਾਡੇ ਕੋਲ ਪਹੁੰਚ ਗਏ ਹਾਂ, ਦਸਤਕ ਦੇ ਰਹੇ ਹਾਂ, ਤੁਹਾਡੇ ਕੋਲ ਲੈ ਕੇ ਆਏ ਹਾਂ ਸੌਗਾਤ ਗੱਲਾਂ ਦੀ, ਸੌਗਾਤ ਗਾਣਿਆਂ ਦੀ ਔਰ ਸੌਗਾਤ ਤੁਹਾਡੇ ਨਾਲ ਰੂਬਰੂ ਹੋਣ ਦੀ, ਜਿਸਦੇ ਵਿੱਚ ਤੁਸੀਂ ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਨੰਬਰ ਤੁਸੀਂ ਜਾਣਦੇ ਹੋ, ਤੁਹਾਡੇ ਦਿਲਾਂ 'ਚ ਵੱਸਦਾ ਹੈ, ਪਰ ਦੱਸਣਾ ਮੇਰਾ ਫਰਜ਼ ਹੈ ਕਿ ਜਿਹੜੇ ਵੀ ਨਵੇਂ ਦੋਸਤ ਪ੍ਰੋਗਰਾਮ 'ਚ ਸਾਡੇ ਨਾਲ ਜੁੜਦੇ ਨੇ, ਉਹਨਾਂ ਨੂੰ ਪ੍ਰੋਗਰਾਮ 'ਚ ਪਤਾ ਲੱਗਣਾ ਚਾਹੀਦਾ ਕਿ ਪਾਰਸ ਚੱਡਾ ਸਟੂਡੀਓ ਆਕਾਸ਼ਵਾਣੀ ਜਲੰਧਰ 'ਚ ਪਹੁੰਚ ਚੁੱਕਾ ਹੈ। ਇੰਤਜ਼ਾਰ ਤੁਹਾਡੀਆਂ ਕਾਲਸ ਦਾ ਹੈ। 0181-23-4241 ਨੰਬਰ ਮਿਲਾ ਕੇ ਤੁਸੀਂ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। 94-65-53-60-77 ਸਾਡਾ ਵਟਸਐਪ ਨੰਬਰ ਹੈ, ਔਰ ਜੋ ਚਿੱਠੀਆਂ ਬਹੁਤੀਆਂ ਹੀ ਮਿੱਠੀਆਂ ਮੇਰੇ ਦਿਲ ਦੇ ਕਰੀਬ ਨੇ, ਮੇਰੇ ਕੋਲ ਪਹੁੰਚ ਚੁੱਕੀਆਂ ਨੇ। ਮੌਸਮ ਨੇ ਵੀ ਆਪਣੀ ਕਰਵਟ ਲਈ ਹੋਈ ਹੈ, ਮੌਸਮ ਬੜਾ ਵਧੀਆ ਖੁਸ਼ਨੁਮਾ ਬਣਿਆ ਹੋਇਆ ਹੈ, ਸੋ ਉਹਦਾ ਵੀ ਆਨੰਦ ਅਸੀਂ ਨਾਲੋਂ ਨਾਲ ਲੈਣਾ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਹੰਸ ਰਾਜ ਹੰਸ ਰਾਜ ਪਾਸ 'ਚ।

ਲਓ ਜੀ, ਸਾਡੇ ਕੋਲ ਨੰਬਰ ਮਿਲਾ ਕੇ ਦੋਸਤ ਜਿਹੜੇ, ਖਾਸ ਕਰਕੇ ਕਿਉਂਕਿ 9465-6077 ਸਾਡਾ ਨੰਬਰ ਹੈ, 9465-3607 ਇਸ ਨੰਬਰ 'ਤੇ ਸਾਨੂੰ ਵਟਸਐਪ ਕਰ ਸਕਦੇ ਨੇ, ਕਿਉਂਕਿ ਫੋਨ ਲਾਈਨਸ ਦੇ ਵਿੱਚ ਥੋੜ੍ਹਾ ਜਿਹਾ ਉੱਪਰ ਨੀਚੇ ਚੱਲ ਰਿਹਾ। ਸਾਡੀ ਇੰਜੀਨੀਅਰਿੰਗ ਦੀ ਟੀਮ ਜਿਹੜੀ ਪੂਰੀ ਹੈ, ਇੰਜੀਨੀਅਰ ਸਾਡੇ ਲੱਗੇ ਹੋਏ ਨੇ, ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਨਾਲ ਜਿੰਨਾ ਜਲਦੀ ਰਾਬਤਾ ਜਿਹੜਾ ਹੈ ਕਾਇਮ ਹੋ ਸਕੇ। ਪਰ ਤਦ ਤੱਕ ਤੁਸੀਂ ਵਟਸਐਪ ਦੇ ਉੱਤੇ ਆਪਣਾ ਨਾਮ, ਗੀਤ ਕਿਹੜਾ ਸੁਣਨਾ ਚਾਹੁੰਦੇ ਹੋ ਔਰ ਕਿੱਥੋਂ ਚੱਲ ਕੇ ਸਾਡੇ ਕੋਲ ਪਹੁੰਚੇ ਹੋ, ਇਹ ਜ਼ਰੂਰ ਸਾਨੂੰ ਤੁਸੀਂ ਦੱਸ ਦੇਣਾ ਹੈ। ਮੈਸੇਜ ਜਿਹੜਾ ਸਾਡੇ ਕੋਲ ਪਹੁੰਚਿਆ ਜੀ, ਮੰਡੀ ਹਰਜੀ ਰਾਮ ਮਲੋੜ ਤੋਂ, ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ, ਕੋਈ ਵੀ ਗੀਤ ਸੁਣਾ ਦਿਓ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਨਮਸਕਾਰ ਜੀ, ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਨਸ।

ਪਿੰਕੀ ਲਵਲੀ ਆਰਤੀ ਅਰੋੜਾ ਕਹਿੰਦੇ ਨੇ ਜੀ ਕੋਈ ਵੀ ਗੀਤ ਸੁਣਾ ਦਿਓ ਨਾਲ ਜਿਹੜੇ ਨੇ ਮੋਰ ਸਾਨੂੰ ਬੜੇ ਹੀ ਰੰਗਾਂ ਦੇ ਨਾਲ ਭੇਜਦੇ ਨੇ ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਸੰਧੂ ਅਨੀਤਾ ਸੰਧੂ ਰੋਹਿਤ ਸੰਧੂ ਤੇਜ਼ ਸੰਧੂ ਸ਼ਿਖਾ ਸੰਧੂ ਪ੍ਰਤੀਸ਼ਾ ਸੰਧੂ ਔਰ ਮੈਕਸ ਕਹਿੰਦੇ ਨੇ ਪਲੀਜ਼ ਐਨੀ ਸੌਂਗਸ ਦੇ ਵਿੱਚ ਸਾਨੂੰ ਸ਼ਾਮਿਲ ਕਰੋ ਜੀ ਬਿਲਕੁਲ ਅਸੀਂ ਸ਼ਾਮਿਲ ਤੁਹਾਨੂੰ ਕਰ ਲਿਆ ਤੁਹਾਡੇ ਨਾਲ ਹੀ ਪ੍ਰੋਗਰਾਮ ਸਜਦਾ ਅਤੇ ਇਸ ਦੇ ਨਾਲ ਹੀ ਅਗਲਾ ਮੈਸੇਜ ਸਾਨੂੰ ਜਿਹੜਾ ਭੇਜਣ ਵਾਲੇ ਨੇ ਸਤਿ ਸ਼੍ਰੀ ਅਕਾਲ ਜੀ ਬਠਿੰਡੇ ਤੋਂ ਰਵਿੰਦਰ ਸਿੰਘ ਗਗਨਦੀਪ ਕੌਰ ਜਸਮੀਨ ਕੌਰ ਗੁਰਲੀਨ ਕੌਰ ਸ਼ਿੰਦਰਪਾਲ ਅਤੇ ਕਹਿੰਦੇ ਨੇ ਕੋਈ ਵੀ ਗੀਤ ਸਾਨੂੰ ਸੁਣਾ ਦਿਓ ਆਦਰਣੀਏ ਹਾਰਦਿਕ ਅਭਿਨੰਦਨ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ ਕਮਲ ਪਾਠਕ ਦੀਪਿਕ ਮਲਹੋਤਰਾ ਦੀਪਿਕਾ ਮਲਹੋਤਰਾ ਗਾਵਿਆ ਮਲਹੋਤਰਾ ਭਾਈ ਸੁੱਚਾ ਸਿੰਘ ਪਾਠਕ ਕਹਿੰਦੇ ਨੇ ਗੁਰਦਾਸ ਮਾਨ ਦੀ ਆਵਾਜ਼ 'ਚ ਕਹਿੰਦੇ ਕੋਈ ਵੀ ਗੀਤ ਸੁਣਾ ਦਿਓ ਬਿਲਕੁਲ ਜੀ ਤੁਹਾਡੀ ਪਸੰਦ ਹੈ ਤੁਹਾਡਾ ਪ੍ਰੋਗਰਾਮ ਹੈ ਔਰ ਤੁਹਾਡੇ ਕਰਕੇ ਹੀ ਸੱਜਦਾ ਹੈ ਸਾਨੂੰ ਉਮੀਦ ਹੈ ਕਿ ਤੁਸੀਂ ਜਲਦੀ ਜਲਦੀ ਨੰਬਰ ਮਿਲਾ ਕੇ ਸਾਡੇ ਤੱਕ ਪਹੁੰਚੋਗੇ ਔਰ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਸਾਨੂੰ ਹਰ ਵਾਰ ਦੀ ਤਰ੍ਹਾਂ ਹੁਣ ਵੀ ਇੰਤਜ਼ਾਰ ਹੈ ਤੁਸੀਂ ਜਲਦੀ ਜਲਦੀ ਵਟਸਐਪ ਦੇ ਉੱਤੇ ਆਪਣੇ ਹੱਥਾਂ ਦਾ ਜਾਦੂ ਦਿਖਾ ਸਕਦੇ ਹੋ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ ਇੰਤਜ਼ਾਰ ਇੰਤਜ਼ਾਰ ਇੰਤਜ਼ਾਰ ਤੁਹਾਡੇ ਮੈਸੇਜ ਦਾ ਹੈ

ਲਓ ਜੀ, ਨਾਲੋਂ ਨਾਲ ਵਟਸਐਪ 'ਤੇ ਸਾਨੂੰ ਮੈਸੇਜ ਸਾਡੇ ਦੋਸਤਾਂ 'ਤੇ ਮਿਲ ਰਹੇ ਨੇ। ਗਾਣੇ ਦੇ ਬੋਲ ਨੇ ਜੀ, ਆਵਾਜ਼ ਦਿੱਤੀ ਹੈ ਸਲੀਮ, ਮਾਸਟਰ ਸਲੀਮ ਹੋਣਾ ਦੀ ਆਵਾਜ਼ 'ਚ, ਮਿਰਜ਼ਾਪੁਰ ਕੁਰਕਸ਼ੇਤਰ ਤੋਂ। ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨ ਧੀਮਾਨ, ਰਾਹੁਲ ਧੀਮਾਨ, ਸ਼ੁਭਮ ਪਰਵ, ਪ੍ਰਵੀਨ ਧੀਮਾਨ, ਚਿਰਾਗ ਧੀਮਾਨ, ਰਜਤ, ਰਾਜੇਸ਼, ਪਾਰਾ ਜੀ ਨਮਸਕਾਰ, ਆਪਕਾ ਅੰਦਾਜ਼ ਪ੍ਰੋਗਰਾਮ ਪੇਸ਼ ਕਰਨੇ ਕਾ ਬਹੁਤ ਹੀ ਅੱਛਾ ਹੈ, ਬਹੁਤ ਬਹੁਤ ਸ਼ੁਕਰੀਆ। ਆਪ ਖੁਸ਼ ਰਹੇ, ਜੀਵਨ ਮੇਂ ਆਪਕੋ ਬਹੁਤ ਸਾਰੀ ਖੁਸ਼ਹਾਲੀ ਮਿਲੇ, ਆਪਕਾ ਪਰਿਵਾਰ ਖੁਸ਼ ਰਹੇ, ਔਰ ਮੇਰੀ ਦੁਕਾਨ ਸੇ ਪ੍ਰਾਰਥਨਾ ਹੈ, ਮੇਰੀ ਇਹੀ ਦੁਕਾਨ ਸੇ ਪ੍ਰਾਰਥਨਾ, ਪਰੰਤੂ ਇੱਕ ਬਾਤ ਬਤਾਨੇ ਕਾ ਕਸ਼ਟ ਕਰੇ ਕਿ 0186-23-4271 ਪੇ ਇਸ ਪੈਨਸ਼ਨ ਨੰਬਰ ਨਹੀਂ ਮਿਲ ਰਿਹਾ ਹੈ, ਕਿਰਪਾ ਬਤਾਏ ਕਾਰਨ, ਯਦਿ ਨੰਬਰ ਕੋ ਬਤਾਇਆ ਹੈ, ਥੈਂਕ ਯੂ ਮਿਰਜ਼ਾਪੁਰ ਕੁਰਕਸ਼ੇਤਰ ਹਰਿਆਣਾ ਸੇ। ਬਿਲਕੁਲ ਜੀ, ਪਹਿਲਾਂ ਤਾਂ ਨੰਬਰ ਜਿਹੜਾ ਸਾਡਾ ਹੈ ਉਹ 0181-23-4271 ਹੈ। 0100 ਜਿਹੜਾ ਦੂਸਰਾ ਨੰਬਰ ਹੈ, ਕੁਛ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਇੱਥੇ ਹੋ ਰਹੀ ਹੈ, ਔਰ ਉਹਦੇ ਕਰਕੇ ਮੌਸਮ ਦੀ ਵਜ੍ਹਾ ਦਾ ਜਿਹੜਾ ਹੈ ਫੋਨ ਲਾਈਨਸ ਦੇ ਵਿੱਚ ਥੋੜ੍ਹਾ ਜਿਹਾ ਗੜਬੜ ਚੱਲ ਰਹੀ ਹੈ, ਤਾਂ ਹੀ ਵਟਸਐਪ ਦੇ ਉੱਤੇ ਤੁਹਾਡਾ ਮੈਸੇਜ ਅਸੀਂ ਸ਼ਾਮਿਲ ਕਰ ਰਹੇ ਹਾਂ। ਸੋ ਰਹੀ ਗੱਲ ਤੁਹਾਡੇ ਨਾਲ ਰੂਬਰੂ ਹੋਣ ਦੀ, ਇਹ ਸਭ ਤੋਂ ਵਧੀਆ ਤਰੀਕਾ ਹੈ ਤੁਹਾਡੇ ਨਾਲ ਜੁੜਨ ਦਾ, ਤੁਹਾਡੇ ਨਾਲ ਗੱਲ ਕਰਨ ਦਾ, ਔਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਤੁਹਾਡੇ ਨਾਲ ਸਾਡੀ ਮੁਲਾਕਾਤ ਵਾਂਗ ਹੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਜਿੰਨਾ ਜਲਦੀ ਅਸੀਂ ਨੰਬਰ ਨੂੰ ਠੀਕ ਕਰ ਸਕੀਏ, ਤੁਹਾਡੇ ਤੱਕ ਪਹੁੰਚ ਸਕੀਏ। ਮੇਹਸਗੜ੍ਹ ਨਾਭਾ ਤੋਂ ਸੋਮਦਾਤ, ਜੋਤੀ ਰਾਣੀ, ਕੈਰਵ ਗੁਰਮਤ ਸਾਡੇ ਕੋਲ ਪਹੁੰਚੇ ਨੇ। ਦੋਸਤ ਉਹਨਾਂ ਨੇ ਆਵਾਜ਼ ਮਾਰੀ ਸੀ ਕਿ ਮਾਸਟਰ ਸਲੀਮ ਹੁਣਾਂ ਨੂੰ ਅਸੀਂ ਲਾ ਦਈਏ। ਸੋ ਮਾਸਟਰ ਸਲੀਮ ਹੁਣਾਂ ਨੂੰ ਤੁਹਾਡੇ ਤੱਕ ਭੇਜ ਰਹੇ ਹਾਂ। ਸੋ ਜਾਣਾ ਕਿਤੇ ਨਹੀਂ, ਇਹ ਸਫ਼ਰ, ਇਹ ਸਾਥ, ਇਹ ਪਿਆਰ ਇਹਦੇ ਚੱਲਦਾ ਰਹਿਣਾ। ਕਿੱਥੋਂ ਚੱਲ ਕੇ ਸਾਡੇ ਕੋਲ ਪਹੁੰਚੇ ਹੋ, ਗਾਣੇ ਦੇ ਬੋਲ ਔਰ ਫਰਮਾਇਸ਼ ਜਿਨ੍ਹਾਂ ਨੇ ਕੀਤੀ ਹੈ ਬੜੇ ਪਿਆਰ ਦੇ ਨਾਲ ਸਜਾ ਕੇ, ਨੰਬਰ ਤੁਸੀਂ ਜਾਣਦੇ ਹੋ 94-65-53-67 ਨੰਬਰ 'ਤੇ ਤੁਸੀਂ ਆਪਣੇ ਦੋਸਤ ਭਾਰਤ ਝੱਡਾ ਦੇ ਨਾਲ ਜੁੜ ਸਕਦੇ ਹੋ।

0: ਲਓ ਜੀ, ਨੰਬਰ ਮਿਲਾ ਕੇ ਲੱਗਦਾ ਹੈ ਦੋਸਤ ਸਾਡੇ ਕੋਲ ਪਹੁੰਚ ਕੇ ਨੇ। ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ।
0: ਹਾਂਜੀ, ਕੌਣ ਬੋਲ ਰਹੇ ਨੇ?
1: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਲਾਡੀ ਸਿੰਘ ਧਾਲੀਵਾਲ ਬੋਲਦਾ, ਸਮਾਣਾ ਮੰਡੀ ਡਿਸਟ੍ਰਿਕਟ ਪਟਿਆਲੇ ਤੋਂ। ਸਰ
0: ਪਟਿਆਲੇ ਵਾਲਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਰ।
0: ਹੋਰ ਸੁਣਾਓ, ਘਰ ਪਰਿਵਾਰ ਔਰ ਮੌਸਮ ਦਾ ਕੀ ਹਾਲ ਚਾਲ ਹੈ?
1: ਮੌਸਮ ਸਰ ਬਹੁਤ ਵਧੀਆ, ਸੁਹਾਣਾ ਬਣ ਗਿਆ ਜੀ ਬਾਰਿਸ਼ ਹੋਣ ਨਾਲ।
0: ਕਿਆ ਬਾਤ ਹੈ ਜੀ, ਤੇ ਅੱਜ ਕੀ ਖਾਸ ਤੁਹਾਡੇ ਲਈ, ਸਾਡੇ ਲਈ ਮਤਲਬ ਖਾਸ ਸੌਗਾਤ ਲੈ ਕੇ ਆਏ ਹੋ
1: ਜੀ? ਸੁਣਾ ਦਿਓ ਸਰ, ਗੁਰਦਾਸ ਮਾਨ ਦਾ ਸੁਣਾ ਦਿਓ ਜੀ।
0: ਗੁਰਦਾਸ ਮਾਨ ਸਾਹਿਬ ਦਾ ਅਸੀਂ ਗੀਤ ਆਲਰੇਡੀ ਚਲਾ ਚੁੱਕੇ ਹਾਂ ਜੀ, ਤੁਸੀਂ ਹੋਰ ਫਰਮਾਇਸ਼ ਕਰ ਸਕਦੇ ਹੋ? ਠੀਕ ਹੈ ਜੀ, ਹਰਜੀਤ ਹਰਮਨ ਹੁਣਾਂ ਨੂੰ ਅਸੀਂ ਤੁਹਾਡੇ ਕੋਲ ਭੇਜ ਦਿੰਦੇ ਹਾਂ ਸਰ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇੱਦਾਂ ਹੀ ਤੁਸੀਂ ਕਾਲ ਕਰਦੇ ਰਹੋ, ਸਾਨੂੰ ਯਾਦ ਕਰਦੇ ਰਹੋ ਔਰ ਆਕਾਸ਼ਵਾਣੀ ਜਲੰਧਰ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ। ਸ਼ੁਕਰੀਆ ਜੀ, ਸ਼ੁਕਰੀਆ। ਦੇਖੋ ਜੀ, ਹੁਣ ਕੋਸ਼ਿਸ਼ ਕਰੀ ਜਾਓ, ਵਿੱਚ ਵਿੱਚ ਸਾਡੀ ਕੋਲ ਲਾਈਨਸ ਆ ਰਹੀਆਂ ਨੇ, ਸਾਡੀ ਜਿਹੜੀ ਟੀਮ ਹੈ ਉਹ ਦਿਨ ਰਾਤ ਮਿਹਨਤ ਕਰਦੀ ਹੈ ਔਰ ਉਹਦੇ ਨਾਲ ਹੀ ਸਾਡੇ ਕੋਲ ਜਦੋਂ ਰਾਬਤਾ ਕਾਇਮ ਹੋ ਜਾਂਦਾ ਹੈ, ਕਾਲ ਸਾਡੇ ਕੋਲ ਪਹੁੰਚ ਜਾਂਦੀ ਹੈ, ਡਾਇਰੈਕਟ ਕਾਲ ਸਾਡੇ ਕੋਲ ਪਹੁੰਚ ਰਹੀਆਂ ਨੇ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਡਾਇਰੈਕਟ ਕਾਲਸ ਨੂੰ ਮੈਂ ਜ਼ਰੂਰ ਚੱਕ ਸਕਾਂ। ਬਾਕੀ ਸਾਨੂੰ ਵਟਸਐਪ 'ਤੇ ਮੈਸੇਜ ਤਾਂ ਲਗਾਤਾਰ ਪਹੁੰਚ ਰਹੇ ਨੇ। ਦੋਸਤ ਉਹਨਾਂ ਨੇ ਆਵਾਜ਼ ਮਾਰੀ ਹੈ, ਯਾਦ ਕੀਤਾ ਹੈ ਹਰਜੀਤ ਹਰਮਨ ਹੁਣਾਂ ਨੂੰ। ਸੋ ਆਓ ਸੁਣਦੇ ਹਾਂ ਹਰਜੀਤ ਹਰਮਨ ਹੁਣਾਂ ਦੀ ਆਵਾਜ਼ 'ਚ ਇਹ ਗੀਤ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਮੇਰਾ ਨਾਮ ਸੂਰਜ ਕੁਮਾਰ ਜੀ।
0: ਕੌਣ ਬੋਲ ਰਹੇ ਨੇ ਜੀ?
1: ਮੇਰਾ ਨਾਮ ਸੂਰਜ ਕੁਮਾਰ ਜੀ।
0: ਹਾਂਜੀ ਸੂਰਜ ਜੀ, ਸੂਰਜ ਜੀ ਕੀ ਹਾਲ ਚਾਲ ਹੈ ਔਰ ਕਿੱਥੋਂ ਚੱਲ ਕੇ ਆਕਾਸ਼ਵਾਣੀ ਜਲੰਧਰ ਦੇ ਵਿੱਚ ਤੁਹਾਡੀ ਕਾਲ ਆਈ ਹੈ?
1: ਜੀ ਮੇਰਾ ਨਾਮ ਸੂਰਜ ਕੁਮਾਰ ਜੀ, ਮੈਂ ਜਲੰਧਰ ਦਾ ਰਹਿਣ ਵਾਲਾ ਜੀ।
0: ਅੱਛਾ ਜੀ, ਕਿਆ ਬਾਤ ਹੈ, ਅੱਜ ਜਲੰਧਰ ਵਾਲਿਆਂ ਦੀ ਕਾਲ ਜਿਹੜੀ ਹੈ ਬੜੀ ਮੁਸ਼ਕਿਲ ਦੇ ਨਾਲ ਮਿਲਦੀ ਹੈ। ਜਲੰਧਰ ਤੋਂ ਕਾਲ ਚੱਲ ਕੇ ਆਕਾਸ਼ਵਾਣੀ ਜਲੰਧਰ 'ਚ ਪਹੁੰਚੀ ਹੈ, ਬਹੁਤ ਬਹੁਤ ਸਵਾਗਤ ਹੈ ਸੌਗਾਤ ਪ੍ਰੋਗਰਾਮ 'ਚ।
1: ਤੋ ਬੇਸਿਕਲੀ ਸਰ, ਅਸੀਂ ਅੱਜ ਆਪਾਂ ਸਕਿੱਲ ਡਿਵੈਲਪਮੈਂਟ ਦੀ ਗੱਲ ਕਰਾਂਗੇ ਜੀ।
0: ਅੱਛਾ ਜੀ, ਤੁਸੀਂ ਬੇਸਿਕਲੀ ਕੀ ਕੰਮ ਕਰਦੇ ਹੋ?
1: ਸਰ ਮੈਂ ਜ਼ਿਲ੍ਹਾ ਮੈਨੇਜਰ ਹਾਂ ਜੀ, ਸਕਿੱਲ ਡਿਵੈਲਪਮੈਂਟ ਦਾ ਜੀ।
0: ਜਲੰਧਰ ਦੇ ਵਿੱਚ?
1: ਜੀ ਜੀ ਜੀ।
0: ਕਿਆ ਬਾਤ ਹੈ ਜੀ, ਫਿਰ ਤਾਂ ਬਹੁਤ ਅੱਛੀ ਗੱਲ ਹੈ ਜੀ।
1: ਜੀ ਜੀ।
0: ਅਤੇ
1: ਤੋ
0: ਬੱਚੇ,
1: ਬੇਸਿਕਲੀ ਸਕਿੱਲ ਡਿਵੈਲਪਮੈਂਟ ਦਾ ਜੋ ਮੀਨਿੰਗ ਹੈ ਉਹ ਹੈ ਕਿ ਇਨਸਾਨ ਆਪਣੀ ਜੋ ਯੋਗਤਾਵਾਂ ਹੈ ਅਤੇ ਕੌਸ਼ਲ ਨੂੰ ਨਿਖਾਰਦਾ ਹੈ, ਉਹ ਨਵੀਂ ਨਵੀਂ ਜਿਹੜੀ ਕਬੀਲਿਆਂ ਨੂੰ ਸਿੱਖਣਾ ਚਾਹੁੰਦਾ ਹੈ।
0: ਜੀ।
1: ਔਰ ਅੱਜ ਦੇ ਸਰ ਜੋ ਕੰਪੀਟੀਸ਼ਨ ਦਾ ਜੋ ਯੁੱਗ ਹੈ ਨਾ, ਉਹਦੇ ਵਿੱਚ ਕਾਫੀ ਸਰ ਲੋਕੀ ਪੜ੍ਹਾਈ ਕਰਦੇ ਹਨ, ਉਹ ਕਾਫੀ ਨਹੀਂ ਹੁੰਦੀ।
0: ਜੀ ਜੀ।
1: ਬਾਕੀ ਚੰਗੀ ਚੰਗੀ ਸਰ ਜੋ ਕਲਾਵਾਂ ਹੁੰਦੀਆਂ, ਜੋ ਕੰਪਿਊਟਰ ਨੌਲੇਜ ਹੁੰਦੀ ਆ, ਜੋ ਲੀਡਰਸ਼ਿਪ ਹੁੰਦੀ ਆ, ਸਮੇਂ ਦੀ ਕਿੱਦਾਂ ਸੰਭਾਲ ਕਰਨੀ ਹੈ, ਉਹ ਕੋਈ ਇੱਕ ਸਕਿੱਲ ਦੇ ਵਿੱਚ ਆਪਣਾ ਨੂੰ ਕਿੱਦਾਂ ਹੱਲ ਕਰਨਾ ਹੈ।
0: ਜੀ। ਸਭ
1: ਤੋਂ
0: ਵੱਡੀ ਗੱਲ ਹੈ ਹੱਥੀ ਜਿਹੜਾ ਗੁਣ ਹੈ, ਖਾਸ ਕਰਕੇ ਅਗਰ ਸਕਿੱਲ ਦੀ ਗੱਲ ਕਰੀਏ, ਅਗਰ ਹੱਥੀ ਤੁਹਾਡੇ 'ਚ ਗੁਣ ਹੈ ਤੇ ਤੁਸੀਂ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਹੋ।
1: ਕਿਉਂਕਿ ਜਿਵੇਂ ਅੱਜ ਦੇ ਟਾਈਮ 'ਚ ਅਸੀਂ ਦੇਖਦੇ ਹਾਂ ਕਿ ਹਰ ਇਨਸਾਨ ਜੋ ਹੈ ਇੱਕ ਮਾਂ, ਉਹ ਆਪਣੇ ਆਪ ਦੇ ਵਿੱਚ ਸਕਿੱਲ ਹੈ, ਉਹ ਕਿਸ ਤਰ੍ਹਾਂ ਮੈਨੇਜ ਕਰ ਰਹੀ ਹੈ ਆਪਣੇ ਆਪਣੇ ਘਰ ਨੂੰ, ਆਪਣੇ ਆਫਿਸ ਨੂੰ, ਟਾਈਮ ਨੂੰ, ਉਹ ਵੀ ਇੱਕ ਸਕਿੱਲ ਹੈ ਜੀ। ਔਰ ਬਿਨਾਂ ਸਕਿੱਲ ਤੋਂ ਸਰ ਕੋਈ ਮਿਲਣ ਦਾ ਕੋਈ ਇਨਸਾਨ ਕੋਈ ਕਾਮਯਾਬ ਨਹੀਂ ਹੈ।
0: ਕਿਆ ਬਾਤ ਹੈ ਸਰ, ਅੱਜ ਤੁਸੀਂ ਸਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਕਿਆ ਖੂਬ ਮੈਸੇਜ ਦਿੱਤਾ, ਔਰ ਖਾਸ ਕਰਕੇ ਦੂਰ ਦੁਰਾਡੇ ਦੇਸ਼ਾਂ 'ਚ ਬੈਠੇ ਵੀ, ਕਿਉਂਕਿ ਸਾਡੇ ਸੌਗਾਤ ਪ੍ਰੋਗਰਾਮ ਦੀ ਬਹੁਤ ਜ਼ਿਆਦਾ ਰੇਂਜ ਹੈ, ਔਰ ਮੈਨੂੰ ਉਮੀਦ ਹੈ ਕਿ ਜਿੰਨੇ ਵੀ ਪੂਰੇ ਭਾਰਤ 'ਚ, ਚਲੋ ਭਾਰਤ ਵਰਸ਼, ਪੂਰੇ ਪੰਜਾਬ ਵਰਸ਼ 'ਚ ਜਿਹੜਾ ਵੀ ਸਾਡੇ ਦੋਸਤ ਇਸ ਪ੍ਰੋਗਰਾਮ 'ਚ ਜੁੜੇ ਨੇ, ਬੱਚੇ ਖਾਸ ਕਰਕੇ ਅਗਰ ਮੈਸੇਜ ਸੁਣ ਰਹੇ ਨੇ ਤਾਂ ਬਹੁਤ ਅੱਛੀ ਗੱਲ ਹੈ, ਕਿਉਂਕਿ ਹੱਥੀਂ ਕੰਮ ਦਾ ਜ਼ਮਾਨਾ, ਅਸੀਂ ਅਗਰ ਬਾਹਰ ਵੀ ਫੋਰਨ 'ਚ ਵੀ ਜਾਂਦੇ ਹਾਂ ਅਤੇ ਉੱਥੇ ਵੀ ਜਾ ਕੇ ਅਗਰ ਅਸੀਂ ਸਕਿੱਲ ਵਰਕ ਕੋਈ ਲੈ ਕੇ ਜਾਈਏ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਬੱਚੇ ਪੰਜਾਬ 'ਚ ਰਹਿ ਕੇ ਵੀ ਔਰ ਬਾਹਰ ਵੀ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ, ਬੜੇ ਆਪਣਾ, ਆਪਣੇ ਪੇਰੈਂਟਸ ਦਾ ਔਰ ਸਾਡੇ ਪੂਰੇ ਭਾਰਤ ਔਰ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਨੇ।
1: ਬਿਲਕੁਲ ਸਹੀ ਬੋਲਿਆ ਜੀ ਆਪ
0: ਜੀ। ਅਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ ਸਰ, ਕਿਹੜਾ ਗੀਤ ਤੁਹਾਡੇ ਲਈ ਅਸੀਂ ਸਾਨੂੰ ਪੇਸ਼ ਕਰੀਏ?
1: ਸਰ ਮੇਰਾ ਇਹੀ ਸੀਗਾ ਕਿ ਸਰ ਜੋ ਆਪਣੇ ਬੱਚੇ ਹੈਗੇ ਆ
0: ਜੀ,
1: ਉਹਨਾਂ ਦੇ ਉੱਤੇ ਕੋਈ ਅੱਛਾ ਜਿਹਾ ਕੋਈ ਸਰ ਮੈਂ ਸੁਣਨਾ ਚਾਹਾਂਗੀ, ਬੱਚੇ ਨੂੰ ਅੱਛਾ ਮੋਟੀਵੇਟ ਕਰਨ ਸਰ।
0: ਠੀਕ।

0: ਠੀਕ ਹੈ ਸਰ, ਬੱਚਿਆਂ ਨਾਲ ਵੈਸੇ ਹੀ ਸਾਡਾ ਬਹੁਤ ਪਿਆਰ ਹੁੰਦਾ ਹੈ, ਬੱਚੇ ਮੰਨਦੇ ਵੈਸੇ ਹੀ ਪਰਮਾਤਮਾ ਦਾ ਰੂਪ ਹੈ। ਸੋ ਤੁਸੀਂ ਬਹੁਤ ਅੱਛਾ ਮੈਸੇਜ ਦਿੱਤਾ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਸੋ ਮਚ ਸਰ।
0: ਥੈਂਕ ਯੂ ਸਰ। ਬਿਲਕੁਲ ਜੀ, ਲਓ ਦੋਸਤੋ, ਤੁਹਾਨੂੰ ਬਹੁਤ ਸਾਰੇ ਮੈਸੇਜ ਜਿਹੜੇ ਸਾਡੇ ਅੱਜ ਦੇ ਸਰੋਤੇ ਜਿਹੜੇ ਸਾਡੇ ਨਾਲ ਜੁੜੇ ਸੀ ਸਕਿੱਲ ਪ੍ਰੋਗਰਾਮ ਤੋਂ ਸੂਰਜ ਕਲੀਰ ਜੀ, ਬਹੁਤ ਅੱਛਾ ਲੱਗਦਾ ਜਦੋਂ ਇੱਦਾਂ ਵੀ ਪ੍ਰੋਗਰਾਮ ਦੇ ਵਿੱਚ ਦੋਸਤ ਜੁੜਦੇ ਨੇ, ਔਰ ਖਾਸ ਕਰਕੇ ਮੈਸੇਜ ਜਿਹੜੇ ਬੱਚਿਆਂ ਵਾਸਤੇ, ਕਿਉਂਕਿ ਬੱਚਿਆਂ ਤੋਂ ਬਿਨਾਂ ਵੈਸੇ ਹੀ ਗੁਜ਼ਾਰਾ ਨਹੀਂ ਹੈ, ਉਹਨਾਂ ਦੇ ਨਾਲ ਪੇਰੈਂਟਸ ਦਾ ਨਾਮ ਰੌਸ਼ਨ ਹੁੰਦਾ ਹੈ, ਕਿਉਂਕਿ ਜਿਹੜਾ ਪੇਰੈਂਟਸ ਨੇ ਉਹਨਾਂ ਲਈ ਬੱਚੇ ਬਹੁਤ ਇੰਪੋਰਟੈਂਟ ਨੇ, ਔਰ ਇੱਕ ਜਦੋਂ ਪੇਰੈਂਟਸ ਔਰ ਜਦੋਂ ਬੱਚੇ ਆਪਣੇ ਪੜ੍ਹਾਈ ਦੇ ਵਿੱਚ, ਆਪਣੀਆਂ ਗੇਮਸ ਦੇ ਵਿੱਚ, ਫਿਜ਼ੀਕਲ ਐਕਟੀਵਿਟੀ, ਮੈਂਟਲ ਐਕਟੀਵਿਟੀ, ਕੋਈ ਵੀ ਐਕਟੀਵਿਟੀ ਦੀ ਅਸੀਂ ਗੱਲ ਕਰੀਏ, ਹੁਣ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਰਿਹਾ, ਔਰ ਖਾਸ ਕਰਕੇ ਗਰਲਸ ਜਿਹੜੀਆਂ ਨੇ ਬਹੁਤ ਅੱਗੇ ਵੱਧ ਰਹੀਆਂ ਨੇ, ਆਪਣਾ ਨਾਮ ਰੌਸ਼ਨ ਕਰ ਰਹੀਆਂ ਨੇ, ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਜ਼ਿੰਮਾ ਹੈ ਇਹ ਸਾਡੀ ਸਰਕਾਰਾਂ ਨੇ, ਸਾਡੇ ਬੱਚਿਆਂ ਨੇ, ਕਿ ਅਸੀਂ ਆਪਣੇ ਆਪ ਨੂੰ ਕੁਛ ਕਰਕੇ ਦਿਖਾਉਣਾ ਹੈ। ਇਹ ਬਹੁਤ ਵੱਡਾ ਜਜ਼ਬਾ ਹੈ ਜਿਹੜਾ ਸਾਡੇ ਵਿੱਚ ਹੋਣਾ ਚਾਹੀਦਾ ਹੈ, ਜਿਹਦੇ ਨਾਲ ਅਸੀਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ, ਕਿ ਜ਼ਿੰਦਗੀ ਜਿਹੜੀ ਹੈ ਨਾ ਉਹ ਬਹੁਤ ਕੁਛ ਸਾਨੂੰ ਸਿਖਾ ਕੇ ਜਾਂਦੀ ਹੈ, ਔਰ ਉਹਦੇ ਵਿੱਚ ਅਗਰ ਤੁਸੀਂ ਮਿਹਨਤ ਔਰ ਪਿਆਰ ਦਾ ਜਜ਼ਬਾ ਤੁਸੀਂ ਘੋਲਦੇ ਹੋ ਨਾ, ਤਾਂ ਫਿਰ ਤਾਂ ਕਿਆ ਹੀ ਬਾਤਾਂ ਨੇ, ਔਰ ਉਹਦਾ ਜਿਹੜਾ ਸਵਾਦ ਹੈ ਉਹ ਫਿਰ ਹਰ ਇੱਕ ਇਨਸਾਨ ਜਿਹਨੇ ਮਿਹਨਤ ਕੀਤੀ ਹੈ, ਜਿਹੜੇ ਪੇਰੈਂਟਸ ਨੇ, ਉਹਨਾਂ ਸਾਰਿਆਂ ਨੂੰ ਹੀ ਜਿਹੜਾ ਹੈ ਮੌਕਾ ਮਿਲ ਜਾਂਦਾ, ਔਰ ਖਾਸ ਕਰਕੇ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਸਾਡਾ ਬੱਚਾ, ਸਾਡਾ ਪੇਰੈਂਟਸ, ਕਿਉਂਕਿ ਜਿਹੜਾ ਟੀਚਰ ਵੀ ਹੈ ਉਹ ਵੀ ਬੜਾ ਪ੍ਰਾਊਡ ਮੂਮੈਂਟ ਹੁੰਦਾ ਉਹਦੇ ਲਈ ਕਿ ਮੇਰਾ ਪੜ੍ਹਾਇਆ ਸਟੂਡੈਂਟ ਜਿਹੜਾ ਹੈ ਅੱਜ ਉਸ ਮੁਕਾਮ 'ਤੇ ਪਹੁੰਚਿਆ ਹੈ। ਸੋ ਇੰਨਾ ਜ਼ਿਆਦਾ ਜਿਹੜਾ ਹੈ ਉਹ ਪਿਆਰ ਔਰ ਖੁਸ਼ਨਸੀਬ ਉਹ ਲੋਕ ਨੇ ਜਿਨ੍ਹਾਂ ਨੂੰ ਮੌਕਾ ਮਿਲਦਾ ਹੈ, ਔਰ ਮੈਂ ਉਮੀਦ ਕਰਦਾ ਜਿੰਨੇ ਵੀ ਦੋਸਤ ਨੇ ਉਹ ਜ਼ਰੂਰ ਅੱਗੇ ਵਧਣ, ਇੱਦਾਂ ਹੀ ਅੱਗੇ ਮਿਹਨਤ ਕਰਦੇ ਨੇ, ਔਰ ਡਟ ਕੇ ਅਸੀਂ ਅੱਗੇ ਵਧੀਏ, ਔਰ ਕੰਮ ਨੂੰ ਹਰ ਕੰਮ 'ਚ, ਕਿਉਂਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੈ, ਸਿਰੇ ਚੜ੍ਹਨਾ ਜ਼ਰੂਰੀ ਹੈ। ਸੋ ਦੋਸਤ ਉਹਨਾਂ ਨੇ ਫਰਮਾਇਸ਼ ਕੀਤੀ ਕਿ ਕੋਈ ਐਸਾ ਗੀਤ ਜਿੰਨਾ ਬਹੁਤ ਸਾਰਾ ਹੌਸਲਾ ਬੱਚਿਆਂ ਨੂੰ ਮਿਲੇ, ਸੋ ਮੈਂ ਗੀਤ ਭੇਜ ਰਿਹਾ, ਉਮੀਦ ਹੈ ਤੁਹਾਨੂੰ ਅੱਛਾ ਲੱਗੇਗਾ।

0: ਲਓ ਜੀ, ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ। ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਕੀ ਬਾਤ ਹੈ, ਚੰਡੀਗੜ੍ਹ ਵਾਲਿਓ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਸਰ ਜੀ।

0: ਠੀਕ ਠਾਕ
1: ਚੜ੍ਹਦੀ ਕਲਾ ਦੇ ਵਿੱਚ ਨੇ ਬਾਰਿਸ਼ ਤਾਂ ਦੇਖੋ ਜਲੰਧਰ ਦੇ ਵਿੱਚ ਵੀ ਮੀਂਹ ਜਿਹੜਾ ਹੈ ਪੂਰਾ ਜ਼ੋਰਾਂ ਨਾਲ ਪਿਆ ਹੈ, ਮੌਸਮ ਹਲੇ ਵੀ ਪੂਰਾ ਜ਼ੋਰਾਂ ਸ਼ੋਰਾਂ ਤੇ ਹੈ ਤੇ ਮੀਂਹ ਪੈਣ ਦੇ ਪੂਰੇ ਆਸਾਰ ਬਣੇ ਹੋਏ ਨੇ। ਹਾਂ ਮੌਸਮ ਨੇ ਇੱਕ ਵਾਰੀ ਧੰਨ ਧੰਨ ਕਰਾ ਦਿੱਤੀ, ਅੱਜ ਵਾਕਈ ਏਸੀ ਜਿਹੜੇ ਨੇ ਬੰਦ ਕਰਾ ਦਿੱਤੇ ਨੇ। ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ? ਅੱਜ ਫਿਰ ਕੀ ਖਾਸ ਸੌਗਾਤ ਲੈ ਕੇ ਆਏ ਹੋ? ਠੀਕ ਹੈ ਜੀ, ਤੁਹਾਡੀ ਪਸੰਦ ਆਵਾਜ਼ ਮਾਰੀ ਹੈ ਤੁਸੀਂ ਸਤਿੰਦਰ ਸਰਤਾਜ, ਉਹਨਾਂ ਨੂੰ ਤੁਹਾਡੇ ਤੱਕ ਪਹੁੰਚ ਰਹੇ ਨੇ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ,
0: ਧੰਨਵਾਦ।

0: DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਦੋਸਤ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਹਾਂਜੀ ਸਰ ਜੀ,
0: ਨਮਸਕਾਰ ਜੀ, ਕੌਣ ਬੋਲ ਰਹੇ ਨੇ? ਜਨਕ ਰਾਜ ਜੀ, ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਥੈਂਕ ਯੂ ਸਰ ਜੀ, ਬਹੁਤ ਬਹੁਤ ਆਪ ਜੀ ਦਾ ਸ਼ੁਕਰੀਆ ਜੀ।
0: ਸ਼ੁਕਰੀਆ ਤੁਹਾਡਾ, ਤੁਸੀਂ ਪ੍ਰੋਗਰਾਮ 'ਚ ਜੁੜਦੇ ਹੋ, ਪ੍ਰੋਗਰਾਮ ਨੂੰ ਹੋਰ ਚਾਰ ਚੰਦ ਤੁਹਾਡੇ ਵਰਗੇ ਦੋਸਤ, ਕਿਉਂਕਿ ਮੈਂ ਦੇਖ ਰਿਹਾ ਕਿ ਠੀਕ 12 ਜਿਹੜੇ ਵੱਜਣ ਵਾਲੇ ਨੇ, ਪਰ ਤੁਹਾਡਾ ਜਿਹੜਾ ਪਿਆਰ ਹੈ ਆਕਾਸ਼ਵਾਣੀ ਜਲੰਧਰ ਦੇ ਨਾਲ, ਕਿਉਂਕਿ ਬਹੁਤ ਸਾਰੇ ਦੋਸਤ ਤਾਂ ਨਾਰਾਜ਼ ਹੋ ਕੇ ਵੀ ਬੈਠ ਜਾਂਦੇ ਨੇ ਕਿ ਮੇਰਾ ਤਾਂ ਫੋਨ ਹੀ ਨਹੀਂ ਮਿਲਦਾ, ਅਤੇ ਤੁਸੀਂ ਵੀ ਦੇਖ ਲਓ ਇਹ ਨੰਬਰ ਮਿਲਾ ਕੇ ਸਾਡੇ ਕਹਿੰਦੇ ਨੇ ਕਿ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ ਪਹੁੰਚੇ ਹੋ, ਸੋ ਇਸ ਕਰਕੇ ਥੈਂਕ ਯੂ ਦਾ ਤੁਹਾਡਾ ਬਣਦਾ ਜੀ। ਤੇ ਅੱਜ ਕੀ ਖਾਸ ਸੌਗਾਤ ਜਿਹੜੀ ਹੈ ਸਾਡੇ ਲਈ ਲੈ ਕੇ ਆਏ ਹੋ?
1: ਸਰ ਜੀ, ਅਸਲ ਤੋਂ ਮਤਾਂ ਵਾਲਾ ਜੀ ਗਾਣਾ ਜੀ, ਪੇਕੇ ਜਾਣ ਵਾਲੀ ਹੈ।
0: ਕੀ ਬਾਤ, ਦੇਖੋ ਜੀ, ਗਾਣੇ ਦੀ ਫਰਮਾਇਸ਼ ਵੀ ਤੁਸੀਂ ਜ਼ਬਰਦਸਤ ਕੀਤੀ ਹੈ, ਕਿਉਂਕਿ ਜੂਨ ਮਹੀਨੇ ਦੇ ਵਿੱਚ ਬੱਚਿਆਂ ਨੂੰ ਹੋ ਜਾਂਦੀਆਂ ਨੇ ਛੁੱਟੀਆਂ, ਤਾਂ ਫਿਰ ਜਿਹੜਾ ਨਾਨੀ ਹਾਊਸ ਜਿਹੜਾ ਹੈ ਨਾ, ਅਤੇ ਨਾਨਕੇ ਜਾਣ ਦਾ ਜਿਹੜਾ ਸਵਾਦ ਹੈ, ਉਹ ਤਾਂ ਫਿਰ ਹਰ ਕੋਈ ਜਿਹੜਾ ਹੈ ਉਹ ਮਤਲਬ ਬਚਪਨ 'ਚ ਜਿਹੜਾ ਮਜ਼ਾ ਆਉਂਦਾ ਸੀ ਉਹ ਅੱਜ ਨਹੀਂ ਆਉਂਦਾ, ਪਰ ਅੱਜ ਵੀ ਉਹ ਯਾਦਾਂ ਜਿਹੜੀਆਂ ਸਾਡੇ ਨਾਲ ਨੇ, ਕਿਉਂਕਿ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਜਦੋਂ ਨਾਨਕੇ ਜਾ ਕੇ ਮੌਜਾਂ ਕਰਦੇ ਹਾਂ ਨਾ, ਤਾਂ ਫਿਰ ਵਾਕਈ ਨਜ਼ਾਰਾ ਆ ਜਾਂਦਾ। ਠੀਕ ਹੈ ਜੀ, ਤੁਹਾਡੀ ਪਸੰਦ ਹੈ, ਤੁਸੀਂ ਸਾਨੂੰ ਯਾਦ ਕੀਤਾ ਹੈ, ਆਕਾਸ਼ਵਾਣੀ ਜਲੰਧਰ ਨੂੰ ਇੰਨਾ ਪਿਆਰ ਦਿੱਤਾ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਇੱਦਾਂ ਹੀ ਕਾਲ ਕਰਦੇ ਰਹੋ।
1: ਥੈਂਕ ਯੂ।

ਨਿਵਾਨ ਸ਼ਰਮਾ ਉਹਨਾਂ ਨੇ ਸਾਨੂੰ ਯਾਦ ਕੀਤਾ। ਸਤਿ ਸ਼੍ਰੀ ਅਕਾਲ ਜੀ, ਕਿਸੇ ਵੀ ਪੰਜਾਬੀ ਗੀਤ 'ਚ ਸਾਨੂੰ ਸ਼ਾਮਿਲ ਕਰੋ, ਮਿਹਰਬਾਨੀ ਹੋਵੇਗੀ। ਮਧੁਰ ਦਾ ਟੀਲਾ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ, ਆਕਾਸ਼ ਗੁੜੀਆ, ਇਸ਼ਿਤਾ ਅਰੋੜਾ ਉਹਨਾਂ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਪਟੇਲ ਨਗਰ ਤੋਂ, ਮਲੋੜ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਆਰਜ਼ੂ ਅਤੇ ਗੁੱਡੂ ਜਾਜੋਰੀਆ ਉਹਨਾਂ ਨੇ ਸਾਨੂੰ ਯਾਦ ਕੀਤਾ। ਕਹਿੰਦੇ ਨੇ ਗੀਤ ਆਪਣੀ ਪਸੰਦ ਆ, ਤੁਸੀਂ ਸਾਨੂੰ ਕੋਈ ਵੀ ਚਲਾ ਦਿਓ। ਬਿਲਕੁਲ ਜੀ। ਅਗਲਾ ਮੈਸੇਜ, ਕਨੇਰ ਮੁਹੱਲਾ ਪਟਿਆਲਾ ਤੋਂ ਮੁਕੇਸ਼ ਪੱਤਾ, ਨੀਲਮ ਪੱਤਾ, ਨਿਤਿਨ ਪਲਕ, ਕਰਨ ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਪੱਤਾ ਉਹਨਾਂ ਨੇ ਭੇਜਿਆ। ਨਮਸਕਾਰ ਜੀ, ਜਲਾਲਾਬਾਦ ਪੱਛਮੀ ਤੋਂ ਆਏ ਨੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਵਾਂਸ਼ੀ ਅਤੇ ਨਮਿਤਾ ਹੋਜਾ ਉਹਨਾਂ ਨੇ ਸਾਨੂੰ ਯਾਦ ਕੀਤਾ। ਅਖਿਲ ਦੀ ਆਵਾਜ਼ 'ਚ ਜ਼ਮਾ ਸਾਨੂੰ ਦਿੱਤਾ, ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਖਿਲ ਦੀ ਆਵਾਜ਼ 'ਚ ਗੀਤ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਨਾਲੋ ਨਾਲ ਸਾਡੇ ਕੋਲ ਮੈਸੇਜ ਪਹੁੰਚ ਰਹੇ ਨੇ ਜੀ। ਅਗਲਾ ਮੈਸੇਜ ਦੀ ਗੱਲ ਕਰੀਏ ਜੀ, ਪਿੰਡ ਮੋਲਣਵਾਲ ਤੋਂ ਮਾਸਟਰ ਮੁਨਸਬ ਅਲੀ ਨੰਬਰਦਾਰ ਦਾ ਫਿਰ ਸਾਨੂੰ ਮੈਸੇਜ ਆਇਆ ਜੀ। ਬਹੁਤ ਸਾਰਾ ਪਿਆਰ ਜਿਹੜਾ ਹੈ ਖਾਸ ਕਰਕੇ ਪਾਕਿਸਤਾਨ ਤੋਂ ਸਾਡੇ ਲਈ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਸਾਡੇ ਕੋਲ ਪਹੁੰਚੇ ਨੇ, ਉਹਨਾਂ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ। ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਤਿਲੂ ਨਾਇਕ, ਮਧੂ ਨਾਇਕ, ਉਹਨਾਂ ਨੇ ਸਾਨੂੰ ਯਾਦ ਕੀਤਾ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਕੋਈ ਵੀ ਸਦਾਬਹਾਰ ਗੀਤ ਕਹਿੰਦੇ ਸਾਨੂੰ ਜ਼ਰੂਰ ਤੁਸੀਂ ਸੁਣਾ ਦਿਓ। ਪਰ ਜੀ ਨਮਸਕਾਰ, ਕਿਵੇਂ ਹੋ? ਬਹੁਤ ਵਧੀਆ। ਪ੍ਰੀਤਮ ਸਿੰਘ, ਪੰਕਜ ਅਰੋੜਾ, ਸੰਦੀਪ ਸਿੰਘ, ਅਮਰਜੀਤ ਕੌਰ, ਸਰੋਜ ਅਤੇ ਮੋਨਿਕਾ, ਬਸਤੀ ਲੱਡੂਵਾਲੀ, ਫਿਰੋਜ਼ਪੁਰ, ਪੰਜਾਬ ਤੋਂ ਜਿਹੜਾ ਸਾਡੇ ਕੋਲ ਪਹੁੰਚੇ ਨੇ, ਅਸੀਂ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਜੀ। ਦੋਸਤ ਹੁਣਾਂ ਦਾ ਅਗਲੇ ਮੈਸੇਜ ਦੀ ਗੱਲ ਕਰੀਏ, ਔਰ ਖਾਸ ਕਰਕੇ ਹਾਂ ਗੁਰਨਾਮ ਭੁੱਲਰ ਹੁਣਾਂ ਦੀ ਆਵਾਜ਼ 'ਚ ਜਿਹੜਾ ਹੈ ਗੀਤ ਸੁਣਨਾ ਚਾਹੁੰਦੇ ਨੇ। ਬਿਲਕੁਲ ਜੀ, ਤੁਹਾਡੀ ਪਸੰਦ ਹੈ, ਅਸੀਂ ਨਾਲੋਂ ਨਾਲ ਪਲੇ ਕਰ ਰਹੇ ਹਾਂ। ਸੋ ਦੋਸਤ ਹੁਣਾਂ ਨੇ ਯਾਦ ਕੀਤਾ ਗੁਰਨਾਮ ਭੁੱਲਰ ਹੁਣਾਂ ਨੂੰ। ਸਾਡੀ ਕੋਸ਼ਿਸ਼ ਹੈ ਕਿ ਗੁਰਨਾਮ ਭੁੱਲਰ ਦਾ ਉਹਨਾਂ ਦਾ ਕੋਈ ਗਾਇਆ ਗੀਤ ਤੁਹਾਡੇ ਤੱਕ ਭੇਜ ਰਹੇ ਹਾਂ ਜੀ। ਫੋਨ ਨੰਬਰ ਇੱਦਾਂ ਹੀ ਤੁਸੀਂ ਯਾਦ ਰੱਖੋ, ਔਰ ਤੁਹਾਡੇ ਦਿਲਾਂ 'ਚ ਵੱਸਦਾ ਇੱਦਾਂ ਹੀ ਮੈਸੇਜ ਕਰਦੇ ਰਹੋ, ਸਾਡੇ ਨਾਲ ਪ੍ਰੋਗਰਾਮ ਸੁਗਾ 'ਚ ਇੱਦਾਂ ਹੀ ਜੁੜਦੇ ਰਹੋ।

ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸਹੁੰ ਜੇ ਕਿਤੇ ਉਹ ਅੱਜ ਮਿਲ ਜਾਣਾ, ਸਾਰੀ ਫਸਲ ਉਹ ਫਕੀਰ ਦੇ

0: Tiger Style.
1: ਲਓ ਜੀ, ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
2: ਨਮਸਕਾਰ ਸਰ।
1: ਨਮਸਕਾਰ ਜੀ, ਕੌਣ ਬੋਲ ਰਹੇ ਨੇ?
2: ਮਹੇਸ਼ ਗਰਗ, ਮੰਡੀ ਹਰਜੀਰਾ ਮਲੋੜ ਤੋਂ।
1: ਮਲੋੜ ਵਾਲਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ 'ਚ।
2: ਧੰਨਵਾਦ ਜੀ।
1: ਹੋਰ ਸੁਣਾਓ, ਘਰ ਪਰਿਵਾਰ ਕਿਵੇਂ ਨੇ?
2: ਬਹੁਤ ਵਧੀਆ ਸਰ।
1: ਵਧੀਆ, ਚਲੋ ਉਮੀਦ ਹੈ ਇਹ ਵਧੀਆ ਹੀ ਹੋਣਾ ਚਾਹੀਦਾ ਹੈ, ਚੜ੍ਹਦੀ ਕਲਾ 'ਚ ਹੋਣਾ ਚਾਹੀਦਾ ਹੈ, ਔਰ ਤੁਹਾਡਾ ਜਿਹੜਾ ਸਾਥ ਹੈ ਸਾਡੇ ਆਕਾਸ਼ਵਾਣੀ ਜਲੰਧਰ ਦੇ ਨਾਲ ਉਹ ਇੱਦਾਂ ਹੀ ਬਣਿਆ ਰਹਿਣਾ ਚਾਹੀਦਾ ਹੈ।
2: ਬਹੁਤ ਸਾਲਾਂ ਤੋਂ ਸੁਣਦੇ ਆ ਰਹੇ ਜੀ ਤੁਹਾਡੇ।
1: ਚਲੋ, ਸਾਨੂੰ ਉਮੀਦ ਹੈ ਜੀ ਤੁਹਾਡਾ ਜਿਹੜਾ ਸਾਥ ਹੈ ਉਹ ਇੱਦਾਂ ਹੀ ਬਣਿਆ ਰਹੇ, ਔਰ ਆਕਾਸ਼ਵਾਣੀ ਜਲੰਧਰ ਦੇ ਨਾਲ ਤੁਸੀਂ ਇੱਦਾਂ ਹੀ ਤਾਂ ਉਮਰ ਜਿਹੜਾ ਹੈ ਜੁੜੇ ਰਹੋ। ਅਤੇ ਅੱਜ ਅਸੀਂ ਖਾਸ ਕੀ ਲੈ ਕੇ ਆਏ ਹੋ ਸਾਡੇ ਲਈ?
2: ਚਿੱਟੇ ਜਲਦਾਰ ਦਾ ਗੀਤ ਹੈ, ਚਿੱਟੇ ਸੂਟ ਤੇ ਦਾਗ ਪੈ ਗਏ, ਕਣੀਆਂ ਚ ਮੈਂ ਭਿੱਜ ਗਈ, ਤੈਨੂੰ ਮਿਲਣ ਦੀ ਦਿਲਦਾਰ,
1: ਤੈਨੂੰ ਮਿਲਣ ਦੀ ਦਿਲਦਾਰਾ। ਠੀਕ ਹੈ ਜੀ, ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਆਵਾਜ਼ 'ਚ ਜਿਹੜਾ ਗੀਤ ਸਾਡੇ ਕੋਲ ਇਸ ਵੇਲੇ ਅਵੇਲੇਬਲ ਹੈ ਜੋ ਅਸੀਂ ਕੀ ਕਹਿੰਦੇ ਨੇ ਤੁਹਾਡੇ ਲਈ ਪਲੇਅ ਕਰ ਸਕਦੇ ਹਾਂ, ਔਰ ਤੁਹਾਡੇ ਤੱਕ ਗੀਤਾ ਜਲਦਾਰ ਹੋਣਾਂ ਦੀ ਆਵਾਜ਼ 'ਚ ਮੈਂ ਭੇਜ ਰਿਹਾ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਕਾਲ ਕਰਦੇ ਰਹੋ। ਦੋਸਤ ਉਹਨਾਂ ਨੇ ਫਰਮਾਇਸ਼ ਕੀਤੀ ਹੈ ਗੀਤਾ ਜਲਦਾਰ ਦੀ ਆਵਾਜ਼ 'ਚ। ਇੱਥੇ ਬਹੁਤ ਸਾਰੇ ਗੀਤ ਨੇ ਪਰ ਉਹ ਜਿਹੜਾ ਗੀਤ ਹੈ ਨਹੀਂ ਹੈ, ਪਰ ਜਿਹੜਾ ਛੱਤਰੀ ਤਾਣ ਸੁਰੱਖੀ ਛੱਤਰੀ ਯਾਰਾ ਜਿਹੜਾ ਗੀਤ ਉਹਨਾਂ ਨੇ ਬਹੁਤ ਖੂਬ ਗਾਇਆ ਹੈ, ਕਿਉਂਕਿ ਮੌਸਮ ਦਾ ਮਹੀਨਾ ਜਿਹੜਾ ਹੈ ਚੱਲ ਰਿਹਾ ਹੈ, ਔਰ ਛੱਤਰੀ ਬਹੁਤ ਇੰਪੋਰਟੈਂਟ ਹੈ ਮੀਂਹ ਦੇ ਵਿੱਚ ਖਾਸ ਕਰਕੇ। ਸੋ ਛੱਤਰੀ ਗੀਤ ਕੀਤਾ ਜਲਦਾਰ ਦੀ ਆਵਾਜ਼ 'ਚ ਤੁਹਾਡੇ ਤੱਕ ਪੇਸ਼ ਰਿਹਾ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ
0: ਹਾਂਜੀ, ਕੌਣ ਬੋਲ ਰਹੇ ਨੇ?
1: ਸਰ ਜੀ, ਮੈਂ ਕਾਂਤਾ ਵਰਮਾ ਬੋਲ ਰਹੀ ਜੀ, ਹਿਮਾਚਲ ਪ੍ਰਦੇਸ਼ ਸੋਲਨ ਸ਼ਿਮਲਾ ਕਸੌਲੀ ਜੀ।
0: ਬਹੁਤ ਬਹੁਤ ਸਵਾਗਤ ਹੈ ਆਪਕਾ ਜਲੰਧਰ ਕੇ ਆਂਗਨ ਮੇ। ਔਰ ਸੁਣਾਈਏ, ਕਸੌਲੀ ਕਾ ਕਿਆ ਹਾਲ ਹੈ?
1: ਬਹੁਤ ਬੜੀਆ ਜੀ, ਠੰਡਾ ਮੌਸਮ ਹੈ ਜੀ, ਔਰ ਬਾਰਿਸ਼ ਹੋ ਗਈ ਜਮਾ ਕੇ, ਸ਼ਰਟ ਡਾਲਦੀ ਜੀ ਲੋਕਾਂ ਨੇ।
0: ਅੱਛਾ ਜੀ, ਸ਼ਰਟਸ ਲੋਗੋ ਨੇ ਡਾਲ ਲਈ ਹੈ, ਕਿਆ ਬਾਤ ਹੈ!
1: ਹਾਂਜੀ
0: ਮੌਸਮ ਮਤਲਬ ਖੁਸ਼ਮਨਾ ਬਨਾ ਹੁਆ ਹੈ।
1: ਬਿਲਕੁਲ ਜੀ, ਅੱਜ ਇਲੈਕਸ਼ਨ ਥੇ ਨਾ ਜੀ ਹਮਾਰੇ ਗੁਲਾੜੀ ਪੰਚਾਇਤ ਮੇਂ, ਤੋ ਆਜ ਸਭ ਸਵੈਟਰ ਡਾਲ ਕੇ, ਕੋਟੇ ਡਾਲ ਕੇ, ਜੇਠ ਕਾ ਮਹੀਨਾ ਮੇਂ ਕਿਆ ਇਤਨੀ ਗਰਮੀ ਮੇਂ ਠੰਡ ਹੋ ਗਈ ਨਾ ਬਹੁਤ ਜ਼ਿਆਦਾ।
0: ਅੱਛਾ ਜੀ, ਠੰਡ ਮਤਲਬ ਜ਼ਿਆਦਾ ਹੋ ਗਈ ਹੈ।
1: ਹਾਂਜੀ, ਨੀਚੇ ਕੀ ਗਾੜੀ ਆ ਰਹੀ ਸੀ, ਦੇਖ ਰਹੇ ਥੇ ਵੀ ਕਿ ਹਿਮਾਚਲ ਮੇਂ ਸਵੈਟਰ ਡਾਲ ਦੀਏ।
0: ਅੱਛਾ ਜੀ, ਫਿਰ ਤੋ ਬਹੁਤ
1: ਹਾਂਜੀ
0: ਠੰਡ ਮਤਲਬ ਆਪਕੀ ਉਧਰ ਹੋ ਗਈ ਹੈ। ਆਜ ਜਲੰਧਰ
1: ਹਾਂਜੀ
0: ਮੇਂ ਵੀ ਬਹੁਤ ਖੂਬ ਬਾਰਿਸ਼ ਹੋਈ ਹੈ, ਲੋਗੋਂ ਨੇ ਬਹੁਤ ਆਨੰਦ ਉਠਾਇਆ ਹੈ ਬਾਰਿਸ਼ ਕਾ।
1: ਹਾਂਜੀ ਹਾਂਜੀ
0: ਤੋ ਆਜ ਖਾਸ ਕਿਆ ਹਮਾਰੇ ਲਈ ਲੈ ਕੇ ਆਏ ਹੈਂ ਆਪ?
1: ਖਾਸ ਤੋ ਯੇ ਸਰ ਜੀ, ਅੱਜ ਇਲੈਕਸ਼ਨ ਤੇ ਹਮਾਰੇ ਘਰ ਕੇ ਹੀ ਆ ਗਏ ਜੀ, ਸਾਰੇ ਨਿਕਲ ਗਏ, ਪ੍ਰਧਾਨ ਉਪ ਪ੍ਰਧਾਨ ਵਾਰਡ ਮੈਂਬਰ।
0: ਚਲੀਏ, ਬਹੁਤ ਬਹੁਤ ਮੁਬਾਰਕਾਂ ਜੀ, ਫਿਰ ਤੋ ਅੱਜ ਵਾਕਿਆ ਹੀ ਪਾਰਟੀ ਬਣਤੀ ਹੈ ਫਿਰ ਤੋ।
1: ਪਾਰਟੀ ਦੀ ਸਰ ਜੀ ਬਹੁਤ ਜਮਜਮਾ ਕੇ ਦੀ ਹੋਈ ਪਾਰਟੀ।
0: ਚਲੀਏ, ਠੀਕ ਹੈ। ਔਰ ਅੱਜ ਕੀ ਕਿਆ ਖਾਸ ਹਮਾਰੇ ਲਈ ਗੀਤ ਜੋ ਹੈ ਸੁਗਾਤ ਕੇ ਰੂਪ ਮੇਂ ਕਿਆ ਲੈ ਕੇ ਆਏ ਹੈ?
1: ਸਰ ਗੀਤ ਥੋੜਾ ਸਾ ਸੁਣਾ ਦੂ ਮੈਂ
0: ਜੀ।
1: ਸ਼ਿਮਲੇ ਦੇ ਆਈਆਂ ਕਾਲੀ ਕਾਲੀ ਬਦਲੀ, ਸ਼ਿਮਲੇ ਦੇ ਆਈਆਂ ਕਾਲੀ ਕਾਲੀ ਬਦਲੀ, ਬੜੇ ਖਾਰਾ ਜੂ ਤੇਰਾ ਮਾਂ ਜਾਨੀ ਮੇਰੀ, ਦਿਲ ਮਤ ਗੁਰੂ ਕਮਜ਼ੋਰ, ਤੇਰਾ ਮਾਂ ਜਾਨੀ ਮੇਰੀ, ਦਿਲ ਮਤ ਕਰੇ ਕਮਜ਼ੋਰ। ਹਾਂਜੀ
0: ਅਬ ਬਾਤ ਹੈ ਜੀ, ਕਿਆ ਬਾਤ ਹੈ! ਆਪ ਐਸੇ ਹੀ ਕਾਲ ਕਰਤੇ ਰਹੇ, ਆਕਾਸ਼ਵਾਣੀ ਜਲੰਧਰ ਕੇ ਸਾਥ ਜੁੜਤੇ ਰਹੇ, ਆਜ ਕਿਆ ਖਾਸ ਸੁਣਨਾ ਚਾਹੇਂਗੇ?
1: ਸਰ ਆਪ ਸੁਣਾ ਦੋ ਜੀ, ਬੱਬੂ ਮਾਨ ਕੀ ਆਵਾਜ਼ ਮੇਂ ਸੁਣਾ ਦੋ, ਉਸ ਸਾਵਨ ਮੇਂ ਛੜੀ ਵਾਲਾ ਗਾਣਾ,
0: ਸੌਣ ਦੀ ਚੜੀ।
1: ਹਾਂਜੀ ਹਾਂਜੀ,
0: ਠੀਕ ਹੈ ਜੀ, ਤੁਹਾਡੇ ਤੱਕ ਪਹੁੰਚਾ ਰਹੇ ਹਾਂ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇਦਾਂ ਹੀ
1: ਬਿਲਕੁਲ
0: ਕਾਲ
1: ਜੀ,
0: ਕਰਦੇ
1: ਆਪਕੇ
0: ਰਹੇ।
1: ਪ੍ਰੋਗਰਾਮ

0: ਦੋਸਤ ਹੁਣੀ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਹੋਰ ਜੀ, ਪਾਰਸ ਚੱਡਾ ਜੀ, ਕੀ ਹਾਲ ਹੈ ਜੀ?
0: ਬਹੁਤ ਵਧੀਆ ਜੀ, ਕੌਣ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਫਕੀਰ ਚੰਦ ਰਸਗਣੀਆਂ ਜੀ।
0: ਫਕੀਰ ਚੰਦ ਜੀ, ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ, ਸੌਗਾਤ ਪ੍ਰੋਗਰਾਮ 'ਚ।
1: ਤੁਹਾਡਾ ਹੀ ਬਹੁਤ ਬਹੁਤ ਥੈਂਕ ਯੂ ਸਾਡੀ ਯਾਦ ਰਿਸੀਵ ਕਰਨ ਵਾਸਤੇ ਜੀ।
0: ਸ਼ੁਕਰੀਆ ਜੀ, ਸ਼ੁਕਰੀਆ। ਅਸੀਂ ਤਾਂ ਬੈਠਦੇ ਹੀ ਤੁਹਾਡੇ ਕਰਕੇ ਹੀ ਹਾਂ, ਅਸੀਂ ਤਾਬਿਆਦਾਰ ਹਾਂ ਕਿਉਂਕਿ ਤੁਸੀਂ ਆਕਾਸ਼ਵਾਣੀ ਜਲੰਧਰ ਨੂੰ ਸੌਗਾਤ ਪ੍ਰੋਗਰਾਮ ਨੂੰ ਬਹੁਤ ਸਾਰਾ
1: ਅਸੀਂ ਵੀ
0: ਪਿਆਰ।
1: ਤੁਹਾਡੇ ਵਾਸਤੇ ਬੈਠੇ ਹੁੰਦੇ ਹਾਂ ਵੀ ਫੋਨ ਮਰਾਉਂਦੇ ਹਾਂ ਜੀ, ਪਾਸ ਜੀ ਨੂੰ
0: ਜੀ ਜੀ
1: ਸਾਡੀਆਂ ਫਰਮਾਇਸ਼ਾਂ ਪੂਰੀਆਂ ਕਰਨਗੇ ਜੀ।
0: ਕਿਆ ਬਾਤ ਹੈ! ਤੇ ਮੌਸਮ ਦਾ ਕੀ ਹਾਲ ਚਾਲ ਹੈ?
1: ਮੌਸਮ ਦਾ ਮੀਂਹ ਪੈ ਗਿਆ ਸੀ, ਹੁਣ ਤਾਂ ਘਰ ਨਹੀਂ ਪੈ ਰਿਹਾ।
0: ਸਾਡੇ
1: ਜਲੰਧਰ ਦੱਸੋ, ਪੈ ਰਿਹਾ ਵੀ?
0: ਜਲੰਧਰ ਦਾ ਵੀ ਮੌਸਮ ਬਹੁਤ ਵਧੀਆ ਬਣਿਆ ਹੋਇਆ, ਹਲਕੀ ਹਲਕੀ ਜਿਹੜੀ ਬੱਦਲਵਾਹੀ ਨਾਲ ਥੋੜ੍ਹਾ ਥੋੜ੍ਹਾ ਜਿਹਾ ਜਿਹੜਾ ਕਹਿੰਦੇ ਹੁੰਦੇ ਨਾ ਸ਼ਰਾਟਾ ਜਿਹਾ ਪੈ ਰਿਹਾ।

ਲਓ ਜੀ, ਮੈਸੇਜ ਵੀ ਸਾਡੇ ਕੋਲ ਪਹੁੰਚ ਰਹੇ ਨੇ। ਮੈਸੇਜ ਭੇਜਣ ਵਾਲੇ ਦੋਸਤ ਨੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਟੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ, ਜੈਵਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ, ਬੇਟਾ ਬਜਾਜ, ਉਹਨਾਂ ਨੇ ਸਾਨੂੰ ਯਾਦ ਕੀਤਾ। ਮਲਿਆਣਾ ਸਰਦਨਾ ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੈਮ ਜੈਨ, ਮੁਸਕਾਨ ਜੈਨ, ਮਾਸਟਰ ਜੀ ਵੀ ਐਮ ਜੈਨ, ਉਹਨਾਂ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਨਮਸਕਾਰ ਭੇਜਣ ਵਾਲੇ ਦੋਸਤ ਨੇ ਪਾਂਡਰ ਕਵੜਾ ਤੋਂ ਅਨਿਲ ਬੁਰਾੜੇ, ਉਸ਼ਾ ਬੁਰਾੜੇ, ਅਨੁਰਸ਼ੀ ਬੁਰਾੜੇ, ਧਨਸ਼੍ਰੀ ਬੁਰਾੜੇ, ਉਹਨਾਂ ਨੇ ਸਾਨੂੰ ਬਲਸ਼ਾਹ ਤੋ ਸੂਰਜ ਲੋੜੇ, ਪ੍ਰਾਚੀ ਲੋੜੇ, ਆਪਕਾ ਹਰ ਪਲ ਖੁਸ਼ੀਓ ਸੇ ਭਰਾ ਰਹੇ, ਪਿਆਰ ਭਰਾ ਨਮਸਕਾਰ, ਬਹੁਤ ਸਾਰਾ ਪਿਆਰ ਦੇ ਨਾਲ, ਗੁਲਦਸਤਿਆਂ ਦੇ ਨਾਲ ਜਿਹੜਾ ਹੈ ਸਾਨੂੰ ਮੈਸੇਜ ਭੇਜਿਆ ਜੀ। ਮਹਾਰਾਸ਼ਟਰ ਤੋਂ ਚੱਲ ਕੇ ਮੈਸੇਜ ਸਾਡੇ ਕੋਲ ਪਹੁੰਚਿਆ। ਆਰਤੀ ਜੀ, ਆਦਾਬ, ਨਮਸਕਾਰ। ਸ਼ਮਸੂਲ, ਕਮਰ ਰਾਹੀ, ਸ਼ਾਹੀਨ, ਫਾਤਿਮਾ, ਦਨਾਨ ਖਾਨ, ਫੈਜ਼ਲ ਖਾਨ, ਅਨੂ ਖਾਨ, ਉਹਨਾਂ ਨੇ ਸਾਨੂੰ ਯਾਦ ਕੀਤਾ। ਕਿਸੇ ਵੀ ਗੀਤ 'ਚ ਕਹਿੰਦੇ ਸਾਨੂੰ ਸ਼ਾਮਿਲ ਕਰੋ। ਗਾਓਂ ਖਰੀਆ ਟਾਣੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਸਤਵੀਰ ਸਿੰਘ, ਬਿਜਰਨੀਆ, ਦਵਿੰਦਰ, ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਅਰਜੂ, ਨਵੀਆਂ ਬਿਜਰਨੀਆਂ, ਉਹਨਾਂ 'ਤੇ ਕਹਿੰਦੇ ਕੋਈ ਵੀ ਗੀਤ 'ਚ ਸਾਨੂੰ ਜ਼ਰੂਰ ਸ਼ਾਮਿਲ ਕਰੋ ਪ੍ਰੋਗਰਾਮ 'ਚ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਭੇਜਣ ਵਾਲੇ ਦੋਸਤ ਨੇ ਬਠਿੰਡਾ ਰੋਡ ਮੰਡੀਡਾਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਖੀ ਤਾਨੀਆ 'ਤੇ ਕੋਈ ਵੀ ਗੀਤ ਸੁਣਾ ਦਿਓ। ਬਿਲਕੁਲ ਜੀ, ਪਸੰਦ ਤੁਸੀਂ ਜ਼ਿੰਮਾ ਲਾਇਆ, ਉਮੀਦ ਹੈ ਤੁਹਾਨੂੰ ਚੰਗਾ ਲੱਗੇਗਾ।

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਪੰਜਾਬੀ ਦੀ ਆਵਾਜ਼। ਇਸ ਵੇਲੇ ਸਟੂਡੀਓ ਕੋਣ ਅਨੁਸਾਰ ਠੀਕ 12:55 ਅਤੇ 10 ਸੈਕਿੰਡ ਹੋਏ ਨੇ। ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਖਤਮ ਕਰ ਰਹੇ ਹਾਂ, ਪਰ ਤੁਸੀਂ ਜਾਣਾ ਕਿਤੇ ਨਹੀਂ। ਇਹ ਸਫ਼ਰ, ਇਹ ਸਾਥ, ਇਹ ਪਿਆਰ ਆਕਾਸ਼ਵਾਣੀ ਜਲੰਧਰ ਦੇ ਨਾਲ ਤੁਹਾਡਾ ਇੱਥੇ ਬਣਿਆ ਰਹਿਣਾ। ਠੀਕ 1 ਵਜੇ ਤੁਹਾਡੇ ਲਈ ਪੰਜਾਬੀ ਨਾਟਕ, ਉਸ ਤੋਂ ਬਾਅਦ 1:30 ਵਜੇ ਮਿਊਜ਼ੀਕਲ ਫੀਚਰ ਅਤੇ 2 ਵਜੇ ਡਿਊਟ ਮਿਊਜ਼ਿਕ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋ ਜਾਣਾ ਹੈ। ਇਸ ਪ੍ਰੋਗਰਾਮ ਨੂੰ ਖਤਮ ਕਰ ਰਹੇ ਹਾਂ ਵਾਅਦਾ ਕਰਦੇ ਹੋਏ ਕਿ ਅਗਲੇ ਸ਼ਨੀਵਾਰ ਠੀਕ 11:10 'ਤੇ ਸੌਗਾਤ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗਾ। ਪਰ ਇਹ ਸਾਥ, ਕਿਉਂਕਿ ਤੁਸੀਂ ਆਕਾਸ਼ਵਾਣੀ ਜਲੰਧਰ ਨੂੰ ਹਰ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋ, ਇਸ ਤੋਂ ਠੀਕ 1 ਵਜੇ ਤੁਹਾਡੇ ਲਈ ਪੰਜਾਬੀ ਨਾਟਕ ਲੈ ਕੇ ਅਸੀਂ ਹਾਜ਼ਰ ਹੋ ਜਾਣਾ ਹੈ।

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਰਾਤ ਦੇ ਠੀਕ 1 ਵੱਜ ਚੁੱਕਾ ਹੈ। ਸਮਾਂ ਹੋ ਰਿਹਾ ਪੰਜਾਬੀ ਨਾਟਕ ਸਫੀਦ ਲਾਟੋ ਦਾ। ਇਸ ਤੋਂ ਠੀਕ ਬਾਅਦ 1:30 ਵਜੇ ਤੁਸੀਂ ਸੁਣੋਗੇ ਮਿਊਜ਼ੀਕਲ ਫੀਚਰ ਚਰਖਾ।

0: ਇੱਕ ਬਲੱਡ ਸੈਂਪਲ ਰਿਪੋਰਟ, ਤਿੰਨਾਂ ਬਾਡੀਆਂ ਦੇ ਖੂਨ ਵਿੱਚ ਕੁਝ ਬੈਕਟੀਰੀਆ ਤੇ ਕੈਮੀਕਲ ਮਿਲੇ ਨੇ।
1: ਹੋਰ ਕੁਝ ਖਾਸ?
0: ਸਰ, ਦਰਅਸਲ ਜੋ ਇਹ ਕੈਮੀਕਲ ਹੈ ਨਾ, ਉਹ 12 ਕੈਮੀਕਲਸ ਦਾ ਮਿਕਸਚਰ ਹੈ।
1: 12 ਕੈਮੀਕਲਸ ਦਾ ਮਿਕਸਚਰ? ਕਾਤਲ ਕੋਈ ਸਾਇੰਟਿਸਟ ਤਾਂ ਨਹੀਂ?
0: No idea, sir. But could be.
1: Enough of your chemistry class, madam. ਮੈਨੂੰ ਇਹ ਦੱਸੋ ਕਿ ਇਹਨਾਂ ਦਾ ਇਹਨਾਂ ਡੈਥਸ ਦੇ ਨਾਲ ਕਨੈਕਸ਼ਨ ਕੀ ਹੈ?
0: ਸਰ, ਇਹ ਡਰੱਗ ਪਹਿਲਾਂ 6 ਘੰਟਿਆਂ 'ਚ ਬਹੁਤ ਤੇਜ਼ ਨਸ਼ਾ ਦਿੰਦਾ। ਇਨਸਾਨ ਖੁਸ਼ੀ, ਗਾਣਾ, ਡਾਂਸ, ਟ੍ਰਾਂਸ ਵਿੱਚ ਰਹਿੰਦਾ।
1: ਓਕੇ, ਜਿੰਨਾ ਵੱਧ ਨਸ਼ਾ ਉਨਾ ਵੱਧ ਫਾਇਦਾ। ਯਾਨੀ ਇਹ ਵੰਡਰ ਡਰੱਗ ਦਾ ਓਵਰਡੋਜ਼ ਹੈ?
0: ਹੋ ਸਕਦਾ ਹੈ ਸਰ।
1: ਓਕੇ,
2: 6 ਘੰਟਿਆਂ ਬਾਅਦ?
0: 6 ਘੰਟਿਆਂ ਬਾਅਦ ਇਹ ਬੈਕਟੀਰੀਆ ਤੇ ਡਰਟੀ ਡਜ਼ਨ ਮਿਲ ਕੇ ਪੋਟਾਸ਼ੀਅਮ ਸਾਇਨਾਈਡ ਵਰਗੇ ਕੰਪਾਊਂਡ ਬਣਾਉਂਦੇ ਨੇ, ਜੋ ਸਰੀਰ ਦੇ ਟਿਸ਼ੂਜ਼ ਨੂੰ ਗਲਾਉਣਾ ਸ਼ੁਰੂ ਕਰ ਦਿੰਦੇ ਨੇ।
2: ਤਾਂ ਕੋਈ ਨਵਾਂ ਜ਼ਹਿਰ ਹੀ ਹੋ ਗਿਆ ਫਿਰ?
0: ਨਹੀਂ, ਇਹ ਲੈਬੋਰਟਰੀ 'ਚ ਬਣਿਆ ਕੰਪਾਊਂਡ ਹੈ।
2: ਫਿਰ ਤਾਂ ਕੰਮ ਖਰਾਬ ਹੈ ਜਨਾਬ। ਇਸ ਕੈਮੀਕਲ ਸਾਇੰਟਿਸਟ ਨੂੰ ਫੜਨਾ ਬਹੁਤ ਜ਼ਰੂਰੀ ਹੈ।
1: ਡਟ ਜਾਓ ਫਿਰ, ਕਾਤਲ ਸਾਡੀ ਪਕੜ 'ਚ ਹੋਣਾ ਚਾਹੀਦਾ ਹੈ। ਬਰਾੜ, ਜੇ ਕੋਈ ਹੋਰ ਕਤਲ ਹੋਇਆ ਨਾ ਤਾਂ ਪੁਲਿਸ ਦੀ ਇੱਜ਼ਤ ਤਾਂ ਗਈ। ਮੈਡਮ ਜੀ, ਜ਼ਰਾ ਆਪਣੇ ਕੈਮਿਸਟਰੀ 'ਚ PhD ਹੋਣ ਦਾ ਜਲਵਾ ਤਾਂ ਦਿਖਾਓ ਜ਼ਰਾ।
2: ਤੁਸੀਂ ਕਹਿ ਰਹੇ ਸੀ ਦੋ ਚੀਜ਼ਾਂ ਕਾਮਨ ਨੇ
0: ਜੀ,
2: ਬਲੱਡ ਸੈਂਪਲਸ ਤੋਂ ਇਲਾਵਾ ਹੋਰ ਕੀ?
0: ਸਰ, ਤੁਹਾਡੇ ਨਾਮ ਦੀ ਹੱਥ ਲਿਖਤੀ ਪਰਚੀ, ਜਿਸ 'ਤੇ ਲਿਖਿਆ ਹੈ ਰੋਕ ਸਕੋ ਤਾਂ ਰੋਕ ਲਓ, ਨਹੀਂ ਤਾਂ ਇੱਕ ਦਿਨ ਸਭ ਮਰਨਗੇ।
1: ਹਾਂ, ਮੇਰੇ ਨਾਮ ਦੀ ਹੱਥ ਲਿਖਤ ਪਰਚੀ, 3 ਰਾਤਾਂ, 3 ਡੈਡ ਬੋਡੀਜ਼, ਤਿੰਨਾਂ ਦਾ ਤਰੀਕਾ ਇੱਕੋ। ਕਿਤੇ ਕੋਈ ਸਾਡੇ ਨਾਲ ਖੇਡ ਤਾਂ ਨਹੀਂ ਖੇਡ ਰਿਹਾ? ਬਰਾੜ, ਆਪਾਂ ਬੀਤੇ ਦਿਨੀ ਕਿਸੇ ਡਰੱਗ ਮਾਫੀਆ ਨੂੰ ਫੜਿਆ? ਬਰਾੜ, ਹਰ ਜੁਰਮ ਦਾ ਇੱਕ ਪੈਟਰਨ ਹੁੰਦਾ ਹੈ।
2: ਸਰ ਜੀ, ਇਹ ਵੇਖੋ, ਤਿੰਨਾਂ ਕੇਸਾਂ ਵਿੱਚ ਇੱਕ ਹੋਰ ਚੀਜ਼ ਕਾਮਨ ਹੈ। ਤਿੰਨਾਂ ਨੇ ਮਰਨ ਤੋਂ ਇੱਕ ਦਿਨ ਪਹਿਲਾਂ ਜਿਸ ਕੈਫੇ ਵਿੱਚ ਕੁਝ ਖਾਧਾ ਪੀਤਾ ਸੀ, ਉਹ ਹੈ ਸਿਟੀ ਪੁਆਇੰਟ ਕੈਫੇ।
1: ਸਿਟੀ ਪੁਆਇੰਟ ਕੈਫੇ? ਓਕੇ
2: ਜੀ ਸਰ। ਇਹ ਨੇ ਰਸੀਦਾਂ ਸਭ ਇੱਕੋ ਜਗ੍ਹਾ ਤੋਂ। ਹੋ ਸਕਦਾ ਮੌਤ ਕੈਫੇ ਵਿੱਚ ਹੀ ਪਕਾਈ ਜਾ ਰਹੀ ਹੋਵੇ।
1: ਕੱਲ੍ਹ ਸਵੇਰੇ ਉਸ ਕੈਫੇ 'ਤੇ ਚੱਲਾਂਗੇ, ਰਾਈਟ?
2: ਓਕੇ ਸਰ।
0: ਸਰ
1: ਜੀ,
0: ਤੁਸੀਂ ਕਿਸ ਸੋਚ ਵਿੱਚ ਡੁੱਬ ਗਏ ਸਰ?
1: ਕੁਛ ਨਹੀਂ, ਇੱਕ ਪੁਰਾਣਾ ਦੋਸਤ ਯਾਦ ਆ ਗਿਆ। ਕੋਈ ਨਾ, ਸਵੇਰੇ ਮਿਲਦੇ ਹਾਂ। ਇਹ ਸਬੂਤ, ਰਿਪੋਰਟਸ ਅਤੇ ਪਰਚੀਆਂ ਇੱਥੇ ਛੱਡ ਦਿਓ, ਵੇਖ ਤਾਂ ਕੁਛ ਕੰਮ ਦਾ ਹੈ ਕਿ ਨਹੀਂ। ਓਕੇ, ਫਾਈਨ, ਡਿਸਮਿਸ।
0: ਜੈ ਹਿੰਦ ਸਰ।
1: ਅੱਛਾ, ਇਹ ਉਹ ਪਰਚੀ, ACP ਦਲਵੀਰ, ਰੋਕ ਸਕੋ ਤਾਂ ਰੋਕ ਲਓ, ਨਹੀਂ ਤਾਂ ਇੱਕ ਦਿਨ ਸਭ ਮਰਨਗੇ। ਓ ਮਾਈ ਗੋਡ, ਇਹ ਲਿਖਾਵਟ ਕੁਛ, ਆਈ ਥਿੰਕ ਆਈ ਨੋ ਦਿਸ ਹੈਂਡ ਰਾਈਟਿੰਗ। ਮੋਟੇ ਮੋਟੇ ਗੋਲ ਗੋਲ ਅੱਖਰ। ਇਹ ਕੀ ਲਿਖਿਆ ਪਰਚੀ ਦੇ ਪਿੱਛੇ? ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ, ਸਾਥ ਨਹੀਂ ਛੱਡਾਂਗੇ ਯਾਰ, ਇਸ ਜਨਮ ਤਾਂ ਕਦੇ ਨਹੀਂ। ਜਸਟ ਅ ਸੈਕਿੰਡ। ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ, ਸਾਥ ਨਹੀਂ ਛੱਡਾਂਗੇ ਯਾਰ, ਇਹ ਜਨਮ ਤਾਂ ਕਦੇ ਨਹੀਂ। ਰਾਜੀਵ, ਰੱਬ ਕਰੇ ਮੈਂ ਜੋ ਸੋਚ ਰਿਹਾ ਗਲਤ ਹੋਵੇ। ਇਜ਼ ਇਟ ਰਾਜੀਵ? ਇਜ਼ ਇਟ ਯੂ ਰਾਜੀਵ? ਓ ਮਾਈ ਗੋਡ।

0: ਇਹੀ ਹੈ ਪਰ ਸਿਰ ਤੇ ਉਹਨਾਂ ਦੇ ਇੰਨੇ ਵਾਲ ਨਹੀਂ ਹੈ।
1: ਕੀ ਕੰਮ ਕਰਾਉਂਦਾ ਸੀ ਤੂੰ?
0: ਨਬ ਆਹ ਕੁਝ ਪੈਕਟ ਰਖਵਾ ਦਿੰਦਾ ਸੀ ਮੇਰੇ ਕੋਲ, ਹਰ ਪੈਕਟ 'ਚ ਇੱਕ ਵੱਡਾ ਜਿਹਾ ਸਫੇਦ ਲੱਡੂ, ਇੱਕ ਛੋਟਾ ਸਫੇਦ ਲੱਡੂ ਹੁੰਦਾ ਸੀ ਜਨਾਬ। ਹਾਂ, ਵੱਡਾ ਖਾਣ ਨਾਲ ਥੋੜ੍ਹਾ ਜਿਹਾ ਨਸ਼ਾ ਹੁੰਦਾ ਸੀ, ਛੋਟਾ ਜਿਹੜਾ ਆ ਉਹ ਨਸ਼ਾ ਤਾਰਨ ਲਈ ਹੁੰਦਾ ਸੀ ਜਨਾਬ, ਇਹੀ ਮੈਨੂੰ ਪਤਾ ਜੀ। ਅਤੇ ਇੱਕ ਗੱਲ ਹੋਰ ਜਨਾਬ, ਛੋਟਾ ਜਿਹੜਾ ਨਾ ਘੜੀ ਦੇਖ ਕੇ 5 ਘੰਟੇ ਬਾਅਦ ਖਾਣਾ ਹੁੰਦਾ ਸੀ ਜਨਾਬ। ਉਹ ਜਿਹੜਾ ਲੱਡੂ ਆ ਨਾ ਜਨਾਬ, ਉਹ ਕਾਲਜ ਸਕੂਲ ਦੇ ਬੱਚਿਆਂ ਨੂੰ ਨਹੀਂ ਵੇਚਦੇ ਸੀ, ਖਾਸ ਕਿਸਮ ਦੇ ਲੋਕਾਂ ਨੂੰ ਹੀ ਦਿੰਦੇ ਸੀ। ਪਹਿਲਾਂ ਤਾਂ ਮੈਨੂੰ ਲੱਗਾ ਜਨਾਬ ਕਿ ਇਹ ਕੋਈ ਭੰਗ ਭੁੰਗ ਦਾ ਲੱਡੂ ਹੋਣਾ, ਪਰ ਬਾਅਦ 'ਚ ਪਤਾ ਲੱਗਾ ਵੀ ਇਹ ਤਾਂ ਇੱਕ ਨਵਾਂ ਜਿਹਾ ਡਰੱਗ ਹੈ ਜਨਾਬ, ਬੜਾ ਤੇਜ਼ ਨਸ਼ਾ ਕਰਦਾ ਜਨਾਬ, ਲੋਕ ਉਹਦੇ ਆਦੀ ਹੋ ਜਾਂਦੇ ਨੇ। ਜਿਹਨੇ ਇੱਕ ਵਾਰ ਲੈ ਲਿਆ ਉਹ ਇਸ ਤੋਂ ਬਚ ਨਹੀਂ ਸਕਿਆ ਜਨਾਬ। ਮੈਂ ਕਈ ਵਾਰ ਮਨਾ ਵੀ ਕੀਤਾ ਪਰ
2: ਫਿਰ
0: ਜਨਾਬ, ਫਿਰ ਪ੍ਰੋਫੈਸਰ ਸਾਹਿਬ ਨੇ ਮੈਨੂੰ ਪੁਲਿਸ ਤੋਂ ਫੜਾਉਣ ਦੀ ਧਮਕੀ ਦਿੱਤੀ। ਡਰ ਦੇ ਮਾਰੇ ਮੈਂ ਉਹਦਾ ਕੰਮ ਕਰਦਾ ਰਿਹਾ ਜਨਾਬ, ਪਰ ਉਹਨਾਂ ਤਿੰਨਾਂ ਦੇ ਮਰਨ ਦੀ ਖਬਰ ਦੇਖ ਕੇ ਮੈਂ ਸੱਚੀ ਬਹੁਤ ਡਰ ਗਿਆ ਜਨਾਬ। ਬਿਨਾਂ ਉਹਨੂੰ ਦੱਸੇ ਮੈਂ ਅੱਜ ਭੱਜ ਗਿਆ ਜੀ।
1: ਤੂੰ ਜਾਣਦਾ ਉਹਨਾਂ ਤਿੰਨਾਂ?
0: ਹਾਂ ਜਨਾਬ, ਮੈਂ ਜਾਣਦਾ, ਉਹ ਪ੍ਰੋਫੈਸਰ ਦੇ ਦੋਸਤ ਸੀ, ਉਹਨਾਂ ਨੂੰ ਪ੍ਰੋਫੈਸਰ ਨੇ ਡਰੱਗ ਦੀ ਆਦਤ ਲਾਈ ਸੀ ਜੀ, ਪਰ ਸ਼ਾਇਦ ਜਨਾਬ ਪੈਸੇ ਵੰਡਣ ਵੱਟੇ ਜਾਂ ਫਿਰ ਹੋਰ ਕਿਸੇ ਗੱਲ 'ਤੇ ਸਾਰੇ ਲੜ ਪਏ। ਮੈਂ ਫੋਨ 'ਤੇ ਸਾਰਾ ਝਗੜਾ ਸੁਣਿਆ ਸੀ ਜਨਾਬ।
1: ਓਕੇ, ਅਸਾਂ ਹੁਣ ਮੈਨੂੰ ਗੱਲ ਦੱਸ ਕੇ, ਪ੍ਰੋਫੈਸਰ ਦੀ ਕੋਈ ਹੋਰ ਖਾਸ ਆਦਤ, ਹਰਕਤ, ਕਿਸੇ ਨਾਲ ਮਿਲਦਾ ਜੁਲਦਾ ਹੋਵੇ, ਕੋਈ ਜਗ੍ਹਾ ਜਿੱਥੇ ਜਾਂਦਾ ਹੋਵੇ, ਰਹਿੰਦਾ ਕਿੱਥੇ?
0: ਸਭ ਇਹ ਤਾਂ ਨਹੀਂ ਪਤਾ ਵੀ ਉਹ ਰਹਿੰਦਾ ਕਿੱਥੇ ਹੈ, ਪਰ ਇਹ ਜ਼ਰੂਰ ਹੈ ਵੀ ਰਾਤੀ 11:55 'ਤੇ ਮੇਰੇ ਕੋਲ ਫੋਨ 'ਤੇ ਮੈਸੇਜ ਆਉਂਦਾ ਸੀ। ਜੇ ਸੌਂਦਾ ਹੋਇਆ ਸਮਾਈਲੀ ਹੋਵੇ ਤਾਂ ਮਤਲਬ ਹੈ ਕੋਈ ਕੰਮ ਨਹੀਂ ਹੈ, ਜੇ ਸਮਾਈਲੀ ਬਣੀ ਹੋਵੇ ਤਾਂ ਮਤਲਬ ਹੈ ਕਿ 10 ਮਿੰਟ ਬਾਅਦ ਬਾਹਰ ਆ ਜਾਓ ਅਤੇ ਸਫੇਦ ਲੱਡੂ ਦੇ ਪੈਕਟ ਲੈ ਲਓ। ਉਹ ਆਪਣੀ ਗੱਡੀ 'ਚ ਬੈਠਿਆ ਹੁੰਦਾ ਸੀ, ਪੈਕਟ ਦਿੰਦਾ ਸੀ, ਨਾਲ ਹੀ ਉਸ ਜਗ੍ਹਾ ਦੇ ਲੋਕਾਂ ਦੀ ਲਿਸਟ ਹੁੰਦੀ ਸੀ ਜਿੱਥੇ ਸਪਲਾਈ ਪਹੁੰਚਾਉਣੀ ਹੁੰਦੀ ਹੈ। ਜਨਾਬ, ਮੈਂ ਸਧਾਰਨ ਕੈਫੇ ਦੇ ਪੈਕਟ 'ਚ ਸਮਾਲ ਪਹੁੰਚਾਉਂਦਾ ਸੀ ਅਤੇ ਨਾਲ ਹੀ ਪੈਸੇ ਵਾਲੀ ਰਸੀਦ ਪਾਉਣ ਦਾ ਆਰਡਰ ਹੁੰਦਾ ਸੀ ਤਾਂ ਕਿ ਜੇ ਪੁਲਿਸ ਰੋਕ ਵੀ ਲਵੇ ਤਾਂ ਇਹ ਕੈਫੇ ਦਾ ਆਰਡਰ ਲੱਗੇ। ਅਤੇ ਹਾਂ, ਹਰ ਸਪਲਾਈ ਦਾ ਇੱਕ ਕੋਡ ਵਰਡ ਹੁੰਦਾ ਸੀ ਜਨਾਬ, ਸਪਲਾਈ ਲੈਣ ਵਾਲਾ ਗਾਹਕ ਜਦ ਤੱਕ ਉਹ ਕੋਡ ਵਰਡ ਨਹੀਂ ਬੋਲਦਾ ਤਦ ਤੱਕ ਉਹਨੂੰ ਪੈਕਟ ਨਹੀਂ ਦਿੰਦਾ ਸੀ ਜਨਾਬ।
1: ਅੱਛਾ, ਤੂੰ ਕਿਹਾ ਉਹ ਗੱਡੀ 'ਚ ਆਉਂਦਾ ਸੀ, ਕਿਹੜੀ ਗੱਡੀ ਸੀ? ਕੋਈ ਕਲਰ, ਕੋਈ ਮਾਡਲ ਕੁਛ ਯਾਦ ਹੈ ਤੈਨੂੰ?
0: ਜਨਾਬ, ਗੱਡੀ ਹਰ ਵਾਰ ਨਾ ਇੱਕ ਵੱਖਰੀ ਹੁੰਦੀ ਸੀ, ਪਰ ਰੰਗ ਅਤੇ ਨੰਬਰ ਇੱਕੋ ਹੀ ਹੁੰਦਾ ਸੀ।
1: ਨੰਬਰ?
0: ਜੀ ਸਰ, ਉਹਦੇ ਕੋਲ ਸ਼ਾਇਦ 3-4 ਗੱਡੀਆਂ ਹੈ ਜੀ, ਹੋਰ ਵੀ ਹੋ ਸਕਦੀਆਂ। ਇੱਕ ਸਫੇਦ ਰੰਗ ਅਤੇ ਹਰ ਗੱਡੀ ਦੇ ਆਖਰੀ 3 ਨੰਬਰ 567 ਹੁੰਦੇ ਸੀ ਜੀ।
1: 567 567 5 6 7
0: ਜਨਾਬ, ਮੈਂ ਸਭ ਕੁਛ ਸੱਚ ਸੱਚ ਦੱਸਦਾ ਜੀ, ਮੇਰੀ ਕੋਈ ਗਲਤੀ ਨਹੀਂ ਜੀ, ਮੈਨੂੰ ਛੱਡ ਦਿਓ ਜਨਾਬ, ਮੈਂ ਬੇਨਤੀ ਕਰਦਾ ਜੀ, ਮੈਨੂੰ ਛੱਡ ਦਿਓ।
1: ਰਾਜੀਵ, ਇਜ਼ ਇਟ ਯੂ ਰਾਜੀਵ? ਇਹ ਰਸਤਾ ਤਾਂ ਤੇਰੇ ਵੱਲ ਮੁੜਦਾ ਲੱਗ ਰਿਹਾ, ਬਟ ਵਾਏ? ਕਿਉਂ 15 ਸਾਲਾਂ ਬਾਅਦ ਤੂੰ ਮੇਰੀ ਜ਼ਿੰਦਗੀ 'ਚ ਫਿਰ ਆ ਜਾ? ਕਿਉਂ? ਮੈਨੂੰ ਤਾਂ ਲੱਗਾ ਸੀ ਉਹ ਸਾਡੀ ਆਖਰੀ ਮੁਲਾਕਾਤ ਸੀ। ਹੈ ਕਿੱਥੇ ਤੂੰ, ਕਿੱਥੇ ਹੈ?
3: ਰਾਜੀਵ, ਤੇਰੀ ਪ੍ਰੋਬਲਮ ਕੀ ਹੈ, ਪਾਗਲ ਹੋ ਗਿਆ ਤੂੰ?
4: ਕੋਈ ਪ੍ਰੋਬਲਮ ਨਹੀਂ ਮੇਰੀ, ਬਸ ਮੈਂ ਹੁਣ ਇਸ ਬੈਂਕ ਦੀ ਨੌਕਰੀ ਨਹੀਂ ਕਰਨੀ। ਮੈਂ ਕੈਮਿਸਟਰੀ ਵਿੱਚੋਂ ਟੌਪ ਕੀਤਾ ਦਲਵੀਰ, ਮੈਂ ਰਿਸਰਚ ਕਰਨੀ ਹੈ, ਦੁਨੀਆ ਨੂੰ ਕੁਝ ਦੇਣਾ ਚਾਹੁੰਦਾ ਮੈਂ। ਦੇਖ ਮੇਰੇ ਕੋਲ ਇਸ ਵੱਧਦੇ ਪ੍ਰਦੂਸ਼ਣ ਨੂੰ ਘੱਟ ਕਰਕੇ ਉਸਦੇ ਇਫੈਕਟ ਨੂੰ ਮਿਨੀਮਾਈਜ਼ ਕਰਨ ਦਾ ਫਾਰਮੂਲਾ ਹੈ, ਮੈਂ ਇਹ ਫਾਰਮੂਲਾ ਪ੍ਰੂਵ ਕਰਨਾ ਦਲਵੀਰ।
3: ਕਿਸੇ ਨੂੰ ਨਹੀਂ ਵਿਸ਼ਵਾਸ ਤੇਰੇ ਫਾਰਮੂਲੇ ਤੇ, ਕਿਸੇ ਨੂੰ ਨਹੀਂ ਵਿਸ਼ਵਾਸ ਤੇਰੀ ਕਾਬਲੀਅਤ ਤੇ, ਤੈਨੂੰ ਇੱਥੇ ਕੇ ਗੱਲ ਸਮਝ ਨਹੀਂ ਆਈ?
4: ਇੱਕ ਦਿਨ ਹੋਵੇਗਾ, ਇੱਕ ਦਿਨ ਦੁਨੀਆ ਜਾਣੇਗੀ ਮੇਰੇ ਫਾਰਮੂਲੇ, ਮੇਰੀ ਕਾਬਲੀਅਤ ਦਾ ਲੋਹਾ ਮੰਨੇਗੀ, ਮੰਨਣਾ ਪਵੇਗਾ, ਮੈਂ ਮਨਵਾ ਕੇ ਹੀ ਰਹਾਂਗਾ। ਤੂੰ ਜ਼ਰਾ ਸੋਚ ਦਲਵੀਰ, ਮਾਡਰਨਾਈਜੇਸ਼ਨ ਦੀ ਰਫ਼ਤਾਰ ਕਿੱਥੇ ਹੋਣੀ ਸੀ ਤੇ ਕਿੱਥੇ ਪਹੁੰਚ ਗਈ ਹੈ। ਗੱਡੀਆਂ ਦਾ ਧੂੰਆਂ, ਕੰਸਟਰਕਸ਼ਨ ਦਾ ਗੰਦ, ਇੰਡਸਟਰੀ ਡਿਵੈਲਪਮੈਂਟ ਨਾਲ ਵੱਧਦਾ ਪੋਲਿਊਸ਼ਨ, ਮੈਨੂਫੈਕਚਰਿੰਗ ਨਾਲ ਹੋਣ ਵਾਲਾ ਪ੍ਰਦੂਸ਼ਣ, ਇਹ ਸਭ ਦਾ ਇਲਾਜ ਮੇਰੇ ਕੋਲ ਹੈ, ਉਸਦਾ ਮਿੰਨੀ ਡੈਮੋ ਤੂੰ ਦੇਖ ਚੁੱਕਾ ਹੈ।
5: ਹਾਂ, ਮੈਂ ਦੇਖ ਚੁੱਕਿਆ, ਪਤਾ ਮੈਨੂੰ। ਬੋਲ,
4: ਤੈਨੂੰ ਵੀ ਤਾਂ ਪਤਾ ਹੈ ਕਿ ਸਾਡੇ ਆਸ ਪਾਸ ਫੈਲਣ ਵਾਲੇ ਪਲੂਟੈਂਟਸ ਜੇ ਕਿਸੇ ਦਿਨ ਇੱਕ ਖਾਸ ਰੇਸ਼ੋ ਵਿੱਚ ਮਿਲ ਜਾਣ ਤਾਂ ਸਾਰੇ

0: ਨਾਲੋਂ ਵੀ ਵੱਧ ਜ਼ਹਿਰੀਲੇ ਹੋ ਸਕਦੇ ਨੇ। ਮੈਂ ਡਾਕਟਰ ਰਾਜੀਵ ਸ਼ਰਮਾ ਜਿਸ ਦੇ ਕੋਲ ਉਸਦਾ ਐਂਟੀਡੋਟ ਹੈ। ਤੂੰ ਹੀ ਤਾਂ ਉਸਦਾ ਨਾਮ ਰੱਖਿਆ ਸੀ ਸਫੇਦ ਲੱਡੂ। ਮੈਂ ਬਚਾ ਸਕਦਾ ਸਭ ਨੂੰ ਪੋਲਿਊਸ਼ਨ ਦੇ ਖਤਰੇ ਤੋਂ। ਮੈਂ ਤੂੰ ਦੇਖਿਆ ਤਾਂ ਹੈ ਮੇਰਾ ਐਕਸਪੈਰੀਮੈਂਟ, ਉਸਦਾ ਪ੍ਰੋਟੋਟਾਈਪ, ਉਹ ਸਫੇਦ ਲੱਡੂ
1: ਦੇਖਿਆ, ਚੰਗੀ ਤਰ੍ਹਾਂ ਦੇਖਿਆ। ਬੈਂਕ ਤੋਂ ਲੋਨ ਲਿਆ ਸੀ, ਤੇਰੇ ਐਕਸਪੈਰੀਮੈਂਟ 'ਚ ਵੜ ਗਿਆ, ਫਿਰ ਝੂਠ ਬੋਲ ਕੇ ਆਪਣੀ ਗਰਲਫ੍ਰੈਂਡ ਦੇ ਗਹਿਣੇ ਲਏ ਅਤੇ ਵੇਚਤੇ। ਦੁਨੀਆ ਤੋਂ ਉਹ ਕਮੀਨਾ ਬੁਆਏਫ੍ਰੈਂਡਾਂ ਤੋਂ ਜਿਹਨੇ ਆਪਣੇ ਪਾਗਲਪਨ ਦੇ ਚੱਕਰ 'ਚ ਆਪਣੀ ਗਰਲਫ੍ਰੈਂਡ ਨੂੰ ਚੂਨਾ ਲਾਇਆ,
2: ਉਹ ਵੀ ਦੇਖਿਆ।
1: ਮੇਰਾ ਫੇਵਰੇਟ ਨੀਲੇ ਰੰਗ ਦਾ DLC 567 ਮੋਟਰਸਾਈਕਲ, ਜੋ ਤੂੰ ਗਹਿਣੇ ਰੱਖ ਕੇ ਲਾਲੇ ਕੋਲੋਂ 10,000 ਲਿਆ ਸੀ, ਉਹ ਵੀ ਦੇਖਿਆ।
2: ਦੇਖੀ ਤਾਂ ਕਹਿ ਰਿਹਾ, ਬਚਪਨ ਤੋਂ ਅੱਜ ਤੱਕ ਤੇਰਾ ਪਾਗਲਪਨ ਦੇਖਦਾ ਜਾ ਰਿਹਾ।
0: ਠੀਕ ਹੈ, 567 ਨੰਬਰ ਵਾਲੀ ਗੱਡੀਆਂ ਦੀ ਲਾਈਨ ਲਗਾ ਦਾਂਗਾ ਤੇਰੇ ਘਰ ਦੇ ਸਾਹਮਣੇ।
2: ਓਹੋ,
0: ਵੇਖ ਮੈਨੂੰ ਆਪਣਾ ਐਕਸਪੈਰੀਮੈਂਟ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੇ। ਮੈਨੂੰ ਕੋਈ ਵੱਡੀ ਕੰਪਨੀ ਮੌਕਾ ਦੇਵੇ ਜਾਂ ਕਿਤੋਂ ਇੰਨਾ ਫੰਡ ਮਿਲ ਜਾਵੇ ਕਿ ਮੈਂ ਖੁਦ ਇਸ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰ ਸਕਾਂ। ਲੋਕਾਂ ਦੀ ਜਾਨ ਨੂੰ ਬਚਾਉਣਾ ਚਾਹੁੰਦਾ ਹਾਂ। ਮੈਂ ਵਿਜ਼ਨਰੀ ਹਾਂ, ਮੈਂ ਸਾਇੰਟਿਸਟ ਹਾਂ, ਮੈਂ ਪਾਗਲ ਨਹੀਂ ਹਾਂ, ਮੈਂ ਸੰਗੀ ਨਹੀਂ ਹਾਂ।
2: ਮੈਂ ਪਾਗਲ ਹੋਰ ਕਿੱਦਾਂ ਦੇ ਹੁੰਦੇ? ਪਾਗਲ
0: ਪਾਗਲ ਤੇ ਸੰਗੀ ਲੋਕਾਂ ਦੇ ਦੋਸਤ ਨਹੀਂ ਹੁੰਦੇ, ਮੈਂ ਤਾਂ ਹੈ।
2: ਮੈਨੂੰ ਨਹੀਂ ਲੱਗਦਾ ਤੂੰ ਦੋਸਤ ਹੈ ਕਿਸੇ ਦਾ।
1: ਦੇਖ ਰਾਜੀ, ਸੁਧਰ ਜਾ ਯਾਰ, ਥੋੜਾ ਪ੍ਰੈਕਟੀਕਲ ਹੋ ਕੇ ਸੋਚ। ਲੋਕ ਆਪਣੇ ਪੈਰਾਂ ਤੇ ਕੁਹਾੜੀ ਮਾਰਦੇ ਨੇ, ਤੂੰ ਕਿਉਂ ਕਿਉਂ ਕੁਹਾੜੀ ਤੇ ਪੈਰ ਮਾਰਨਾ ਫਿਰਦਾ?
2: ਦੇਖ ਮੇਰੇ ਵੱਲ ਦੇਖ,
1: ਗੋਲਡ ਮੈਡਲਿਸਟ ਸੀ ਮੈਂ, ਲਿਟਰੇਚਰ 'ਚ ਪ੍ਰੋਫੈਸਰ ਬਣਨਾ ਚਾਹੁੰਦਾ ਸੀ, ਨਹੀਂ ਬਣ ਸਕਿਆ। ਇਟਸ ਓਕੇ, ਇਟਸ ਫਾਈਨ, ਜ਼ਿੰਦਗੀ ਖਤਮ ਨਹੀਂ ਹੋ ਗਈ। ਪੁਲਿਸ ਦੀ ਨੌਕਰੀ ਕਰ ਰਿਹਾ, ਖੁਸ਼ ਹਾਂ, ਰਸਤੇ ਲੱਭਣੇ ਪੈਂਦੇ ਜੀਣ ਦੇ। ਮੈਂ ਫਾਲਤੂ ਦੀ ਕਿਸੇ ਇੱਕ ਜ਼ਿੱਦ 'ਚ ਕਿਸੇ ਇੱਕ ਸੁਪਨੇ ਨਾਲ ਵੱਜ ਕੇ ਆਪਣੀ ਜ਼ਿੰਦਗੀ ਖਰਾਬ ਨਹੀਂ ਕੀਤੀ।
0: ਦਲਵੀਰ, ਤੇਰਾ ਮੈਨੂੰ ਨਹੀਂ ਪਤਾ, ਪਰ ਮੈਂ ਆ ਲੈਜਰ ਬੁੱਕ, ਆ ਡਰਾਫਟ, ਆ ਅਕਾਊਂਟਸ, ਇਹਨਾਂ 'ਚ ਮੱਥਾ ਨਹੀਂ ਮਾਰ ਸਕਦਾ।
1: ਲੈਬ ਵਾਲੇ ਤੈਨੂੰ ਝੱਲਦੇ ਨਹੀਂ, ਬੈਂਕ ਦੀ ਨੌਕਰੀ ਤੂੰ ਕਰਨੀ ਨਹੀਂ। ਸੁਦਾ ਇਹ ਪਾਗਲਪਨ ਕਿੰਨੇ ਦਿਨ ਚੱਲੇਗਾ, ਤੇਰਾ ਕੀ ਹੋਏਗਾ ਯਾਰ, ਤੇਰਾ ਮੈਨੂੰ ਨਹੀਂ ਪਤਾ।
0: ਤੂੰ ਹੈ ਨਾ ਮੇਰਾ ਦੋਸਤ, ਮੇਰਾ ਭਰਾ, ਮੇਰਾ ਗੋਦ ਲਿਆ ਪਿਤਾ। ਯਾਦ ਹੈ ਅਸੀਂ ਵਾਅਦਾ ਕੀਤਾ ਸੀ, ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ ਸਾਥ ਨਹੀਂ ਛੱਡਾਂਗੇ ਯਾਰ, ਇਸ ਜਨਮ 'ਚ ਤਾਂ ਕਦੇ ਨਹੀਂ।
1: ਬਕਵਾਸ ਬੰਦ ਕਰ, ਬਚਪਨ ਦੀ ਗੱਲ ਸੀ ਉਹ, ਅੱਜ ਹਕੀਕਤ ਦਾ ਸਾਹਮਣਾ ਕਰਨ ਦਾ ਸਮਾਂ ਆ ਗਿਆ। ਮੇਰਾ ਵਿਆਹ ਹੋਣ ਵਾਲਾ ਯਾਰ, ਜ਼ਿੰਮੇਵਾਰੀਆਂ ਵਧਣ ਵਾਲੀਆਂ ਨੇ, ਤੂੰ ਸਮਝਦਾ ਕਿਉਂ ਨਹੀਂ?
0: ਤਾਂ
1: ਮੈਂ ਪੁਲਿਸ ਕਲੋਨੀ ਸ਼ਿਫਟ ਕਰਨ ਵਾਲਾ ਬਈ, ਮੈਂ ਉੱਥੇ, ਮੈਨੂੰ ਕੁਆਰਟਰ ਮਿਲ ਜਾਣਾ।
0: ਤੇ ਮੈਂ ਉੱਥੇ ਨਹੀਂ ਰਹਿ ਸਕਦਾ, ਇਹੀ ਕਹਿਣਾ ਚਾਹੁੰਦਾ ਨਾ ਤੂੰ?
1: ਹਾਂ, ਇਹੀ ਕਹਿਣਾ ਚਾਹੁੰਦਾ, ਜੇ ਤੇਰੇ ਪੱਲੇ ਪੈ ਜਾਵੇ ਤਾਂ।
0: ਤੇਰੇ ਬਿਨਾਂ ਮੇਰਾ ਕੀ ਹੋਵੇਗਾ? ਮੈਨੂੰ ਤੇਰੇ ਨਾਲ ਰਹਿਣ ਦੀ ਆਦਤ ਪੈ ਗਈ ਹੈ ਦਲਵੀਰ।
1: ਆਦਤ ਛੱਡਣੀ ਪਏਗੀ ਯਾਰ, ਖੁਦ ਸੁੱਟ ਦੇ ਆਪਣੇ ਐਕਸਪੈਰੀਮੈਂਟ, ਛੱਡ ਦੇ ਦੁਨੀਆ ਦੇ ਵੱਧਦੇ ਪੋਲਿਊਸ਼ਨ ਨੂੰ, ਉਹਦੀ ਵਜ੍ਹਾ ਨਾਲ ਖੰਘਦੇ ਬਿਮਾਰ ਹੁੰਦੇ ਲੋਕਾਂ ਦੀ ਗਿਣਤੀ ਨੂੰ ਤੂੰ ਠੇਕਾ ਲਿਆ ਯਾਰ, ਦੁਨੀਆ ਨੂੰ ਬਚਾਉਣ ਦਾ, ਸਭ ਨੂੰ ਪੋਲਿਊਸ਼ਨ ਤੋਂ ਮੁਕਤ ਕਰਨ ਦਾ। ਦੁਨੀਆ ਨੂੰ ਤੇਰੇ ਪਾਗਲਪਨ ਨਾਲ ਕੋਈ ਲੈਣਾ ਦੇਣਾ ਨਹੀਂ, ਤੇਰੇ ਖਾਨੇ 'ਚ ਕਿਉਂ ਨਹੀਂ ਬੈਠਦੀ ਗੱਲ? ਅਤੇ ਹਾਂ, ਬੈਂਕ ਦੀ ਨੌਕਰੀ ਨਾ ਛੱਡੀ, ਨਹੀਂ ਤਾਂ ਸੜਕ 'ਤੇ ਆ ਜਾਏਗਾ। ਦੇਖ ਬਈ, ਸਿੱਧੀ ਸਪਸ਼ਟ ਗੱਲ, ਮੈਂ ਤੇਰਾ ਖਰਚਾ ਹੁਣ ਨਹੀਂ ਚੱਲ ਸਕਦਾ। ਜਦੋਂ ਤੇਰਾ ਦਿਮਾਗ ਟਿਕਾਣੇ ਆ ਜਾਵੇ ਮੈਨੂੰ ਫੋਨ ਕਰਕੇ ਦੱਸ ਦਈਂ, ਨਹੀਂ ਤਾਂ ਭੁੱਲ ਜਾਏ ਕਿ ਦਲਵੀਰ ਹੈ ਕੋਈ, ਦਲਵੀਰ ਸੀ ਕੋਈ, ਸਮਝੇ?
0: ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ ਸਾਥ ਨਹੀਂ ਛੱਡਾਂਗੇ ਯਾਰ, ਇਸ ਜਨਮ 'ਚ ਤਾਂ ਕਦੇ ਨਹੀਂ। ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ ਸਾਥ ਨਹੀਂ ਛੱਡਾਂਗੇ ਯਾਰ, ਇਸ ਜਨਮ 'ਚ ਤਾਂ ਕਦੇ ਨਹੀਂ, ਇਸ ਜਨਮ 'ਚ ਤਾਂ ਕਦੇ ਨਹੀਂ। ਇੱਕ ਦਿਨ ਦੁਨੀਆ ਜਾਣੇਗੀ ਮੇਰੇ ਇਸ ਐਕਸਪੈਰੀਮੈਂਟ ਨੂੰ, ਮੇਰੀ ਕਾਬਲੀਅਤ ਦਾ ਲੋਹਾ ਮੰਨੇਗੀ, ਮੰਨਣਾ ਪਵੇਗਾ, ਮੈਂ ਮੰਨਵਾ ਕੇ ਆਵਾਂਗਾ। ਤੈਨੂੰ ਇੱਕ ਦਿਨ ਪਤਾ ਚੱਲ ਜਾਵੇਗਾ, ਤੂੰ ਆਵੇਗਾ, ਤੂੰ ਆਊਗਾ ਇੱਕ ਦਿਨ, ਤੂੰ ਆਊਗਾ ਮੇਰੇ ਕੋਲ, ਤੂੰ ਆਊਗਾ ਇੱਕ ਦਿਨ ਮੇਰੇ ਕੋਲ।
3: ਓਹ ਰਾਜੀਵ, ਤੂੰ ਮੈਨੂੰ ਕਿੱਥੇ ਲਿਆ ਯਾਰ, ਕਿੱਥੇ ਹੈ ਤੂੰ, ਕਿੱਥੇ ਹੈ?

ਲੇਟੀਜ਼ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 1:30 ਵੱਜ ਚੁੱਕਾ ਹੈ। ਹੁਣ ਪੇਸ਼ ਕਰਦੇ ਹਾਂ ਪ੍ਰੋਗਰਾਮ ਮਿਊਜ਼ੀਕਲ ਫੀਚਰ, ਜਿਸ ਦੇ ਵਿੱਚ ਅੱਜ ਮਿਊਜ਼ੀਕਲ ਫੀਚਰ ਤੁਹਾਨੂੰ ਪੇਸ਼ ਕਰ ਰਹੇ ਹਾਂ ਚਰਖਾ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਪੰਜਾਬ ਦੀ ਧਰਤੀ ਤੇ ਵਿਸ਼ਾਲ ਸੱਭਿਆਚਾਰ ਦੀ ਸਿਰਜਣਾ ਹੋਈ ਏ। ਇੱਥੋਂ ਦੇ ਲੋਕ ਜੀਵਨ ਦੀ ਪ੍ਰਕਿਰਤੀ ਰੰਗੀਲੀ, ਰਸੀਲੀ ਅਤੇ ਸੂਰਮ ਗਤੀ ਵਾਲੀ ਏ। ਕਿਰਤ ਕਰਨਾ, ਰਲ ਮਿਲ ਕੇ ਖਾਣਾ ਪੀਣਾ, ਗਿਆਨ ਪ੍ਰਾਪਤੀ ਲਈ ਯਤਨਸ਼ੀਲ ਰਹਿਣਾ ਅਤੇ ਮੌਜ ਮਸਤੀ ਲਈ ਰੰਗ ਬਿਰੰਗੇ ਮੌਕੇ ਪੈਦਾ ਕਰ ਲੈਣੀ ਪੰਜਾਬੀ ਰਹਿਤਲ ਦੇ ਸੁਭਾਵਕ ਗੁਣ ਨੇ। ਕਿਸੇ ਕਿਸਮ ਦੇ ਭਿੰਨ ਭੇਦ, ਵੱਖਰੇਵੇਂ ਅਤੇ ਵਿਤਕਰੇ ਤੋਂ ਉੱਪਰ ਉੱਠ ਕੇ ਹਰ ਮੌਸਮ, ਹਰ ਰੁੱਤ ਵਿੱਚ ਆਪਣੇ ਰੁਝੇਵਿਆਂ ਦੇ ਅੰਗ ਸੰਗ ਰਹਿੰਦਿਆਂ ਹੋਇਆਂ ਕਈ ਪ੍ਰਕਾਰ ਦੇ ਮਨੋਰੰਜਨ ਦੇ ਸਾਧਨ ਅਤੇ ਕਈ ਪ੍ਰਕਾਰ ਦੇ ਕਿੱਤਿਆਂ ਜਾਂ ਆਹਰਾਂ ਨੂੰ ਸਿਰਜ ਲੈਣਾ ਵੀ ਇਹਨਾਂ ਪੰਜਾਬੀਆਂ ਦਾ ਆਦਕਾਲੀਨੀ ਸ਼ੌਕ ਅਤੇ ਰੁਝੇਵਾਂ ਵੀ ਰਿਹਾ। ਪੰਜਾਬਣਾਂ ਦਾ ਤ੍ਰਿੰਜਣ ਵੀ ਇੱਕ ਅਜਿਹਾ ਹੀ ਲੋਕ ਮਨੋਰੰਜਨ ਦੇ ਸਾਧਨਾ ਜਿਹਾ ਸਾਧਨ ਅਤੇ ਵਿਸ਼ੇਸ਼ ਰੂਪ ਵਿੱਚ ਬੁਨਿਆਦੀ ਆਹਰ ਜਾਂ ਕੰਮ ਧੰਦਾ ਗਿਣਿਆ ਗਿਆ। ਤ੍ਰਿੰਜਣ ਵਿੱਚ ਪੰਜਾਬਣਾਂ ਦੀ ਰੂਹ ਕੂਕਦੀ ਏ ਅਤੇ ਉਹਨਾਂ ਦੁਆਰਾ ਕੱਤੇ ਗਏ ਸੂਤ ਨਾਲ ਪੰਜਾਬੀਆਂ ਦੀ ਆਰਥਿਕਤਾ ਦੀ ਝੂਲ ਮਜ਼ਬੂਤ ਹੁੰਦੀ ਹੈ। ਤ੍ਰਿੰਜਣ ਮਨੋਰੰਜਨ ਦਾ ਮਾਰਮਿਕ ਅਵਸਰ ਵੀ ਹੈ ਅਤੇ ਕੁੱਲੀ, ਗੁੱਲੀ, ਜੁੱਲੀ ਜਿਹੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦਾ ਇੱਕ ਮਾਧਿਅਮ ਵੀ ਹੈ, ਜਿਸ ਦਾ ਨਿਰੋਲ ਰੂਪ ਵਿੱਚ ਇਸਤਰੀ ਜਾਤੀ ਨਾਲ ਹੀ ਸੰਬੰਧ ਰਿਹਾ ਹੈ। ਤਾਂ ਹੀ ਤਾਂ ਇੱਕ ਮਾਂ ਆਪਣੀ ਧੀ ਨੂੰ ਸੰਬੋਧਨ ਹੋਈ ਕਹਿ ਰਹੀ ਹੈ।

ਮਾਂ ਦੇ ਸਮਝਾਉਣ ਤੇ ਧੀ ਸੁਚੇਤ ਹੋ ਜਾਂਦੀ ਹੈ ਅਤੇ ਇਹ ਗੱਲ ਪੱਕੀ ਤਰ੍ਹਾਂ ਧਾਰਨ ਕਰ ਲੈਂਦੀ ਹੈ ਕਿ ਸਹੁਰੇ ਘਰ ਉਸਦੇ ਕੱਤੇ ਹੋਏ ਦੀ ਹੀ ਚੰਗੀ ਪਛਾਣ ਹੋਣੀ ਹੈ ਤੇ ਇਸੇ ਹੀ ਕਰਮ ਨੇ ਉਸਨੂੰ ਸਹੁਰੇ ਘਰ ਵਿੱਚ ਢੋਈ ਪ੍ਰਦਾਨ ਕਰਨੀ ਹੈ। ਉਹ ਸਮਝ ਜਾਂਦੀ ਹੈ ਕਿ ਚਰਖਾ ਅਤੇ ਉਸਦੀ ਜੀਵਨ ਚਾਲ ਕੋਈ ਦੋ ਵੱਖੋ ਵੱਖਰੀਆਂ ਚੀਜ਼ਾਂ ਨਹੀਂ। ਉਹ ਕਿਸੇ ਜਾਣੂ ਤਰਖਾਨ ਨੂੰ ਚਰਖਾ ਘੜਨ ਵਾਸਤੇ ਕਹਿੰਦੀ ਹੋਈ ਮਨ ਹੀ ਮਨ ਕਈ ਹੋਰ ਜਜ਼ਬਾਤ ਵੀ ਸਾਂਝੇ ਕਰ ਜਾਂਦੀ ਹੈ।

ਇੱਕ ਦੋ ਮੁਟਿਆਰਾਂ ਦੁਆਰਾ ਚਰਖੇ ਡਾ ਕੇ ਕੱਤਣ ਨਾਲ ਹੀ ਤ੍ਰਿੰਜਣ ਨਹੀਂ ਬਣ ਜਾਂਦਾ। ਤ੍ਰਿੰਜਣ ਦਾ ਦ੍ਰਿਸ਼ ਕੁੜੀਆਂ ਦੇ ਸਮੂਹ ਦੁਆਰਾ ਚਰਖੇ ਡਾ ਕੇ ਹੀ ਸਿਰਜਿਆ ਜਾ ਸਕਦਾ ਹੈ। ਤ੍ਰਿੰਜਣ ਸਜਾਉਣ ਵਾਸਤੇ ਗਲੀ ਮੁਹੱਲੇ ਜਾਂ ਭਾਈਚਾਰੇ ਦੀਆਂ ਕੁਆਰੀਆਂ ਕੁੜੀਆਂ, ਮੁਟਿਆਰਾਂ, ਅਧਖੜ ਜਾਂ ਵਡੇਰੀ ਉਮਰ ਦੀਆਂ ਔਰਤਾਂ, ਗੱਲ ਕੀ ਧੀਆਂ, ਭੈਣਾਂ, ਭਰਜਾਈਆਂ, ਚਾਚੀਆਂ, ਤਾਈਆਂ ਆਦਿ, ਜਿਨ੍ਹਾਂ ਦੀ ਗਿਣਤੀ ਸੀਮਾ ਵਿੱਚ ਨਹੀਂ ਰੱਖੀ ਜਾ ਸਕਦੀ, ਸਭੇ ਹੀ ਆ ਸਕਦੀਆਂ ਨੇ। ਪਰ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਜਿਸ ਸਾਂਝੇ ਜਿਹੇ ਘਰ ਵਿੱਚ ਤ੍ਰਿੰਜਣ ਸਜਾਉਣਾ ਹੁੰਦਾ ਹੈ, ਉਸ ਘਰ ਦਾ ਕੋਈ ਵਿਹੜਾ, ਕਮਰਾ ਜਾਂ ਢਾਰੇ ਜਾਂ ਕੋਠੇ ਦੀ ਛੱਤ ਓਨੀ ਕੁ ਮੋਕਲੀ ਹੈ ਕਿ ਨਹੀਂ, ਜਿੰਨੀ ਕਿ ਇੱਕ ਚਰਖੇ ਵਾਲੀਆਂ ਨੂੰ ਖੁੱਲ੍ਹੀ ਜਗ੍ਹਾ ਚਾਹੀਦੀ ਹੁੰਦੀ ਹੈ, ਤਾਂ ਜੋ ਕੱਤਦੀਆਂ ਨੂੰ ਕੋਈ ਔਖ ਨਾ ਹੋਏ। ਜੇਕਰ ਕਿਸੇ ਮੁਟਿਆਰ ਦਾ ਚਰਖਾ ਭਾਰਾ ਚੱਲੇ ਤਾਂ ਉਹ ਇਹ ਆਖਣੋਂ ਗੁਰੇਜ਼ ਨਹੀਂ ਕਰਦੀ।

ਤ੍ਰਿੰਝਣ ਵਿੱਚ ਜਾ ਕੇ ਕੱਤਣ ਵਾਸਤੇ ਸੁੰਦਰ ਰੰਗੀਨ ਅਤੇ ਚੰਗੀ ਲੱਕੜ ਦੇ ਬਣੇ ਹੋਏ ਚਰਖੇ ਦੀ ਚਾਹਤ ਤਾਂ ਹਰੇਕ ਨਾਰੀ ਦੇ ਵਿੱਚ ਸਮੋਈ ਹੋਈ ਹੁੰਦੀ ਏ, ਕਿਉਂਕਿ ਇੱਥੇ ਚਰਖੇ ਦੀ ਕੂਕਰ ਨੇ ਉਹਨਾਂ ਦੇ ਦਿਲ ਦੀ ਹੂਕ ਬਣਨਾ ਹੁੰਦਾ। ਪੂਣੀਆਂ ਨੇ ਉਹਨਾਂ ਦਾ ਆਹਰ ਪਾਹਰ ਅਤੇ ਛਲੀਆਂ ਨੇ ਉਸ ਦੇ ਪਰਿਵਾਰਕ ਪਿਆਰ ਦੀਆਂ ਤੰਦਾਂ ਦਾ ਤਾਣਾ ਬਾਣਾ। ਇਸੇ ਕਰਕੇ ਉਹ ਤਰਖਾਣ ਨੂੰ ਅਰਜ਼ ਕਰਦੀ।

ਤ੍ਰਿੰਝਣ ਵਿੱਚ ਕੱਟਣਾ ਨਾਰੀ ਜਾਤੀ ਦੇ ਗੌਰਵ ਅਤੇ ਉਸਦੀ ਸਹੁਜ ਸਿਆਣਪ ਦਾ ਪ੍ਰਤੀਮਾਨ ਸਥਾਪਿਤ ਕਰਨ ਵਾਲਾ ਅਵਸਰ ਮੰਨਿਆ ਜਾਂਦਾ ਰਿਹਾ। ਚੰਗਾ ਕੱਟਣਾ ਵਡਿਆਈ ਅਤੇ ਸ਼ੋਭਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਰਿਹਾ। ਤਾਂ ਹੀ ਤਾਂ ਮੁਟਿਆਰਾਂ ਰਲ ਕੇ ਬੈਠ ਕੇ ਇੱਕ ਦੂਜੀ ਤੋਂ ਵੱਧ ਕੱਤਣ ਲਈ ਹੱਥੀਂ ਪੂਣੀਆਂ ਫੜ ਕੇ ਅਤੇ ਢਾਕੇ ਚਰਖਾ ਮਾਰ ਕੇ ਮਿੱਥੀ ਹੋਈ ਸਾਂਝੀ ਥਾਂ ਤੇ ਜਾ ਤ੍ਰਿੰਝਣ ਸਜਾਉਂਦੀਆਂ ਨੇ।

ਤ੍ਰਿੰਜਣ ਸਜਾਉਣ ਦਾ ਸਮਾਂ ਕੋਈ ਵੀ ਨਿਰਧਾਰਿਤ ਕਰ ਲਿਆ ਜਾਂਦਾ ਹੈ, ਪਰੰਤੂ ਇਹ ਖਿਆਲ ਰੱਖਿਆ ਜਾਂਦਾ ਹੈ ਕਿ ਉਸ ਸਮੇਂ ਉਹਨਾਂ ਮੁਟਿਆਰਾਂ ਜਾਂ ਧੀਆਂ ਭੈਣਾਂ ਨੂੰ ਘਰ ਦਾ ਕੋਈ ਹੋਰ ਜ਼ਰੂਰੀ ਕੰਮ ਨਾ ਹੋਵੇ। ਵਧੇਰੇ ਗਰਮੀ ਅਤੇ ਵਧੇਰੇ ਸਰਦੀ ਦੀ ਰੁੱਤ ਵਿੱਚ ਦੁਪਹਿਰ ਵੇਲੇ ਬੈਠ ਕੇ ਕੱਤਣ ਨਾਲੋਂ ਗੁਲਾਬੀ ਗਰਮੀ ਜਾਂ ਸਰਦੀ ਦੇ ਦਿਨਾਂ ਜਾਂ ਰਾਤਾਂ ਨੂੰ ਤ੍ਰਿੰਜਣ ਸਜਾਉਣ ਵਾਸਤੇ ਵਧੇਰੇ ਚੁਣਿਆ ਜਾਂਦਾ। ਚਾਨਣੀਆਂ ਰਾਤਾਂ ਹੋਣ, ਨਾ ਗਰਮੀ ਲੱਗੇ ਨਾ ਸਰਦੀ ਪੋਹੇ, ਇਹੋ ਜਿਹੇ ਮੌਸਮ ਅਤੇ ਰੁੱਤ ਨੂੰ ਹੀ ਤਾਂ ਤ੍ਰਿੰਜਣ ਦੀ ਰੁੱਤ ਜਾਂ ਮੌਸਮ ਦਾ ਨਾਮ ਦਿੱਤਾ ਜਾਂਦਾ, ਜਿਸ ਵਿੱਚ ਬੈਠੀਆਂ ਕੱਤ ਦੀਆਂ ਸੁਆਣੀਆਂ ਮਾਈਆਂ ਬੁੱਢੀਆਂ ਸਭ ਅੱਲੜ ਮੁਟਿਆਰਾਂ ਹੀ ਝਾਪਣ ਲੱਗਦੀਆਂ ਨੇ ਅਤੇ ਵੰਨ ਸਵੰਨੀਆਂ ਬੋਲੀਆਂ ਟੱਪਿਆਂ ਨਾਲ ਆਲੇ ਦੁਆਲੇ ਦੇ ਵਾਤਾਵਰਣ ਨੂੰ ਵੀ ਮੰਤਰ ਮੁਗਧ ਕਰ ਦਿੰਦੀਆਂ ਨੇ।

ਤ੍ਰਿੰਜਣ ਚ ਬੈਠੀਆਂ ਨੂੰਹਾਂ ਧੀਆਂ ਵੱਡ ਵਡੇਰੀਆਂ ਆਪਣੇ ਆਪਣੇ ਹਾਵਾਂ ਭਾਵਾਂ ਆਪ ਹੰਡਾਏ ਸੰਤਾਪਾਂ ਖੁਸ਼ੀਆਂ ਗਮੀਆਂ ਅਤੇ ਖੇੜਿਆਂ ਨੂੰ ਸਹਿਜ

ਸੌਣ ਦੇ ਮਹੀਨੇ ਜਦੋਂ ਬਾਹਰ ਬੂੰਦਾ ਬਾਂਦੀ ਹੋ ਰਹੀ ਹੋਵੇ, ਹੋਰ ਕੰਮ ਰੁਝੇਵੇਂ ਨਾ ਹੋਣ ਤਾਂ ਕਿਸੇ ਸੱਭਿਅਕ ਘਰ ਦਾ ਖੁੱਲ੍ਹਾ ਪਸਾਰ ਤ੍ਰਿੰਝਣ ਦਾ ਗੜ੍ਹ ਬਣ ਜਾਂਦਾ ਹੈ। ਅਸਲ ਵਿੱਚ ਬਰਸਾਤੀ ਦਿਨ ਕੱਤਣ ਦੇ ਵਧੀਆ ਦਿਨ ਗਿਣੇ ਜਾਂਦੇ ਨੇ, ਕਿਉਂਕਿ ਸਿਲ ਕਰਕੇ ਪੂਣੀਆਂ ਚੋਂ ਰੂਨ ਨਹੀਂ ਉੱਡਦਾ, ਸਗੋਂ ਬਜਵੇਂ ਰੂਪ ਵਿੱਚ ਬਰੀਕ ਤੰਦ ਕੱਢਣ ਲਈ ਸਹਾਈ ਹੋ ਜਾਂਦਾ ਹੈ ਅਤੇ ਤ੍ਰਿੰਝਣ ਵਿੱਚ ਕੱਤਣ ਵਾਲੀਆਂ ਦੀ ਕੱਤਣ ਸਮਰੱਥਾ ਨੂੰ ਵਧਾ ਦਿੰਦਾ ਹੈ। ਚੰਗਾ ਕੱਤਣ ਵਾਲੀ ਦੀ ਸਿਫਤ ਹੁੰਦੀ ਹੈ ਤੇ ਇਸ ਸਿਫਤ ਨੂੰ ਉਹ ਸਵੀਕਾਰ ਕਰਦੀ ਹੋਈ ਫੁੱਲੀ ਨਹੀਂ ਸਮਾਉਂਦੀ। ਦੂਜੇ ਪਾਸੇ ਜਦੋਂ ਕਿਸੇ ਕੋਲੋਂ ਕੱਤਿਆ ਹੀ ਨਹੀਂ ਜਾਂਦਾ ਤਾਂ ਪਛਾਣ ਕਰਨ ਵਾਲੀਆਂ ਸਮਝ ਜਾਂਦੀਆਂ ਨੇ ਕਿ ਕੀ ਇਹ ਸੁਭਾਵਕ ਹੀ ਚਰਖੇ ਦਾ ਨੁਕਸ ਹੈ ਜਾਂ ਦਿਲ ਹੀ ਕਿਸੇ ਦਿਲਜਾਨੀ ਦੀ ਯਾਦ ਵਿੱਚ ਗੁਆਚਿਆ ਹੋਇਆ। ਅਜਿਹੀ ਦਸ਼ਾ ਨੂੰ ਭਾਂਪਦੀ ਹੋਈ ਉਸਦੀ ਕਿਸੇ ਸਖੀ ਸਹੇਲੀ ਨੂੰ ਉਹ ਮੁਟਿਆਰ ਪ੍ਰੇਮ ਵਿਗੁੱਤੀ ਸੱਸੀ ਹੀ ਜਾਪਣ ਲੱਗਦੀ ਏ ਤੇ ਉਸਦੀ ਮਾਂ ਆਪਣੀ ਧੀ ਸੱਸੀ ਨੂੰ ਕੁਝ ਕਹਿ ਰਹੀ ਪ੍ਰਤੀਤ ਹੁੰਦੀ ਏ।

ਤ੍ਰਿੰਝਣ ਚ ਕੱਤਣਾ ਸਧਾਰਨ ਕੱਤਣ ਨਾਲੋਂ ਭਿੰਨ ਹੁੰਦਾ ਹੈ। ਤ੍ਰਿੰਝਣ ਚ ਕੱਤਣ ਵਾਲੀ ਕੁੜੀ ਕੱਤਣ ਵਿੱਚ ਮੁਹਾਰਤ ਰੱਖਣ ਵਾਲੀ ਚਤੁਰ ਸਿਆਣੀ ਅਤੇ ਸਾਫ਼ ਸੁਥਰੇ ਹੱਥੀਂ ਕਾਰਜਸ਼ੀਲਤਾ ਦੀ ਧਾਰਨੀ ਚੰਗੀ ਕਾਤੀ ਸਮਝੀ ਜਾਂਦੀ ਹੈ। ਇੱਥੇ ਤ੍ਰਿੰਝਣ ਵਿੱਚ ਕੱਤਣਾ ਇੱਕ ਕਿਸਮ ਦਾ ਮੁਕਾਬਲਾ ਵੀ ਹੁੰਦਾ ਹੈ। ਗੋੜੇ ਧਰੇ ਜਾਂਦੇ ਨੇ, ਛੋਪੇ ਪਾਏ ਜਾਂਦੇ ਨੇ, ਹਿੱਸੇ ਆਉਂਦੀਆਂ ਇੱਕੋ ਜਿਹੀਆਂ ਪੂਣੀਆਂ ਕਿਸੇ ਸਿਆਣੀ ਸੁਆਣੀ ਵੱਲੋਂ ਇੱਕ ਸਾਰ ਸਭਨਾ ਵਾਸਤੇ ਰੱਖੀਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਇਹਨਾਂ ਮੁਟਿਆਰਾ ਨਾਰਾਂ ਨੇ ਇੱਕੋ ਜਿਹੇ ਰੂਪ ਵਿੱਚ ਕੱਤਣਾ ਹੁੰਦਾ ਹੈ। ਜੋ ਮੋਟਾ ਕੱਤੇਗੀ ਉਹ ਵੀ ਨਿਕੰਮੀ, ਜੋ ਤੰਦ ਤੋੜੇਗੀ ਉਹ ਵੀ ਨਿਕੰਮੀ, ਜੋ ਆਪਣੀਆਂ ਪੂਣੀਆਂ ਕੱਤ ਕੇ ਮੁਕਾ ਦੇਣ ਤੋਂ ਰਹਿ ਜਾਏਗੀ ਉਹ ਵੀ ਨਿਕੰਮੀ ਗਿਣੀ ਜਾਏਗੀ। ਇਸ ਤਰ੍ਹਾਂ ਤ੍ਰਿੰਝਣ ਜਿੱਥੇ ਇੱਕ ਮਨਮੋਹਕ ਮਨੋਰੰਜਨ ਦਾ ਸਾਧਨ ਵੀ ਬਣਦਾ ਹੈ, ਉੱਥੇ ਰਲ ਬੈਠੀਆਂ ਕੁੜੀਆਂ, ਵਿਆਹੀਆਂ ਮੁਟਿਆਰਾਂ, ਸਿਆਣੀਆਂ ਅਤੇ ਬਜ਼ੁਰਗ ਔਰਤਾਂ ਦਾ ਇੱਕ ਮੁਕਾਬਲੇ ਵਾਲਾ ਕਾਰਜ ਖੇਤਰ ਵੀ ਹੋ ਨਿਬੜਦਾ ਹੈ। ਪਰ ਇਸ ਵਿੱਚ ਹਾਰਨ ਵਾਲੀਆਂ ਨੂੰ ਕੋਈ ਦੰਡ ਜਾਂ ਸਜ਼ਾ ਨਹੀਂ ਦਿੱਤੀ ਜਾਂਦੀ, ਸਿਰਫ ਮਖੌਲ ਠੱਠਾ ਹਾਸਾ ਮਜ਼ਾਕ ਕਰਕੇ ਹੀ ਦਿਲ ਖੁਸ਼ ਕਰ ਲਿਆ ਜਾਂਦਾ ਹੈ। ਤ੍ਰਿੰਝਣ ਵਿੱਚ ਕੱਤਦੀਆਂ ਦਾ ਮਨ ਜਦੋਂ ਅੱਕ ਜਾਂਦਾ ਹੈ ਤਾਂ ਉਹ ਕੁਝ ਸਮੇਂ ਵਾਸਤੇ ਚਰਖਿਆਂ ਨੂੰ ਪਰਾਂ ਕਰਕੇ ਉਸੇ ਵਿਹੜੇ ਜਾਂ ਕਮਰੇ ਨੂੰ ਇੱਕ ਪਿੜ ਦਾ ਰੂਪ ਦੇ ਲੈਂਦੀਆਂ ਨੇ ਅਤੇ ਮਨ ਦੇ ਹੋਰ ਭਾਵ ਬੋਲੀਆਂ ਰਾਹੀਂ ਗਿੱਧੇ ਦੇ ਰੂਪ ਰਾਹੀਂ ਸਾਕਾਰ ਕਰ ਦਿੰਦੀਆਂ ਨੇ।

ਅਜਿਹੀ ਗੂੰਜ ਨੂੰ ਸੁਣ ਕੇ ਜਦੋਂ ਕੁਝ ਮਨ ਚਲੇ ਗੱਭਰੂ ਤ੍ਰਿੰਜਣ ਵਾਲੇ ਘਰ ਦੇ ਨਾਲ ਲੱਗਦੀ ਗਲੀ ਚ ਗੁਜ਼ਰਦੇ ਨੇ ਤਾਂ ਤ੍ਰਿੰਜਣ ਚ ਬੈਠੀਆਂ ਮੁਟਿਆਰਾਂ ਨੂੰ ਉਹਨਾਂ ਦੀ ਕਨਸੋ ਹੋ ਜਾਂਦੀ ਏ ਤਾਂ ਉਹ ਕਹਿ ਉੱਠਦੀਆਂ ਨੇ।

ਤ੍ਰਿੰਝਣ ਦੇ ਲੋਕ ਗੀਤਾਂ ਦੀ ਕੋਈ ਸੀਮਾ ਨਹੀਂ। ਇੱਥੇ ਹਰ ਪ੍ਰਕਾਰ ਦੇ ਗੀਤ ਲੋਕ ਗੀਤ ਗਾਏ ਜਾਂਦੇ ਨੇ। ਤ੍ਰਿੰਝਣ ਉਹ ਜਗ੍ਹਾ ਜਿੱਥੇ ਅਨੇਕ ਲੋਕ ਗੀਤਾਂ ਨੇ ਜਨਮ ਲਿਆ। ਸੋਲੜੇ, ਥਾਲ, ਲੋਰੀਆਂ, ਘੋੜੀਆਂ, ਸੁਹਾਗ, ਸਿੱਠਣੀਆਂ, ਛੰਦ ਵਗੈਰਾ, ਸਭਨਾਂ ਦੀ ਨਰਸਰੀ ਅਤੇ ਟ੍ਰੇਨਿੰਗ ਸੈਂਟਰ ਇਹ ਤ੍ਰਿੰਝਣ ਹੀ ਹੁੰਦੇ ਨੇ। ਤ੍ਰਿੰਝਣ ਮਿਲ ਬੈਠਣ ਲਈ ਨੇ, ਤ੍ਰਿੰਝਣ ਕੱਤਣ ਲਈ ਨੇ, ਤ੍ਰਿੰਝਣ ਜੀਵਨ ਸਾਂਝ ਪਾਉਣ ਲਈ ਨੇ ਅਤੇ ਤ੍ਰਿੰਝਣ ਧੀਆਂ, ਭੈਣਾਂ, ਨੂੰਹਾਂ, ਸੁਆਣੀਆਂ ਦੇ ਸੋਹਤ, ਸਿਆਣਪ ਅਤੇ ਅਕੀਦੇ ਦਾ ਪ੍ਰਤੀਕ ਨੇ। ਤ੍ਰਿੰਝਣ ਵਿੱਚ ਬੈਠਣ ਵਾਲੀਆਂ ਦਾ ਮੁੜ ਅਗਲੇ ਵਰ੍ਹੇ ਉਸੇ ਰੂਪ ਵਿੱਚ ਬੈਠਣਾ ਸੰਭਵ ਨਹੀਂ ਹੁੰਦਾ। ਨਵੇਂ ਵਿਚਾਰ, ਨਵੇਂ ਮੁਹਾਂਦਰੇ ਆਉਂਦੇ ਜਾਂਦੇ ਰਹਿੰਦੇ ਨੇ।

ਤ੍ਰਿੰਝਣ ਪੰਜਾਬੀ ਸੱਭਿਆਚਾਰ ਦਾ ਇੱਕ ਅਟੁੱਟ ਅੰਗ ਰਿਹਾ, ਪੰਜਾਬੀਅਤ ਦੀ ਪਛਾਣ ਰਿਹਾ। ਪਰ ਅਜੋਕੇ ਮਸ਼ੀਨੀ ਯੁੱਗ ਵਿੱਚ ਜਦੋਂ ਕਿ ਗਿਆਨ ਵਿਗਿਆਨ ਦੀਆਂ ਅਨੇਕ ਲੱਭਤਾਂ ਨੇ ਮਨੁੱਖ ਨੂੰ ਖੁਸ਼ਹਾਲ ਕਰ ਦਿੱਤਾ, ਸਦਾ ਬਹਾਰ ਕਰ ਦਿੱਤਾ, ਉੱਥੇ ਬਹੁਤ ਸਾਰੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਖੋਰਾ ਵੀ ਲਾਇਆ, ਜਿਨ੍ਹਾਂ ਵਿੱਚੋਂ ਤ੍ਰਿੰਝਣ ਇੱਕ ਹੈ। ਅਜੋਕੇ ਸਮੇਂ ਵਿੱਚ ਨਾ ਬਾਲੜੀਆਂ ਨਾ ਮੁਟਿਆਰਾਂ, ਚਾਹੇ ਉਹ ਵਿਆਹੀਆਂ ਨੇ ਜਾਂ ਕੁਆਰੀਆਂ, ਨਾ ਸੁਆਣੀਆਂ ਅਤੇ ਨਾ ਹੀ ਵਡੇਰੀ ਉਮਰ ਦੀਆਂ ਔਰਤਾਂ ਕੋਲ ਇੰਨਾ ਵਕਤ ਹੈ ਕਿ ਉਹ ਤ੍ਰਿੰਝਣ ਸਜਾ ਫਵਾ ਸਕਣ। ਲੋਕ ਹੁਣ ਚਿੱਤਰ ਰੂਪਾਂ ਰਾਹੀਂ ਹੀ ਤ੍ਰਿੰਝਣ ਦੇ ਸੀਨ ਦੇਖਣ ਜੋਗੇ ਰਹਿ ਗਏ ਨੇ। ਅੱਜ ਦੀਆਂ ਮੁਟਿਆਰਾਂ ਨੂੰ ਚਰਖੇ ਤੰਦ ਵੀ ਨਹੀਂ ਪਾਉਣੀ ਆਉਂਦੀ, ਪਰ ਇਸ ਵਿੱਚ ਦੋਸ਼ ਉਹਨਾਂ ਦਾ ਵੀ ਨਹੀਂ। ਸਮੁੱਚੀ ਜੀਵਨ ਚਾਲ ਹੀ ਕੁਝ ਇਸੇ ਰੌਂ ਰੁੱਖ ਹੋ ਕੇ ਤੁਰ ਰਹੀਏ, ਪਰ ਫਿਰ ਵੀ ਜ਼ਰੂਰੀ ਬਣਦਾ ਕਿ ਅਸੀਂ ਆਪਣੇ ਅਮੀਰ ਵਿਰਸੇ ਦੀ ਕੁਝ ਤਾਂ ਪਛਾਣ ਬਣਾਈ ਰੱਖੀਏ ਅਤੇ ਤ੍ਰਿੰਝਣ ਨੂੰ ਮਨੋਂ ਨਾ ਵਿਸਾਰੀਏ।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਹਰ ਆਪੀ ਕਾਰ ਕਮਾਵੇ, ਹਰ ਆਪੀ ਹੀ ਮਤ ਦੀਵੇ ਸਵਾਮੀ, ਹਰ ਆਪੀ ਬੂਲ ਬੁਲਾਵੇ। ਹਰ ਆਪੀ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੇ। ਇਹ ਪਾਵਨ ਪਵਿੱਤਰ ਸ਼ਬਦ ਸੋਢੀ ਸੁਲਤਾਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 719 ਉੱਪਰ ਸਵਾਇਮਾਨ ਹੈ। ਬੈਰਾੜੀ ਰਾਗ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 13ਵਾਂ ਸਥਾਨ ਹੈ। ਇਸ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਪਰਮਾਤਮਾ ਦਾ ਭਗਤ ਸਦਾ ਗੁਣ ਗਾਉਂਦਾ ਰਹਿੰਦਾ ਹੈ, ਜਾਂ ਇੰਜ ਕਿਹਾ ਜਾ ਸਕਦਾ ਹੈ ਕਿ ਸਵਾਮੀ ਦਾ ਗੁਲਾਮ ਸਵਾਮੀ ਦੀ ਮਹਿਮਾ ਗਾਇਨ ਕਰਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਿਆ ਵੀ ਕਰਦਾ ਹੈ, ਤਾਂ ਉਹ ਭਗਤ ਆਪਣਾ ਗੁਣ ਗਵਾਉਣ ਵਾਲਾ ਸੁਭਾਅ ਨਹੀਂ ਤਿਆਗਦਾ, ਸਗੋਂ ਅੱਠੇ ਪਹਿਰ ਉਸ ਮਾਲਕ ਦੀ ਸਿਫਤ ਵਿੱਚ ਲੱਗਾ ਰਹਿੰਦਾ ਹੈ। ਅਜਿਹੇ ਗੁਣ ਪਰਮਾਤਮਾ ਜਿਸ ਭਗਤ ਜਨ ਨੂੰ ਬਖਸ਼ ਦੇਣ, ਉਹ ਹੀ ਇਹਨਾਂ ਗੁਣਾਂ ਨੂੰ ਪ੍ਰਾਪਤ ਕਰ ਸਕਦਾ ਹੈ, ਜਿਵੇਂ ਗੁਰਬਾਣੀ ਵਿੱਚ ਇਸ ਪ੍ਰਥਾਏ ਸਤਿਗੁਰੂ ਜੀ ਫਰਮਾਉਂਦੇ ਹਨ, ਜਿਸ ਨੂੰ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਸ ਸੰਬੰਧ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਵੀ ਫਰਮਾਉਂਦੇ ਹਨ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨਕੇ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਇਸ ਸ਼ਬਦ ਦੇ ਦੂਸਰੇ ਬੰਦ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜੋ ਕਿਛ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ। ਸੋਢੀ ਸੁਲਤਾਨ ਸਤਿਗੁਰੂ ਜੀ ਫਰਮਾਉਂਦੇ ਹਨ, ਭਗਤ ਜਨ ਸਮਝਦੇ ਹਨ ਕਿ ਮਾਲਕ ਪ੍ਰਭੂ ਜੋ ਕੁਝ ਵੀ ਕਰ ਰਿਹਾ, ਉਹ ਸਾਰਾ ਕੁਝ ਉਸ ਨਿਰੰਕਾਰ ਦੀ ਦੇਖ ਰੇਖ ਵਿੱਚ ਹੋ ਰਿਹਾ ਹੈ। ਮਾਲਕ ਪ੍ਰਭੂ ਆਪ ਹੀ ਜੀਵਾਂ ਵਿੱਚ ਬੈਠ ਕੇ ਇਹਨਾਂ ਜੀਵਾਂ ਤੋਂ ਕਾਰ ਕਰਵਾ ਰਿਹਾ ਹੈ। ਸਭ ਕੁਝ ਉਸ ਨਿਰੰਕਾਰ ਦੇ ਹੁਕਮ ਅੰਦਰ ਹੀ ਹੋ ਰਿਹਾ ਹੈ। ਆਪ ਹੀ ਉਹ ਮਾਲਕ ਪ੍ਰਭੂ ਜੀਵਾਂ ਨੂੰ ਬੌਧਿਕ ਗਿਆਨ ਬਖਸ਼ਦਾ ਹੈ, ਅਤੇ ਆਪ ਹੀ ਜਿਵੇਂ ਜੀਵਾਂ ਨੂੰ ਬੁਲਾਵੇ ਤਿਵੇਂ ਇਹ ਜੀਵ ਬੋਲਦੇ ਹਨ। ਸਤਿਗੁਰੂ ਜੀ ਇਸ ਸੰਬੰਧ ਅੰਦਰ ਬਖਸ਼ਿਸ਼ ਕਰਦੇ ਹਨ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀਐ, ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੇ ਪਸਾਓ, ਤੂੰ ਜਾਣੋਈ ਸਭ ਸਹਿ, ਦੇ ਲੈ ਸਹਿ ਜਿੰਦ ਕਵਾਓ, ਕਰ ਆਸਣ ਡਿੱਠੋ ਚਾਓ। ਸਤਿਗੁਰੂ ਜੀ ਇਸ ਸੰਬੰਧ ਅੰਦਰ ਗੁਰਬਾਣੀ ਵਿੱਚ ਹੋਰ ਵੀ ਬਖਸ਼ਿਸ਼ ਕਰਦੇ ਨੇ, ਜਿਉਂ ਬੁਲਾਵੈ ਤਿਉਂ ਬੋਲੇ ਸਵਾਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸੋ ਆਵੋ ਅਗਲੇ ਬੰਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰੀਏ। ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੇ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਨਿਰੰਕਾਰ ਨੇ ਸੰਸਾਰ ਦਾ ਪੰਜਾਂ ਤੱਤਾਂ ਤੋਂ ਪਸਾਰਾ ਖਿਲਾਰਿਆ ਹੋਇਆ ਹੈ, ਅਤੇ ਆਪ ਹੀ ਇਹਨਾਂ

0: ਪੰਜਾਂ ਤੱਤਾਂ ਵਿੱਚ ਪੰਜ ਵਿਸ਼ੇ ਭਰੇ ਹੋਏ ਹਨ, ਜਿਨ੍ਹਾਂ ਭਗਤ ਜਨਾਂ ਦਾ ਸਤਿਗੁਰੂ ਜੀ ਨਾਲ ਮਿਲਾਪ ਹੋ ਜਾਵੇ ਉਹਨਾਂ ਜੀਵਾਂ ਦਾ ਸੰਸਾਰਿਕ ਝਗੜਿਆਂ ਦਾ ਝਮੇਲਾ ਮੁੱਕ ਜਾਂਦਾ ਹੈ। ਉਹ ਨਿਰੰਕਾਰ ਆਪ ਹੀ ਉਹਨਾਂ ਝਗੜਿਆਂ ਨੂੰ ਮੁਕਾ ਦਿੰਦਾ ਹੈ। ਇਸ ਪ੍ਰਥਾਏ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਬਿਆਨ ਕਰਦੇ ਹਨ, 84 ਲੱਖ ਜੋਨ ਵਿੱਚ ਜਲ ਥਲ ਮਹੀਅਲ ਤਿਰਭਵਨ ਸਾਰਾ, ਇਕਸ ਇਕਸ ਜੋਨ ਵਿੱਚ ਜੀ ਜੰਤ ਅਗਣਤ ਅਪਾਰਾ, ਸਾਸ ਗ੍ਰਾਸ ਸੰਭਾਲਦਾ ਕਰ ਬ੍ਰਹਿਮੰਡ ਕਰੋੜ ਅਪਾਰਾ, ਰੋਮ ਰੋਮ ਵਿੱਚ ਰੱਖੇ ਓਨ ਓਅੰਕਾਰ ਆਕਾਰ ਵਿਥਾਰਾ, ਸਿਰ ਸਿਰ ਲੇਖ ਅਲੇਖ ਦਾ ਲੇਖ ਅਲੇਖ ਉਪਾਵਣ ਹਾਰਾ, ਕੁਦਰਤ ਕਵਨ ਕਰੇ ਵਿਚਾਰ। ਉਸ ਬੇਅੰਤ ਪ੍ਰਭੂ ਦੀਆਂ ਸਿਫਤਾਂ ਬੇਅੰਤ ਹਨ, ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਕੇਵਲ ਉਸ ਦੇ ਅੱਗੇ ਸੀਸ ਹੀ ਝੁਕਾਇਆ ਜਾ ਸਕਦਾ ਹੈ। ਤਾਂ ਤੇ ਕੁਦਰਤ ਵਿੱਚ ਵਸੇ ਹੋਏ ਉਸ ਨਿਰੰਕਾਰ ਤੋਂ ਬਲਹਾਰੇ ਜਾਣਾ ਬਣਦਾ ਹੈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, 8 ਪਹਿਰ ਉਸ ਦੇ ਗੁਣ ਗਾਇਨ ਕਰਨੇ ਚਾਹੀਦੇ ਨੇ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ।
1: ਹਰਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰਜਨ ਕੀ, ਆਪਣਾ ਗੁਣ ਨਾ ਗਵਾਵੈ। ਆਪ ਜੀ ਸਰਵਣ ਕਰ ਰਹੇ ਸੋ ਇਸ ਸ਼ਬਦ ਦੀ ਵਿਆਖਿਆ ਗਿਆਨੀ ਬਲਵੰਤ ਸਿੰਘ ਹੋਰਾਂ ਪਾਸੋਂ। ਜਿਹੜੇ ਵੱਡੇ ਭਾਗਾਂ ਵਾਲੇ ਪ੍ਰਾਣੀਆਂ ਨੇ ਪੂਰਬਲੇ ਚੰਗੇ ਕਰਮ ਕੀਤੇ ਹੁੰਦੇ ਨੇ, ਉਹੀ ਉਸ ਪ੍ਰਭੂ ਦੇ ਗੁਣ ਗਾਇਨ ਕਰਦੇ ਨੇ, ਉਸ ਪ੍ਰਭੂ ਦਾ ਨਾਮ ਜਪਦੇ ਨੇ। ਉਸ ਪਰਮੇਸ਼ਵਰ ਦਾ ਨਾਮ ਵਿਕਾਰੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਪਤਿਤ ਪਾਵਨ ਪ੍ਰਭ ਤੇਰੋ ਨਾਉ, ਪੂਰਬ ਕਰਮ ਲਿਖੇ ਗੁਣ ਗਾਓ। ਸਰਵਣ ਕਰਦੇ ਹਾਂ ਭਾਈ ਦਰਸ਼ਨ ਸਿੰਘ ਕੋਮਲ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਨੇਟਿਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਹੁਣੇ ਤੁਸੀਂ ਸਰਵਣ ਕਰ ਰਹੇ ਸੀ ਗੁਰਬਾਣੀ ਵਿਚਾਰ ਤੜਕੇ ਦੇ 3:31 ਹੋ ਚੁੱਕੇ ਨੇ। ਆਓ ਸਰਵਣ ਕਰਦੇ ਹਾਂ ਭਜਨ ਭਗਤੀ ਸੰਗੀਤ।

ਇਸ ਭਜਨ ਦੇ ਨਾਲ ਹੀ ਭਗਤੀ ਸੰਗੀਤ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਡੀਟੇਲਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ ਇਸ ਵੇਲੇ 4 ਵੱਜ ਚੁੱਕੇ ਨੇ। ਆਹ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸ੍ਰੀ ਵਾਹਿ ਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਸਵਈਏ ਮਹੱਲੇ ਦੂਜੇ ਕੇ

ਤੈਂ ਤਾਂ ਹਦਰਤ ਪਾਇਓ ਮਾਂ, ਸੇਵਿਆ ਗੁਰ ਪ੍ਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ, ਆਤਮਾਵੰਤ ਗਿਆਨ, ਜਾਣੀਏ ਅਕਲ ਗਤ ਗੁਰ ਪ੍ਰਵਾਨ, ਜਾਂ ਕੀ ਦ੍ਰਿਸ਼ਟ ਅਚਲ ਠਾਨ, ਬਿਮਲ ਬੁੱਧ ਸਥਾਨ, ਪਹਿਰਸ਼ੀਲ ਸੁਨਾਓ ਸਕਤ ਬਦਾਰ, ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਜਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ, ਦ੍ਰਿਸ਼ਟ ਤਰਤ ਤਮ ਹਰਨ, ਦਹਿਣ ਅਗ ਪਾਪ ਪ੍ਰਨਾਸਣ, ਸ਼ਬਦ ਸੂਰ ਬਲਵੰਤ, ਕਾਮ ਅਰ ਕ੍ਰੋਧ ਬਨਾਸਣ, ਲੋਭ ਮੋਹ ਵਸ ਕਰਨ, ਸਰਨ ਜਾਚਕ ਪ੍ਰਿਤ ਪਾਲਣ, ਆਤਮ ਰਥ ਸੰਗ ਰਹਿਣ, ਕਹਿਣ ਅੰਮ੍ਰਿਤ।

ਪਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਕਿਓ ਰਵ ਲੋਏ ਦਰਸਨ ਪਰਸ ਹੈ ਗੁਰੂ ਕੈ ਅੱਠ ਸੱਠ ਮੱਜਨ ਹੋਏ ਦਰਸਨ।

बिंद ते जिन पिंड किया अगन कुंड रहाया।

ਸੁਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਣ ਦੀਆ ਹਿਨ ਨਿਤ ਜੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇ ਬਨ ਜਾ ਰਿਹਾ।

ਪੌੜੀ ਸਤਿਗੁਰੂ ਵਿਟੋਂ ਵਾਰਾਂ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਾਰ ਉਪਦੇਸ ਗਿਆਨ ਅੰਜਨ ਦੀ ਆਇਨੀ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ।

ਵਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ।

ਵਾਹਿਗੁਰੁ ਬੋਲ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਿਆਂ।

ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮਾ

ਐਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਆਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ।

ਪੌੜੀ ਸਤਿਗੁਰੂ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਰੁਪੜ ਰੂਪ ਸੁਹਾਵਨਾ ਛੱਡ ਦੁਨੀਆਂ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਪਹੀ ਕੀਤਾ ਪਾਵਨਾ ਹੁਕਮ ਕੀਏ ਮਨ ਭਾਉਂਦੇ ਰਾਏ ਭੀੜੇ ਅੱਗੇ ਜਾਵਨਾ ਨੰਗਾ ਦੁਜਗ ਚਾਲਿਆ ਤਾਂ

ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸੀ ਨਾਲ ਲੱਕ ਬਾਹ ਕੱਤੀਏ ਬਾਹਮਣ ਵੱਟਿਆ, ਕੋਈ ਬਕਰਾ ਰਿਨ ਖਾਇਆ, ਸਭ ਤੋਂ ਆਖੇ ਪਾਏ ਹੋਏ ਪੁਰਾਣਾ ਸੱਟੀਏ ਭੀ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ।

0: ਕਰਨਾ ਪਿਆ ਵੇ ਓਏ ਸਾਲ ਕੂੜੀ ਰਾਸ ਕੂੜਾਵਾ ਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ
1: ਮੱਥੇ ਟਿੱਕਾ ਤੇੜ ਤੋਤੀ ਕਾ ਖਾਈ ਹੱਥ ਛੁਰੀ ਜਗਤ ਪਿਸਾਈ ਨੀਲ ਵਸਤ੍ਰ ਪੈਰ ਹੋਵੇ ਪ੍ਰਭਾਨ ਮਲੇਸ਼ ਤਾਂ ਲੈ ਪੂਜੇ ਪ੍ਰਾਨ ਅਪਾਖਿਆ ਕਾ ਕੁੱਠਾ

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵਡਮੇਦਨੀ ਸਿਰਾ ਸਿਰ ਧੰਦੇ ਲਾਇਂਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ।

ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀਂ ਸੂਤਕ ਵੇਖਣਾ ਪਰਤਰਿਆ ਪਰ ਧਨ ਰੂਪ, ਕੰਨੀ ਸੂਦ ਕੰਨ ਪੈ ਲਾ ਤਵਾਰੀ ਖਾ, ਨਾਨਕ ਹੰਸਾ ਆਦਮੀ ਬੱਧੇ ਜਮ ਪੁਰਜਾ, ਸਭੋ ਸੂਦ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋ ਰਿਜਕ ਸੰਭਾਹੇ, ਨਾਨਕ ਜਿਨੀ ਗੁਰਮੁਖ ਪੁੱਜਿਆ ਤਿਨਾ ਸੂਤ ਕਨਾ ਪੌੜੀ ਸਤ।

ਹੋਈ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰੀਆਈਆਂ ਜਾਂ ਤਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ।